ਕਿਸਨਾ ਜਲਤੀ ਕਰੇ। ਇੱਕ ਜੀਵ ਨਹੀਂ, ਲੱਖਾਂ 84 ਜੀਵ ਲੋਕ ਦੇ ਸੰਸਾਰ ਦੇ ਉੱਪਰ ਰਹਿਣ ਵਾਲੇ ਬਸੰਤ ਸਵਰਗ ਲੋਕ ਹੈ, ਜਿਸ ਤੇ ਪ੍ਰਿਥਵੀ ਨਵ ਖੰਡ ਨੇ, ਨੌ ਖੰਡਾਂ ਦੇ ਲੋਕ ਰਹਿਣ ਵਾਲੇ ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਧਰਮ ਨੇ। ਉਦਿਆਨ ਬੀਆਬਾਨ ਜੰਗਲ ਵਿਚ ਭਟਕ ਰਹੇ ਨੇ, ਠੋਕਰਾਂ ਵੱਜਦੀਆਂ ਪਈਆਂ ਨੇ, ਦਿਨ ਰਾਤ ਰੋਂਦੇ ਪਏ ਨੇ, ਕੁਰਲਾਂਦੇ ਪਏ ਨੇ। ਸਤਿਗੁਰੂ ਕਹਿੰਦੇ ਲੱਖ 84 ਮੇਦਨੀ ਤ੍ਰਿਸ਼ਨਾ ਜਲਤੀ ਕਰੇ ਪੁਕਾਰ, ਇਹ ਮਾਇਆ ਮੋਹ ਜਗ ਪਸਰਿਆ, ਅੰਤ ਚੱਲੇ ਨਾ ਨਾਲ ਚੱਲੇ ਨਾ ਅੰਤੀ ਪਾਰ, ਇਹ ਨਾਲ ਨਹੀਂ ਜਾਂਦਾ। ਮਾਇਆ ਮੋਹ ਦਾ ਸਾਗਰ ਇਹਨਾਂ ਨਾਲ ਨਹੀਂ ਜਾਂਦਾ, ਦਬਾਉਂਦਾ ਹੀ ਇਹ ਕੰਦਾ, ਇਹ ਦਬਾਉਂਦਾ ਹੈ, ਤਾਰਦਾ ਨਹੀਂ। ਫਿਰ ਤਰਨਾ ਕਿਹਦੇ ਨਾਲ? ਸਤਿਗੁਰੂ ਕਹਿੰਦੇ ਤੇਰੇ ਨਾਮ ਦੇ ਨਾਲ। 84 ਲੱਖ ਮੇਦਨੀ ਤ੍ਰਿਸ਼ਨਾ ਦੇ ਵਿੱਚ ਜਲ ਰਹੀਏ, ਤਪ ਰਹੀਏ, ਤੇ ਫਿਰ ਹੁਣ ਕੀਤਾ ਕੀ ਜਾਏ? ਸਤਿਗੁਰੂ ਕਹਿੰਦੇ ਮਾਇਆ ਭਯੰਗਮ ਸਰਪ ਹੈ, ਜਗ ਘੇਰਿਆ ਵਿਖ ਮਾਹੇ, ਵਿਖ ਕਾ ਮਾਰਨ ਹਰ ਨਾਮ ਹੈ, ਗੁਰ ਸ਼ਬਦ ਗੁਰੂ ਮੁਖ ਪਾਏ। ਮਾਇਆ ਮੋਹ ਦੇ ਜਾਲ ਦੇ ਅੰਦਰ ਪ੍ਰਾਣੀ ਜਕੜ ਗਏ। ਦੇਖੋ ਪੰਛੀਆਂ ਤੇ ਪਸ਼ੂਆਂ ਦੇ ਅੰਦਰ ਵੀ ਇਹ ਮੋਹ ਹੈ। ਬਾਂਦਰੀ ਦਾ ਬੱਚਾ ਮਰ ਜਾਣਾ, ਬਾਂਦਰ ਦਾ ਬੱਚਾ ਮਰੇ ਹੋਏ ਬੱਚੇ ਨੂੰ ਚੁੱਕ ਕੇ ਛਾਤੀ ਨਾਲ ਲਾ ਕੇ ਤੁਰੀ ਫਿਰਦੀ ਰਹਿੰਦੀ, ਕਿੱਡਾ ਮੋਹ ਹੈ। ਜਾਨਵਰਾਂ ਦੇ ਵਿੱਚ ਵੀ ਮੋਹ ਵੇਖਿਆ ਜਾਂਦਾ, ਪੰਛੀਆਂ ਵਿੱਚ ਮੋਹ, ਉਡਾਰੀਆਂ ਮਾਰ ਕੇ ਊੜੇ ਊੜ ਆਵੈ ਸੈਕੋ ਸੰਤ ਪਾਛੇ, ਬਚੜੇ ਛਰਿਆ ਤਿੰਨ ਕਮਣ ਕਲਾਵੈ, ਕਮਣ ਛਕਾਵੈ ਮਨ ਮੈਂ ਸਿਮਰ। ਜਿਤਨਾ ਸੰਸਾਰ ਹੈ, ਕਿਉਂਕਿ ਰਚਨਾ ਹੀ ਇਹਦੀ ਮਾਇਆ ਤੋਂ ਹੋਈ, ਇੱਕ ਈਸ਼ਵਰ ਹੈ, ਦੂਜੀ ਮਾਇਆ, ਮਾਇਆ ਤੋਂ ਸੰਸਾਰ ਬਣਿਆ, ਸੰਸਾਰ ਮਾਇਆ ਹੈ, ਮਨੁੱਖ ਮਾਇਆ ਵਿੱਚ ਆਇਆ। ਹੁਣ ਦੇਖੋ ਅੰਮ੍ਰਿਤ ਜਿਵੇਂ ਦੁੱਧ ਨੂੰ ਰਿੜਕ ਕੇ ਲੱਸੀ ਤੇ ਮੱਖਣ ਅਲੱਗ ਕੱਢ ਲਈ ਦੇਣ, ਇਵੇਂ ਹੀ ਬਸ ਸੰਸਾਰ ਨੂੰ, ਸ਼ਬਦ ਨੂੰ ਰਿੜ ਕੇ ਸੰਸਾਰ ਤੇ ਨਿਰੰਕਾਰ ਨੂੰ ਅਲੱਗ ਅਲੱਗ ਕਰ ਦੇਣ। ਇਹ ਤਾਂ ਔਖਾ ਦੁੱਧ ਹੈ, ਦੁੱਧ ਨੂੰ ਮਥੀਏ, ਦਹੀਂ ਪਾ ਕੇ ਉਸਦਾ ਜਾਗ ਬਣਾਈਏ, ਦਹੀਂ ਜਦੋਂ ਬਣ ਜਾਵੇ, ਦਹੀਂ ਬਣਨ ਤੋਂ ਬਾਅਦ ਰਿੜਕਿਆ ਜਾਂਦਾ, ਰਿੜਕਣ ਤੋਂ ਬਾਅਦ ਲੱਸੀ ਅਲੱਗ ਹੋ ਜਾਂਦੀ, ਮੱਖਣ ਹੱਥ ਵਿੱਚ ਆ ਜਾਂਦਾ, ਫਿਰ ਮੱਖਣ ਨੂੰ ਸ਼ੁੱਧ ਕੀਤਾ ਜਾਂਦਾ, ਦੇਸੀ ਘਿਓ ਬਣ ਜਾਂਦਾ, ਖਾਲਸ ਬਣ ਕੇ ਫਿਰ ਪਰਮਾਤਮਾ ਦੇ ਦੁਆਰ ਦੇ ਉੱਪਰ ਭੇਟ ਹੋ ਜਾਂਦਾ। ਜਿਵੇਂ ਦੁੱਧ ਤੋਂ ਘਿਓ ਕੱਢ ਲਿਆ, ਅਲੱਗ ਕਰ ਲਿਆ, ਸਤਿਗੁਰ ਕਹਿੰਦੇ ਮਾਇਆ ਤੋਂ ਸੰਸਾਰ ਬਣਿਆ। ਜਿਹੜਾ ਜੀਵ ਸੰਸਾਰ ਦੇ ਵਿੱਚ ਆਇਆ, ਮਾਇਆ ਦੇ ਵਿੱਚ ਆਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਸਵੇਰੇ ਗੁਰਮੁਖ ਪਿਆਰੇ ਸੰਗਤ ਦੇ ਵਿੱਚੋਂ ਕਿਸੇ ਨੇ ਹੁਕਮ ਕੀਤਾ ਸੀ ਬਈ ਮਾਇਆ ਕੀ ਹੈ, ਇਸ ਦੇ ਬਾਰੇ ਵੀ ਦੱਸਿਆ ਜਾਏ, ਧਨ ਦੌਲਤ ਕਮਾਉਂਦੇ ਹਾਂ ਇਹੀ ਮਾਇਆ? ਮੈਂ ਕਿਹਾ ਮਾਇਆ ਤੇ ਬਹੁਤ ਕਿਸਮ ਦੀ, ਸੰਸਾਰ ਹੀ ਮਾਇਆ, ਨਹੀਂ ਤਾਂ ਸਤਿਗੁਰੂ ਕਹਿੰਦੇ ਸੰਸਾਰ ਮਾਇਆ ਮੋਹ ਮਿੱਠਾ, ਅੰਤ ਭਰਮ ਚਲਾ, ਅੰਤ ਭਰਮ ਚੁਕਾਇਆ, ਮੇਰੇ ਜੀ ਅੜਿਆ ਪਰਦੇਸੀਆ, ਕਿਤ ਪਵੇ ਜੰਜਾਲੇ ਰਾਮ, ਇਹਦੀਆਂ ਸ਼ਬਦ ਦੀਆਂ ਪੰਕਤੀਆਂ ਆਖੀਰਲੀਆਂ ਨੇ, ਸੰਸਾਰ ਮਾਇਆ ਮੋਹ ਮਿੱਠਾ, ਅੰਤ ਭਰਮ ਚੁਕਾਇਆ। ਫਿਰ ਕਰੀਏ ਕੀ? ਸਤਿਗੁਰ ਕਹਿੰਦੇ ਭਗਤ ਕਰ ਚਿੱਤ ਲਾਏ ਹਰ ਸਿਓ, ਛੋੜ ਸਗਲ ਅੰਦੇਸਿਆ, ਸੱਚ ਕਹੈ ਨਾਨਕ ਚੇਤਰੇ ਮਨ, ਜੀ ਅੜਿਆ ਸੰਸਾਰ ਹੀ ਮਾਇਆ। ਜਦੋਂ ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਨਾ, ਮਾਇਆ ਦੀ ਰਚਨਾ ਕਰਤੀ, ਮਾਇਆ ਤੋਂ ਸੰਸਾਰ ਰਚਿਆ ਗਿਆ। ਇੱਕ ਈਸ਼ਵਰ ਤੋਂ ਮਾਇਆ, ਦ੍ਵੈਤ ਮਾਇਆ ਹੈ, ਦ੍ਵੈਤ ਜਿਸ ਨੂੰ ਕਿਹਾ ਜਾਂਦਾ ਮਾਇਆ ਹੈ। ਤੇ ਸਤਿਗੁਰ ਕਹਿੰਦੇ ਮਾਇਆ ਕਿਹੜੀ ਹੈ, ਕਿਸ ਦੇ ਨਾਲ ਰੱਬ ਵਿਸਰਦਾ, ਧਨ ਦੌਲਤ ਬਹੁਤਾ ਆ ਜਾਵੇ ਤਾਂ ਰੱਬ ਵਿਸਰਦਾ? ਤੇ ਸਤਿਗੁਰ ਦੇ ਸ਼ਬਦ ਨੂੰ ਪ੍ਰਮਾਣ ਦਿੰਦਿਆਂ ਹੋਇਆਂ, ਤਜ਼ਰੀਹ ਦਿੰਦਿਆਂ ਭਾਈ ਗੁਰਦਾਸ ਸਾਹਿਬ ਕਹਿੰਦੇ ਬਹੁਤਾ ਧਨ ਦੌਲਤ ਆ ਜਾਣ ਦੇ ਨਾਲ ਰੱਬ ਵੀ ਨਹੀਂ ਵਿਸਰਦਾ, ਜੇ ਨਹੀਂ ਤੇ ਆਓ ਵੇਖੀਏ। ਹਜ਼ੂਰ ਫੁਰਮਾਨ ਕਰਦੇ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਸਾਹਿਬ ਤ੍ਰੇਤੇ ਯੁੱਗ ਦਾ ਰਾਜਾ ਜਨਕ, ਆਮ ਸ਼ਬਦ ਸੁਣਿਆ, ਰਾਜਾ ਜਨਕ ਸ੍ਰੀ ਰਾਮ ਚੰਦਰ ਜੀ ਦਾ ਸਹੁਰਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਗੁਰਮੁਖ ਹੈ
ਜਿਹੜਾ ਰਾਜਾ ਉਹਦੇ ਕੋਲ ਤੇ ਧਨ ਦੌਲਤ ਬੜਾ ਹੋਏਗਾ ਨਾ, ਫਿਰ ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਵਿੱਚ ਉਦਾਸੀ ਰਹੇ, ਗੁਰਮੁਖ ਬਣ ਗਿਆ। ਜਿਹਦਾ ਮੁੱਖ ਗੁਰੂ ਦੀ ਬਾਣੀ ਸੁਣਨ ਵੱਲ ਹੋ ਜਾਏ, ਗੁਰੂ ਦੇ ਵਿਚਾਰਾਂ ਵੱਲ ਹੋ ਜਾਏ, ਉਹ ਲੱਖਾਂ ਪਤੀ, ਕਰੋੜਾਂ ਪਤੀ, ਅਰਬਾਂ ਪਤੀ, ਖਰਬਾਂ ਪਤੀ, ਬਿਲੀਅਨ ਬਿਲੀਅਨ ਜੋ ਮਰਜ਼ੀ ਬਣ ਜਾਏ, ਕੋਈ ਫਰਕ ਨਹੀਂ ਪੈਂਦਾ। ਬਸ ਇੱਕੋ ਗੱਲ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਜਿਹੜਾ ਮਾਇਆ ਦੇ ਵਿੱਚ ਉਦਾਸ ਹੈ। ਸ਼ਬਦ ਸਾਰਾ ਸਾਹਮਣੇ ਆਪ ਜੀ ਦੇ ਪੌੜੀ ਪੌੜੀ ਦੇ ਸ਼ਬਦਾਰਥ ਤਾਂ ਕੁਝ ਹੋਰ ਨੇ, ਬਹੁਤ ਲੰਮੇਰੇ ਨੇ। ਅਖੀਰ ਦੇ ਵਿੱਚ ਇਹ ਕਿਹਾ ਕਿ ਮੁਕਤ ਜੁਗਤ ਨਾਵੇਂ ਕੀ ਦਾਸੀ, ਨਾਮ ਦੀਆਂ ਦਾਸੀਆਂ ਨੇ ਮੁਕਤੀਆਂ ਤੇ ਜੁਗਤੀਆਂ ਤੇ ਭੁਗਤੀਆਂ। ਨੌ ਨਿਧੀਆਂ, 18 ਸਿੱਧੀਆਂ, ਜਿਹੜੇ ਧਨ ਦੌਲਤ ਵਾਸਤੇ ਆਪਾਂ ਭੱਜੇ ਫਿਰਨੇ ਹਨ। ਇਹ ਜਦੋਂ ਪਰਮਾਤਮਾ ਦੀ ਉਪਾਸ਼ਨਾ ਕੀਤੀ ਜਾਂਦੀ, ਭਗਤੀ ਕੀਤੀ ਜਾਂਦੀ ਹੈ, ਸਹਿਜੇ ਹੀ ਆ ਜਾਂਦੀ ਹੈ, ਸਹਿਜੇ ਆ ਜਾਂਦੀ। ਮਤਲਬ ਫਿਰ ਸੰਸਾਰ ਮਾਇਆ ਜਾਂ ਧਨ ਦੌਲਤ ਕਮਾਉਣੀ ਇਹ ਮਾਇਆ ਨਹੀਂ। ਸਤਿਗੁਰੂ ਕਹਿੰਦੇ ਇਹ ਵੀ ਮਾਇਆ ਹੈ, ਸਰੀਰ ਵੀ ਮਾਇਆ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੇ। ਜੇ ਤੇ ਧੀਆਂ ਪੁੱਤਰਾਂ ਨਾਲ ਮੋਹ ਹੋ ਗਿਆ, ਰੱਬ ਵਿਸਰ ਗਿਆ, ਸਮਝੋ ਧੀਆਂ ਪੁੱਤਰ ਹੀ ਮਾਇਆ ਨੇ ਜਿਤਨਾ ਰੱਬ ਵਿਸਰ ਗਿਆ। ਜੇ ਪੜ੍ਹਾਈ ਲਿਖਾਈ ਚੰਗੀ ਹੈ, ਕੋਈ ਚੰਗੀ ਐਜੂਕੇਸ਼ਨ ਹੈ, ਚੰਗੇ ਕੁਆਲੀਫਾਈਡ ਹੈ, ਚੰਗਾ ਪੀਏ, ਕੋਈ ਡਿਗਰੀ ਲੈ ਲਈਏ, ਤੇ ਰੱਬ ਵਿਸਰ ਗਿਆ, ਫਿਰ ਇਹ ਵੀ ਮਾਇਆ ਹੀ ਬਣ ਗਈ। ਇਹ ਮਾਇਆ ਜਿੱਤ ਹਰ ਵਿਸਰੇ, ਜਿਹਦੇ ਨਾਲ ਹਰੀ ਵਿਸਰ ਜਾਏ। ਮੋਹ ਉਪਜੇ ਭਾਉ ਦੂਜੇ ਲਾਇਆ, ਮੋਹ ਉਪਜ ਜਾਵੇ ਦੂਜੇ ਪਾਸੇ ਪਿਆਰ ਲੱਗ ਜਾਏ, ਸੰਸਾਰ ਵਾਲੇ ਪਾਸੇ ਪਿਆਰ ਲੱਗ ਜਾਏ, ਆਪਣੇ ਆਪ ਨੂੰ ਸੰਸਾਰ ਤੋਂ ਉੱਚਾ ਮੰਨ ਲਏ ਜਾਂ ਜਿੱਤੀਆਂ ਹੋਈਆਂ ਵਸਤੂਆਂ ਦੇ ਨਾਲ ਪਿਆਰ ਹੋ ਜਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਿਲਾਵਲ ਦਾ ਸ਼ਬਦ ਵੀ ਤਾਂ ਇਹੀ ਫਰਮਾਨ ਕਰਦਾ ਕਿ ਸਤਿਗੁਰੂ ਤੁਮ ਦੇਵੋ ਸਭ ਕੁਛ ਦਇਆ ਧਾਰ ਹਮ ਅਕਿਰਤ ਕਿਨਾਰੇ। ਅਕਿਰਤ ਖਣਕੇ ਨੂੰ ਕਹਿੰਦੇ ਨੇ ਜਿਹੜਾ ਲੈ ਤਾਂ ਲਵੇ ਦਾਤਾਂ ਸਾਰੀਆਂ, ਪਰ ਸ਼ੁਕਰਾਨਾ ਨਾ ਕਰੇ, ਸ਼ੁਕਰਾਨਾ ਨਾ ਕਰੇ। ਦੇਖੋ ਰੱਬ ਨੇ ਸਾਰਾ ਕੁਝ ਦਿੱਤਾ ਹੈ, ਸਤਿਗੁਰੂ ਗਰੀਬ ਨਵਾਜ ਪਰਮਾਤਮਾ ਨੇ ਉਹ ਤਾਂ ਦਿੰਦਾ ਦੇ ਲੈਂਦੇ ਥੱਕ ਪਾਏ ਵਾਲਾ, ਜੁਗਾਂ ਜੁਗੰਤਰ ਖਾਹੀ ਖਾਏ। ਦੇਣ ਵਾਲਾ ਕੌਣ ਹੈ, ਤੇ ਧਨ ਵੀ ਦੇਣ ਵਾਲਾ ਕੌਣ ਹੈ, ਦੌਲਤ ਦੇਣ ਵਾਲਾ ਕੌਣ ਹੈ, ਧੀਆਂ ਪੁੱਤਰ ਤੇ ਰਾਜ ਭਾਗ ਦੇਣ ਵਾਲਾ ਕੌਣ ਹੈ। ਦੇਣ ਵਾਲਾ ਵੀ ਤਾਂ ਉਹੀ ਹੈ, ਜੇ ਮੰਗਣਾ ਆ ਜਾਵੇ ਤੇ ਜੇ ਘਰ ਵਿੱਚ ਕੱਖ ਨਾ ਹੋਵੇ ਤੇ ਫਿਰ ਮੰਗ ਵੀ ਲੈਂਦੇ ਨੇ। ਪੰਡਿਤ ਦੁਰਗਾ ਦਾਸ ਵਰਗਿਆਂ ਨੇ ਮੰਗ ਵੀ ਲਿਆ, ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਸਾਹਮਣੇ ਖੜੇ ਹੋ ਗਏ। ਮਹਾਰਾਜ ਤੁਹਾਨੂੰ ਕਿਹਾ ਸੀ ਤੁਸੀਂ ਰਾਜੇ ਬਣੋਗੇ, ਤੁਸੀਂ ਸੰਸਾਰ ਦੇ ਨੀ ਲੋਕ ਪ੍ਰਲੋਕ ਦੇ ਰਾਜੇ ਬਣ ਗਏ। ਇਸ ਪੰਡਿਤ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਨੂੰ ਵੇਖ ਕੇ ਕਹਿ ਦਿੱਤਾ ਸੀ ਆਪ ਜੀ ਦੇ ਚਰਨ ਵਿੱਚ ਪਦਮ ਹੈ, ਆਪ ਦੁਨੀਆਂ ਦੇ ਬਾਦਸ਼ਾਹ। ਸਤਿਗੁਰੂ ਕਹਿਣ ਲੱਗੇ ਬਈ ਮੈਂ ਤੇ ਕੋਈ ਬਾਦਸ਼ਾਹ ਨਹੀਂ, ਮੈਂ ਤੇ ਜੇ ਲੱਭਦਾ ਫਿਰਨਾ ਗੁਰੂ ਹੀ ਨਹੀਂ ਮਿਲੇ। ਇੰਨੀ ਗੱਲ ਸੁਣ ਕੇ ਪੰਡਿਤ ਦੁਰਗਾ ਦਾਸ ਕਹਿਣ ਲੱਗਾ ਫਿਰ ਜਾਓ, ਜਦੋਂ ਗੁਰੂ ਬਣੋਗੇ ਜਾਂ ਪਾਤਸ਼ਾਹ ਬਣੋਗੇ ਮੈਂ ਤੁਹਾਡੇ ਦਰਬਾਰ ਵਿੱਚ ਆਵਾਂਗਾ, ਮੈਨੂੰ ਪਹਿਚਾਣੋਗੇ। ਸਤਿਗੁਰੂ ਕਹਿੰਦੇ ਕਿਉਂ ਨਹੀਂ ਪਹਿਚਾਣਾਂਗੇ, ਦੇਖੋ ਇੰਨਾ ਸਮਾਂ ਲੰਘ ਗਿਆ। ਬੁਢਾਪੇ ਦੇ ਅੰਦਰ 84 ਸਾਲ ਦੀ ਉਮਰ ਚ ਗੁਰੂ ਅਮਰਦਾਸ ਮਹਾਰਾਜ ਸਿੰਘਾਸਨ ਤੇ ਬਿਰਾਜਮਾਨ ਨੇ ਤੇ ਪੰਡਿਤ ਦੁਰਗਾ ਦਾਸ ਵੀ ਆ ਗਿਆ, ਸਤਿਗੁਰ ਦੇ ਦਵਾਰ ਦੇ ਵਿੱਚ ਬਹਿ ਗਿਆ ਸਾਹਮਣੇ। ਗੁਰੂ ਅਮਰਦਾਸ ਮਹਾਰਾਜ ਵੱਲ ਵੇਖ ਕੇ ਮੁਸਕਰਾਇਆ, ਹਨ ਗੁਰੂ ਅਮਰਦਾਸ ਮਹਾਰਾਜ ਵੇਖ ਕੇ ਉਹਦੇ ਵੱਲ ਮੁਸਕਰਾਏ। ਸੁਣਾਓ ਪੰਡਿਤ ਜੀ, ਮਹਾਰਾਜ ਆ ਗਏ ਹਾਂ ਤੁਹਾਡੇ ਦੁਆਰ ਦੇ ਉੱਪਰ, ਆਪ ਜੀ ਨੇ ਕਿਹਾ ਸੀ ਮੰਗ ਲਓ ਕੁਝ ਮੰਗਣਾ ਤੇ ਝੋੜੀ ਅੱਟ ਲਓ, ਤੇ ਇਸ ਨੇ ਝੋੜੀ ਅੱਟ ਲਈ। ਪੰਡਿਤ ਸਿਆਣਾ ਸੀ, ਸਿਆਣੇ ਪੰਡਿਤ ਅੱਜ ਵੀ ਸਿਆਣੇ, ਅਸੀਂ ਬੜੇ ਸਿਆਣੇ ਹਨ, ਬੜੀ ਸੰਸਾਰ ਦੀ ਪੜ੍ਹਾਈ ਸਾਨੂੰ ਆਉਂਦੀ ਹੈ, ਸੰਸਾਰ ਦੀ ਪੜ੍ਹਾਈ ਨੂੰ ਹੀ ਅਸੀਂ ਸਭ ਕੁਝ ਮੰਨ ਲਿਆ। ਉਹ ਵੀ ਪੜ੍ਹਿਆ ਲਿਖਿਆ ਸੀ ਉਸ ਸਮੇਂ ਦਾ, ਚੰਗਾ ਸ਼ਾਸਤਰੀ ਸੀ, ਜਿਹਨੂੰ ਅੱਜ PhD ਕਹਿ ਲਈਏ, ਲਿਟਰੇਚਰ ਆਫ ਡਾਕਟਰੀ ਕਹਿ ਲਈਏ, PhD ਕਹਿ ਲਈਏ, ਤੇ ਉਹ ਵੀ ਉਸ ਸਮੇਂ ਦਾ ਉਹ ਸੀ, ਸ਼ਾਸਤਰੀ ਕਹਿੰਦੇ ਸਨ ਉਹਨੂੰ। ਮੰਗਣ ਦੀ ਜਾਂਚ ਆ ਗਈ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਮੰਗ ਲੈ, ਜਿਹੜੀ ਚੀਜ਼ ਮੰਗਣੀ ਇੱਕ ਮਿਲੇਗੀ। ਤੇ ਪੰਡਿਤ ਦੁਰਗਾ ਦਾਸ ਕਹਿਣ ਲੱਗਾ ਠੀਕ ਹੈ, ਦਾਤ ਇੱਕ ਹੋਵੇਗੀ, ਮੰਗਾਂਗਾ ਇੱਕ, ਪਹਿਲੂ ਦੋ ਹੋਣਗੇ। ਮੈਂ ਵੀ ਸਿਆਣਾ, ਪੰਡਿਤ ਦੁਰਗਾ ਦਾਸ ਕਹਿਣ ਲੱਗਾ ਤੂੰ ਪਾਤਸ਼ਾਹ, ਮੈਂ ਵੀ ਸਿਆਣਾ, ਮੰਗਾਂਗਾ ਇੱਕੋ ਦਾਤ। ਸਤਿਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੰਗ ਲੈ ਫਿਰ, ਦੁਨੀਆਂ ਦਾ ਧਨ ਦੌਲਤ ਦੇ ਦਈਏ, ਕਿੰਨਾ ਚਾਹੀਦਾ ਧਨ ਦੌਲਤ। ਤੇ ਪੰਡਿਤ ਕਹਿਣ ਲੱਗਾ ਮਹਾਰਾਜ ਹੁਣ
ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ। ਕੁਐਸਚਨ ਮੇਰਾ ਇਹ ਹੈ, ਜੇ ਤੁਹਾਨੂੰ ਚੰਗਾ ਲੱਗੇ ਤਾਂ ਦੇ ਦਿਓ, ਨਹੀਂ ਚੰਗਾ ਲੱਗਦਾ ਤਾਂ ਨਾ ਦਿਓ। ਤੇ ਕਹਿੰਦੇ ਜੇ ਨਾਮ ਜੇ ਧਨ ਦੇਹ, ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗੇ, ਜੇ ਧਨ ਦੇਹ ਨਾਮ ਨਾ ਦੇਹ ਜਨ ਕਹ, ਨਾਮ ਬਿਨਾ ਜਨ ਜੰਪੁਰ ਜਾਹੇ। ਜੇ ਨਾਮ ਦੇਹ ਧਨ ਨਾ ਦੇ ਜਨ ਕਹ, ਤੇ ਧਨ ਬਿਨਾ ਜਨ ਜਗ ਨਾ ਸੁਹਾਵੇ। ਮਹਾਰਾਜ ਜੇ ਧਨ ਨਹੀਂ ਦਿੰਦਾ ਤੇ ਸੰਸਾਰ ਦੇ ਕੰਮ ਨਹੀਂ ਹੁੰਦੇ, ਕਾਰਜ ਨਹੀਂ ਹੁੰਦੇ। ਜੇ ਕੱਲਾ ਧਨ ਦੇ ਦੇਣਾ ਤੇ ਧਨ ਕਮਾ ਕੇ ਦੁਨੀਆਂ ਵਿੱਚੋਂ ਚਲਾ ਜਾਣਾ, ਜਮਾਂ ਦੀ ਮਾਰ ਪੈਂਦੀ, ਉਹਦੀ ਵੀ ਡਰ ਲੱਗਦਾ ਮੈਨੂੰ। ਜੇ ਕੱਲਾ ਧਨ ਦੇ ਦਿੰਦੇ ਹੋ ਗੁਰੂ ਅਮਰਦਾਸ ਮਹਾਰਾਜ, ਉਹ ਵੀ ਕਿਸੇ ਕੰਮ ਨਹੀਂ। ਜੇ ਧਨ ਦੇਹੇ ਨਾਮ ਨਾ ਦੇਹੇ ਜਨ ਕਹ, ਨਾਮ ਬਿਨਾਂ ਜਨ ਜੰਪੁਰ ਜਾਹੇ। ਤੇ ਜੇ ਨਾਮ ਦੇਹ, ਤੇਰੇ ਛਾਪੇ ਵਿੱਚ ਤਾਂ ਇੱਕੋ ਹੀ ਚੀਜ਼ ਕਹਿੰਦਾ, ਜੇ ਨਾਮ ਦੇਹ ਧਨ ਨਾ ਦੇ ਜਨ ਕਹ, ਤੇ ਧਨ ਬਿਨਾਂ ਜਨ ਜਗ ਨਾ ਸੁਹਾਵੇ। ਜੇ ਕੱਲਾ ਨਾਮ ਹੀ ਦੇਗਾ, ਲੋਕ ਕਹਿਣਗੇ ਕਬੀਰ ਤਰ੍ਹਾਂ, ਮਰਦਾਨੇ ਤਰ੍ਹਾਂ, ਸਾਰਿਆਂ ਤਰ੍ਹਾਂ ਆਵੇ, ਰਾਮ ਰਾਮ ਕਰਦਾ ਰਹਿੰਦਾ ਸਾਰਾ ਦਿਨ, ਖਾਣ ਨੂੰ ਕੁਝ ਹੈ ਹੀ। ਤੇ ਫਿਰ ਕਹਿੰਦੇ ਤੂੰ ਕੀ ਮੰਗਣਾ? ਤੇ ਪੰਡਿਤ ਦੁਰਗਾਦਾਸ ਕਹਿੰਦੇ, ਗੁਰੂ ਅਮਰਦਾਸ ਤੇਜੋ ਕੇ ਨੰਦਨ। ਹੇ ਤੇਜ ਭਾਨ ਦੇ ਪੁੱਤਰ, ਤੇਜ ਭਾਨ ਦੇ ਪਿਆਰੇ ਫਰਜ਼ੰਦ ਗੁਰੂ ਅਮਰਦਾਸ ਮਹਾਰਾਜ, ਗੁਰੂ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਤੁਹਾਡੇ ਦੋਵਾਂ ਹੱਥਾਂ ਦੇ ਵਿੱਚ ਤਾਂ ਕਰਾਮਾਤਾਂ ਨੇ, ਬਾਰਜ ਕਰਦਾ ਹਨ ਸਿੱਧ ਸਨਮੁਖ। ਮੁੱਖ ਜੋ ਹੈ ਬਾਰਜ, ਪਦਮ ਹੈ ਤੁਹਾਡੇ ਹੱਥ ਦੇ ਵਿੱਚ, ਖੱਬੀ ਬਾਂਹ ਦੇ ਵਿੱਚ, ਤੇ ਸੱਜੀ ਬਾਂਹ ਦੇ ਅੰਦਰ ਲੱਖਾਂ ਹੀ ਕਰਾਮਾਤਾਂ ਦੀਆਂ ਕਾਨੀਆਂ ਨੇ। ਹੱਥ ਖੋਲ ਦੇਵੋ, ਹੱਥ ਖੁੱਲਣ ਦੇ ਨਾਲ ਫਲੋ ਹੁੰਦਾ ਸੰਸਾਰ ਵਾਲੇ ਪਾਸੇ ਨੂੰ। ਜਿਹੜਾ ਜਨ ਹਿਰਦਾ ਖੋਲ ਕੇ ਬੈਠਾ ਹੁੰਦਾ, ਉਹ ਹਿਰਦੇ ਨਾਲ ਲਬਾ ਲਬ ਭਰ ਜਾਂਦਾ। ਸਤਿਗੁਰੂ ਮੈਂ ਤੇ ਤੁਹਾਡੇ ਦੋਨਾਂ ਦਰਬਾਰ ਦੇ ਵਿੱਚੋਂ ਦੋਨੋਂ ਚੀਜ਼ਾਂ ਮੰਗਣਾ, ਮੈਂ ਨਾਮ ਵੀ ਚਾਹੀਦਾ ਮੈਨੂੰ, ਨਾ ਮੈਂ ਜਮਾਂ ਦੀ ਮਾਰ ਖਾਣੀ ਹੈ, ਨਾ ਮੈਂ ਸੰਸਾਰ ਦੀ ਮਾਰ ਖਾਣੀ ਹੈ। ਤੇ ਗੁਰੂ ਅਮਰਦਾਸ ਹੱਸ ਪਏ, ਤਾੜੀ ਮਾਰ ਕੇ ਕਹਿੰਦੇ, ਪੰਡਿਤ ਜੀ ਮੰਗਣਾ ਆ ਹੀ ਗਿਆ ਨਾ।

ਆਖਿਰਕਾਰ ਮੰਗਣਾ ਆ ਹੀ ਗਿਆ ਨਾ। ਬੜਾ ਪਹਿਲਾਂ ਤੇ ਫਿਲਾਸਫਰ ਸੀ, ਪੰਡਿਤ ਸੀ, ਸ਼ਾਸਤਰੀ ਸੀ, ਦੁਨੀਆਂ ਨੂੰ ਭਟਕਾਉਂਦਾ ਸੀ, ਪਰ ਅੱਜ ਗੁਰੂ ਦੇ ਦਰ ਤੇ ਕਹਿੰਦੇ ਗੁਰੂ ਅਮਰਦਾਸ ਆਪ ਜੀ ਦੇ ਚਰਨ ਦਾ ਪਦਮ ਦਾ ਲਸ਼ਕਾਰਾ ਹੀ ਐਸਾ ਮਸਤਕ ਦੇ ਉੱਪਰ ਪਿਆ ਮੱਥੇ ਦਾ ਕੌਲ ਬੋਲ ਕੇ ਪਿੱਛੇ ਰਹਿ ਕੀ ਗਿਆ। ਗਿਆਨ ਪ੍ਰਗਟ ਹੋ ਗਿਆ, ਗਿਆਨ ਜਦੋਂ ਪ੍ਰਗਟ ਹੋ ਜੇ ਮੰਗਣ ਦੀ ਜਾਚ ਆ ਜਾਂਦੀ ਹੈ। ਸਮਾਂ ਵਧੀਕ ਨਾ ਹੋਵੇ ਕਿਉਂਕਿ ਅੱਜ ਆਖਰੀ ਦਿਨ ਹੈ, ਇਹ ਸਮਾਂ ਭੱਜਦਾ ਵੀ ਜਾਂਦਾ। ਭਾਈ ਸਾਹਿਬ ਕਹਿੰਦੇ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਉਹ ਭੱਜਾ ਜਾ ਰਿਹਾ, ਪੰਜ ਪੰਜ ਮਿੰਟ ਅੱਗੇ ਦੌੜਿਆ ਜਾਂਦਾ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਚਕਾਈ ਕੰਨੀ, ਕੰਨੀਆਂ ਖਿਸਕਾਉਂਦਾ ਜਾ ਰਿਹਾ। ਇਸੇ ਭਾਈ ਸਾਹਿਬ ਨੇ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦੁਆਰ ਵਿੱਚ ਜਾ ਕੇ ਭੇਟ ਕੀਤਾ ਆਪਣੇ ਆਪ ਨੂੰ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਖਰੀ ਬਾਤ ਕਹਿ ਕੇ ਕੀਰਤਨ ਦੀ ਸਮਾਪਤੀ ਕਰਾਂਗੇ। ਕਹਿੰਦੇ ਪਰਕਚ ਕੌਲ ਸਿਰਕਚ ਕੌਲ ਬਣਾ ਹੱਥ ਲਿੱਤਾ। ਸਿਰ ਜਿਹੜਾ ਸੀ ਨਾ, ਆ ਸਿਰ ਉਤਲਾ ਦਿਮਾਗ, ਕਹਿੰਦੇ ਇੱਕ ਚਕੌਲ ਬਣਾ ਲਿਆ, ਕੱਚ ਦਾ ਕੌਲਾ, ਕੋਈ ਬਰਤਨ ਖਾਲੀ। ਸਿਰਕਚ ਕੌਲ ਬਣਾ ਹੱਥ ਲਿੱਤਾ ਤੇ ਪੜਿਆਂ ਦੁਆਰੇ ਫਿਰੇ। ਹਰੇਕ ਜਗ੍ਹਾ ਜਾਈਦਾ ਨਾ, ਕਾਲਜ ਜਾਈਦਾ, ਯੂਨੀਵਰਸਿਟੀ ਜਾਈਦਾ, ਸਾਰੀਆਂ ਜਗ੍ਹਾ ਤੇ ਜਾ ਕੇ ਵਿਦਿਆ ਗ੍ਰਹਿਣ ਕਰੀਦੀ ਹੈ। ਇੱਕ ਬੂੰਦ ਪੈਂਦੀ ਜਾਂਦੀ, ਹਰ ਪ੍ਰੋਫੈਸਰ ਦਾ ਖਿਆਲ, ਹਰ ਪ੍ਰੋਫੈਸਰ ਦਾ ਲੈਸਨ, ਹਰ ਇੱਕ ਡਿਗਰੀ ਸਾਨੂੰ। ਸਿਰ ਕਚਕੌਲ ਬਣਾ ਹੱਥ ਲਿੱਤਾ ਪੜਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਕੇ ਤੁੰਨ ਤੁੰਨ ਕੇ ਭਰਿਆ। ਦਰ ਦਰ ਦੇ ਟੁਕੜੇ ਮੰਗੇ, ਕਿਸੇ ਕੋਲੋਂ ਏ ਬੀ ਸੀ ਡੀ ਚੁਰਾ ਲਈ, ਕਿਸੇ ਕੋਲੋਂ ਅਲਫਬੇਤ ਏ ਲੇਖ ਏ ਚੁਰਾ ਲਈ, ਕਿਸੇ ਕੋਲੋਂ ਅਰਬੀ ਫਾਰਸੀ ਦੇ ਅੱਖਰ ਲੈ ਲਏ, ਕਿਸੇ ਕੋਲੋਂ ਪੰਜਾਬੀ ਦੇ ਲੈ ਲਏ, ਕਿਸੇ ਕੋਲੋਂ ਸੰਸਾਰ ਦੀਆਂ ਸਾਰੀਆਂ ਵਿਧਵਾਵਾਂ ਜਿਹੜੀਆਂ ਨੇ ਵਿਦਿਆ ਸਾਰੀਆਂ ਲੈ ਲਈਆਂ। ਦਰ ਦਰ ਦੇ ਟੁੱਕ ਮੰਗ ਮੰਗ ਕੇ ਤੁੰਨ ਤੁੰਨ ਕੇ ਭਰਿਆ, ਭਰਿਆ ਵੇਖ ਆਫਰਿਆ ਮੈਂ ਸਾਂ ਜਾਣਾ ਪੰਡਿਤ ਹੋਇਆ। ਭਾਈ ਸਾਹਿਬ ਕਹਿੰਦੇ ਭਰ ਕੇ ਗਿਆ ਇਹ ਕਚਕੌਲਾ, ਦਿਮਾਗ ਜਿਹੜਾ ਹੈ ਭਰ ਗਿਆ, ਦਰ ਦਰ ਦੇ ਟੁਕੜੇ ਲੈ ਲੈ ਕੇ ਭਰ ਗਿਆ, ਇੱਕ ਇੱਕ ਗੱਲ ਦੇ ਨਾਲ ਭਰ ਗਿਆ। ਇੰਨੀ ਸਾਡੇ ਕੋਲ ਬੁੱਧੀ ਆ ਗਈ, ਬੁੱਧੀ ਨਹੀਂ ਹੈ ਬੜੀ, ਕਹਿੰਦੇ ਮਤਹੀਨ ਹੈ, ਕਹਿੰਦੇ ਭਰ ਭਰ ਭਰਿਆ ਗਿਆ। ਦਰ ਦਰ ਤੇ ਟੁੱਕ ਮੰਗ ਮੰਗ ਕੇ ਤੁੰਨ ਤੁੰਨ ਕੇ ਭਰਿਆ। ਜਦੋਂ ਭਰ ਗਿਆ ਨਾ, ਹਰ ਇੱਕ ਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ, ਕਿਸੇ ਨੂੰ ਸਵਾਲ ਨਾ ਬੋੜੇ, ਤੇ ਕਹਿੰਦੇ ਫਿਰ ਮੈਂ ਭਰਿਆ ਵੇਖ ਆਫਰਿਆ ਮੈਂ ਸਾਂ ਜਾਣਾ ਪੰਡਿਤ ਹੋਇਆ, ਮੈਂ ਪੰਡਿਤ ਹੋ ਗਿਆ ਸਾਰਿਆਂ ਨਾਲੋਂ ਸਿਆਣਾ। ਮਾਂ ਨੀ ਮੇਰੀ ਜਵਾਬ ਦੇ ਸਕਦੀ, ਪਿਓ ਮੇਰਾ ਨੀ ਜਵਾਬ ਦੇ ਸਕਦਾ, ਭੈਣ ਭਰਾ ਨੀ ਜਵਾਬ ਦੇ ਸਕਦਾ, ਦਰ ਦੇ ਪੰਡਿਤ ਨੀ ਜਵਾਬ ਦੇ ਸਕਦੇ, ਕਾਜੀ ਮੌਲਵੀ ਗਿਆਨੀ ਗੁਣੀ ਕੋਈ ਜਵਾਬ ਨੀ ਦੇ ਸਕਦਾ। ਭਰਿਆ ਵੇਖ ਆਫਰਿਆ ਮੈਂ ਸਾਂ ਜਾਣਾ ਪੰਡਿਤ ਹੋਇਆ, ਟਿੱਕੇ ਨਾ ਪੈਰ ਜ਼ਮੀਨ ਤੇ ਮੇਰਾ ਉੱਚਾ ਹੋ ਤੁਰਿਆ। ਬਸ ਹੋਮੇ ਦਾ ਮਾਰਿਆ ਗਿਆ ਤੇ ਭਾਈ ਸਾਹਿਬ ਕਹਿੰਦੇ ਫਿਰ ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਨੂੰ ਉਹਨਾਂ ਬਖਸ਼ਿਆ, ਹਰਿਮੰਦਰ ਸਾਹਿਬ ਜੀ ਦੇ ਦੁਆਰ ਦੇ ਉੱਪਰ ਜਾ ਕੇ ਖੜਾ ਹੋ ਗਿਆ, ਵਿਚਾਰਾਂ ਕਰਨ ਲੱਗ ਗਿਆ। ਇੱਕ ਦਿਨ ਇਹ ਚਕਚਕੌਲ ਲੈ ਕੇ ਸਤਿਗੁਰ ਮੋਹਰੇ ਧਰਿਆ, ਇੱਕ ਦਿਨ ਪਹੁੰਚ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਦੁਆਰ ਦੇ ਉੱਪਰ। ਸ਼ਾਇਦ ਨਜ਼ਰੇ ਕਰਮ ਹੋਣੀ ਸੀ, ਮੈਂ ਤਾਂ ਗਿਆ ਸੀ ਸਵਾਲ ਕਰਨ, ਮੈਂ ਬੜਾ ਗੁਣੀ ਗਿਆਨੀ ਬਣ ਕੇ ਆਇਆ, ਦੱਸ ਗੁਰੂ ਰਾਮਦਾਸ ਤੇਰੀ ਸਿਫਤ ਲਿਖਾਂ। ਭਾਈ ਸਾਹਿਬ ਕਹਿੰਦੇ ਇੱਕ ਦਿਨ ਇਹ ਕਚਕੌਲ ਲੈ ਗਿਆ, ਸਤਿਗੁਰ ਮੋਹਰੇ ਧਰਿਆ, ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ, ਸਤਿਗੁਰੂ ਨੂੰ ਚੰਗਾ ਨਾ ਲੱਗਿਆ ਗੁਰੂ ਰਾਮਦਾਸ ਮਹਾਰਾਜ ਨੂੰ, ਸਤਿਗੁਰਾਂ ਨੇ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ, ਝੂਠ ਝੂਠ ਝੂਠ ਝੂਠ ਕਰਕੇ ਚੁਕਰਾਇਆ, ਸਾਰਾ ਖਾਲੀ ਕਰਿਆ। ਕਹਿੰਦੇ ਝੂਠ ਚੁੱਕ ਲਿਆ ਦੁਨੀਆਂ, ਲੈ ਜਾ ਸਾਰੀ ਝੂਠ ਇਕੱਠੀ ਕੀਤੀ ਹੋਈ, ਕੋਈ ਕਿਸੇ ਦੀ ਗੱਲ, ਕੋਈ ਕਿਸੇ ਦੀ ਗੱਲ, ਕੋਈ ਕਿਸੇ, ਸਾਰੀਆਂ ਝੂਠਾਂ ਹੀ ਸਾਰੀਆਂ ਦਿਮਾਗ ਦੇ ਵਿੱਚ ਪਾ ਕੇ ਬਹਿ ਗਏ, ਸਾਰੇ ਅਵਗਣ ਇਕੱਠੇ ਕਰਕੇ ਲੈ ਕੇ ਆ ਗਏ। ਇੱਕ ਦਿਨ ਇੱਕ ਕੌਲ ਲੈ ਗਿਆ ਸਤਿਗੁਰ ਮੂਹਰੇ ਧਰਿਆ, ਝੂਠ ਝੂਠ ਕਰਕੇ ਸੁਕਰਾਇਆ, ਸਾਰਾ ਖਾਲੀ ਕਰਿਆ। ਤੇ ਜਦੋਂ ਠੁੱਡੇ ਪਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ, ਫਿਰ ਇਹ ਇਲਮ ਸੜਨ ਲੱਗਾ। ਸੜਿਆ ਜਦੋਂ, ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਰਮ ਕੀਤਾ, ਕਿਰਪਾ ਕੀਤੀ, ਝੂਠ ਝੂਠ ਕਰਕੇ ਸੁਕਰਾਇਆ, ਸਾਰਾ ਖਾਲੀ ਕਰਿਆ, ਮਲ ਮਲ ਕੇ ਫਿਰ ਧੋਇਆ ਇਸ ਨੂੰ। ਝੂਠ ਇਲਮ ਦੀ ਲਾਈ ਜਿਹੜੀ ਮੈਲ ਲੱਗੀ ਸੀ ਨਾ, ਗਿਆਨ ਦੀ ਗੁਣੀ ਦੀ ਜਿਹੜੀ ਮੈਲ ਲੱਗੀ ਸੀ, ਦੁਨੀਆਂ ਦੇ ਪੜ੍ਹਾਈ ਲਿਖਾਈ ਦੀ, ਦੁਨੀਆਂ ਦੀ ਹਉਮੈ ਦੀ, ਸਤਿਗੁਰਾਂ ਨੇ ਮਲ ਮਲ ਕੇ ਫਿਰ ਧੋਇਆ ਇਸ ਨੂੰ।
جھوٹ علم دی لائی ویکھو ایک چکول چمکیا کمل واگ پھر کھڑیا کمل وانگو کھڑ گیا ایک چکول خالی ہو گیا اس دے وچ شردا پیار گرو رام داس مہاراج نے بھر دتا نام بھر دتا اس دے وچ نام دی مہما بھر دتی ایسے ستگرو گریب نواز پاتشاہ دے چرنا چ گرو ارجن دیو مہاراج بھی پکار کرتے ہم اپرادھی ستگور سے تم بخش اس کر کے گرو پیارے ہو تن دولت کماؤ ودیشاں چ رہندے ہو اتھے دی بولی بڑی ضروری ہے کہ جڑا ماں دی بولی بھل جائے جڑا ماں دی بولی بھل جائے اس نوں پھر کی کہاں گے اگے آن والا سماں کیسا آئے گا گرو گرنتھ صاحب پڑھ لو گے گرو جی زبان پڑھ لو گے کتنے انگلش میں لیا کے گرو گرنتھ صاحب مہاراج پرکاش کر دے کوئی مسا نہیں ٹیکے گا اس کر کے پیارے ہو ست گران دے وال قدم قدم در آئیے بچہ بولنا نہیں جانتا ماں بولی سکھاندی بار بار کہندی بیٹا بول ممی ماں ڈیڈی پاپا ہر ایک چیز سکھاندی نا جیوں جیوں سکھاندی ہے بچے نوں تیوں تیوں بچے دے علم دے وچ گیان وچ بھردا جاندا ہے ستگرو گریب نواز مہاراج مہرا کرن ایتھے بیٹھے ہیں اپنے ورثے نوں سامھ کے رکھیے نہیں تے ہوا دا جھوکا آیا کتے چھوٹے جے درخت طرح اکھڑ کے دھرتی تے نہ ڈگ جائیے بڑی ضرورت ہے سنبھن دی اپنے آپ نوں او سنبھے گا گرو جدو گرو دی بولی آئے گی اے نہیں ضروری بھائی پنجابی دی پی ایچ ڈی کرو گیانی کرو نہ نہ نہ میرے گرمکھ پیارے ویر دی سامنے بیٹھے نے امرپور سنگھ جی جنہوں نے بڑی محنت کیتی ہے پنجابی گرمکھی اکھر آپ جی نوں سکھاندے نے وہ تے تتپر نے ہمیشہ تے ٹلیائی کے دے وچ سابدھان ہوو گرو گرنتھ صاحب مہاراج کا لڑ پکڑو پھڑو اس اکال کا لڑ 2008 آ رہا ہے 2008 شری گرو گرنتھ صاحب مہاراج جی کا 300 سال سمپورنتا دیوس آ رہا ہے گریائی دیوس آ رہا ہے ادو تک تو کم سے کم گرو گرنتھ صاحب مہاراج کو پڑھیے رب نال بولن کی گل کرن کی سمرتھا تو پیدا کر لیے پنجابی تو پڑھنی آ جاوے کوشش کرو ستگرو صاحب مہر کرن گے گریب نواز صاحب جی کی کرپا ہو جائے گی ستگرو مہرا کرن بچارا نہ اگے لے کے جائیے سنکوچتے ہوئے اتنے کیرتن کی سماپتی اس دوران لگاتار 7-8 دن ہو گئے ہیں آپ جی کے اس دربار کے سیوا کرتے ہیں سموہ مائی بھائی ست سنگت کا تہ دلو دھنواد بڑے پیار والے ہو جنہاں دے ہردے دے اندر پیار ٹکیا نا سمجھو رب دور نہیں ہے رب انہاں دے ہردے دے وچ ہی ہے سانو نظر نہیں آتا رب انہاں دے ہردے دے وچ ہی وہ نظر نہیں آتا پیار دی بھاشا بولن والے جڑے نے نا انہاں دی زبان دے اندر ہی رب ہے اس کر کے پیارے ہو پیار کردے ہو ساریاں نوں تے ستگرو تہانوں پیار کرتا ہے نام دی دات ہردے وچ سنج دے وے تے گرمکھ پیارے جی جس کا کرنیل سنگھ جی سموہ پروار کا امرپور سنگھ جی جتنے گرمکھ پیارے میرے ویر بیٹھے ہو دلباغ سنگھ کومن سنگھ ترلوک سنگھ قیمت کوٹ کلجیت جی جنے بھی نے سارے کے نام لئیے تو بہت لمبے ہو جاتے ہیں سارے ہی اپنے جنیاں ماتاواں بچیاں بہن ہیں سارے کا تہ دلو شکر گزار ستگرو گریب نواز مہاراج کرپا کرن ہوئیاں بھلاں غلطیاں کی کھما بخشنی بچاراں بڑیاں لمیاں ستگر کا سبجیکٹ بڑا لما گرو کیونکہ گرو کا انت کوئی نہیں تو گرو دیا گلوں کا بھی کوئی انت نہیں اہم تو سنسار دیا گلیں بول بول کے تھک جانے ہیں ایک دن سنتا ہے دو دن سنتا ہے چار دن پنجویں دن کہتا ہے چھٹ یار اسے بھی گل کری جانا بار طرح بول کسی ہو سکتا جب گرو گرنتھ صاحب مہاراج جی کی گل کریے کوئی کہہ بس کر نہ سنا کوئی کہتے سنا مٹھی لگتی گسائی مہندا اچھڑا گرو ارجن صاحب کہتے میرا گسائی میرا مال بڑا پیارا ہے گسائی مہندا اچھڑا ام ابے تھام ماں باپ نالوں مٹھا ہے ام ابے تھام مٹھڑا بہن بھائی سب سجنا خود جہا نکل تیرے ورگا کوئی نہیں ستگرو گریب نواز کرپا کرن رسنا پوتر کریے دو منٹ سمرتی ستگرو کے نام دے وچ پھر انسر پہ چاہیے

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਾਰਾ ਸੰਸਾਰ ਸੁੱਤਾ ਪਿਆ ਤੇ ਕੌਣ ਕੌਣ ਸੁੱਤਾ ਤੇ ਜਾਗਦਾ ਕੌਣ ਹਜ਼ੂਰ ਆਪ ਹੀ ਦੱਸਣਗੇ। ਮਤਾ ਅਸੀਂ ਇਹ ਅਹਿਸਾਸ ਕਰ ਲਈਏ ਵੀ ਅਸੀਂ ਜਾਗਦੇ ਹਾਂ, ਜੇ ਤਾਂ ਸਾਡੀ ਇਹ ਬਿਰਤੀ ਤਾਂ ਸੁੱਤੇ ਪਏ ਤੇ ਜਾਗਣ ਵਾਲਾ ਕੌਣ? ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਆਪ ਦੱਸਣਗੇ ਕੌਣ ਜਾਗਦਾ ਤੇ ਸੁੱਤਾ ਕੌਣ। ਪੁੱਛੀਏ ਹਜ਼ੂਰ ਮਹਾਰਾਜ ਤੋਂ ਗਰੀਬ ਨਵਾਜ, ਦੱਸੋ ਆਪ ਜੀ ਕੌਣ ਕੌਣ ਸੁੱਤਾ ਤੇ ਕਿਵੇਂ ਸੁੱਤਾ ਹੋਇਆ, ਜਰਾ ਵਿਸਥਾਰ ਨਾਲ ਦੱਸੋ। ਕਹਿੰਦੇ ਆਓ ਮੈਂ ਸਮਝਾਵਾਂ ਕੌਣ ਸੁੱਤਾ।

ਅਸੀਂ ਆਪਣੇ ਆਪ ਨੂੰ ਕਈ ਵਾਰੀ ਸਾਡਾ ਸ਼ਬਦ ਜਿਹੜਾ ਵਿਗੜ ਗਿਆ, ਗੁਰਮੁਖ ਆਓ ਗੁਰਮੁਖੋ, ਇਹਦਾ ਮਤਲਬ ਸਾਰਾ ਸੰਸਾਰ ਗੁਰਮੁਖ ਹੋ ਗਿਆ ਤੇ ਸਾਰਾ ਹੀ ਜਾਗਦਾ ਹੋਇਆ। ਗੁਰਮੁਖ ਜਾਗੇ ਗੁਰ ਸ਼ਬਦ ਵਿੱਚ, ਜਿਨ੍ਹਾਂ ਨੇ ਸ਼ਬਦ ਨੂੰ ਅਪਣਾ ਲਿਆ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਹਿਰਦੇ ਵਿੱਚ ਧਾਰਨ ਕਰ ਲਈ, ਉਹ ਜਾਗਦੇ ਨੇ। ਗੁਰਮੁਖ ਜਾਗੇ ਸ਼ਬਦ ਆਪ ਜੀ ਦੇ ਸਾਹਮਣੇ, ਜਿਹੜੇ ਜਾਗਦੇ ਨੇ ਉਹਨਾਂ ਨੂੰ ਸ਼ਬਦ ਨਾਲ ਪਿਆਰ ਹੈ। ਸ਼ਬਦ ਨਾਲ ਤੇ ਸੇ ਜਨ ਜਾਗੇ ਜਿਨ ਨਾਮ ਪਿਆਰ, ਉਹ ਵੀ ਜਾਗਦੇ ਨੇ ਜਿਨ੍ਹਾਂ ਨੂੰ ਨਾਮ ਨਾਲ ਪਿਆਰ, ਜਿਹੜੇ ਨਾਮ ਦੇ ਵਿੱਚ ਰੱਤੇ ਗਏ ਨੇ। ਵੈਸੇ ਸਾਡੀ ਤਾਂ ਹਾਲਤ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਫਰਮਾਨ ਕਰਦੇ ਨੇ, ਅਸੀਂ ਸੌਂ ਕਿਵੇਂ ਗਏ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸੌਣ ਦਾ ਕਾਰਨ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਦੋ ਤਰ੍ਹਾਂ ਸੁੱਤੀਆਂ, ਇੱਕ ਤੇ ਅੱਖਾਂ ਨੰਦਰਾਈਆਂ ਹੋ ਗਈਆਂ ਸਾਰਾ ਦਿਨ ਕੰਮ ਕਰ ਕਰਕੇ, ਚਲੋ ਉਹ ਤਾਂ ਥਕਾਵਟ ਦਾ ਕਾਰਨ ਸੀ, ਸੌਣਾ ਹੀ ਚਾਹੀਦਾ ਸੀ। ਇਨਸਾਨ ਥੱਕ ਜਾਏ ਤਾਂ ਸੌਣਾ ਹੀ ਚਾਹੀਦਾ, ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਜਦੋਂ ਇਹ ਥੱਕ ਜਾਂਦੀਆਂ। ਪਰ ਗਰੀਬ ਨਵਾਜ ਕਹਿੰਦੇ ਪਰਾਈ ਦ੍ਰਿਸ਼ਟੀ ਵੱਲੋਂ ਕਦੇ ਹੀ ਨਹੀਂ ਥੱਕੀਆਂ, ਸੁੱਤੀਆਂ ਹੀ ਨਹੀਂ ਕਦੇ, ਪਰਾਇਆ ਰੂਪ ਤੱਕਣ ਤੇ ਕਦੇ ਵੀ ਥੱਕੀਆਂ, ਸੁੱਤੀਆਂ ਹੀ ਨਹੀਂ ਕਦੇ। ਕਮਾਲ ਹੈ, ਬਾਹਰਲੀ ਸਟ੍ਰੈਸ ਤਾਂ ਇਹ ਬਰਦਾਸ਼ਤ ਨਹੀਂ ਕਰ ਸਕਦੀਆਂ, ਸੌਂ ਜਾਂਦੀਆਂ ਨੇ, ਥਕਾਵਟ ਹੋ ਜਾਏ ਸੌਂ ਜਾਂਦੀਆਂ। ਪਰ ਪਰਾਇਆ ਰੂਪ, ਪਰਾਇਆ ਜੋਬਨ, ਪਰਾਇਆ ਰੂਪ ਰਸ ਗੰਧ ਸਭ ਵੇਖਣ ਵਾਸਤੇ ਜਾਗਦੀਆਂ ਹੀ ਰਹਿੰਦੀਆਂ ਨੇ, ਸੌਂਦੀਆਂ ਹੀ ਨੇ।

ਕੰਨ ਸੌ ਗਏ। ਹੁਣ ਆਪਾਂ ਵੇਖਣਾ ਵੀ ਜੇ ਤਾਂ ਸਾਡੇ ਵਿੱਚ ਇਹ ਨਿਸ਼ਾਨੀਆਂ ਹਨ ਗੁਰੂ ਸਾਹਿਬ ਜੀ ਦੀਆਂ, ਤੇ ਫਿਰ ਅਸੀਂ ਵੀ ਸੁੱਤੇ ਹਾਂ, ਜੇ ਨਹੀਂ ਤਾਂ ਫਿਰ ਜਾਗਦੇ ਹਾਂ।

ਤੇ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਮੈਂ ਵੀ ਸੰਸਾਰ ਸੁੱਖਾ ਹੀ ਵੇਖਿਆ, ਮੈਂ ਵੀ ਸਾਰਾ ਸੰਸਾਰ ਸੁੱਤਾ ਹੀ ਵੇਖਿਆ। ਸੁੱਤਾ ਉਦੋਂ ਵੇਖਿਆ ਜਦੋਂ ਬਾਗ ਦੇ ਅੰਦਰ ਇੱਕ ਨੌਜਵਾਨ ਲੜਕੀ ਹੱਥ ਵਿੱਚ ਪਟਾਰੀ ਫੜੀ ਹੋਈ, ਲੱਕੜ ਦੀ ਬਣੀ ਹੋਈ ਟੋਕਰੀ, ਹਲਕਾ ਜਿਹਾ ਬਾਂਸਾਂ ਨੂੰ ਛਿਲ ਛਿਲ ਕੇ ਬਣਾਇਆ, ਪੰਜਾਬੀ ਭਾਸ਼ਾ ਚ ਉਹਨੂੰ ਕਹਿੰਦੇ ਛਿੱਕੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਸ਼ਬਦ ਆਇਆ ਛਿੱਕੂ, ਛਿੱਕਾ। ਛਿੱਕੇ ਪਰ ਤੇਰੀ ਬਹੁ ਡੀਠ, ਮਤ ਲੱਕੜੀ ਸੋਟਾ ਪਰੇ ਤੇਰੀ ਪੀਠ। ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿੱਛੇ ਲੱਭੇ 2500 ਸ਼ਬਦ ਦੇ ਕਰੀਬ ਕਰੀਬ, ਜਿਹੜੇ ਸਾਡੇ ਪੁਰਾਣੀ ਪੰਜਾਬੀ ਹੈ ਨਾ, ਅਸਲ ਪੰਜਾਬੀ ਜਿਹੜੀ ਭੁੱਲ ਗਈ ਸਾਨੂੰ, ਅੱਜ ਸਾਨੂੰ ਯਾਦ ਹੀ ਨਹੀਂ। ਕਈ ਵਾਰੀ ਅਸੀਂ ਬੋਲਣਾ ਹੋਈ ਹੈ ਨਾ, ਕੋਈ ਅੱਖਰ ਤੇ ਸਾਨੂੰ ਵੀ ਭੁੱਲ ਜਾਂਦਾ, ਪਤਾ ਨੀ ਕੀ ਕਹਿੰਦੇ ਪੰਜਾਬੀ। ਛਿੱਕੂ, ਉਹਨੂੰ ਛਿੱਕੂ ਕਹਿੰਦੇ ਨੇ। ਛੋਟਾ ਇੱਕ ਬਾਂਸ ਹੁੰਦਾ, ਉਸ ਨੂੰ ਛਿਲ ਛਿਲ ਕੇ ਘੜ ਘੜ ਕੇ ਨਾ ਉਸ ਨੂੰ ਬਣਾਇਆ ਜਾਂਦਾ ਤੇ ਉਸ ਨੂੰ ਕਿਹਾ ਜਾਂਦਾ ਛਿੱਕੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਸੰਤ ਰਾਗ ਵਿੱਚ ਸ਼ਬਦ ਆਉਂਦਾ, ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉੱਪਰ ਝਮਕ ਬਾਲ। ਉਸ ਦੇ ਵਿੱਚ ਅਖੀਰ ਚ ਕਿਹਾ ਛਿੱਕੇ ਪਰ ਤੇਰੀ ਬੋਡੀ। ਪੁਰਾਣਿਆਂ ਨੂੰ ਪਤਾ ਉਦੋਂ ਸਾਂਭਣ ਦਾ ਕੋਈ ਰਿਵਾਜ ਨਹੀਂ ਸੀ, ਵਸਤੂ ਕਿਵੇਂ ਸਾਂਭੀ ਜਾਏ, ਕਿਉਂਕਿ ਫਰਿਜਰੇਟਰ ਨਹੀਂ ਸਨ, ਹੈਗੇ ਕੋਲਡ ਸਟੋਰ ਵਗੈਰਾ ਨਹੀਂ ਸਨ। ਲੱਕੜ ਦਾ ਇੱਕ ਚਤੀਰ ਪਾਇਆ ਹੁੰਦਾ ਸੀ ਘਰਾਂ ਦੇ ਵਿੱਚ, ਉਸ ਦੇ ਨਾਲ ਰੱਸਾ ਬੰਨ ਕੇ ਨਾ ਤੇ ਉਹ ਬਣਾਇਆ ਹੋਇਆ ਛਿੱਕੂ ਜਿਹਾ ਉਹ ਟੰਗ ਦਿੱਤਾ ਜਾਂਦਾ ਸੀ, ਦੁੱਧ ਗਰਮ ਕਰਕੇ ਉਸ ਵਿੱਚ ਧਰ ਦਿੱਤਾ ਜਾਂਦਾ, ਦਹੀਂ ਗਰਮ ਕਰਕੇ ਕੀਮਤੀ ਤੋਂ ਕੀਮਤੀ ਵਸਤੂ ਉਹਦੇ ਵਿੱਚ ਢੱਕ ਦਿੱਤੀ ਜਾਂਦੀ, ਕਮ ਸੇ ਕਮ 10 ਫੁੱਟ ਧਰਤੀ ਤੋਂ ਉੱਚਾ, ਨਾ ਤੇ ਕੁੱਤੇ ਦੀ ਛਲਾਂਗ ਜਾਂਦੀ ਨਾ ਬਿੱਲੀ ਦੀ ਛਲਾਂਗ ਜਾਂਦੀ। ਹਜ਼ੂਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਆ, ਕਹਿੰਦੇ ਨੌਜਵਾਨ ਲੜਕੀ ਨੇ ਹੱਥ ਵਿੱਚ ਛਿੱਕੂ ਜਿਹਾ ਫੜਿਆ, ਛੋਟਾ ਜਿਹਾ ਟੋਕਰਾ ਜਿਹਾ, ਤੇ ਬਾਗ ਦੇ ਵਿੱਚ ਵੜ ਗਈ, ਜਿਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਫਰਮਾਨ ਕਰਦੇ ਆ, ਕਹਿੰਦੇ ਨੇ

0: ਅਖੀਰ ਚ ਫੁਰਮਾਨ ਕਰਦੀ, ਸ਼ਬਦ ਬੜਾ ਲੰਮਾ, ਸ਼ਬਦ ਸਾਰਾ ਗਾਇਨ ਕਰ ਦਿੰਦੇ।
1: ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇਓ, ਬ੍ਰਹਮ ਪਾਤੀ ਵਿਸ਼ਨ ਡਾਰੀ ਪੱਤੇ ਟਾਣੀਆਂ ਤੇ ਫੁੱਲ। ਕਹਿੰਦੇ ਕਿਹਨੂੰ ਤੋੜਦੀ ਪਈ ਹੈ? ਕਹਿੰਦੇ ਫੁੱਲ ਨੂੰ। ਕਹਿੰਦੇ ਫੁੱਲ ਤੋੜ ਕੇ ਕੀ ਕਰੇਗੀ? ਕਹਿੰਦੀ ਭਗਵਾਨ ਦੇ ਚਰਨਾਂ ਦੇ ਵਿੱਚ ਕੁਛ ਮਾਲਾ ਤਿਆਰ ਕਰਕੇ ਤੇ ਅਰਪਣ ਕਰ ਦੇਵਾਂਗੀ। ਕਹਿਣ ਲੱਗੀ ਪਤਾ ਤੂੰ ਕਿੰਨੇ ਦੇਵਤਿਆਂ ਨੂੰ ਤੋੜਿਆ? ਤੇ ਮਾਲਣ ਕਹਿਣ ਲੱਗੀ ਕਿਵੇਂ ਜੀ, ਮੈਂ ਦੇਵਤੇ ਕਿਵੇਂ ਤੋੜ ਲੈ, ਕਿਵੇਂ ਕਿਸੇ ਮਨੁੱਖ ਨੂੰ ਤੋੜਿਆ? ਤਾਂ ਕਬੀਰ ਸਾਹਿਬ ਕਹਿੰਦੇ ਬ੍ਰਹਮਾ ਇੱਕ ਪੱਤੀ ਹੈ, ਪਾਤੀ ਪੱਤੇ ਜਿਹੜੇ ਨੇ ਬ੍ਰਹਮਾ ਹੈ, ਜਿਹੜੀ ਟਾਹਣੀ ਹੈ ਉਹ ਵਿਸ਼ਨੂੰ ਹੈ, ਫੁੱਲ ਜਿਹੜਾ ਉਹ ਸ਼ੰਕਰ ਹੈ। ਤੇ ਕਹਿੰਦੇ ਤਿੰਨ ਦੇਵਤਿਆਂ ਨੂੰ ਤੇ ਪ੍ਰਤੱਖ ਤੌਰ ਤੇ ਤੂੰ ਤੋੜ ਲਿਆ, ਤੇ ਸੇਵਾ ਕਿਹਦੀ ਕਰਨੀ ਪਈ?

ਕਰਦੇ। ਹੁਣ ਸਾਡੀ ਹਾਲਤ ਪਤਾ ਕਿਹੋ ਜਿਹੀ ਹੈ? ਅਖੀਰਲੀ ਪੰਕਤੀ ਵਿੱਚ ਕਬੀਰ ਸਾਹਿਬ ਫਰਮਾਨ ਕਰਦੇ ਕਹਿੰਦੇ, ਮਾਲਣ ਭੁੱਲੀ ਜਗ ਭੁੱਲਾਨਾ, ਜਿਵੇਂ ਮਾਲਣ ਭੁੱਲ ਗਈ ਨਾ ਸਾਰਾ ਸੰਸਾਰ ਹੀ ਭੁੱਲ ਗਿਆ। ਅਸੀਂ ਸਰਗੁਣ ਪੂਜਾ ਨਿਰਗੁਣ ਕਿਹਦੀ ਪੂਜਾ ਕਰ ਰਹੇ ਹਾਂ? ਕਿਸਦੀ ਪੂਜਾ ਕਰ ਰਹੇ ਹਾਂ? ਸਾਡਾ ਇਸ ਗੁਰਦੇਵ ਕਿਹੜਾ ਹੈ ਜਿਹੜਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਜੇ ਤੂੰ ਇਹਦੀ ਪੂਜਾ ਕਰੇਗਾ ਤਾਂ ਤੂੰ ਪੁਜਾਰੀ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਕਾਹਦੀ ਫਿਰ ਪੂਜਾ ਕਰੀਏ ਬਈ? ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪੂਜਾ ਅਕਾਲ ਕੀ ਤੇ ਪਰਚਾ ਸ਼ਬਦ ਕਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਰਚਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਸਿਧਾਂਤ ਹੈ, ਸ਼ਬਦ ਸਾਡਾ ਸਿਧਾਂਤ ਹੈ ਤੇ ਸ਼ਬਦ ਤੋਂ ਬਗੈਰ ਪੂਜਾ ਨਹੀਂ ਹੋ ਸਕਦੀ। ਸ਼ਬਦ ਨੂੰ ਵਾਰ ਵਾਰ ਜਪਣਾ, ਸ਼ਬਦ ਦਾ ਸਤਿਕਾਰ ਕਰਨਾ, ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਇਹੀ ਸਾਡੀ ਪੂਜਾ ਹੈ। ਬਾਬਾ ਗੁਰੂ ਅਮਰਦਾਸ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੂੰ ਜਦੋਂ ਭੱਟਾ ਨੇ ਗੋਇੰਦਵਾਲ ਸਾਹਿਬ ਜੀ ਦੀ ਨਗਰੀ ਚ ਵੇਖਿਆ ਨਾ, ਤੇ ਕਿਹੜੇ ਰੂਪ ਚ ਵੇਖਿਆ ਸੀ ਪਤਾ? ਆ ਪੰਕਤੀ ਪੜ੍ਹ ਕੇ ਨਾ ਅਖੀਰਲੀ ਉਸ ਪਾਸੇ ਚੱਲਦੇ ਹਾਂ। ਮਾਲਣ ਭੁੱਲੀ ਜਗ ਭੁਲਾਨਾ, ਮਾਲਣ ਭੁੱਲੀ ਜਗ ਭੁਲਾਨਾ, ਹਮ ਭੁਲਾਨੇ ਨਾਹੀਂ। ਕਹਿ ਸਕਦੇ ਵਿਸ਼ਵਾਸ ਨਾਲ ਵੀ ਹਮ ਭੁਲਾਨੇ ਨਾਹੀਂ? ਐਸਾ ਸਿੱਖ ਛਾਤੀ ਠੋ ਕੇ ਗੁਰੂ ਸਾਹਿਬ ਮਹਾਰਾਜ ਦੇ ਸਨਮੁਖ ਆ ਜਾ, ਮਹਾਰਾਜ ਮੈਂ ਨਹੀਂ ਭੁੱਲਿਆ, ਦੁਨੀਆ ਭੁੱਲ ਗਈ ਤਾਂ ਭੁੱਲ ਗਈ, ਹਮ ਭੁਲਾਨੇ ਨਾਹੀਂ। ਕਿਸੇ ਚ ਹਿੰਮਤ ਹੀ ਨਹੀਂ ਜਿਹੜਾ ਕਹਿ ਸਕੇ ਬਈ ਮੈਂ ਨਹੀਂ ਭੁੱਲਿਆ, ਮਹਾਰਾਜ ਮੈਂ ਵੀ ਭੁੱਲ ਗਿਆ। ਅੱਜ ਸੰਸਾਰ ਦਾ ਫੈਸ਼ਨ ਦਾ ਯੁੱਗ ਇੰਨਾ ਤੇਜ਼ ਵਗਿਆ ਕਿ ਸਾਰਿਆਂ ਨੂੰ ਭੁਲਾ ਦਿੱਤਾ, ਵੱਡਿਆਂ ਵੱਡਿਆਂ ਨੂੰ ਭੁਲਾ, ਧਰਮ ਡੋਲ ਗਿਆ, ਡੋਲ ਗਿਆ ਧਰਮ, ਹਿੱਲ ਗਿਆ ਆਪਣੀ ਜਗ੍ਹਾ ਤੋਂ। ਰੋਜ਼ਾਨਾ ਖਬਰਾਂ ਵੇਖਦੇ ਹੋ ਨਾ, ਸਾਈਕਲਾਨ ਆ ਗਿਆ, ਭੁਚਾਲ ਆ ਗਿਆ, ਤੂਫਾਨ ਆ ਗਿਆ, ਪਾਣੀ ਨਾਲ ਦੁਨੀਆ ਬਰਬਾਦ ਹੋ ਰਹੀ। ਕਿਉਂ? ਧਰਮ ਹਿੱਲ ਗਿਆ, ਅਨਬੈਲੈਂਸ ਹੋ ਗਈ ਹੈ ਧਰਤੀ। ਫਿਰ ਅਨਬੈਲੈਂਸ ਹੋ ਗਈ ਤੇ ਜਦੋਂ ਕੋਈ ਚੀਜ਼ ਬੈਲੈਂਸ ਵਿੱਚ ਨਾ ਰਵੇ, ਡੋਲਦੀ ਹੈ, ਡੋਲ ਜਾਂਦੀ ਹੈ। ਪਰ ਫਿਰ ਵੀ ਅਜੇ ਡੋਲੀ ਹੈ ਕਿਉਂਕਿ ਅਜੇ ਨਾਮ ਜਪੀਏ, ਕੋਈ ਇਸ ਪਾਸੇ ਕੋਈ ਇਸ ਪਾਸੇ ਹੈ, ਇਸ ਪਾਸੇ ਇਉਂ ਡੋਲਦੀ ਹੈ ਤੇ ਇਹ ਪਾਸਾ ਭਾਰੀ ਹੋ ਜਾਂਦਾ, ਦੱਬ ਲੈਂਦਾ, ਐਂ ਡੋਲਦੀ ਹੈ ਤੇ ਇਹ ਪਾਸਾ ਭਾਰੀ ਹੋ ਜਾਂਦਾ। ਹਰ ਇੱਕ ਜਗ੍ਹਾ ਤੇ ਨਾਮ ਜਪਣ ਵਾਲੇ ਬੈਠੇ ਜਾਂ ਬਚ ਜਾਂਦੀ, ਫਿਰ ਧਰਤੀ ਫਿਰ ਬਚ ਜਾਂਦੀ, ਲੱਖਾਂ ਜੀਵਾਂ ਕਰੋੜਾਂ ਜੀਵਾਂ ਦੀ ਜਾਨ ਫਿਰ ਬਖਸ਼ੀ ਜਾਂਦੀ। ਮਾਲਣ ਭੁੱਲੀ ਚਾਤੂਲਾਨਾ, ਹਮ ਭੁੱਲਾ ਦੇਨਾ, ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ, ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰੇ ਹਰ ਰਾਏ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਅੰਮ੍ਰਿਤ ਵੇਲੇ ਆਪਣੇ ਪਾਤਸ਼ਾਹ ਵੱਲ ਧਿਆਨ ਦਿਓ ਜੇ। ਸਿੱਖ ਜਗਤ ਦਾ ਸਭ ਨਾ ਵੱਡਾ ਵਡੇਰੀ ਉਮਰ ਦਾ ਗੁਰੂ ਜਿੱਥੇ ਜਾ ਕੇ ਸਰੀਰ ਜਵਾਬ ਦੇ ਦੇਵੇ, ਉਸ ਜਗ੍ਹਾ ਦੇ ਉੱਪਰ ਜਾ ਕੇ ਸਰੀਰ ਵਿੱਚ ਬਲ ਹੈ। ਕਿਸ ਚੀਜ਼ ਦਾ ਬਲ ਹੈ? 71 ਸਾਲ ਦੀ ਉਮਰ ਦੇ ਅੰਦਰ ਇੰਨੀ ਭਾਰੀ ਸੇਵਾ ਤੇ ਭੱਟਾ ਨੇ ਜਦੋਂ ਤਖ਼ਤ ਤੇ ਬਹਿ ਗਏ ਨਾ ਗੁਰੂ ਅਮਰਦਾਸ ਮਹਾਰਾਜ ਤੇ ਆਪ ਜੀ ਦੇ ਸਾਹਮਣੇ, ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਭੱਟਾ ਨੇ ਫੁਰਮਾਨ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ। ਦਾਸ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸਾਡਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਛੁੱਟ ਹੋਰ ਕੁਛ ਨਹੀਂ।
ज्यादा बाणी का आसरा, क्योंकि साडे पास इना अनमोल खजाना है, जे इनू नहीं लभांगे तो लभांगे कहना। छोटिया छोटिया छपड़िया च हथ मारन नाल कुछ नहीं बनना, सोई सरवर ढूंढ लो जिथों लभी पथ, छप्पड़ ढूंढे क्या होवे की होएगा भला, चिकड़ डुबे हथ, हथ चिकड़ च डुब जाएगा। गुरु ग्रंथ साहिब महाराज सरवर है, समुंदर है, अथाह खजाना है, इस दे विच साडा जीवन है, पातशाहां दी हिस्ट्री है, सतगुरां दा पूरा जीवन इस विच है, गुरसिख दा जीवन इस विच है। आओ उस वल निगाह मारिए, सवैये महल्ले तीजे के कढ़ लो गुरमुख प्यारियो, तैं पढ़ियो इक मन धरियो इक सवैया, साहिब गुरु अमरदास महाराज जी दा। जदों भट्टां ने गुरु अमरदास महाराज पातशाह नूं सनमुख जिथे ये जेड़े भट्ट सन, माड़ी मोटी बंदगी वाले नहीं सन, गुरु पातशाह जी की हजूरी दे अंदर होरना मतां दे लोग ज्यादा आए, जिन्हां ने आके पातशाह नूं वेखिया, ते पातशाह नूं वेख के ते फिर लिख दिता, लिखारी सन बड़े वड्डे। 15 भट्टां दी बाणी गुरु ग्रंथ साहिब महाराज विच दर्ज है, वाहिगुरु। 11 भट्टां दी बाणी गुरु ग्रंथ साहिब महाराज विच दर्ज है, 15 भगतां दी बाणी गुरु ग्रंथ साहिब महाराज विच दर्ज है, 36 महापुरखां दी बाणी गुरु ग्रंथ साहिब महाराज विच है, थाल विच 3 वस्तु पई होई, 36 प्रकार दा भोजन गुरु ग्रंथ साहिब महाराज है, 6 गुरु, 36 महापुरखां दी बाणी गिणिए हां, 6 गुरु, 15 भगत, पढ़े लिखे लोग गिनती मिनट च हो जाती, घटो काउंटिंग दे विच बहुत मार, 15 ते 6 21, 6 गुरु, 15 भगत, 15 ते 6 21 ते 11 भट्ट, 11 भट्ट हो गए, 21 ते 11 32 ते 4 कड़े रह गए, हुण 36 करने ने, 4 पिछे रह गए, बाकी रह गए 4 कड़े रह गए, 4 गुरसिख, सिखां दी बाणी, किहड़े सिखां दी बाणी, मरदाना गुरु ग्रंथ साहिब महाराज, कल कल वाणी, नाम रस मनुआ पीवन हार, मरदाना पहला गुरु ग्रंथ साहिब महाराज विच आउंदा है, मरदाना जी दी बाणी, सत्ता ते बलवंड जी दी बाणी, राम कली की वार, राय बलवंड तथा सत्ता डूम आखी, उचेचे तौर ते सरलेख दे दिता, राम कली की वार, राय बलवंड तथा सत्ता डूम आखी, राय का खिताब मारे सब ने दिता, रागीत सिंह सन, कीर्तनी सन गुरु दे, 3 सिख हो गए, चौथा हुण केड़ा सिख रह गया, गुरु अमरदास महाराज जी दा पड़पोतरा सुंदर जी, 4 हो गए ना, सुंदर जी दी बाणी पता केड़ी है, राम कली सद, राम कली सद, ते सुंदर ने जदों बाणी उच्चारण कीती पड़पोतरे ने, उदों उम्र उहदी की होवेगी, उम्र की होवेगी, 5.5 वर्ष उम्र, जदों गुरु अमरदास महाराज ने शरीर त्यागना शुरू किया ना, त्यागन की वारी आई, ज्योति जो समान लगे, एक पासे गुरु अर्जन देव महाराज बैठे ने, दोतरा बैठा है, एक पासे पोतरा बैठा है, देखो गुरु साहब जी की बख्शिश गुरु अमरदास महाराज जी की, एक पासे पोतरा बैठा होया पड़पोतरा सुंदर जी, आनंद जी, मोहरी जी, मोहरी दे पुत्र आनंद जी, आनंद जी दे पुत्र बाबा सुंदर जी, ये भी बैठे हुए ने, एक पासे दो तरह बैठा होया जिन्हों बड़ा प्यार करते ने, जिसका नाम आप जी जानते हो गुरु अर्जन देव महाराज, आप जी की उम्र 11 साल दी, गुरु अर्जन देव जी की 11 साल दी, सुंदर जी की उम्र 5.5 साल दी, जब ज्योति जो समान लगे तो गुरु अर्जन देव महाराज जी ने अखां भर के गुरु अमरदास महाराज वाल वेखिया, नाना जी वाल वेखिया, दो तरह नाने वाल वेखन लगा, ते नाना जिहड़ा मुस्कुरा पिया, दोता जी तुसी जे एक बारी शुरू हो गए तुसी रुकना नहीं, अजे ठहरो, इशारा समझाता अखां नाल, तुसी बाणी दे बोहे थो,
ਮੈਨੂੰ ਪਤਾ ਤੁਹਾਡੇ ਕੋਲੋਂ ਇਹ ਐਨਰਜੀ ਸਹਿਣ ਨਹੀਂ ਹੋ ਰਹੀ, ਤੁਸੀਂ ਉਚਾਰਨ ਕਰਨਾ ਚਾਹੁੰਦੇ ਹੋ। ਰੁਕ ਜਾਓ, ਅੱਖਾਂ ਨਾਲ ਪਿਆਰ ਨਾਲ ਹੀ ਸਮਝਾ ਦਿੱਤਾ। ਠਹਿਰੋ, ਇਸ ਪਾਸੇ ਸੁੰਦਰ ਜੀ ਬੈਠੇ ਸਨ, ਉਹਨਾਂ ਵੱਲ ਵੇਖਿਆ, ਹਿਰਦੇ ਵਿੱਚੋਂ ਬਾਣੀ, ਗੁਰੂ ਚਾਹੇ ਤੇ ਕੀ ਨਹੀਂ ਕਰ ਸਕਦਾ, ਗੁਰੂ ਚਾਹੇ ਤਾਂ ਕੀ ਨਹੀਂ ਕਰ ਸਕਦਾ। ਤੇ ਸੁੰਦਰ ਜੀ ਪੜਪੋਤਰੇ ਹਨ ਆਪ ਜੀ ਦੇ, ਉਹਨਾਂ ਨੇ ਫਿਰ ਬਾਣੀ ਉਚਾਰਨ ਕੀਤੀ। ਸਿਰਲੇਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 923 ਅੰਕ ਦੇ ਉੱਪਰ ਹੈ, ਰਾਮ ਕਲੀ ਸਦ ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ, ਜਗਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣਾ ਕੋਏ ਜੀਓ। ਇਸ ਦੇ ਵਿੱਚ ਅਖੀਰ ਦੇ ਵਿੱਚ ਸਰਲੇਖ ਦੇ ਦਿੱਤਾ ਮਹਾਰਾਜ ਸਾਹਿਬ ਨੇ ਚੋਚੇ ਤੌਰ ਤੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਨਹੀਂ, ਸੁੰਦਰ ਨੇ ਬਾਣੀ ਉਚਾਰਨ ਕੀਤੀ ਆ, ਤਾਂ ਇਹ ਸੁੰਦਰ ਦੀ ਬਾਣੀ ਅਖੀਰ ਦੇ ਵਿੱਚ ਇਹੀ ਲਿਖਿਆ ਜਾਏਗਾ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸਾ ਪੈਰੀ ਪਾਏ ਜੀਓ, ਸਭ ਪਵੇ ਪੈਰੀ ਸਤਿਗੁਰ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀ, ਫਿਰ ਸਤਿਗੁਰ ਆਨ ਨਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਅਖੀਰਲੀਆਂ ਪੰਕਤੀਆਂ, ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰੂਫ ਆਪ ਜੀ ਦੇ ਸਾਹਮਣੇ, ਸ਼ਬਦ ਦਾ ਸਿਧਾਂਤ ਆਪ ਜੀ ਦੇ ਸਾਹਮਣੇ ਹੈ। ਸਤਿਗੁਰੂ ਕਹਿੰਦੇ, ਹਰ ਗੁਰੇ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜੀਓ, ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀ। ਐਸੇ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਅੱਖਾਂ ਨਾਲ ਵੇਖਿਆ ਨਾ ਭੱਟਾ ਨੇ, ਤੇ ਲਿਖਣਾ ਪੈ ਗਿਆ ਪਾਤਸ਼ਾਹ। 71 ਸਾਲ ਦੇ ਵਿੱਚ ਆਪ ਜੀ ਨੇ ਸੇਵਾ ਕੀਤੀ, ਪਰ ਆਪ ਜੀ ਦੀ ਤਾਂ ਹੁਣ ਉਮਰ ਹੀ ਬੜੀ ਜ਼ਿਆਦਾ। ਆਪ ਜੀ ਨੂੰ 71 ਸਾਲ ਦੀ ਉਮਰ ਵਿੱਚ ਵੇਖਿਆ, ਹੁਣ 95 ਸਾਲ ਦੀ ਉਮਰ ਵਿੱਚ ਵੀ ਉਵੇਂ ਦੇ ਉਵੇਂ ਹੋ, ਚਿਹਰਾ ਆਪ ਜੀ ਦਾ ਦਗ ਦਗ ਪਿਆ ਕਰਦਾ, ਸਰੀਰ ਦਾ ਬਾਹੂ ਬਲ ਆਪ ਜੀ ਦਾ ਨੌਜਵਾਨ ਬੱਚਿਆਂ ਤਰ੍ਹਾਂ ਹੀ ਹੈ, ਤਾਕਤ ਉਵੇਂ ਹੀ ਹੈ। ਕਿਹੜੀ ਦੀ ਆਰਾਧਨਾ ਕੀਤੀ ਹੈ, ਕਿਸ ਚੀਜ਼ ਦੀ ਆਰਾਧਨਾ ਕੀਤੀ ਹੈ, ਕਿਸ ਭਗਤੀ ਦੀ ਆਰਾਧਨਾ ਕੀਤੀ ਹੈ, ਤੇ ਆਪ ਜੀ ਫਰਮਾਨ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ,

ਤੈਂ ਪੜ੍ਹਿਓ ਇੱਕ। ਬੜਾ ਸੋਹਣਾ ਯੁੱਗ ਆ ਗਿਆ, ਨਾਲ ਨਾਲ ਸ਼ਬਦ ਨੂੰ ਪੜ੍ਹਦੇ ਜਾਓ। ਸਾਹਮਣੇ ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਵਈਏ ਮਹੱਲੇ ਤੀਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜੋ ਆਪੇ ਦਿੰਦੇ ਨੇ, ਤੇ ਗੁਰੂ ਅਮਰਦਾਸ ਜੀ ਦਾ ਜਵਾਬ ਭੱਟਾਂ ਨੇ ਲਿਖਿਆ। ਕਹਿਣ ਲੱਗੇ ਮਹਾਰਾਜ ਕਿਵੇਂ ਤੁਹਾਡੇ ਅੰਦਰ ਸ਼ਕਤੀ ਆਈ? ਤਾਂ ਗਰੀਬ ਨਵਾਜ ਕਹਿੰਦੇ ਅਸੀਂ ਇੱਕ ਨੂੰ ਪੜ੍ਹਿਆ, ਇਹ ਨਹੀਂ ਵੀ ਕਿਸੇ ਹੋਰ ਨੂੰ ਹੀ ਪੜ੍ਹੀ ਜਾਓ, ਅਸੀਂ ਇੱਕ ਨੂੰ ਪੜ੍ਹਿਆ, ਮਨ ਵਿੱਚ ਵੀ ਇੱਕ ਨੂੰ ਹੀ ਧਰਿਆ, ਅੱਖਾਂ ਨਾਲ ਇੱਕੋ ਦੀ ਪਹਿਚਾਣ ਕੀਤੀ ਏ, ਇਹ ਨਹੀਂ ਵੀ ਪੜ੍ਹਿਆ ਕਿਸੇ ਹੋਰ ਨੂੰ, ਮੱਥਾ ਕਿਸੇ ਹੋਰ ਨੂੰ ਟੇਕੀ ਜਾ।

ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿਧਾਂਤ ਹੈ। ਕਿਵੇਂ ਸ਼ਕਤੀ ਆਈ, ਐਨਰਜੀਆਂ ਕਿਵੇਂ ਇਕੱਠੀਆਂ ਹੋਈਆਂ, ਕਿਵੇਂ ਤਾਕਤ ਭਰ ਗਈ। ਸੁਪਨ ਇੱਕ ਪਰ ਸਾਨੂੰ ਤਾਂ ਸੁਪਨੇ ਹੀ ਹੋਰ ਆਉਂਦੇ। ਜਿਸ ਦਿਨ ਘਾਟਾ ਪਿਆ ਰਾਤ ਨੂੰ ਸੁਪਨੇ ਚ ਵੀ ਘਾਟਾ ਰੋਂਦਾ ਹੀ ਰਹਿੰਦਾ। ਸੁਪਨੇ ਦੇ ਵਿੱਚ ਰਾਜਾ ਬਣ ਜਾਏਗਾ, ਖੁਸ਼ ਹੋਏਗਾ, ਰਾਜ ਭਾਗ ਖੁਸੇਗਾ ਤੇ ਰੋਣ ਲੱਗ ਜਾਏਗਾ। ਜਿਉਂ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਖਾਰੇ ਤਾਂ ਨਰਾਰਥ ਕਾਜਾ। ਸਾਨੂੰ ਤਾਂ ਸੁਪਨਾ ਵੀ ਚੰਗਾ ਨਹੀਂ ਆਉਂਦਾ, ਸੁਪਨਾ ਆਉਣਾ ਮਾੜੀ ਗੱਲ ਨਹੀਂ। ਮੈਂ ਆਪ ਜੀ ਦਾ ਵਿਚਾਰ ਇੱਥੇ ਰੋਕਾਂ, ਪੰਕਤੀਆਂ ਆਪ ਜੀ ਦੇ ਸਾਹਮਣੇ ਇੱਥੋਂ ਸ਼ੁਰੂ ਕਰਾਂਗੇ। ਸੁਪਨਾ ਆਉਣਾ ਮਾੜੀ ਗੱਲ ਨਹੀਂ, ਪਰ ਸੁਪਨਾ ਇਹੋ ਜਿਹਾ ਆ ਜੇ ਜਿਹੋ ਜਿਹਾ ਰਾਜੇ ਜਨਕ ਨੂੰ ਆਇਆ ਸੀ। ਸੁਪਨਾ ਆਉਣਾ ਮਾੜਾ ਨਹੀਂ, ਸੁਪਨਾ ਕਿਤੇ ਐਸਾ ਆ ਜਾ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਸੀ। ਸੁਪਨਾ ਐਸਾ ਆ ਜਾ ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਖਾਂ ਨਾਲ ਦਿੱਤਾ। ਸੁਪਨਾ ਐਸਾ ਆ ਜਾ ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਅੱਖਾਂ ਨਾਲ ਦਿੱਤਾ ਤੇ ਕਹਿ ਦਿੱਤਾ ਬਾਦਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਪਨੇ ਉਬੀ ਭਾਈ, ਉਬੀ ਨਾਮ ਮਰਾਠੀ ਭਾਸ਼ਾ ਦਾ ਉਬੀ, ਖੜੇ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਹੁਤ ਭਾਸ਼ਾਵਾਂ ਦਾ ਸਿਰਲੇਖ, ਸੁਪਨੇ ਉਬੀ ਪਈ ਗਏ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜ ਪੇਖ ਮਨ ਬੰਚਲਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਓ ਸੁਭਾਗੀ ਨੀਂਦੜੀਏ, ਮਤ ਮੈਂ ਮਤ ਸੋ ਦੇਖਾਂ ਸੋਏ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਣ ਪਿਆਰੇ, ਭੇਜ ਨਾ ਸਕਾਂ ਕੋਏ। ਸੁਪਨੇ ਸੁਪਨੇ ਦੇ ਵਿੱਚ ਜਦੋਂ ਉਹਦੇ ਦਿਦਾਰ ਹੋਏ, ਸੁਪਨੇ ਆਇਆ ਸ਼ਬਦ ਭੈਣੇ ਸਾਵਣ ਆਇਆ ਦੇ ਵਿੱਚ ਬਠੰਸ ਰਾਗ ਦੇ ਵਿੱਚ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਸੁਪਨੇ ਦੇ ਵਿੱਚ ਆਇਆ ਤਾਂ ਸਹੀ, ਦਰਸ਼ਨ ਉਸਨੇ ਦਿੱਤੇ, ਦਰਸ਼ਨ ਦੇ ਕੇ ਜਦੋਂ ਉਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਹ ਤਾਂ ਰੂਪ ਜਿਵੇਂ ਕੱਲ ਆਪ ਜੀ ਨੂੰ ਫਰਮਾਨ ਕੀਤਾ। ਸੁਪਨੇ ਵਿੱਚ ਤਾਂ ਨਿਰਾ ਨੂਰ ਹੀ ਹੁੰਦਾ, ਕੁਛ ਹੱਥ ਨਹੀਂ ਆ ਸਕਦਾ। ਗੁਰੂ ਅਮਰਦਾਸ ਮਹਾਰਾਜ ਸੁਪਨ ਇੱਕ ਪਰ ਤਖ ਇੱਕ ਇੱਕ ਮੈਰੀ ਨੋ, ਤੀਸ ਗੁਣ ਅਰ ਪਾਂਚ ਸਿੱਧ ਪੈ ਤੀਸ ਨਖੀਨੋ। ਗਿਣਤੀ ਗਿਣ ਲਿਓ ਫਿਰ, ਇਹ ਆਪ ਜੀ ਦੇ ਸਾਹਮਣੇ ਗਿਣਤੀ 71 ਬਣ ਜਾਏਗੀ, 71। ਤੀਸ ਇੱਕ ਅਰ ਪਾਂਚ ਸਿੱਧ ਪੈ ਤੀਸ ਨਖੀਨੋ, ਇੱਕ ਇੱਕ ਸ਼ਬਦ ਦਾ ਜਵਾਬ ਹੈ। ਕਿਤੇ ਖੋਲੋ 71 ਸਾਲ ਵੇਖ ਲਓ, ਜੇ ਘੱਟ ਵੱਧ ਹੋਇਆ ਤੇ ਦਸ ਨੂੰ ਵੀ ਦੱਸ ਦਿਓ, ਜੇ 71 ਹੈ ਕਿ ਪੂਰਾ, ਘੱਟ ਤਾਂ ਨੀ ਵੱਧ ਤੇ ਨੀ। 30 ਤੇ ਇੱਕ 31, 31 ਤੇ 5 36, 36 ਤੇ 35 71,

Good advice.

ਤੇ ਭਾਵਨਾ ਵਾਲੇ ਗੁਰਸਿੱਖ ਬਹੁਤ ਜਗ੍ਹਾ ਘੱਟ ਮਿਲਦੇ। ਬੜਾ ਮਨ ਪ੍ਰਸੰਨ ਹੋਇਆ, ਨਾਮ ਬੜਾ ਸੁਣਿਆ, ਜਿਹੋ ਜਿਹਾ ਨਾਮ ਸੁਣਿਆ ਉਹੋ ਜਿਹਾ ਹੀ, ਕਿਉਂਕਿ ਗੁਰੂ ਦਾ ਨਾਮ ਤੇ ਗੁਰੂ ਦੇ ਸਿੱਖ ਦਾ ਨਾਮ ਬੜਾ ਸਰਮੌਰ ਹੈ। ਤੇ ਅਦਬ ਵਾਲੇ ਹੋ, ਭਾਵਨਾ ਵਾਲੇ ਹੋ, ਦੋ ਗੱਲਾਂ ਜੀਵਨ ਵਿੱਚ ਯਾਦ ਰੱਖਿਓ, ਇੱਕ ਗੁਰੂ ਦਾ ਅਦਬ, ਇੱਕ ਗੁਰੂ ਦਾ ਨਾਮ। ਜਿਸ ਰਸਨਾ ਦੇ ਉੱਪਰ ਗੁਰੂ ਦਾ ਨਾਮ ਹੈ ਨਾ, ਉਸ ਰਸਨਾ ਦੁਆਰਾ ਆਪਾਂ ਕੋਈ ਵੀ ਕਿਸੇ ਨੂੰ ਆਸ਼ੀਰਵਾਦ ਜਾਂ ਕੋਈ ਕਾਰਜ ਕਰੀਏ ਨਾ, ਉਹ ਕਾਰਜ ਅਟਕਦਾ ਨਹੀਂ। ਡਾਕਟਰ ਜਾਕਿਰ ਹੁਸੈਨ ਭਾਰਤ ਦੇ ਰਾਸ਼ਟਰਪਤੀ ਹੋਏ, ਆਪ ਜੀ ਨੂੰ ਪਤਾ ਹੋਏਗਾ ਕਈਆਂ ਨੂੰ। ਉਹਨਾਂ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰਲੇਖ ਤੇ ਬੋਲਣਾ ਸੀ, ਤੇ ਜਦੋਂ ਉਹਨਾਂ ਨੇ ਪੜ੍ਹਿਆ ਹਿਸਟਰੀ ਨੂੰ ਤੇ ਰੋਣ ਲੱਗ ਪਏ। ਕਾਗਜ਼ ਹੱਥ ਵਿੱਚ ਪਕੜਿਆ ਹੋਇਆ, ਪੈਨ ਫੜਿਆ ਹੋਇਆ, ਤੇ ਆਖਿਰਕਾਰ ਕਾਗਜ਼ ਗਿੱਲਾ ਹੋ ਗਿਆ ਹੋਇਆ ਵੇਖਿਆ, ਵੇਖ ਕੇ ਕਹਿਣ ਲੱਗੀ ਵੀ ਇਹ ਕਾਗਜ਼ ਗਿੱਲਾ ਕਿਉਂ ਹੋਇਆ, ਬਰਸਾਤ ਤੇ ਹੈ ਨਹੀਂ, ਪਾਣੀ ਵੀ ਕਿਸੇ ਨੇ ਨਹੀਂ ਛਿੱਟਿਆ। ਜਦੋਂ ਦੇਖਿਆ ਤੇ ਅੱਖਾਂ ਚੋਂ ਆਂਸੂ ਨਿਕਲੇ ਤੇ ਕਹਿਣ ਲੱਗੇ, ਜਿਹੜੇ ਸਤਿਗੁਰ ਨੂੰ ਪੜ੍ਹਦੇ ਆ ਮੇਰਾ ਜੀਵਨ ਹੀ ਪੂਰਾ, ਮੇਰਾ ਮਨ ਹੀ ਪੂਰਾ, ਮੇਰਾ ਪੱਥਰ ਵਰਗਾ ਮਨ ਪਿਘਲ ਗਿਆ, ਸਤਿਗੁਰ ਆਪ ਕੈਸਾ ਹੋਏ। ਉਸਨੇ ਇੱਕ ਗੱਲ ਲਿਖੀ, ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਮ ਜਿਸ ਕਾਗਜ਼ ਤੇ ਲਿਖ ਦਈਏ ਨਾ, ਕਾਗਜ਼ ਮਹਿਕਦਾਰ ਹੋ ਜਾਂਦਾ, ਕਾਗਜ਼ ਖੁਸ਼ਬੂ ਭਰ ਜਾਂਦੀ ਜਿੱਥੇ ਲਿਖਦੀ ਹੈ ਗੁਰੂ ਨਾਨਕ ਦੇਵ ਜੀ। ਤੇ ਜਿਸ ਹਿਰਦੇ ਵਿੱਚ, ਜਿਸ ਜ਼ੁਬਾਨ ਵਿੱਚ ਵਾਰ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲਈਏ, ਘਰਾਂ ਦੇ ਵਿੱਚ ਬੱਚਿਆਂ ਨੂੰ ਇਹ ਆਦਤ ਪਾਈਏ, ਅੰਮ੍ਰਿਤ ਵੇਲੇ ਉੱਠ ਕੇ 10 ਪਾਤਸ਼ਾਹੀਆਂ ਦਾ ਨਾਮ ਰੋਜ਼ਾਨਾ ਲਓ, ਰੋਜ਼ਾਨਾ 10 ਪਾਤਸ਼ਾਹੀਆਂ ਦਾ ਨਾਮ ਆਪ ਵੀ ਲਓ, ਜੇ ਆਪ ਨਹੀਂ ਲਓ ਤਾਂ ਬੱਚੇ ਕਿਵੇਂ ਲੈਣਗੇ। ਆਪ ਪਹਿਲਾਂ ਨਾਮ ਲਈਏ, ਇਸ਼ਨਾਨ ਕਰਕੇ 10 ਪਾਤਸ਼ਾਹੀਆਂ ਦਾ ਧਿਆਨ ਧਰੀਏ। 10 ਪਾਤਸ਼ਾਹੀਆਂ ਨੇ ਜੋ ਸਾਡੇ ਉੱਪਰ ਕਰਮ ਕੀਤਾ, ਕਿਸੇ ਗੁਰੂ ਨੇ, ਕਿਸੇ ਸੰਸਾਰ ਦੇ ਅਵਤਾਰ ਪੈਗੰਬਰ ਨੇ ਨਹੀਂ ਕੀਤਾ। 10 ਪਾਤਸ਼ਾਹੀਆਂ ਦਾ ਨਾਮ ਲੈਣਾ ਹਰ ਗੁਰਸਿੱਖ ਵਾਸਤੇ ਜ਼ਰੂਰੀ। ਅੰਮ੍ਰਿਤਧਾਰੀ ਦੀ ਜ਼ਰੂਰੀ ਨਹੀਂ ਹੈ ਵੀ ਅੰਮ੍ਰਿਤਧਾਰੀ ਉਹੀ ਲਏਗਾ ਨਾਮ, ਜਿੰਨੇ ਮੇਰੇ ਗੁਰਮੁਖ ਪਿਆਰੇ ਵੀਰ ਬੈਠੇ ਹੋ ਬਾਹਰ ਵਿਦੇਸ਼ਾਂ ਚ ਆਏ ਹੋ, ਗੁਰੂ ਘਰ ਆਪ ਜੀ ਨੂੰ ਪ੍ਰਾਪਤ ਹੋ ਗਿਆ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਹੋ, ਪੰਜਾਬ ਦੀ ਧਰਤੀ ਦੇ ਵਿੱਚ ਤੇ ਕਦੇ ਬਹੁਤ ਸਾਲਾਂ ਬੱਧੀ ਗੁਰਪੁਰਬ ਗੁਰਦੁਆਰਾ ਸਾਹਿਬ ਜਾਇਆ ਕਰਦੇ ਸਾਂ, ਇੱਥੇ ਤੇ ਰੋਜ਼ਾਨਾ ਅਵਸਰ ਮਿਲੇ। 10 ਪਾਤਸ਼ਾਹੀਆਂ ਦਾ ਨਾਮ ਰੋਜ਼ਾਨਾ ਜ਼ਰੂਰ ਲਓ। ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਨਾ ਸਾਹਿਬ, ਉਹਨਾਂ ਤੋਂ ਵਰਸਾਏ ਹੋਏ ਗਿਆਨੀ ਨਿਰੰਜਨ ਸਿੰਘ ਜੀ ਕਹਿੰਦੇ ਸਨ ਕਿ ਹਰ ਕਾਰਜ ਵਿੱਚ ਗੁਰੂ ਸਫਲ ਬਖਸ਼ਦਾ, ਤੇ ਜੇ ਇੱਕ ਵਾਰੀ ਨਹੀਂ, ਜੇ 4-5 ਵਾਰੀ ਲਿਆ ਜਾਏ ਤਾਂ ਰਸਨਾ ਧਨ ਹੋ ਜਾਏ। ਜਿਹੜੀ ਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਪਿਆ, ਵਾਹਿਗੁਰੂ ਨੂੰ ਜਪਿਆ, ਕਿਵੇਂ ਸਾਡੇ ਕਾਰਜ ਅਧੂਰੇ ਰਹਿਣ, ਕਿਵੇਂ ਬੱਚੇ ਨੂੰ ਕਹੀਏ ਵੀ ਆਹ ਕੰਮ ਕਰ ਤੇ ਨਾ ਸੁਧਰੇ। ਖੈਰ, ਦਿਲ ਬਨਵਾਜ ਕਿਰਪਾ ਕਰਨ, ਇਸ ਦੌਰਾਨ ਬੜੀਆਂ ਭੁੱਲਾਂ ਗਲਤੀਆਂ ਹੋਈਆਂ, ਕੱਲ ਦਾ ਦੀਵਾਨ ਆਖਰੀ ਹੈ। ਮਨ ਬੜਾ ਪ੍ਰਸੰਨ ਹੋਇਆ, ਬਹੁਤ ਮਨ ਪ੍ਰਸੰਨ ਹੋਇਆ, ਨਾਮ ਦਾ ਖੇੜਾ ਹੈ ਇਸ ਜਗ੍ਹਾ ਦੇ ਉੱਪਰ। 7 ਦਿਨਾਂ ਚ ਰਹਿ ਕੇ ਮਹਿਸੂਸ ਕਰ ਲਿਆ ਵੀ ਇਹ ਜਗ੍ਹਾ ਸੁਤੇ ਸਿੱਧ ਆਪਣੇ ਆਪ ਨਾਮ ਚੱਲਦਾ। ਇੱਥੇ ਬਹਿਣ ਵਾਲੇ ਜਿਹੜੇ ਗੁਰਮੁਖ ਪਿਆਰੇ, ਉਹਨਾਂ ਨੂੰ ਪਤਾ ਸੁਤੇ ਸਿੱਧ ਆਪਣੇ ਆਪ ਨਾਮ ਦੀ ਘੰਟੀ ਜਿਹੜੀ ਸਾਡੇ ਹਿਰਦੇ ਚ ਵੱਜਦੀ ਹੈ। ਦਿਲ ਕਰਦਾ ਨਾਮ ਜਪਣ ਨੂੰ, ਕਈ ਜਗ੍ਹਾ ਐਸੀਆਂ ਹੁੰਦੀਆਂ ਚਲੇ ਜਾਓ ਨਾਮ ਜਪਦੇ ਵੀ ਹੋਈਏ ਤਾਂ ਵੀ ਨਹੀਂ ਸੁਣਦੇ, ਬਟ ਭਾਗੇ ਹੋ, ਸਤਿਗੁਰੂ ਮਿਹਰ ਕਰਨ, ਨਾਮ ਤੋਂ ਬਗੈਰ ਪਾਰ ਉਤਾਰਾ ਨਹੀਂ। ਜੋ ਕਾਰਜ ਕਰਨੇ ਪਏ ਮੁਬਾਰਕਬਾਦ ਹੈ, ਸਤਿਗੁਰੂ ਕਿਰਪਾ ਕਰਨ, ਹੋਰ ਦਿਨ ਦੁੱਗਣੀ ਚੌਗਣੀ ਤਰੱਕੀ ਬਖਸ਼ਣ, ਇੰਨੀ ਮਾਇਆ ਹੋ ਜਾਵੇ ਢੇਰ ਲੱਗ ਜਾਣ, ਸਾਂਭੀ ਨਾ ਜਾਏ। ਪਰ ਇੱਕ ਪਾਸੇ ਗੁਰੂ ਵੀ ਯਾਦ ਹੈ, ਉਹ ਪਿੱਛੇ ਮਾਇਆ ਪਿੱਠ ਪਿੱਛੇ, ਗੁਰੂ ਸਨਮੁਖ ਹੋਵੇ ਸਰਕਾਰ ਚੜ੍ਹਦੀ ਕਲਾ ਚ। ਆਓ, ਸਮਾਂ ਜ਼ਿਆਦਾ ਹੋ ਰਿਹਾ, ਸਵੇਰੇ ਵੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਕੀਰਤਨ ਹੈ, ਅਨੰਦ ਸਾਹਿਬ ਦਾ ਜਾਪ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਐਤਵਾਰ ਇਸ ਅਸਥਾਨ ਤੇ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਕੋਈ ਬਾਣੀ ਉਸ ਦੀ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੈ। ਭਗਤ ਸਾਹਿਬ ਜੀ ਦੇ 40 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਇਸ ਕਰਕੇ ਦੁਹਰਾ ਰਿਹਾ ਕਿਉਂਕਿ ਕੁਛ ਸੰਗਤ ਰੁਝੇਵਿਆਂ ਕਰਕੇ ਸਿਰਫ ਐਤਵਾਰ ਵਾਲੇ

ਸੱਚਿਆਂ ਦੀ ਸੰਗਤ ਵਾਲਾ, ਸੱਚ ਏਵੇਂ ਮੇਰੇ ਪੱਲੇ ਗੁਣ ਕੋਈ ਨਹੀਂ, ਪਰ ਇੱਕੋ ਹੀ ਮੈਂ ਤੈਨੂੰ ਬੇਨਤੀ ਕਰਨਾ, ਆਖਰ ਮੈਂ ਤੇਰਾ ਵਾਂ, ਸਾਰੀ ਦੁਨੀਆਂ ਮੈਨੂੰ ਵਿਸਾਰਦਾ ਪਰ ਤੂੰ ਨਾ ਮੈਨੂੰ ਕਦੀ ਵਿਸਾਰ। ਦੇਖੋ ਪਹਿਲੀਆਂ ਜਿਹੜੀਆਂ ਤੁਕਾਂ ਨੇ ਭਗਤ ਰਵਿਦਾਸ ਸਾਹਿਬ ਦੀ, ਉਹਨਾਂ ਅੰਦਰ ਕੋਈ ਮਾੜਾਪਨ ਨਹੀਂ। ਜਦੋਂ ਵੀ ਪਰਮਾਤਮਾ ਦੀ ਭਗਤੀ ਵਿੱਚ ਕੋਈ ਮਹਾਂਪੁਰਖ ਪੂਰਨ ਤੌਰ ਤੇ ਅਭੇਦ ਹੋ ਜਾਂਦਾ ਹੈ ਨਾ, ਸੱਚ ਏਵੇਂ ਉਹਦੇ ਅੰਦਰੋਂ ਇੱਕ ਨਿਮਰਤਾ, ਅਸਲੀ ਨਿਮਰਤਾ ਜਨਮ ਲੈਂਦੀ ਹੈ। ਮੈਂ ਅਸਲੀ ਸ਼ਬਦ ਤਾਂ ਵਰਤਿਆ ਕਿਉਂਕਿ ਇੱਕ ਸ਼ਬਦ ਹੈ ਵਾਚਕ ਨਿਮਰਤਾ ਦਾ, ਕਿ ਅਸੀਂ ਝਾੜੂ ਬਰਦਾਰ ਹਾਂ, ਅਸੀਂ ਚਰਨ ਸੇਵਕ ਹਾਂ, ਅਸੀਂ ਸਭ ਦੇ ਦਾਸ ਹਾਂ, ਅਸੀਂ ਤਾਂ ਤੁਹਾਡੇ ਜੋੜਿਆਂ ਚ ਖਲੋਣ ਵਾਲੇ ਹਾਂ। ਇਹਨੇ ਕੁਝ ਵਾਚਕ ਜਿਹੇ ਸ਼ਬਦ ਵਕਤੀ ਤੌਰ ਤੇ, ਇੱਕ ਹੁੰਦੇ ਨੇ ਕਿ ਅੰਦਰੋਂ ਕਿਸੇ ਦੇ ਨਿਮਰਤਾ ਪੈਦਾ ਹੋਵੇ, ਕਿਉਂਕਿ ਜਿਉਂ ਜਿਉਂ ਪਰਮਾਤਮਾ ਦਾ ਸਿਮਰਨ ਕੋਈ ਕਰਦਾ, ਉਹ ਕਿਸੇ ਦੇ ਔਗਣ ਚਿਤਾਰਨ ਦੀ ਥਾਂ, ਮੈਂ ਤਾਂ ਇਉਂ ਸਮਝਣਾ ਕਿ ਕਿਸੇ ਔਗਣਾਂ ਨਾਲ ਭਰੇ ਕੋਈ ਬੰਦੇ ਦੀ ਜ਼ਿੰਦਗੀ ਬਦਲਣ ਦੀ ਖਾਤਰ ਉਹ ਆਪਣੇ ਔਗਣਾਂ ਦਾ ਜ਼ਿਕਰ ਕਰੀ ਜਾਣ, ਕਿ ਇਹ ਤਾਂ ਔਗਣ ਮੇਰੇ ਵਿੱਚ ਨੇ, ਪਰ ਉਹਨਾਂ ਵਿੱਚ ਇਹ ਔਗਣ ਹੁੰਦੇ ਨੇ। ਅਸੀਂ ਬਾਣੀ ਚੋਂ ਕੁਝ ਸ਼ਬਦ ਲੈਣੇ ਨੇ ਅੱਜ, ਕਿ ਜਿਹਦੇ ਵਿੱਚ ਤੱਤ ਦੀ ਨਿਮਰਤਾ, ਤੇ ਇਹ ਵੀ ਸੱਚ ਹੈ ਕਿ ਜਿਹੜਾ ਸੰਗਤ ਵਿੱਚ ਆਪਣੇ ਆਪ ਨੂੰ ਅਸਲੀ ਨਿਮਰਤਾ ਵਿੱਚ ਲੈ ਆਉਂਦਾ ਨਾ, ਮੇਰਾ ਮਾਲਕ ਉਹਨੂੰ ਸਭ ਤੋਂ ਉੱਚਾ ਰੁਤਬਾ ਦਿੰਦਾ। ਆਪਸ ਕੋ ਜੋ ਜਾਣੇ ਨੀਚਾ, ਜਿਹੜਾ ਆਪਣੇ ਆਪ ਨੂੰ ਜਾਣ ਲੈ ਕਿ ਸੱਚਮੁੱਚ ਮੈਂ ਨੀਵੇ ਕਰਮ ਕਰਨਾ ਵਾ, ਬਾਕੀ ਸਭ ਦੁਨੀਆਂ ਮੇਰੇ ਤੋਂ ਚੰਗੀ। ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ, ਸਭ ਤੇ ਉੱਚਾ ਉਹ ਸਭ ਤੋਂ ਉੱਚਾ, ਤੇ ਜਿਹੜਾ ਬੰਦਾ ਇਹ ਯਤਨ ਕਰੇ ਕਿ ਮੈਂ ਸਭ ਤੋਂ ਚੰਗਾ ਵਾਂ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚੇਤੇ ਰੱਖਿਓ, ਉਹਦੇ ਪੱਲੇ ਕਦੀ ਵੀ ਚੰਗਿਆਈ ਨਹੀਂ ਹੁੰਦੀ। ਆਪਸ ਕੋ ਜੋ ਭਲਾ ਕਹਾਵੇ, ਤੇ ਸਹਿ ਭਲਾਈ ਨਿਕਟ ਨਾ ਆਵੇ। ਧੰਨ ਗੁਰੂ ਨਾਨਕ ਸਾਹਿਬ ਦੇ ਤਾਂ ਬਚਨ ਨੇ, ਕਹਿਣ ਲੱਗੇ ਜੇ ਲੋੜ ਹੈ ਚੰਗਾ ਆਪਣਾ, ਧਿਆਨ ਦਿਆ ਜੇ ਤੁਖ, ਜੇ ਤੂੰ ਇਹ ਚਾਹੁੰਦਾ ਮੇਰਾ ਭਲਾ ਹੋਵੇ, ਮੇਰੇ ਅੰਦਰ ਚੰਗਿਆਈ ਆ ਜਾਏ, ਪਰ ਇੱਕ ਕੰਮ ਕਰੀ, ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ, ਤੂੰ ਆਪਣੇ ਕੋਲੋਂ ਪੁੰਨ ਕਰਕੇ ਭਲਾ ਕਰਕੇ ਵੀ ਹੱਥ ਜੋੜ ਕੇ ਆਪਣੇ ਆਪ ਨੂੰ ਨੀਵਾਂ ਸਦਾਈ ਮਾਲਕਾ, ਕਿ ਮੇਰੇ ਵਿੱਚ ਕੋਈ ਗੁਣ ਨਹੀਂ। ਉਹ ਨਿਮਰਤਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਰਸਾਈ, ਦੇਖੋ ਜਿਉਂ ਜਿਉਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਸੁਬਾਹ ਦੀ ਕਥਾ ਵਿੱਚ, ਸਤਿਗੁਰੂ ਨੇ ਇੱਕ ਬਚਨ ਕਿਹਾ, ਸਿੱਖਾਂ ਨੇ ਪੁੱਛਿਆ ਮਹਾਰਾਜ ਕਿ ਕਿਰਪਾ ਕਰੋ ਕਿ ਭਗਤੀ ਦੀਆਂ ਅਵਸਥਾਵਾਂ ਕੈਸੀਆਂ ਨੇ ਸਿਮਰਨ ਦੀਆਂ। ਉਹਦੇ ਵਿੱਚ ਇੱਕ ਮਹਾਰਾਜ ਜੀ ਨੇ ਨਾ ਸਾਰੀਆਂ ਗੱਲਾਂ ਨੂੰ ਸਮਝਾਉਣ ਲਈ ਇੱਕੋ ਉਦਾਹਰਨ ਲੈ ਲਈ। ਕਹਿੰਦੇ ਨੇ ਜਦੋਂ ਰੁੱਖ ਦੀ ਟਾਹਣੀ ਨੂੰ ਫਲ ਲੱਗਦਾ ਹੈ ਨਾ, ਤੇ ਉਹਦਾ ਰੰਗ ਕਈ ਵਾਰੀ ਕਾਲਾਪਨ ਮਾਰਦਾ ਹੈ ਕੁਝ ਫਲਾਂ ਦਾ। ਕਹਿੰਦੇ ਨੇ ਉਸ ਨੂੰ ਤੋੜ ਕੇ ਖਾਓ ਤੇ ਅੱਤ ਦਾ ਕੌੜਾ ਕੁੜੱਤਨ ਨਾਲ ਭਰਿਆ ਹੈ, ਪਰ ਉਹ ਫਲ ਜੇ ਟਾਹਣੀ ਨਾਲ ਲੱਗਾ ਰਹੇ, ਟਾਹਣੀ ਨੂੰ ਛੱਡੇ ਨਾ, ਤੇ ਕੁਝ ਸਮੇਂ ਤੋਂ ਬਾਅਦ ਟਾਹਣੀ ਕੀ ਕਰਦੀ ਏ, ਜੜ ਰਾਹੀਂ ਤਣੇ ਰਾਹੀਂ ਉਸ ਫਲ ਦੇ ਅੰਦਰ ਕੁੜੱਤਨ ਦੀ ਤਾਂ ਤਬਦੀਲ ਕਰਕੇ ਖਟਾਸ ਭਰ ਦਿੰਦੀ ਹੈ। ਉਹੀ ਫਲ ਖੱਟਾ ਹੋ ਜਾਂਦਾ ਤੇ ਥੋੜਾ ਜਿਹਾ ਰੰਗ ਵੀ ਖਰਾਬ ਹੋਣ ਲੱਗ ਪੈਂਦਾ ਹੈ। ਫਿਰ ਸਮਾਂ ਲੰਘੇ, ਖੱਟਾਪਨ ਵੀ ਟਾਹਣੀ ਨੂੰ ਛੱਡੇ ਨਾ, ਤੇ ਉਹੀ ਫਲ ਜਿਹੜਾ ਹੈ ਉਹਦੇ ਵਿੱਚ ਥੋੜੀ ਜਿਹੀ ਖੱਟੇਪਨ ਤੋਂ ਮਿਠਾਸ ਆਉਣ ਲੱਗ ਪੈਂਦੀ ਏ, ਉਹ ਖੱਟਾ ਤੇ ਮਿੱਠਾ ਬਣ ਜਾਂਦਾ ਹੈ। ਥੋੜੀ ਥੋੜੀ ਲਾਲੀ ਉਸ ਫਲ ਦੇ ਛਿਲਕੇ ਤੇ ਭਾਸਣ ਲੱਗ ਪੈਂਦੀ ਏ, ਤੇ ਜੋ ਖੱਟਾ ਮਿੱਠਾ ਹੋ ਕੇ ਵੀ ਟਾਹਣੀ ਨੂੰ ਛੱਡੇ ਨਾ, ਤੇ ਇੱਕ ਦਿਨ ਐਸਾ ਹੁੰਦਾ ਹੈ ਕਿ ਪੂਰਨ ਤੌਰ ਤੇ ਫਲ ਰਸ ਨਾਲ ਭਰ ਜਾਂਦਾ, ਉਹਦੇ ਛਿਲਕੇ ਦਾ ਰੰਗ ਵੀ ਲਾਲ ਹੋ ਜਾਂਦਾ, ਤੇ ਜਦੋਂ ਪੂਰਨ ਤੌਰ ਤੇ ਰਸ ਨਾਲ ਭਰਦਾ, ਜਿਸ ਟਾਹਣੀ ਨਾਲ ਲੱਗਾ ਉਸ ਟਾਹਣੀ ਨੂੰ ਵੀ ਚੁਕਾ ਦਿੰਦਾ, ਟਾਹਣੀ ਆਪਣੇ ਆਪ ਝੁਕਣ ਲੱਗ ਪੈਂਦੀ। ਮਹਾਰਾਜ ਦੇ ਦੇਖੋ ਸਮਝਾਉਣ ਦਾ ਤਰੀਕਾ, ਕਹਿਣ ਲੱਗੇ ਜਦੋਂ ਬੰਦਾ ਇਸ ਪਾਸੇ ਤੁਰਦਾ ਹੈ ਨਾ, ਸੱਚ ਏਵੇਂ ਪਹਿਲਾਂ ਕੁੜੱਤਨ ਹੀ ਭਾਸਦੀ ਹੈ। ਸਭ ਤੋਂ ਔਖਾ ਪਰਮਾਤਮਾ ਦਾ ਨਾਮ ਜਪਣਾ, ਭਾਵੇਂ ਜੀ ਕਹਿ ਦਿੰਦੇ ਨਹੀਂ ਜੇ ਵਿਹਲੜਾਂ ਦਾ ਕੰਮ ਹੈ, ਸੱਚ ਇਹ ਜੇ

ਬਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੈ ਸਭ ਕੋਈ

ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਜਿਨ ਦਿਨ ਕਰਕੇ ਏਕੀ ਪੀਰਾ ਖਾਸਮ ਵਿਸਾਰਹੇ ਤੇ ਕਮ ਜਾਤ ਨਾਨਕ ਨਾਵ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਟ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਾ।

ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਜਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰਾ ਕਤੈਨਾ ਕਾਮ ਮਿਲ ਸਾਧ ਸੰਗਤ ਭਜ

ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਚਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸੰਗਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਸ਼ਾਡ ਕੋਈ ਅਵਰ ਨਾ ਕਿਆਊਂ, ਜੋ ਬਰ ਚਾਹੋ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੇ ਉਭਰਿਆਈ, ਮਰਨ ਕਾਲ ਕਾ ਤਰਾਸ ਨਿਭਰਿਆਈ। ਹੂ ਜੋ ਸਦਾ ਹਮਾਰੇ ਪੱਛਾ, ਸਰੀਆ ਸੁਜੂ ਕਰਿਆ ਰੱਛਾ। ਰਾਖ ਲੇਹ ਮੋਹਿ ਰਾਖਨਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ।

ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ।

ਪ੍ਰਗਟ ਕਰ ਭੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਏਕ ਏਕ ਕੀ ਪੀਰ ਪਛਾਨਾ ਏ ਘਟ ਘਟ ਕੇ ਪਟ ਪਟ ਕੀ ਜਾਣਾ ਏ ਜਬ ਉਹ ਕਰਖ ਕਰਾ ਕਰਤਾਰਾ।

ਕਰ ਸਭ ਹੋਂ ਜੇਤੇ ਬਦਨ ਸ੍ਰੇਠ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਗਿਆਨਕ ਦੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦਿ।

ਸਿੱਖ ਸੰਗ ਰਹੋ। ਦੋਸ਼ ਜਿਤੇ ਉੱਠ ਬਤੋ ਤਪਾਤਾ, ਸਕਲ ਮਲੇਸ਼ ਪਰਵਰਨ ਕਾਤਾ। ਜੇ ਅਸਤ ਹੋਜ ਤਬ ਸਰਣੀ ਪਰੇ, ਤਿਨਕੇ ਦੋਸ਼ ਦੁਖਤ ਹੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ।

ਕਾਲਾ ਦੁਸ਼ਟਰ ਛੁਟਰ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹਿ ਨਿਹਾਰੇ ਹੋ ਤਾਂ ਤੇ ਤਾਪ ਤਨ ਕਮ ਹਰੇ ਹੋ ਰਿਦ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸਵ ਸਕੈ ਨ ਕੋਈ ਏਕ ਵਾਰ ਜਿਣ ਤੁਮੈ ਸੰਭਾਰਾ।

ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰਤੇ ਰਹਿ।

ਹਰਸ ਭਾਗ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਕਰ ਅਨਹਦ ਵਾਜੇ।

ਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਹਾਲ ਵਿੱਚ ਤਿੰਨ ਵਸਤੂ

ਬਾਬਾ ਜੈ ਕਰ ਕਰਕੇ ਦੂਰ ਕਰੇ ਜੇ ਕਰ ਰਾਤ ਵਡਾਈ ਪੁਰਾਏ ਦੇਖੋ ਕਹਿਆ ਕਰੀਆਂ ਪਹਿਰਾ ਦੁੱਖੀ ਵਾਰੀ ਮਾਂ ਹੋਇਆ ਸੂਰ ਦੇ ਕੋ ਰੁਕਣ ਨਾਨਕ ਕਰਕੇ ਕੀ ਦੇਖੇ ਹੋਏ ਰਾਗ ਤਨ ਆਸਰੀ ਨੀ ਮਹੱਲਾ ਪਹਿਲਾਏ ਜਗਤ ਮੈਂ ਕੌਲ ਰਾਗ ਚੰਦ ਦੀ ਬਣੇ ਕਾਲਿਕਾ ਮੰਡਲ ਜਨ ਸਮੋਤੀ ਧੂਪ ਮਾਲਿਆਨ ਲੋ ਪਵਨ ਜਗਰੋ ਕਰੇ ਸ਼ਗਨ ਬੰਧਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਬੰਧਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇਰੀ ਰਹਾਉ ਸਹਿਤ ਸਭ ਨੈਣ ਨੈਣ ਮੈਂ ਰਹਿ ਕੋਲ ਸਹਿਤ ਮੂਰਤ ਮਨਾਏ ਤੋਰੀ ਸਹਿਤ ਪਦ ਬਿਮਲ ਨਾ ਨੋਇਕ ਪਦ ਗੰਦ ਗੈ ਨੋ ਸਹਿਤ ਸਭ ਗੰਧ ਦੇ ਵਿਕਲਪ ਨੋਈ ਸਭ ਮੈਂ ਯੋਗ ਯੋਗ ਹੈ ਸੋਈ ਚਿੰਤਾ ਜਾਣ ਕਰ ਮੈਂ ਜਾਣ ਹੋਈ ਮੇਰ ਜਾਤੀ ਜੋਤ ਪ੍ਰਗਟ ਹੋਏ ਜੋ ਜਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਕ ਮਨੋ ਅਨਗਰਮ ਹੋਇਆ ਹੀ ਪਿਆਸਾ।

हर जन हर हर राम समाणी दुख जन मन पव खंडाही अविनाशी पुरख पाया परमेश्वर हम गरीब मटकी प्रभ तेरे हर रास रास बड वंडाही जन नानक नाम दाल तेज है हर नामे ही सुख मंडाही राग गौड़ी पूर्वी महला पंजवान करो बेनंती सुनो मेरे निकाल संत पहल की वेला ਹਾਂ ਖਾਸ ਚਲੋ ਹਰ ਰਾਹ ਆਗਿਆ ਬਚਨ ਸੁਵੇਲਾ ਆਉਦ ਕਟੈ ਜਿਨ ਸਹਿ ਨਾਰੇ ਮਨ ਗੁਰਮਿਲ ਕਾਰ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮਹਿ ਕਰੇ ਬ੍ਰਹਮ ਗਿਆਨੀ ਜਿਸੈ ਜਗਾਇ ਪਿਆ ਵੈ ਇਹ ਰਾਸ ਅਕਤ ਕਥਾ ਚਿਨ ਜਾਨੀ ਜਾ ਕੋ ਆਏ ਸੋਈ ਰਿਹਾ ਜਹੋ ਹਰ ਗੁਰ ਤੇ ਮਨੇ ਵਸੇਰਾ ਮੇਰੀ ਕਰ ਮਹਿਲ ਪਾਵੋ ਸਭ ਕਹਿ ਗਏ ਗੌਰ ਨਾ ਹੋਏ ਜੋ ਤੇਰਾ ਅੰਤਰਜਾਮੀ ਪੁਰਖ ਵਿਦਾਤੇ।

0: ਕਮਾਈ ਪਾਪ ਵਾਲੀ ਸੀ, ਉਹਦੀ ਕਮਾਈ ਗਲਤ ਖਾ ਕੇ ਮੇਰਾ ਵੀ ਮਨ ਨਹੀਂ ਜੁੜ ਰਿਹਾ, ਆਖੋ ਸਤਨਾਮ। ਉਹ ਮੂੰਹ ਚੋਂ ਨਿਕਲਿਆ ਜਾਂ ਨੀਚਾ ਘਰ ਪੈਦਾ ਹੋਵੇ। ਤੁਹਾਨੂੰ ਪਤਾ ਰਵਿਦਾਸ ਜੀ ਦਾ ਜਨਮ ਹੋਇਆ ਤੇ ਦੁੱਧ ਨਹੀਂ ਸੀ ਪੀਂਦੇ, ਰੋਈ ਜਾਂਦੇ ਸੀ। ਇਹ ਰਾਮਾਨੰਦ ਜੀ ਨੇ ਕੰਨ 'ਚ ਜਾ ਕੇ ਕਿਹਾ ਕਿ ਨੀਵੇਂ ਘਰ ਜਨਮ ਲੈਣ ਨਾਲ ਕੋਈ ਇਹ ਨਹੀਂ ਕਿ ਨੀਵਾਂ ਹੋ ਜਾਂਦਾ, ਨਾਮ ਜਪਣ ਨਾਲ ਹੀ ਉੱਚਾ ਹੋਈਦਾ। ਦੁੱਧ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Lok Mahala Dujja, Akhi Vajho Vekhana Vin Kanna Sunana. Tan Tan Sahib Shri Guru Angad Dev Ji Maharaj Ji Kirpa Karde Han Jadon Sikhan Ne Benti Kiti Ke Jeev Gande Sansar Sunan Ton Vida Karna Kivein Hunda Hai. ਪੱਖੀ ਵਾਜੋਂ ਵੇਖਣਾ ਵਿਣ ਕੰਨਾ ਸੁਣਨਾ, ਕਹਿੰਦੇ ਅੱਖਾਂ ਦੇ ਵੇਖਣ ਤੋਂ ਬਿਨਾਂ ਹੋ ਜਾਏ, ਕੰਨਾਂ ਦੇ ਸੁਣਨ ਤੋਂ ਬਿਨਾਂ ਹੋ ਜਾਏ, ਪੈਰਾਂ ਵਾਜੋਂ ਚੱਲਣਾ ਵਿਣ ਹੱਥਾਂ ਕਰਨਾ, ਪ੍ਰਤੱਖ ਜਿਹੜੇ ਪੈਰ ਆ ਹਾਂਜੀ ਇਹਨਾਂ ਤੋਂ ਚੱਲਣ ਤੋਂ ਬਿਨਾਂ ਹੋ ਜਾਏ, ਹੱਥਾਂ ਨਾਲ ਕਰਮ ਕਰਨ ਤੋਂ ਬਿਨਾਂ ਹੋ ਜਾਏ, ਜੀਭੈ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਜਵਾਨ ਤੋਂ ਪ੍ਰਤੱਖ ਵਚਨ ਬੋਲਣ ਤੋਂ ਬਿਨਾਂ ਹੋ ਜਾਏ। ਇਸ ਤਰ੍ਹਾਂ ਫਿਰ ਕਹਿੰਦੇ ਆ ਕਿ ਮਹਾਰਾਜ ਇਵੇਂ ਹੋ ਜਾਏਗਾ, ਹਾਂਜੀ ਇਹ ਅੰਨਾ ਹੋ ਜਾਏਗਾ, ਬੋਲਾ ਹੋ ਜਾਏਗਾ, ਲੂਲਾ ਲੰਗੜਾ ਗੂੰਗਾ ਹੋ ਜਾਏਗਾ। ਮਹਾਰਾਜ ਕਹਿੰਦੇ ਸਾਡਾ ਤੁਸੀਂ ਭਾਵ ਹੀ ਨਹੀਂ ਸਮਝੇ, ਇਹਦਾ ਮਤਲਬ ਕੀ ਹੈ? ਸਾਡਾ ਉਪਦੇਸ਼ ਤਾਂ ਇਹ ਹੈ ਅੱਖੀਂ ਵਜੋਂ ਦੇਖਣਾ, ਅੱਖਾਂ ਜਿਹੜੀਆਂ ਇਹ ਖੋਟੀ ਭੈੜੀ ਦ੍ਰਿਸ਼ਟੀ ਦੇਖਣ ਤੋਂ ਬਿਨਾਂ ਹੋ ਜਾਣ, ਇਹਨਾਂ ਨਾਲ ਕਿਸੇ ਨੂੰ ਮਾੜੀ ਦ੍ਰਿਸ਼ਟੀ ਨਾਲ ਨਾ ਦੇਖਿਆ ਜਾਏ। ਅੱਖਾਂ ਨਾਲ ਪਰਾਏ ਜਿਹੜੇ ਸਰੀਰ ਆ ਉਹਨਾਂ ਨੂੰ ਖੋਟੀ ਭਾਵਨਾ ਨਾ ਦੇਖੇ, ਬਿਨ ਕੰਨਾਂ ਸੁਣਨਾ। ਕੰਨਾਂ ਤੋਂ ਫਿਰ ਕੀ ਹੈ? ਗੁਰੂ ਅਤੇ ਪਰਮੇਸ਼ੁਰ ਦੀ ਨਿੰਦਿਆ ਸੁਣਨ ਤੋਂ ਬਿਨਾਂ ਹੋ ਜਾਣ, ਨਾ ਗੁਰੂ ਦੀ ਨਿੰਦਿਆ ਸੁਣੇ ਨਾ ਪਰਮਾਤਮਾ ਦੀ ਨਿੰਦਿਆ ਸੁਣੇ, ਕਿਸੇ ਦੀ ਵੀ ਨਹੀਂ ਸੁਣਨੀ ਚਾਹੀਦੀ। ਪੈਰਾਂ ਵਜੋਂ ਚੱਲਣਾ, ਪੈਰਾਂ ਦੇ ਨਾਲ ਕੀ ਹੈ? ਕੁਸੰਗੀਆਂ ਦੇ ਖੋਟੇ ਰਸਤੇ ਚੱਲਣ ਤੋਂ ਬਿਨਾਂ ਹੋ ਜਾਏ, ਕੋਈ ਮਾਰਗ 'ਤੇ ਨਾ ਚੱਲੇ ਪੈਰਾਂ ਨੂੰ, ਪੈਸੇ 'ਤੇ ਚੱਲਣਾ ਹੀ ਹੈ, ਧਰਮ ਮਾਰਗ 'ਤੇ ਚੱਲ। ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਕੀ ਹੈ? ਹੱਥਾਂ ਨਾਲ ਚੋਰੀ ਅਤੇ ਖੋਟੇ ਕਰਮ ਕਰਨ ਤੋਂ ਬਿਨਾਂ ਹੋ ਜਾਏ, ਜੀਭੈ ਵਜੋਂ ਬੋਲਣਾ ਰਸਨਾ ਨਾ ਫਿੱਕਾ ਨਾ ਬੋਲੇ ਕੌੜੇ ਬਚਨ ਬੋਲਣ ਤੋਂ ਬਿਨਾਂ ਹੋ ਜਾਏ, ਇਉਂ ਜੀਵਤ ਮਰਨਾ। ਇਸ ਤਰ੍ਹਾਂ ਕਹਿੰਦੇ ਜੀਵਤ ਭਾਵ ਹੰਕਾਰ ਤੋਂ ਮਰਨਾ ਕਰੇ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ, ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਜੇ ਹੁਕਮ ਨੂੰ ਪਛਾਣ ਲੈ ਫਿਰ ਉਸ ਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਜਿਹੜਾ ਸਬੱਬ ਹੈ ਉਹ ਪ੍ਰਾਪਤ ਹੁੰਦਾ ਹੈ। ਅਤੇ ਦੂਸਰੇ ਅਰਥਾਂ 'ਚ ਜੀਵਤ ਭਾਅ ਤੋਂ ਮਰਨਾ ਅਤੇ ਹੁਕਮ ਪਛਾਣਨ ਦੀ ਕਿਵੇਂ ਗੱਲ ਬਣੇਗੀ? ਮਹਾਰਾਜ ਕਹਿੰਦੇ ਵੀ ਨਿਯਮ ਤਾਂ ਇਹ ਹੈ ਅੱਖੀਂ ਵਜੋਂ ਦੇਖਣ, ਅੱਖਾਂ ਤੋਂ ਬਿਨਾਂ ਤਾਂ ਦੇਖਿਆ ਨਹੀਂ ਜਾਂਦਾ, ਬਿਨ ਕੰਨਾਂ ਸੁਣਨਾ ਕੰਨਾਂ ਬਿਨਾਂ ਸੁਣਿਆ ਨਹੀਂ ਜਾਂਦਾ, ਪੈਰਾਂ ਵਜੋਂ ਚੱਲਣਾ ਪੈਰਾਂ ਬਿਨਾਂ ਚੱਲਿਆ ਵੀ ਨਹੀਂ ਜਾਂਦਾ, ਬਿਨ ਹੱਥਾਂ ਕਰਨਾ ਹੱਥਾਂ ਤੋਂ ਬਿਨਾਂ ਕੋਈ ਕਰਮ ਵੀ ਨਹੀਂ ਹੁੰਦਾ, ਜੀਭੇ ਵਜੋਂ ਬੋਲਣਾ ਜੀਭ ਤੋਂ ਬਿਨਾਂ ਬੋਲਿਆ ਨਹੀਂ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜੀਵਤ ਭਾਅ ਦੇ ਮਰੇ ਤੋਂ ਬਿਨਾਂ, ਪਰਮਾਤਮਾ ਦਾ ਹੁਕਮ ਪਛਾਣੇ ਤੋਂ ਬਿਨਾਂ ਉਸ ਮਾਲਕ ਦਾ ਮਿਲਾਪ ਨਹੀਂ ਹੁੰਦਾ। ਜੀਵਤ ਭਾਅ ਤੋਂ ਮਰਨਾ ਕਰੇ ਅਤੇ ਹੁਕਮ ਨੂੰ ਪਛਾਣੇ, ਫਿਰ ਇਹ ਕਹਿੰਦੇ ਉਸ ਮਾਲਕ ਦੇ ਨਾਲ ਜਿਹਦਾ ਮਿਲਾਪ ਹੁੰਦਾ ਹੈ। ਅਤੇ ਕਹਿੰਦੇ ਜਿਹਦਾ ਜਿਹਦਾ ਮਿਲਾਪ ਹੁੰਦਾ ਉਹ ਪਰਮਾਤਮਾ ਕੈਸਾ, ਅੱਖੀਂ ਵਜੋਂ ਵੇਖਣਾ ਉਹ ਜਿਹੜਾ ਨਿਰਗੁਣ ਬ੍ਰਹਮ ਪਰਮੇਸ਼ਰ ਅੱਖਾਂ ਤੋਂ ਬਿਨਾਂ ਅਤੇ ਵੇਖਣਾ ਕਰਦਾ। ਨਿਰਗੁਣ ਦੀ ਅੱਖ ਤਾਂ ਕੋਈ ਹੈ ਨਹੀਂ, ਉਹ ਆਪਣੀ ਸੱਤਾ ਸਫੁਰਤੀ ਸ਼ਕਤੀ ਨਾਲ ਹੀ ਸਾਰਾ ਕੁਝ ਦੇਖ ਰਿਹਾ ਬਿਨ ਕੰਨਾਂ ਸੁਣਨ। ਉਹ ਜਿਹੜਾ ਨਿਰਗੁਣ ਬ੍ਰਹਮ ਆ ਉਹ ਕੰਨਾਂ ਤੋਂ ਬਿਨਾਂ ਹੀ ਸਭ ਕੁਝ ਸੁਣ ਲੈਂਦਾ, ਪੈਰਾਂ ਬਾਝੋਂ ਚੱਲਣਾ। ਉਹ ਨਿਰਗੁਣ ਜਿਹੜਾ ਪਰਮਾਤਮਾ ਪੈਰਾਂ ਤੋਂ ਬਿਨਾਂ ਹੀ ਚੱਲਦਾ ਆ, ਅਕਾਲ ਸਾਰਥ ਵਿਆਪਕ ਹੈ। ਇਸੇ ਤਰ੍ਹਾਂ ਪਰਮਾਤਮਾ ਬਿਨ ਹੱਥਾਂ ਕਰਨਾ, ਉਹ ਜਿਹੜਾ ਨਿਰਗੁਣ ਹੱਥਾਂ ਤੋਂ ਬਿਨਾਂ ਸਾਰੇ ਕਰਤੱਬ ਕਰ ਰਿਹਾ। ਹੁਣ ਦੇਖੋ ਅੱਗ ਦੇ ਕੋਈ ਹੱਥ ਪੈਰ ਤਾਂ ਹੈ ਨਹੀਂ, ਕਿਵੇਂ ਦੌੜੀ ਜਾਂਦੀ। ਹਵਾ ਦੇ ਕੋਈ ਹੱਥ ਪੈਰ ਨਹੀਂ ਹੈ, ਕਿ ਜਿਸ ਪਰਮਾਤਮਾ ਨੇ ਪੈਦਾ ਕੀਤੇ ਉਹਦਾ ਵੀ ਦੇਖ ਲਓ ਕੰਮ ਸਾਰੇ ਕਰ ਰਿਹਾ। ਦਰਿਆ 'ਚ ਪਾਣੀ ਵਗ ਰਿਹਾ, ਦਰਿਆ ਦੇ ਕੋਈ ਪੈਰ ਹੈਗੇ ਆ, ਕੋਈ ਹੱਥ ਹੈਗੇ ਆ, ਅਤੇ ਦੇਖ ਲਓ ਕਿਵੇਂ ਚੱਲ ਰਿਹਾ। ਕਿ ਜਿਹੜੇ ਪਰਮਾਤਮਾ ਨੇ ਜੇ ਪੈਦਾ ਕੀਤੇ ਆ ਤਾਂ ਉਹ ਫਿਰ ਕਿੰਨੀ ਕਰ ਸਕਦਾ। ਜੀਵੈ ਵਜੋਂ ਬੋਲਣਾ, ਉਹ ਨਿਰਗੁਣ ਬ੍ਰਹਮ ਜਿਹੜਾ ਜੀਵ ਤੋਂ ਬਿਨਾਂ ਬੋਲਣਾ ਕਰਦਾ। ਹੁਣ ਕਈ ਵੀ ਆਕਾਸ਼ਵਾਣੀ ਹੁੰਦੀ ਹੈ, ਹਾਂਜੀ, ਉਹ ਬੋਲ ਸਕਦਾ ਸਮਰੱਥ ਹੈ। ਇਸ ਤਰ੍ਹਾਂ ਕਹਿੰਦੇ ਖਸਮ ਦੇ ਨਾਲ ਮਾਲਕ ਨਾਲ ਮਿਲਾਪ ਹੁੰਦਾ ਕਦੋਂ, ਜੇ ਜੀਵਤ ਭਾਅ ਤੋਂ ਮਰ ਕੇ ਆਪਣੀ ਹੋਂਦ ਮਿਟਾ ਕੇ ਉਹਦੇ ਹੁਕਮ ਨੂੰ ਪਛਾਣਨਾ ਕਰੇ। ਫਿਰ ਜਿਹੜਾ ਅੰਤਸ਼ਕਰਨ ਹੈ ਉਹਦੇ 'ਚ ਉਹਦਾ ਨਿਵਾਸ ਹੈ, ਉਹਨੂੰ ਕੁਟਸਥ ਕਹਿੰਦੇ। ਉਹ ਕਿਸ ਤਰ੍ਹਾਂ ਅੱਖਾਂ ਵਾਜੋਂ ਅੱਖੀਂ ਵਾਜੋਂ ਵੇਖਣਾ, ਉਹ ਕੁਟਸਥ ਅੱਖਾਂ ਤੋਂ ਬਿਨਾਂ ਹੀ, ਹਾਂਜੀ, ਦੇਖਦਾ ਆ। ਮੈਨੂੰ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਸੁਣਦਾ। ਪੈਰਾਂ ਵੱਲ ਚੱਲਣਾ, ਪੈਰਾਂ ਤੋਂ ਚੱਲਣ ਚੱਲਦਾ। ਬਿਨ ਹੱਥਾਂ ਕਰਨਾ, ਹੱਥਾਂ ਬਿਨਾਂ ਸਾਰੇ ਕਰਮ ਕਰਦਾ। ਜੀਵੇ ਵਾਜ ਬੋਲਣਾ, ਉਹ ਜੀਵ ਤੋਂ ਬਿਨਾਂ ਬੋਲਦਾ ਆ। ਜੀਵਤ ਭਾਵ ਤੋਂ ਮਰ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣੇ। ਇਸ ਤਰੀਕੇ ਨਾਲ ਕਸਮੇ ਆਪਣੇ ਮਾਲਕ ਕੌਣ ਕੁਟਸਥ ਨਾ ਉਹਦਾ ਮਿਲਾਪ ਹੁੰਦਾ, ਕਿਉਂਕਿ ਅੰਤਸ਼ਕਰਨ ਜਿਹੜਾ ਸਾਖਿਆਤ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਆਕਾਸ਼ ਇੱਕੋ ਹੀ ਹੈ, ਪਰ ਘੜੇ ਦੀ ਉਪਾਧੀ ਕਰਕੇ ਉਹਦਾ ਨਾ ਘੱਟ ਆਕਾਸ਼ ਵੱਖਰਾ ਨਾ ਪੈ ਜਾਂਦਾ, ਮੱਟ ਦੇ ਜਾਂ ਮਟਾ ਆਕਾਸ਼ ਪੈ ਜਾਂਦਾ। ਇਸ ਤਰ੍ਹਾਂ ਪਰਮਾਤਮਾ ਇੱਕੋ ਹੀ ਹੈ, ਅੰਤਸ਼ਕਰਨ ਦੀ ਉਪਾਧੀ ਕਰਕੇ ਉਹਦਾ ਨਾਂ ਕੁਟਸਥ ਪੈ ਜਾਂਦਾ। ਬਾਸ ਵਿੱਚ ਨਿਰਗੁਣ ਬ੍ਰਹਮ ਅਤੇ ਕੁਟਸਥ ਜਿਹੜੀ ਇੱਕੋ ਹੀ ਹੈ, ਇਹਨਾਂ ਦਾ ਆਪਸ ਵਿੱਚ ਕੋਈ ਭੇਦ ਨਹੀਂ ਹੈ। ਕਿਉਂਕਿ ਫਿਰ ਸਹਿਜ ਤਬ ਨੈਣ ਨਨ ਨੈਣ ਹੈ ਤੋਹੇ ਕੋ ਸਹਿਜ ਮੂਰਤ ਨਨਾ ਇੱਕ ਤੋਰੀ। ਇਹਦੇ ਮੁਤਾਬਕ ਹੁਣ ਅਰਥ ਹੋਏਗਾ, ਅੱਖੀਂ ਵੱਜ ਹੁਣ ਵੇਖਣਾ, ਉਹ ਜਿਹੜਾ ਨਿਰਗੁਣ ਬ੍ਰਹਮ ਹੈ ਉਹ ਅੱਖਾਂ ਤੋਂ ਬਿਨਾਂ ਸਰਗੁਣ ਸਰੂਪ ਮੂਰਤੀ ਕਰਕੇ ਅੱਖਾਂ ਨਾਲ ਵੇਖ ਰਿਹਾ ਹੈ। ਕਿ ਵਿਰਾਟ ਰੂਪ ਹੋ ਕੇ ਸੰਸਾਰ ਦੀਆਂ ਸਾਰੀਆਂ ਅੱਖਾਂ ਉਹ ਸਰਗੁਣ ਬ੍ਰਹਮ ਦੀਆਂ ਹੀ ਅੱਖਾਂ। ਇਹ ਤਾਂ ਨਿਰਗੁਣ ਦੇਖੋ ਕੋਈ ਵੀ ਨਹੀਂ, ਵਿਰਾਟ ਰੂਪ ਅਤੇ ਸਰਗੁਣ ਸਰੂਪ ਕਰਕੇ ਦੇਖੋ ਸਾਰੀਆਂ ਅੱਖਾਂ ਉਹਦੀਆਂ ਬਿਨ ਕੰਨਾਂ ਸੁਣਨਾ। ਇਹ ਤਾਂ ਨਿਰਗੁਣ ਬ੍ਰਹਮ ਹੈ, ਕੰਨਾਂ ਤੋਂ ਬਿਨਾਂ ਸਰਗੁਣ ਦੀ ਸਰੂਪ ਕਰਕੇ ਦੇਖੀਏ ਕਿ ਸਾਰੇ ਕੰਨ ਉਸੇ ਦੇ ਆ, ਉਹਨਾਂ ਨਾਲ ਸੁਣ ਰਿਹਾ। ਪੈਰਾਂ ਬਾਝੋਂ ਚੱਲਣਾ, ਨਿਰਗੁਣ ਬ੍ਰਹਮ ਪੈਰਾਂ ਤੋਂ ਬਿਨਾਂ ਆ, ਅਤੇ ਸਰਗੁਣ ਸਰੂਪ ਕਰਕੇ ਦੇਖੀਏ ਕਿ ਫਿਰ ਉਹ ਚੱਲਦਾ ਆ। ਬਿਨਾਂ ਹੱਥਾਂ ਕਰਨਾ, ਨਿਰਗੁਣ ਬ੍ਰਹਮ ਬ੍ਰਹਮ ਜੇ ਦੇਖੀਏ ਤਾਂ ਹੱਥਾਂ ਤੋਂ ਬਿਨਾਂ, ਅਤੇ ਸਰਗੁਣ ਮੂਰਤੀ ਕਰਕੇ ਹਾਂਜੀ ਸਾਰੇ ਕਰਤੱਵ ਵੀ ਕਰ ਰਿਹਾ। ਜੀਵੈ ਵਾਜੋਂ ਬੋਲਣਾ, ਉਹ ਨਿਰਗੁਣ ਬ੍ਰਹਮ ਹੋਣ ਕਰਕੇ ਜੀਵ ਤੋਂ ਬਿਨਾਂ ਆ, ਸਰਗੁਣ ਸਰੂਪ ਕਰਕੇ ਬੋਲਣਾ ਵੀ ਕਰਦਾ, ਬਾਣੀ ਕਰਦਾ। ਜੀਵਤ ਭਾਅ ਤੋਂ ਮਰ ਕੇ ਹੁਕਮ ਨੂੰ ਪਛਾਣੇ ਕਿ ਨਿਰਗੁਣ ਸਰਗੁਣ ਰੂਪ ਜਿਹੜਾ ਪਰਮਾਤਮਾ ਉਹਦੇ ਨੇ ਦਾ ਮਿਲਾਪ ਹੁੰਦਾ ਹੈ, ਕਿਉਂਕਿ ਨਿਰਗੁਣ ਅਤੇ ਸਰਗੁਣ ਦੋ ਨੇ ਇੱਕੋ ਹੀ ਹੈ। ਜੀਵਤ ਭਾਅ ਤੋਂ ਕਿਵੇਂ ਮਰੇ? ਮਨ ਦਾ ਜਿਹੜਾ ਕਹਿੰਦੇ ਮਰਨਾ, ਇਹ ਜੀਵਤ ਭਾਅ ਤੋਂ ਮਰਨਾ, ਮਨ ਦਾ ਫੁਰਨਿਆਂ ਤੋਂ ਰਹਿਤ ਹੋ ਜਾਣਾ, ਸੰਕਲਪਾਂ ਤੋਂ ਰਹਿਤ ਹੋ ਜਾਣਾ। ਹਾਂਜੀ, ਅਤੇ ਮਨ ਕੈਸਾ ਅੱਖੀਂ ਬਾਝੋਂ ਵੇਖਣਾ, ਇਹ ਮਨ ਅੱਖਾਂ ਤੋਂ ਬਿਨਾਂ ਵੇਖਣਾ ਕਰਦਾ। ਹੁਣ ਸੁਪਨੇ ਵਿੱਚ

ਕਰ ਹਾਸਦਾ, ਕਈ ਵਾਰੀ ਦੇ ਲੋਕ ਅੰਦਰੇ ਹੀ ਹੱਸਦਾ ਹੁੰਦਾ, ਮੂੰਹ ਨਾਲ ਨਹੀਂ, ਕਿਸੇ ਦਾ ਬੁਰਾ ਹੋਏ ਬੜਾ ਖੁਸ਼ ਹੋਏ, ਇਹਨਾਂ ਇਵੇਂ ਹੋਣੀ ਚਾਹੀਦੀ। ਇਸ ਵਾਸਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹ ਤਾਂ ਉਹਦੇ ਮਨ ਜਦੋਂ ਜੀਵਤ ਭਾਅ ਵੱਲੋਂ ਮਰ ਜਾਏ, ਹੁਕਮ ਨੂੰ ਪਛਾਣ ਲੈ, ਫਿਰ ਇਹਦਾ ਪਰਮਾਤਮਾ ਨਾਲ ਮਿਲਾਪ ਹੁੰਦਾ ਆ। ਹਾਂਜੀ, ਅਤੇ ਇਸ ਤਰ੍ਹਾਂ ਜਿਹੜਾ ਹੈਗਾ, ਜਿਵੇਂ ਗੁਰੂ ਅਮਰਦਾਸ ਤੇ ਹਾਂਜੀ ਸ਼ਿਕਾਇਤ ਕੀਤੀ ਸੀ, ਇਹਨਾਂ ਆਪਣਾ ਪੰਥ ਜੋ ਦਾਇਰਾ ਚੱਲਿਆ, ਹਾਂਜੀ, ਅਤੇ ਹੁਣ ਗੀਤਾ ਨੂੰ ਨਹੀਂ ਮੰਨਦੇ, ਕੁਰਾਨ ਨੂੰ ਨਹੀਂ, ਫਿਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਭੇਜਿਆ ਸੀ ਕਿ ਮਾਰੇ ਨੇ ਫਿਰ ਸਾਰੇ ਉੱਤਰ ਜਿਹੜੇ ਦਿੱਤੇ ਸੀ। ਅਤੇ ਇਸ ਤਰ੍ਹਾਂ ਜਿਵੇਂ ਮਾਨਸਿਕ ਪੂਜਾ ਆ ਕਿ ਮਾਰੇ ਨੇ ਅੰਬ ਖਰੀਦਿਆ ਸੀ ਅਤੇ ਅੰਬ ਖਿਸ ਗਿਆ ਸੀ, ਪੱਕੀ ਜਾਂਦਾ ਸੀ ਅਤੇ ਪਹੁੰਚ ਉਹਨਾਂ ਗੁਣੇ ਦੇ ਵੱਲ ਧਿਆਨ ਕਰਕੇ ਚੂਕ ਲਿਆ ਅਤੇ ਮਾਰੇ ਨੇ ਪ੍ਰਵਾਨਗੀ ਦਿੱਤੀ ਸੀ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਨੇ ਬਸਤਰ ਖਰੀਦਿਆ ਸੀ, ਉੱਥੋਂ ਹੀ ਬਣਾਇਆ ਅਤੇ ਮਾਰੇ ਨੇ ਉਹ ਵੀ ਪ੍ਰਵਾਨ ਕਰ ਲਿਆ ਸੀ ਮਾਨਸਿਕ ਪੂਜਾ ਜਿਹੜੀ। ਇਸ ਤਰ੍ਹਾਂ ਜਿਹੜੀ ਮਾਨਸਿਕ ਪੂਜਾ ਸਭ ਤੋਂ ਸ੍ਰੇਸ਼ਟ ਅੱਖੀਂ ਵਾਜੋਂ ਵੇਖੋ, ਹਾਂਜੀ, ਇਹਨਾਂ ਤੋਂ ਬਿਨਾਂ ਮਾਨਸਿਕ ਅੱਖਾਂ ਨਾਲ ਵੇਖਣਾ ਕਰੇ, ਬਿਨ ਕੰਨਾਂ ਸੁਣਨਾ, ਇਹਨਾਂ ਕੰਨਾਂ ਤੋਂ ਬਿਨਾਂ ਮਾਨਸਿਕ ਕੰਨਾਂ ਨਾ ਸੁਣੇ, ਪੈਰਾਂ ਵਜੋਂ ਚੱਲਣਾ, ਇਹਨਾਂ ਪੈਰਾਂ ਮਾਨਸੀ ਪੈਰਾਂ ਨਾਲ ਚੱਲੇ, ਬਿਨ ਹੱਥਾਂ ਕਰਨਾ, ਇਹਨਾਂ ਹੱਥਾਂ ਤੋਂ ਬਿਨਾਂ ਮਾਨਸੀ ਹੱਥਾਂ ਨਾਲ ਕਰਮ ਕਰੇ, ਜੀਵੇ ਵਜੋਂ ਨਾ ਜੀਵਤਾਂ ਨੂੰ ਮਾਨਸੀ ਜੀਵਾਂ ਨਾਲ ਪਰਮਾਤਮਾ ਦਾ ਜਸ ਬੋਲੇ। ਜਦੋਂ ਕਹਿੰਦੇ ਇਸ ਤਰ੍ਹਾਂ ਜੀਵਾ ਹੰਕਾਰ ਤੋਂ ਮਰ ਜਾ, ਫਿਰ ਹੁਕਮ ਮੰਨ ਕੇ ਉਹਦੇ ਨਾਲ ਮਿਲਣਾ, ਫਿਰ ਜੀਵਤ ਵਾਦੋਂ ਮਰਨਾ ਜਦੋਂ ਬ੍ਰਹਮ ਗਿਆਨ ਹੁੰਦਾ, ਕਿ ਬ੍ਰਹਮ ਗਿਆਨੀ ਨੂੰ ਕਰਮਾਂ ਦਾ ਫਲ ਮਿਲਦਾ ਕਿ ਨਹੀਂ ਮਿਲਦਾ? ਕਹਿੰਦੇ ਬ੍ਰਹਮ ਗਿਆਨੀ ਨੂੰ ਕਰਮਾਂ ਦਾ ਫਲ ਨਹੀਂ ਮਿਲਦਾ, ਕਿਉਂਕਿ ਉਹ ਭੋਗਤਾ ਹੀ ਉਪਭੋਗਤਾ। ਹਾਂਜੀ, ਜਿਵੇਂ ਉਹ ਕ੍ਰਿਸ਼ਨ ਮਹਾਰਾਜ ਦਾ ਵੀ ਆਉਂਦਾ, ਗੋਪੀਆਂ ਕਹਿਣ ਲੱਗੀਆਂ ਦਰਸ਼ਨ ਕਰਨਾ ਆਪਣੇ ਦਰਵਾਜੇ ਦਾ, ਫਿਰ ਰਾਹ 'ਚ ਨਦੀ ਹੈ, ਹਾਂਜੀ, ਅਤੇ ਕਹਿ ਦਿਓ ਵੀ ਭਾਈ ਜੇ ਕ੍ਰਿਸ਼ਨ ਜਾਤੀ ਹੈ ਨਦੀ, ਰਾਹ ਦੇ ਦੇ, ਰਾਹ ਦੇ ਤਾਂ। ਉਹ ਹੁਣ ਜਿੰਨੀਆਂ ਗਈਆਂ ਕਿਲੋ ਕਿਲੋ ਲੱਡੂ ਲੈ ਗਈਆਂ ਸਾਰੇ ਛੱਕ ਗਿਆ, ਕਹਿੰਦੇ ਹੁਣ ਕਿਵੇਂ ਪਾਰ? ਕਹਿੰਦੇ ਜੀ ਉਹ ਪੌਣ ਹਾਰੀ ਹੈ, ਹਾਂਜੀ, ਅਤੇ ਨਦੀ ਨਦੀ ਰਾਹ ਦੇਤਾ। ਕਹਿੰਦੇ ਗੁਰੂ ਚੇਲਾ ਦੋਨੋਂ ਹੀ ਪਹੁੰਚੇ ਆ, ਅੱਖੀਂ ਵਾਜੋਂ ਵੇਖਣਾ, ਅੱਖਾਂ ਨਾਲ ਦੇਖਦੇ ਵੀ ਅੱਖਾਂ ਦੇ ਦੇਖਣੇ ਤੋਂ ਬਿਨਾਂ ਹੈ, ਬਿਨ ਕੰਨਾਂ ਸੁਣਨਾ, ਕੰਨਾਂ ਨਾਲ ਸੁਣਦੇ ਹੋ ਵੀ ਕੰਨਾਂ ਦੇ ਸੁਣਨ ਤੋਂ ਬਿਨਾਂ ਹਨ, ਪੈਰਾਂ ਵਜੋਂ ਚੱਲਣਾ, ਪੈਰਾਂ ਨਾਲ ਚੱਲਦੇ ਵੀ ਪੈਰਾਂ ਦੇ ਚੱਲਣ ਤੋਂ ਬਿਨਾਂ, ਬਿਨ ਹੱਥਾਂ ਕਰਨਾ, ਹੱਥਾਂ ਨਾਲ ਕਰਮ ਕਰਦੇ ਵੀ ਹੱਥਾਂ ਦੇ ਕਰਮ ਤੋਂ ਬਿਨਾਂ, ਜੀਵੇ ਵਜੋਂ ਜੀਵਨਾ ਬੋਲਦੇ ਵੀ ਜੀਵ ਬੋਲਣ ਤੋਂ ਬਿਨਾਂ। ਔਰ ਇਸੇ ਤਰ੍ਹਾਂ ਕਹਿੰਦੇ ਵੀ ਇਸ ਤਰ੍ਹਾਂ ਜੀਵਤ ਭਾਗ ਮਰ ਕੇ ਹੁਕਮ ਨੂੰ ਪਛਾਣ ਲਿਆ ਅਤੇ ਫਿਰ ਉਹਦਾ ਮਿਲਾਪ ਹੁੰਦਾ। ਫਿਰ ਕਹਿੰਦੇ ਉਹਨੂੰ ਕਿਵੇਂ ਵੇਖਣਾ ਕਰੀਏ? ਅੱਖਾਂ ਵਾਜੋਂ ਵੇਖਣਾ, ਕੋਈ ਪਰਮੇਸ਼ਰ ਅੱਖਾਂ ਤੋਂ ਬਿਨਾਂ ਉਹਨੂੰ ਵੇਖਣਾ ਕਰੇ। ਜਿਹੜੇ ਹੁਣ ਆਪਾਂ ਧਿਆਨ 'ਤੇ ਬਹਿੰਦੇ ਹਾਂ ਕਿ ਅੰਤਰ ਆਤਮੇ ਦਰਸ਼ਨ ਹੁੰਦੇ, ਅੱਖਾਂ ਤਾਂ ਬੰਦ ਹੁੰਦੀਆਂ, ਬਿਨ ਕੰਨਾਂ ਸੁਣਨਾ, ਪਰਮੇਸ਼ਰ ਕੰਨਾਂ ਤੋਂ ਬਿਨਾਂ ਉਹਦੇ ਜਸ ਨੂੰ ਸੁਣਨਾ ਕਰੇ, ਪੈਰਾਂ ਵਾਜੋਂ ਚੱਲਣਾ, ਪਰਮੇਸ਼ਰ ਪੈਰਾਂ ਤੋਂ ਬਿਨਾਂ ਉਹਦੇ ਵੱਲ ਚੱਲਣਾ ਕਰੇ, ਬਿਨ ਹੱਥਾਂ ਕਰਨਾ, ਪਰਮੇਸ਼ਰ ਹੱਥਾਂ ਤੋਂ ਬਿਨਾਂ ਉਹਦੀ ਪ੍ਰਾਪਤੀ ਦੇ ਕਰਮ ਕਰੇ ਕਿ ਕਿਸ ਤਰ੍ਹਾਂ ਉਹ ਪ੍ਰਾਪਤ ਹੋਏਗਾ। ਜੀਵੇ ਵਾਜੋਂ ਬੋਲਣਾ, ਪਰਮੇਸ਼ਰ ਜੀਵ ਤੋਂ ਬਿਨਾਂ ਉਹਦੇ ਜਸ ਨੂੰ ਬੋਲਣਾ ਕਰੇ। ਇਸ ਤਰ੍ਹਾਂ ਜੀਵ ਤਾਂ ਮਰ ਕੇ ਰੂਹ ਨੂੰ ਪਛਾਣੇ, ਫਿਰ ਉਹਦਾ ਮਿਲਾਪ ਹੁੰਦਾ। ਜੀਵ ਕਹਿਤਾ, ਹੁਣ ਇਹ ਪ੍ਰਸ਼ਨ ਅੱਖੀਂ ਵਾਜੋਂ ਬੋਲਣਾ, ਇਹਨਾਂ ਅੱਖਾਂ ਤੋਂ ਬਿਨਾਂ ਸੁਪਨਾ ਵੀ ਅੱਖਾਂ ਨਾਲ ਵੇਖਣਾ ਕਰਦਾ, ਬਿਨ ਕੰਨਾਂ ਸੁਣਨਾ, ਇਹਨਾਂ ਕੰਨਾਂ ਤੋਂ ਬਿਨਾਂ ਸੁਪਨਾ ਵੀ ਕੰਨਾਂ ਨਾਲ ਸੁਣਨਾ ਸੁਣਦਾ ਹੈ, ਪੈਰਾਂ ਵਿੱਚ ਚੱਲਣਾ, ਇਹਨਾਂ ਪੈਰਾਂ ਤੋਂ ਬਿਨਾਂ ਸੁਪਨਾ ਵੀ ਪੈਰਾਂ ਨਾਲ ਚੱਲਦਾ, ਬਿਨ ਹੱਥਾਂ ਕਰਨਾ, ਇਹਨਾਂ ਹੱਥਾਂ ਤੋਂ ਬਿਨਾਂ ਸੁਪਨਾ ਵੀ ਹੱਥਾਂ ਨਾਲ ਕਰਤਵ ਕਰਦਾ, ਜੀਵੇ ਵਾਜੋਂ ਬੋਲਣਾ, ਇਹ ਜੀਵ ਤੋਂ ਬਿਨਾਂ ਸੁਪਨਾ ਵੀ ਜੀਵ ਨਾਲ ਬੋਲਦਾ। ਕਹਿੰਦੇ ਅਜਿਹਾ ਜੀਵ ਜਿਹੜਾ ਜੀਵਤ ਭਾਅ ਤੋਂ ਮਰ ਕੇ ਦੇ ਹੁਕਮ ਨੂੰ ਪਛਾਣ ਲੈ, ਫਿਰ ਪਰਮਾਤਮਾ ਨਾਲ ਜਾ ਕੇ ਮਿਲਦਾ। ਕਹਿੰਦੇ ਗੁਰਮੁਖਾਂ ਦੇ ਮਨ ਦੇ ਲੱਛਣ ਕੀ ਆ? ਅੱਖੀਂ ਵਾਜੋਂ ਵੇਖਣਾ। ਗੁਰਮੁਖ ਜਿਹੜੇ ਆ ਮੰਦ ਅੱਖਾਂ ਤੋਂ, ਜੀ ਅੱਖਾਂ ਤੋਂ ਬਿਨਾਂ ਮਨ ਮੰਦ ਅੱਖਾਂ ਨਾਲ ਦੇਖਣਾ ਕਰਦੇ ਆ। ਗੁਰਮੁਖ ਦੀਆਂ ਅੱਖਾਂ ਹੈਗੀਆਂ ਪਰ ਭੈੜੀਆਂ ਅੱਖਾਂ ਤੋਂ ਬਿਨਾਂ, ਕਿਸੇ ਨੂੰ ਮਾੜੀ ਦ੍ਰਿਸ਼ਟੀ ਨਾ ਦੇ। ਮਨਮੁਖਾਂ ਦੀਆਂ ਮੰਦੀਆਂ ਅੱਖਾਂ ਉਹ ਮੰਦੀਆਂ ਅੱਖਾਂ ਨਾਲ ਦੇਖਦੇ, ਬਿਨ ਕੰਨਾਂ ਸੁਣਨਾ। ਗੁਰਮੁਖ ਭੈੜੇ ਕੰਨਾਂ ਤੋਂ ਬਿਨਾਂ, ਮਨਮੁਖ ਭੈੜੇ ਕੰਨਾਂ ਨਾਲ ਗੁਰੂ ਦੀ ਨਿੰਦਿਆ ਸੁਣਦੇ ਆ। ਪੈਰਾਂ ਵਾਜੋਂ ਚੱਲਣਾ, ਗੁਰਮੁਖ ਜਿਹੜੇ ਆ ਭੈੜੇ ਪੈਰਾਂ ਤੋਂ ਬਿਨਾਂ, ਮਨਮੁਖ ਭੈੜੇ ਪੈਰਾਂ ਨਾਲ ਹਾਂਜੀ ਕੁਰਸੰਗ ਵੱਲ ਮਾੜੇ ਪਾਸੇ ਜਾਂਦੇ, ਬਿਨ ਹੱਥਾਂ ਕਰਨਾ। ਗੁਰਮੁਖ ਮੰਦ ਹੱਥਾਂ ਤੋਂ ਬਿਨਾਂ ਹਾਂਜੀ, ਅਤੇ ਜਿਹੜੇ ਮਨਮੁਖ ਆ ਮੰਦ ਹੱਥਾਂ ਨਾਲ ਚੋਰੀ ਜਾਰੀ ਬਦਮਾਸ਼ੀ ਮਾੜੇ ਕਰਮ ਕਰਦੇ। ਜੀਵਿਆਂ ਵਾਜੋਂ ਬੋਲਣਾ, ਗੁਰਮੁਖ ਜਿਹੜੇ ਮੰਦ ਜੀਵ ਤੋਂ ਬਿਨਾਂ
ਜਿਹੜੇ ਮਨਮੁਖ ਹੈ

ਉਹ ਮੰਦੀ ਜੀਭ ਦੇ ਨਾਲ ਈਸ਼ਵਰ ਦੀ ਪਰਮਾਤਮਾ ਦੀ ਨਿੰਦਿਆ ਦੀਆਂ ਗੱਲਾਂ ਬੋਲਦੇ ਹਨ। ਉਸੇ ਗੁਰੂ ਅਤੇ ਮਨ ਉਸਦੇ ਲੱਛਣ ਫੇਰ ਦੱਸਦੇ ਹਨ। ਅੱਖੀਂ ਬਾਜੋ ਵੇਖਣ, ਮਨ ਨੂੰ ਸਰੀਰ ਚ ਅੱਖਾਂ ਤੋਂ ਬਿਨਾਂ ਗੁਰਮੁਖ ਸਰੀਰ ਚ ਅੱਖਾਂ ਨਾਲ ਸਭ ਨੂੰ ਦੇਖਦੇ ਹਨ। ਬਿਨ ਕੰਨਾਂ ਸੁਣਨਾ, ਮਨ ਨੂੰ ਸਰੀਰ ਕੰਨਾਂ ਤੋਂ ਬਿਨਾਂ ਗੁਰਮੁਖ ਸਰੀਰ ਕੰਨਾਂ ਨਾਲ ਪਰਮਾਤਮਾ ਦਾ ਜਲ ਸੁਣਦੇ। ਪੈਰਾਂ ਵਾਜੋ ਚੱਲਣਾ, ਮਨਮੁਖ ਜਿਹੜੇ ਉਹ ਸਰੀਰ ਪੈਰਾਂ ਤੋਂ ਬਿਨਾਂ ਗੁਰਮੁਖ ਸਰੀਰ ਪੈਰਾਂ ਨਾਲ ਪਰਮਾਤਮਾ ਦੇ ਰਸਤੇ ਚੱਲਦੇ। ਬਿਨ ਹੱਥਾਂ ਕਰਨਾ, ਮਨਮੁਖ ਸਰੀਰ ਹੱਥਾਂ ਤੋਂ ਬਿਨਾਂ ਗੁਰਮੁਖ ਸਰੀਰ ਹੱਥਾਂ ਨਾਲ ਸੇਵਾ ਕਰਦੇ ਆ, ਸਿਖਰ ਤਪ ਕਰਦੇ ਆ। ਜੀਵਿਆਂ ਵਾਜੋ ਬੋਲਣਾ, ਮਨਮੁਖ ਜਿਹੜੇ ਸਰੀਰ ਜੀਵ ਤੋਂ ਬਿਨਾਂ ਗੁਰਮੁਖ ਸਰੀਰ ਜੀਵ ਨਾਲ ਪਰਮਾਤਮਾ ਦਾ ਜਸ ਬੋਲਦੇ ਆ। ਪਰ ਕਿੰਨਾ ਹੀ ਦੇਖਣ ਨੂੰ ਤਾਂ ਕਿਸੇ ਤਰ੍ਹਾਂ ਦੇ ਮਨੁੱਖ ਮਨਮੁਖੀ ਬੰਦੇ ਆ, ਉਹ ਵੀ ਬੰਦੇ ਆ। ਕਿਰਿਆ ਦਾ ਹੀ ਫਰਕ ਹੈ, ਕਿਰਿਆ ਤੋਂ ਪਤਾ ਲੱਗਦਾ ਗੁਰਮੁਖ ਆ, ਕਿਰਿਆ ਤੋਂ ਪਤਾ ਲੱਗਦਾ ਮਨਮੁਖ ਆ, ਕਿਰਿਆ ਤੋਂ ਪਤਾ ਲੱਗਦਾ ਸਾਧ ਆ, ਕਿਰਿਆ ਤੋਂ ਪਤਾ ਲੱਗਦਾ ਸਾਧ ਆ। ਇਸ ਨੂੰ ਤਾਂ ਕੋਈ ਜਿਹਾ ਸਾਰੇ ਪੰਜ ਤੱਤ ਉਹੋ ਜਿਹਾ ਹੀ ਹੈ, ਆਤਮਾ ਵੀ ਸਾਰਿਆਂ 'ਚ ਉਹੋ ਹੀ ਹੈ। ਕਰਨੀ ਤੋਂ ਪਤਾ ਲੱਗਦਾ ਕਰਨੀ ਪ੍ਰਧਾਨ ਹੈ, ਜਿਹੜੇ ਗੁਰਮੁਖ ਵਾਂਗੂ ਜੀਵਤ ਭਾਅ ਤੋਂ ਮਰ ਕੇ ਹੁਕਮ ਨੂੰ ਪਛਾਣੇ ਫਿਰ ਉਹਦਾ ਮਿਲਾਪ ਹੁੰਦਾ। ਪਰਮੇਸ਼ੁਰ ਦੀ ਕਹਿੰਦੇ ਲੀਲਾ ਦੱਸੋ ਆਪ ਕਿਰਪਾ ਕਰਕੇ ਕਿਹੋ ਜਿਹੀ ਹੈ। ਅੱਖੀਂ ਵੱਜ ਹੁਣ ਵੇਖਣਾ, ਕਈ ਅੱਖਾਂ ਤੋਂ ਬਿਨਾਂ ਅਥਵਾ ਅੰਨੇ ਆ, ਕਈ ਅੱਖਾਂ ਨਾਲ ਵੇਖਦੇ। ਬਿਨ ਕੰਨਾਂ ਸੁਣਨਾ, ਕਈ ਕੰਨਾਂ ਤੋਂ ਬਿਨਾਂ ਅਥਵਾ ਬੋਲੇ ਆ, ਹੈਂ ਕਈ ਕੰਨਾਂ ਨਾਲ ਸੁਣਦੇ। ਅਤੇ ਪੈਰਾਂ ਵੱਜੋਂ ਚੱਲਣਾ, ਕਈ ਪੈਰਾਂ ਤੋਂ ਬਿਨਾਂ ਡੁੱਲੇ ਆ ਵਿਚਾਰੇ, ਕਈ ਪੈਰਾਂ ਨਾਲ ਚੱਲਦੇ। ਬਿਨ ਹੱਥਾਂ ਕਰਨਾ, ਕਈ ਹੱਥਾਂ ਤੋਂ ਬਿਨਾਂ ਟੁੰਡੇ ਆ, ਕਈ ਹੱਥਾਂ ਨਾਲ ਕਰਮ ਕਰਦੇ। ਜਿਵੇਂ ਆਵਾਜ਼ ਨੂੰ ਕਈ ਜੀਵ ਤੋਂ ਬਿਨਾਂ ਗੂੰਗੇ ਆ, ਕਈ ਜੀਵ ਨਾਲ ਬੋਲਦੇ ਆ। ਹਾਂਜੀ, ਕਹਿੰਦੇ ਇਹਨਾਂ ਵਿੱਚ ਪਰਮਾਤਮਾ ਨਾਲ ਕਿਹਦਾ ਮਿਲਾਪ ਹੁੰਦਾ? ਕਹਿੰਦੇ ਜਿਸ ਨੇ ਜੀਵਤ ਭਾਅ ਤੋਂ ਮਰ ਕੇ ਹੁਕਮ ਨੂੰ ਪਛਾਣ ਲਿਆ, ਉਹਦਾ ਮਾਲਕ ਨਾਲ ਮਿਲਾਪ ਹੁੰਦਾ। ਉੱਥੇ ਸਜਾਕੇ ਅਤੇ ਅੰਨੇ ਦਾ ਮਤਲਬ ਨਹੀਂ, ਗੂੰਗੇ ਦੇ ਬੋਲਣ ਦਾ ਮਤਲਬ ਨਹੀਂ। ਜਿਹਨੇ ਵੀ ਆਪਣੇ ਆਪਾ ਭਵਹੰਕਾਰ ਨੂੰ ਮਰ ਲਿਆ, ਉਹਦਾ ਮਿਲਾਪ ਹੁੰਦਾ। ਇਹ ਨਹੀਂ ਵੀ ਅੰਨਿਆਂ ਨਾਲ ਉਹਦੀ ਦਵੈਸ਼ ਆ, ਗੂੰਗਿਆਂ ਨਾਲ ਦਵੈਸ਼ ਹੈ। ਜਿਹੜਾ ਵੀ ਆਪਾ ਭਵਹੰਕਾਰ ਮਾਰੇਗਾ, ਉਹਦੇ 'ਤੇ ਕਿਰਪਾ ਹੋ ਜਾਏਗੀ। ਹੁਣ ਕਹਿੰਦੇ ਇਹ ਸੰਸਾਰ ਕਿਹੋ ਜਿਹਾ? ਅੱਖੀਂ ਵੱਜ ਹੁਣ ਦੇਖਣਾ, ਜਿਵੇਂ ਕੋਈ ਕਹੇ ਅੱਖਾਂ ਤੋਂ ਬਿਨਾਂ ਹੈ ਅਤੇ ਵੇਖਣਾ ਕਰਦਾ, ਬਿਨ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਆ ਅਤੇ ਸੁਣਨਾ ਕਰਦਾ, ਪੈਰਾਂ ਵੱਲ ਚੱਲਣਾ, ਪੈਰਾਂ ਤੋਂ ਬਿਨਾਂ ਆ ਅਤੇ ਚੱਲਣਾ ਕਰਦਾ, ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਆ ਅਤੇ ਕਰਮ ਕਰਦਾ ਹਾਂ, ਜੀਵਿਆਂ ਵਾਜੋਂ ਬੋਲਣਾ, ਜੀਵ ਤੋਂ ਬਿਨਾਂ ਆ ਅਤੇ ਬੋਲਣਾ ਕਰਦਾ ਹਾਂ। ਕਿ ਜਿਸ ਤਰ੍ਹਾਂ ਇਹ ਅਤਿਅੰਤਾ ਭਾਵ ਵਾਲੀ ਗੱਲ, ਹਾਂਜੀ, ਤਿੰਨ ਕਾਲ ਹੋ ਨਹੀਂ ਸਕਦੀ। ਅਤੇ ਬਿਨਾਂ ਅੱਖਾਂ ਤੋਂ ਕਿਵੇਂ ਦੇਖੇਗਾ, ਬਿਨਾਂ ਕੰਨਾਂ ਕਿਵੇਂ ਸੁਣੇਗਾ, ਬਿਨਾਂ ਰਸਨਾ ਕਿਵੇਂ ਬੋਲੇਗਾ, ਬਿਨਾਂ ਹੱਥਾਂ ਕਿਵੇਂ ਕਰੇਗਾ, ਬਿਨਾਂ ਪੈਰਾਂ ਕਿਵੇਂ ਚੱਲੇਗਾ? ਹਾਂਜੀ, ਇਹ ਤਿੰਨ ਕਾਲ ਜਿਹੜੀ ਗੱਲ ਹੈ ਸੱਚੀ ਹੈ। ਜਗਤ ਨੂੰ ਦੇਖਿਆ ਝੂਠਾ ਜਾਣ ਕੇ ਜੀਵ ਤੋਂ ਭਾਵ ਤੋਂ ਮਰ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣੇ, ਫਿਰ ਕਹਿੰਦੇ ਉਸ ਮਾਲਕ ਨਾਲ ਮਿਲਣਾ ਹੁੰਦਾ। ਹੁਣ ਅੱਗੇ ਕਹਿੰਦੇ ਜਿਵੇਂ ਇੱਕ ਮਾਈ ਦੇ ਬੱਚਾ ਤਾਂ ਪੈਦਾ ਨਹੀਂ ਸੀ ਹੁੰਦਾ, ਬੜੇ ਯਤਨ ਨਾਲ ਲੜਕਾ ਪੈਦਾ, ਬੜੀਆਂ ਖੁਸ਼ੀਆਂ ਮਨਾਈਆਂ, ਫਿਰ ਉਹਦੇ ਸੀਸਾ ਨਿਕਲੇ, ਉਹ ਅੱਖਾਂ ਜਾਂਦੀਆਂ ਰਹੀਆਂ, ਫਿਰ ਬੋਲਾ ਹੋ ਗਿਆ, ਗੂੰਗਾ ਹੋ ਗਿਆ, ਲੂਲਾ ਟੁੰਡਾ ਹੋ ਗਿਆ, ਅੰਤ ਨੂੰ ਮਰ ਗਿਆ। ਬੜਾ ਰੋਵੇ, ਲੋਕ ਬਥੇੜੀ ਧੀਰੇ ਦੇ ਧੀਰੇ ਜਾਵੇ ਨਾ, ਉਹਨੂੰ ਹੁਣ ਮਹਾਤਮਾ ਪਾਸ ਲੈ ਗਿਆ ਕਿ ਮਾਈ ਦਾ ਲੜਕਾ ਮਰ ਗਿਆ, ਅਸੀਂ ਬਹੁਤ ਸਮਝਾਇਆ, ਇਹ ਬਦਲਾਵ ਸਾਨੂੰ ਰੋਣੋ ਹੱਟਦੀ ਨਹੀਂ, ਕਿਰਪਾ ਕਰੋ ਇਹਨੂੰ ਸਿੱਖਿਆ ਦਿਓ। ਮਹਾਤਮਾ ਨੇ ਫਿਰ ਉਹਨੂੰ ਉਪਦੇਸ਼ ਦੁਆਰਾ ਸਮਝਾਇਆ, ਮਾਈ ਸਮਝੀ ਨਾ ਆਖਦੀ ਹੈ, ਮੇਰਾ ਪੁੱਤਰ ਅੰਨਾ ਬੋਲਾ ਲੂਲਾ ਟੁੰਡਾ ਗੂੰਗਾ ਨਹੀਂ ਹੋਣ ਕਰਕੇ ਮਰਿਆ ਹੈ। ਹੁਣ ਅੱਗੇ ਸਿੱਖਿਆ ਦਿੰਦੇ, ਅੱਖੀਂ ਵੱਜ ਹੁਣ ਵੇਖਣਾ, ਕਹਿੰਦੇ ਮੈਂ ਉਹਨੂੰ ਕਿਧਰੇ ਵੇਖਣਾ ਕਰਾਂ, ਅਤੇ ਗਰਮ ਸਲਾਈਆਂ ਪਾ ਕੇ ਮੈਨੂੰ ਅੱਖਾਂ ਤੋਂ ਬਿਨਾਂ ਕਰ ਦੇਣਾ, ਬਿਨ ਕੰਨਾਂ ਸੁਣਨਾ, ਜੇ ਮੈਂ ਸੁਣਾਂ ਅਤੇ ਗਰਮ ਗਰਮ ਸਿੱਕਾ ਪਾ ਕੇ ਉਹਨੂੰ ਕੰਨਾਂ ਤੋਂ ਬਿਨਾਂ ਕਰ ਦਿਆਂ, ਪੈਰਾਂ ਵੱਜੋਂ ਚੱਲਣਾ, ਜੇ ਮੈਂ ਜੇਕਰ ਕਹਿੰਦੇ ਮੈਂ ਚੱਲਦਾ ਵੇਖਾਂ ਤਾਂ ਉਹਨੂੰ ਡਾਂਗ ਮਾਰ ਕੇ ਪੈਰਾਂ ਤੋਂ ਬਿਨਾਂ ਕਰ ਦਿਆਂ, ਬਿਨ ਹੱਥਾਂ ਕਰਨਾ, ਜੇ ਕਹਿੰਦੇ ਮੈਂ ਉਹਦਾ ਕੰਮ ਕਰਦਾ ਵੇਖਾਂ ਨੂੰ ਤਲਵਾਰ ਮਾਰ ਕੇ ਹੱਥਾਂ ਤੋਂ ਬਿਨਾਂ ਕਰ ਦਿਆਂ, ਜੀਵੇ ਵਾਜੋਂ ਬੋਲਣਾ, ਜੇ ਮੈਂ ਉਹਨੂੰ ਕਹਿੰਦੇ ਬੋਲਦਾ ਵੇਖਾਂ ਉਹਨੂੰ ਜੀਵ ਤੋਂ ਬਿਨਾਂ ਕਰ ਦਿਆਂ। ਇਹ ਗੱਲਾਂ ਸੁਣ ਕੇ ਸੰਤ ਕਹਿਣ ਲੱਗੇ, ਮਾਈ ਹੈਂ ਉਹਨੂੰ ਕੀ ਅੰਨਾ ਬੋਲਾ ਲੂਲਾ ਟੁੰਡਾ ਗੂੰਗਾ ਕਰਨਾ, ਹੈਂ ਉਹ ਕਹਿੰਦੇ ਪ੍ਰਭੂ ਤਾਂ ਪਹਿਲੇ ਹੀ ਸਾਰਾ ਕੁਛ ਕਰਨ ਕਰਾਉਣ ਲਈ ਸਮਰੱਥ ਹੈ, ਤੂੰ ਕੀ ਕਰ ਸਕਦੀ? ਅੱਖੀਂ ਬਾਜ ਹੋਣ ਵੇਖਣਾ, ਅੱਖਾਂ ਤੋਂ ਬਿਨਾਂ ਹੈ ਅਤੇ ਵੇਖਣਾ ਕਰਦਾ, ਬਿਨ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਅਤੇ ਸੁਣਨਾ ਕਰਦਾ ਹੈ, ਪੈਰਾਂ ਤੋਂ ਚੱਲਣਾ, ਪੈਰਾਂ ਤੋਂ ਬਿਨਾਂ ਚੱਲਣਾ ਕਰਦਾ, ਬਿਨ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਸਾਰੇ ਕਰਤੱਵ ਕਰ ਰਿਹਾ, ਜੀਵੇ ਵਾਜੋਂ ਬੋਲਣਾ, ਜੀਵ ਤੋਂ ਬਿਨਾਂ ਬੋਲਣਾ ਕਰਦਾ। ਇਹ ਗੱਲ ਹਮਾਈ ਨੇ ਕਿਹਾ, ਉਹ ਗੋਲ ਮੋਲਣਾ ਅਤੇ ਮੈਨੂੰ ਪੁੱਟ ਸੁੱਟਿਆ, ਕਹਿੰਦੇ ਰੱਬ ਇਹੋ ਜਿਹਾ ਗੋਲ ਮੋਲਿਆ, ਕਹਿੰਦੇ ਮੈਨੂੰ ਪੁੱਟ ਸੁੱਟਿਆ, ਬਥੇਰਾ ਵੇਖਿਆ,
ਕਹਿੰਦੇ ਉਹ ਕਿਧਰੇ ਨਗਾ ਹੀ ਨਹੀਂ ਆਇਆ ਰੱਬ ਜਿਹੜਾ ਕਿ ਪਾਸ ਜੇ ਗਿਆ ਸੂ ਬੈਠੇ ਸੀ ਉਹਨਾਂ ਨੇ ਕਿਹਾ ਪਰਮੇਸ਼ੁਰ ਦੀ ਪ੍ਰਾਪਤੀ ਕਿਵੇਂ ਹੋਵੇ ਅਤੇ ਮਹਾਤਮਾ ਸਿੱਖਿਆ ਦਿੰਦੇ ਜੀਵਤ ਭਾਦੋਂ ਮਰ ਕੇ ਉਹਦਾ ਹੁਕਮ ਪਛਾਣੇ ਤਾਂ ਫਿਰ ਖਾਸ ਹੁੰਦੇ ਨੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਅੱਖੀਂ ਵਾਜੋਂ ਦੇਖਣਾ ਦੇਖਣਾ ਅੱਖੀਂ ਵਾਜੋਂ ਦੇਖਣਾ ਇਹਨਾਂ ਅੱਖਾਂ ਤੋਂ ਇਹਨਾਂ ਅੰਤਰੀ ਵੀ ਸੁਰਤੀ ਸਿਮਰਤੀ ਗਿਆਨ ਵਿਰਾਗ ਰੂਪੀ ਅੱਖਾਂ ਨਾਲ ਦੇਖਣਾ ਕਰੇ ਕਿਉਂਕਿ ਨਾਨਕ ਦੀ ਅੱਖੜੀਆਂ ਬਿਨ ਜਿਹਨਾਂ ਡਿਸੰਦੋ ਮਾਂ ਫਿਰੀ ਬਿਨ ਕੰਨਾਂ ਸੁਣੇ ਇਹਨਾਂ ਕੰਨਾਂ ਤੋਂ ਜਿਹੜਾ ਅੰਤਰੀ ਵੀ ਜਿਹੜਾ ਨਿਸ਼ਚਾ ਵਿਚਾਰ ਰੂਪੀ ਕੰਨ ਆ ਉਹਦੇ ਨਾਲ ਸੁਣਨਾ ਕਰੇ ਪੈਰਾਂ ਵਾਜੋਂ ਚੱਲਣਾ ਇਹਨਾਂ ਪੈਰਾਂ ਤੋਂ ਅੰਤਰੀ ਵੀ ਸਾਧਨਾ ਰੂਪੀ ਜਿਹੜੇ ਹੈਗੇ ਆ ਭੈ ਰੂਪੀ ਪੈਰਾਂ ਦੇ ਨਾਲ ਚੱਲਣਾ ਕਰੇ ਬਿਨ ਹੱਥਾਂ ਕਰਨਾ ਇਹਨਾਂ ਪ੍ਰਦਾਸ ਹੱਥਾਂ ਤੋਂ ਇਹਨਾਂ ਅੰਤਰੀ ਵੀ ਪੈਰ ਪ੍ਰੇਮ ਰੂਪੀ ਜਿਹੜੇ ਹੱਥ ਹੈ ਉਹਨਾਂ ਦੇ ਨਾਲ ਕਰਮ ਕਰੇ ਕਿਉਂਕਿ ਜੇ ਮਨ 'ਚ ਪ੍ਰੇਮ ਨਹੀਂ ਅਤੇ ਇਹਨਾਂ ਹੱਥਾਂ ਨਾਲ ਵੀ ਸੇਵਾ ਨਹੀਂ ਹੁੰਦੀ ਜੇ ਪਿਆਰ ਆ ਤਾਂ ਫਿਰ ਹੱਥ ਸੇਵਾ ਵੱਲ ਦੌੜਦੇ ਆ ਹਾਂਜੀ ਜੇ ਪਿਆਰ ਆ ਤਾਂ ਚਰਨ ਵੀ ਨੇਕ ਪਾਸੇ ਤੁਰਦੇ ਆ ਬਿਨਾਂ ਪਿਆਰ ਤੋਂ ਕੁਛ ਵੀ ਨਹੀਂ ਹੁੰਦਾ ਇਸ ਕਰਕੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਬਾਣੀ ਦੱਸਦੀ ਜੀ ਬਹਿ ਵੱਜ ਹੁਣ ਬੋਲਣਾ ਕਿ ਪ੍ਰਤੱਖ ਜੀਵ ਤੋਂ ਬਿਨਾਂ ਅੰਤਰੀ ਵੀ ਜਿਹੜੀ ਜੀਵ ਕਿਹੜੀ ਹੈ ਪ੍ਰੀਤੀ ਰੂਪ ਸ਼ਰਧਾ ਰੂਪ ਜੀਵਨਾ ਪਰਮੇਸ਼ਰ ਦਾ ਜਸ ਬੋਲਣਾ ਕਰੇ ਜੇ ਮੰਦਰ ਸ਼ਰਧਾ ਨਹੀਂ ਪ੍ਰੀਤ ਨਹੀਂ ਹੈ ਅਤੇ ਫਿਰ ਅਸਣਾ ਤੋਂ ਜਸ ਨਹੀਂ ਫਿਰ ਨਿੰਦਿਆ ਚੂ ਬਥੇਰੀ ਗੱਲ ਉਹ ਥੱਕਦਾ ਨਹੀਂ ਨਾਮ ਜਪਣ ਤੋਂ ਸਕੇਵਾਂ ਮੰਨਦੀ ਹੈ ਇਸ ਤਰ੍ਹਾਂ ਜੀਵਤ ਭਾਦੋਂ ਮਰ ਕੇ ਹੁਕਮ ਨੂੰ ਪਛਾਣ ਲੈ ਫਿਰ ਕਹਿੰਦੇ ਖਾਸ ਮੈਂ ਮਿਲਣਾ ਅਤੇ ਪਰਮਾਤਮਾ ਨਾਲ ਇਹਦਾ ਮਿਲਾਪ ਹੁੰਦਾ ਕਿ ਮਹਾਂਪੁਰਸ਼ਾਂ ਨੇ ਸੰਪਰਦਾਇ ਜਿਹੜੇ 16 ਅਰਥ ਆ 16 ਸਾਧ ਸੰਗਤ ਦੀ ਦ੍ਰਿਸ਼ਟੀ ਦੇ ਕਹਿੰਦੇ ਇਹ ਸਾਹਮਣੇ ਰੱਖੇ ਆ ਉਹਨਾਂ ਮਹਾਂਪੁਰਖਾਂ ਨੇ ਇਸ ਤਰ੍ਹਾਂ 16 ਅਰਥ ਜਿਹੜੇ ਸੰਪਰਦਾਇ ਅਰਥ ਹੈਗੇ ਆ ਇਸ ਵਾਸਤੇ ਇੱਕ ਨਿਰਗੁਣ ਬ੍ਰਹਮ ਵਾਲਾ ਦੂਜਾ ਸੁਪਨਾਵੀ ਜੀਵ ਵਾਲਾ ਤੀਜਾ ਆਖਰੀ ਅੰਤਰੀ ਵਿਭਾਵ ਵਾਲਾ ਇਹ ਤਿੰਨਾਂ ਭਾਵਾਂ ਵਿੱਚ ਜਿਹੜੇ ਅਰਥ ਆ ਦੱਸੇ ਜਾਂਦੇ ਆ ਸੋ ਇਸ ਵਾਸਤੇ ਭਾਵੇਂ ਮੁੱਖ ਅਤੇ ਗੌਣ ਅਰਥ ਇਹੀ ਹੁੰਦੇ ਆ ਪਰ ਫਿਰ ਵੀ ਵਿਦਵਤਾ ਦੇ ਮਿਆਰ ਨੂੰ ਕਾਇਮ ਰੱਖਣ ਵਾਸਤੇ ਮਹਾਂਪੁਰਖਾਂ ਨੇ ਅਤੇ ਗੁਰਬਾਣੀ ਅਥਾਹ ਸਾਗਰ ਆ ਇਹਦੇ ਭੇਦ ਨੂੰ ਸਾਰੀ ਤਰ੍ਹਾਂ ਕੋਈ ਪਾ ਨਹੀਂ ਸਕਦਾ ਫਿਰ ਵੀ ਮਹਾਂਪੁਰਖਾਂ ਨੇ ਇਹ ਜਿਹੜੇ ਸੰਪਰਦਾਇ ਹੈ ਬਿਆੰਤ ਅਰਥ ਵੀ ਕੀਤੇ ਆ ਮਹਲਾ ਦੂਜਾ ਜੇ ਸਾਹਿਬ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਕਹਿੰਦੇ ਉਹ ਜਿਹੜਾ ਪਰਮਾਤਮਾ ਆ ਸੁਰਤੀਆਂ ਸਮਿਤੀਆਂ ਦੁਆਰਾ ਦਿਸਦਾ ਵੇਦਿਕ ਅਸਤਰ ਦੱਸਦੇ ਆ ਨਾ ਰੱਬ ਹੈਗਾ ਕਿ ਸਤਿਗੁਰਾਂ ਦੁਆਰਾ ਸੁਣਿਆ ਜਾਂਦਾ ਉਹ ਫਿਰ ਅਰਥ ਕਰਕੇ ਸੁਣਾਉਂਦੇ ਦਾ ਵੀ ਰੱਬ ਹੈਗਾ ਘੱਟ ਘੱਟ ਮੈਂ ਹਰ ਜੂਰ ਸਾਹਿਬ ਸੰਤਨ ਕਹੇ ਪੁਕਾਰ ਫਿਰ ਆਪਣੇ ਅਨੁਭਵ ਦੁਆਰਾ ਜਾਣਿਆ ਜਾਂਦਾ ਉਹਦਾ ਸਾਉ ਮੈਨੇ ਜਿਹੜਾ ਸਵਾਦ ਆਨੰਦ ਆ ਉਹ ਜੀਵ ਪਾਸੋਂ ਪਾਇਆ ਨਹੀਂ ਜਾਂਦਾ ਜਿਹੜਾ ਪਰਮਾਤਮਾ ਆਪਣੇ ਆਪ ਨਾ ਅੱਖਾਂ ਨਾਲ ਦਿਸਦਾ ਹੈ ਜੇ ਕਈ ਵੀ ਅੱਖਾਂ ਨਾਲ ਦਿੱਲੀ ਕੰਨਾਂ ਦੁਆਰਾ ਸੁਣਿਆ ਨਹੀਂ ਜਾਂਦਾ ਨਾ ਮਨ ਕਰਕੇ ਜਾਣਿਆ ਜਾਂਦਾ ਉਹਦਾ ਆਨੰਦ ਜਿਹੜਾ ਜੀਵ ਪਾਸੋਂ ਪਾਇਆ ਨਹੀਂ ਜਾਂਦਾ ਕਹਿੰਦੇ ਉਸ ਪਰਮਾਤਮਾ ਦੀ ਸੱਤਾ ਪਾ ਕੇ ਜੀਵ ਅੱਖਾਂ ਨਾਲ ਵੇਖ ਰਿਹਾ ਕੰਨਾਂ ਨਾਲ ਸੁਣ ਰਿਹਾ ਮਨ ਕਰਕੇ ਜਾਣਦਾ ਉਹਦਾ ਆਨੰਦ ਜੀਵ ਪਾਸੋਂ ਨਹੀਂ ਪਾਇਆ ਜਾਂਦਾ ਜਿਹੜਾ ਪਰਮੇਸ਼ਰ ਸਾਰਿਆਂ ਨੂੰ ਦੇਖ ਰਿਹਾ ਸਾਰਿਆਂ ਨੂੰ ਗੱਲਾਂ ਨੂੰ ਸੁਣ ਰਿਹਾ ਸਾਰਿਆਂ ਦੇ ਮਨ ਦੀ ਜਾਣਦਾ ਅੰਤਰਜਾਮੀ ਉਹਦਾ ਆਨੰਦ ਵੀ ਜੀਵ ਤੋਂ ਨਹੀਂ ਪਾਇਆ ਜਾਂਦਾ ਇਹ ਜੀਵ ਦਿਸੈ ਵੇਖਦਾ ਹੈ ਕਿ ਸਾਰੇ ਮਰਦੇ ਜਾਂਦੇ ਸੁਣਦਾ ਮੇਰੇ ਦਾਦਾ ਪੜਦਾਦਾ ਮਰ ਗਿਆ ਜਾਣਦਾ ਮੈਂ ਵੀ ਮਰ ਜਾਣਾ ਫਿਰ ਵੀ ਪ੍ਰਭੂ ਦਾ ਜਿਹੜਾ ਸਵਾਉ ਮੈਨੇ ਆਨੰਦ ਨਹੀਂ ਪਾਇਆ ਜਾਂ ਇੱਧਰ ਮਨ ਆਉਂਦਾ ਹੀ ਨਹੀਂ ਇਹ ਤਾਂ ਇਉਂ ਬੈਠਾ ਮੈਂ ਦੁਨੀਆਂ ਤੋਂ ਜਾਣਾ ਹੀ ਨਹੀਂ ਅਤੇ ਲੋਕ ਇਹ ਮਰਦੇ ਮੈਂ ਥੋੜ੍ਹੀ ਮਰਨਾ ਰੋਹਲਾ ਟੁੰਡਾ ਅੰਧੋਲਾ ਕਿਉਂ ਗੱਲ ਲੱਗਾ ਤੁਹਾਡੇ ਇਸ ਤਰ੍ਹਾਂ ਕੋਈ ਪੁਰਖ ਰੋਹਲਾ ਲੂਲਾ ਪੈਰਾਂ ਤੋਂ ਦੇਣਾ ਟੁੰਡਾ ਹੱਥਾਂ ਤੋਂ ਦੇਣਾ ਅੰਧਲਾ ਅੰਨਾ ਅੱਖਾਂ ਤੋਂ ਦੇਣਾ ਉਹ ਕਿਵੇਂ ਧਾਏ ਦੌੜ ਕੇ ਕਿਹਦੇ ਗੱਲ ਨਾਲ ਲੱਗ ਸਕਦਾ ਕਿਆ ਕਿਉਂ ਗੱਲ ਲੱਗਿਆ ਧਾਏ ਦੌੜ ਕੇ ਕਿਹਦੇ ਗੱਲ ਲੱਗ ਸਕਦਾ ਇਸ ਤਰ੍ਹਾਂ ਜੀਵ ਦੀ ਲੂਲਾ ਟੁੰਡਾ ਅੰਨਾ ਇਹ ਦੌੜ ਕੇ ਪਰਮਾਤਮਾ ਦੇ ਗੱਲ ਕਿਵੇਂ ਲੱਗ ਸਕਦਾ ਕਹਿੰਦੇ ਫਿਰ ਮਹਾਰਾਜ ਬੇਨਤੀ ਕੀਤੀ ਜੇ ਗਿਆ ਸੁਣ ਆਪ ਹੀ ਕੋਈ ਯੁਗਤੀ ਦੱਸੋ ਕਿਰਪਾ ਕਰੋ ਪਾਤਸ਼ਾਹ ਕਿਰਪਾ ਕਰ ਦਿਓ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਭੈ ਦੇ ਚਰਨ ਬਣਾ ਲੈ ਗੁਰੂ ਦੇ ਭੈ ਵਿੱਚ ਰਹੇ ਅਥਵਾ ਸਤਿਗੁਰਾਂ ਦਾ ਅਤੇ ਪਰਮਾਤਮਾ ਦਾ ਜਿਹੜਾ ਹਾਂਜੀ ਭੈ ਧਰਨਾ ਖੌਫ ਧਰਨਾ ਇਹ ਇਹਦੇ ਚਰਨ ਬਣਾਵੇ ਉਹ ਭਾਵ ਕੇ ਪ੍ਰੇਮ ਦੇ ਹੱਥ ਬਣਾਵੇ ਸੁਰਤ ਸੁਰਤੀ ਸਿਮਰਤੀਆਂ ਰੂਪੀ ਅੱਖਾਂ ਬਣਾ ਲਵੇ ਦੋ ਅੱਖਾਂ ਕਰ ਲਵੇ ਤਥਾ ਸੁਰਤ ਨਾਮ ਗਿਆਤ ਦਾ ਗਿਆਤ ਵਿੱਚੋਂ ਗਿਆਨ ਲੈਣਾ ਗਿਆਨ ਬਰਾਗ ਰੂਪੀ ਦੋ ਅੱਖਾਂ ਧਾਰਨ ਕਰ ਲਵੇ ਨਾਨਕ ਇਹ ਸਿਆਣੀ ਇਹ ਬਕੰਤ ਮਿਲਾਵਾ ਹੋਏ ਪਾਤਸ਼ਾਹ ਕਹਿੰਦੇ ਇਹ ਸਿਆਣੀ ਹੈ ਇਹ ਸਿਆਣੇ ਜੀਵ
ਇਸ ਤਰੀਕੇ ਨਾਲ ਕੰਤ ਮਾਲਕ ਪਰਮੇਸ਼ਰ ਨਾਲ ਤੇਰਾ ਅਵਸ਼ ਮਿਲਾਪ ਹੋ ਜਾਏਗਾ। ਪੌੜੀ ਸਦਾ ਸਦਾ ਤੂੰ ਇੱਕ ਹੈ, ਤੁਧ ਦੂਜਾ ਕਿਲ ਵਿੱਚ ਆਇਆ ਸਦਾ ਤੂੰ, ਮਤਲਬ ਇਹ ਨਿਤ ਹਮੇਸ਼ਾ ਰਹਿਣ ਵਾਲੇ ਪਰਮੇਸ਼ਰ ਇੱਕ ਤੂੰ ਸਦਾ ਸਦਾ ਰਹਿਣ ਵਾਲਾ ਆ। ਬਾਕੀ ਤਾਂ ਰੇਟੀ ਆਈ ਜਾਂਦੀ ਹੈ, ਜਾਈ ਜਾਂਦੀ ਹੈ, ਕੋਈ ਜੰਮ ਕੇ ਆ ਰਿਹਾ, ਕੋਈ ਮਰ ਕੇ ਜਾ ਰਿਹਾ, ਇਸ ਤਰ੍ਹਾਂ ਪ੍ਰਵਾਹ ਚੱਲ ਰਿਹਾ ਆ। ਹਾਂਜੀ, ਸਦਾ ਰਹਿਣ ਵਾਲਾ ਤੇ ਪਰਮਾਤਮਾ ਹੀ ਆ। ਕਹਿੰਦੇ ਤੂੰ ਆਪ ਦੂਜਾ ਦਵੈਤ ਭਾਵ ਕੇ ਸੰਸਾਰ ਸਾਰੇ ਸੰਸਾਰ ਦਾ ਖੇਡ ਰਚਾਇਆ, ਮੈਂ ਬਣਾਇਆ ਇਹ ਸਾਰੀ ਖੇਡ ਤੁਸੀਂ ਰਚਾਈ ਹੋਈ ਹੈ। ਓਮੇ ਗਰਭ ਪਾਇਆ ਕਹਿ ਲੋਭ ਅੰਤਰ ਜਨ ਤਾਂ ਪਾਇਆ। ਕਹਿੰਦੇ ਜਨਤਾ ਉਹ ਪਾਏ ਕੇ ਸਾਰੇ ਜੀਵਾਂ ਨੂੰ ਉਸ ਨਿਰੰਕਾਰ ਨੇ ਪੈਦਾ ਕਰਕੇ ਇਹਨਾਂ ਦੇ ਅੰਦਰ ਹੋਮੇ ਮੰਗਤਾ ਮਮਤਾ ਪਾ ਦਿੱਤੀ, ਗਰਭ ਹੰਕਾਰ ਪਾ ਦਿੱਤਾ, ਹਾਂਜੀ, ਔਰ ਵਿਕਾਰਾਂ ਨੂੰ ਪਾਇਆ ਹੋਇਆ ਇਹਦੇ ਅੰਦਰ ਕਈ ਤਰ੍ਹਾਂ ਦੇ ਐਵ ਆ, ਕਾਮ ਕਰੋ ਲੋਭ ਮੋਹ ਕਾਰਾ ਸਾ ਤ੍ਰਿਸ਼ਨਾ ਮਮਤਾ, ਹਾਂਜੀ, ਨਿੰਦਿਆ ਚੁਗਲੀ ਈਰਖਾ, ਕਿੰਨਾ ਕੁਛ ਇਹਦੇ ਅੰਦਰ ਕੂੜਾ ਕਵਾੜਾ ਭਰਿਆ ਆ। ਜੋ ਭਾਵੈ ਤੇ ਉਹ ਰੱਖ, ਤੂੰ ਸਭ ਕਰੇ ਤੇਰਾ ਕਰਾਇਆ। ਇਸ ਤਰ੍ਹਾਂ ਬੇਨਤੀ ਮਾਲਕ ਦੇ ਚਰਨਾਂ ਨੂੰ ਕਰੇ ਇਸ ਨਿਰੰਕਾਰ ਪਰਮੇਸ਼ਰ, ਜਿਵੇਂ ਆਪ ਜੀ ਨੂੰ ਪਾਉਂਦਾ ਉਵੇਂ ਕਿਵੇਂ ਰੱਖਣਾ ਕਰੋ, ਕਿਉਂਕਿ ਸਾਰੇ ਜੀਵ ਜੋ ਕੁਝ ਕਰ ਰਹੇ ਤੇਰਾ ਕੀਤਾ ਕਰਾਇਆ ਕਰਮ ਕਰਦੇ, ਤੇਰੀ ਸੱਤਾ ਬਿਨਾਂ ਤਾਂ ਕੋਈ ਕੁਝ ਵੀ ਨਹੀਂ ਕਰ ਸਕਦਾ। ਇੱਕ ਨਾ ਬਖਤ ਹੈ ਮੇਲ ਲੈ ਗੁਰਮਤੀ ਤੁਦੈ ਲਾਇਆ। ਪਰ ਗੱਲ ਇਹ ਆ ਵੀ ਸ਼ਕਤੀ ਤੁਹਾਨੂੰ ਦਿੱਤੀ ਹੈ, ਜਿਵੇਂ ਹੁਣ ਬਿਜਲੀ ਹੈ, ਇਹਦੇ ਲਾਈਟ ਬਹਿ ਕੋਈ ਜੂਆ ਖੇਲੀ ਜਾਏ, ਕੋਈ ਸ਼ਰਾਬਾਂ ਪੀ ਜਾਏ, ਬਿਜਲੀ ਤੋਂ ਕੁਝ ਨਹੀਂ ਕਹਿਣਾ, ਚਾਹੇ ਗੁਰਬਾਣੀ ਦਾ ਪਾਠ ਕਰੀ ਜਾਏ, ਕੋਈ ਚੰਗੇ ਕੰਮ ਕਰੀ ਜਾਏ। ਇਸ ਤਰ੍ਹਾਂ ਆਤਮਾ ਦੀ ਸੱਤਾ ਉਹਨੇ ਸਾਰਿਆਂ ਨੂੰ ਦਿੱਤੀ ਹੈ। ਇਹ ਹੁਣ ਅਸੀਂ ਸੋਚਣਾ ਵੀ ਉਹਦੀ ਸ਼ਕਤੀ ਪਾ ਕੇ ਅਸੀਂ ਮਾੜੇ ਕੰਮ ਕਰਦੇ ਚੰਗੇ ਕਰਦੇ, ਉਹਦਾ ਫਲ ਫਿਰ ਵੱਖਰਾ ਵੱਖਰਾ। ਪਾਪ ਕਰਾਂਗੇ ਫਿਰ ਉਹਨਾਂ ਨੂੰ ਦੁੱਖ ਭੋਗਣੇ ਪੈਣਗੇ, ਨੇਕੀ ਕਰਾਂਗੇ ਤਾਂ ਸੁੱਖ ਮਿਲੇਗਾ, ਬਖਸ਼ਿਸ਼ ਮਿਲੇਗੀ, ਸਿਮਰਨ ਕਰਾਂਗੇ ਤਾਂ। ਇਸ ਵਾਸਤੇ ਉਹ ਤਾਂ ਸੱਤਾ ਦੇ ਰਿਹਾ, ਪਰ ਬਹੁਤ ਲੋਕ ਉਹਦੀ ਸ਼ਕਤੀ ਨੂੰ ਪਾ ਕੇ ਗਲਤ ਦੁਰਉਪਯੋਗ ਕਰਦੇ। ਉਹ ਬਿਰਲੇ ਆ ਜਿਹੜੀ ਸ਼ਕਤੀ ਨੂੰ ਪਾ ਕੇ ਉਹਦਾ ਸਹੀ ਇਸਤੇਮਾਲ ਕਰਦੇ। ਇੱਕ ਨਾ ਬਖਤ ਹੈ ਮੇਲ ਲੈ ਗੁਰਮਤੀ ਬਦਲਾ। ਇਕਨਾਂ ਦੇ ਜਿਹੜੇ ਅਰਦਾਸ ਬੇਨਤੀ ਕਰਦੇ, ਬਾਣੀ ਪੜ੍ਹ ਕੇ ਬੇਨਤੀ ਕਰਦੇ, ਉਹਨਾਂ ਦੇ ਔਗਣਾਂ ਨੂੰ ਬਖਸ਼ ਲੈਂਦਾ, ਮਿਲਾ ਲੈਂਦਾ। ਔਰ ਜਿਹਨਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਆਪਣੀ ਸਿੱਖਿਆ 'ਚ ਲਾਉਣਾ ਕੀਤਾ, ਉਹ ਇੱਧਰ ਤੁਰਦੇ ਆ। ਇੱਕ ਖੜੇ ਕਰਿਆ ਤੇਰੀ ਚਾਕਰੀ ਬਿਨ ਨਾਵੇ ਹੋਰ ਨਾ ਪਾਇਆ, ਇਹ ਖੜੇ ਹੋ ਕੇ ਐਨ ਸਾਵਧਾਨ ਹੋ ਗਏ, ਤੇਰੀ ਚਾਕਰੀ ਨੌਕਰੀ ਸੇਵਾ ਕਰਦੇ ਆ। ਉਹਨਾਂ ਨੂੰ ਆਪ ਦੇ ਨਾਮ ਤੋਂ ਬਿਨਾਂ ਕੋਈ ਪਦਾਰਥ ਚੰਗਾ ਨਹੀਂ ਲੱਗਦਾ। ਸੰਤਨ ਬਾਬਾ ਕਰਮ ਸਿੰਘ ਸਾਹਿਬ ਉਹ ਫੌਜੀਆਂ ਨੇ ਜਿਹੜੇ ਫੌਜ ਵੀ ਸੀ, ਉਹ ਭਾਂਡੇ ਜੂਠੇ ਸਿੱਟ ਕੇ ਦੇ ਸੌ ਜਾਣੇ, ਅਤੇ ਮਹਾਰਾਜ ਹੁਣੀ ਕਰਕੇ ਉੱਠਣਾ, ਸਾਰਿਆਂ ਦੇ ਭਾਂਡੇ ਪਲੇਟਾਂ ਕੱਪ ਜਿਹੜੇ ਸਾਫ਼ ਕਰਕੇ ਥਾਂ ਥਾਂ ਰੱਖ ਦੇਣੇ, ਬੂਟ ਸਾਫ਼ ਕਰ ਦੇਣੇ, ਪੱਟੀ ਨੂੰ ਸਾਰਾ ਕੁਛ ਉਹ ਦੇ ਲਏ। ਅਤੇ ਕੌਣ ਕਰਦਾ ਜਿਹੜੇ ਦੇਖਿਆ ਤਾਂ ਮਹਾਰਾਜ ਹੁਣੀ ਕਹਿੰਦੇ ਮਹਾਰਾਜ ਭਾਰ ਚੜਾਉਣੇ, ਕਹਿੰਦੇ ਨਾ ਭਾਈ, ਮੈਂ ਕਿਹਾ ਵੀ ਸਾਡੇ ਫੌਜੀ ਥੱਕ ਜਾਂਦੇ ਸੇਵਾ ਕਰ ਲਈਏ। ਅਤੇ ਜਿਹੜੀ ਰਾਤ ਨੂੰ ਗਾਰਦ ਦੀ ਯਾਨੀ 12 ਤੋਂ ਜੋ ਔਖੀ ਡਿਊਟੀ ਹੈ, ਜਦੋਂ ਨੀਂਦ ਦਾ ਜ਼ੋਰ ਹੁੰਦਾ, ਉਹ ਬਦਲ ਕੇ ਮਹਾਂਪੁਰਸ਼ਾਂ ਨੇ ਡਿਊਟੀ ਲੈ ਲੈਣੀ, ਅਤੇ ਬਹਾਨੇ ਨਾਲ ਸਿਮਰਨ ਕਰਾਂਗੇ। ਰਾਤ ਨੂੰ ਕੋਈ ਰੌਲਾ ਵਾਲਾ ਨਹੀਂ ਹੁੰਦਾ, ਜਲਦੀ ਜ਼ਿਆਦਾ ਦੇਵਦੀ। ਹੋਰ ਕਾਰ ਵੇਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ। ਹਾਂਜੀ, ਜਿਹਨਾਂ ਨੂੰ ਕਹਿੰਦੇ ਇੱਕ ਐਸੇ ਗੁਰਮੈਂ, ਉਹਨਾਂ ਨੂੰ ਸੱਚੀ ਭਗਤੀ ਰੂਪੀ ਕਾਰਜ ਮਹਾਰਾਜ ਨੇ ਲਾਤਾ। ਉਹ ਕਹਿੰਦੇ ਹੋਰ ਜਿਹੜੇ ਉਹਨਾਂ ਦੇ ਭਾਣੇ 'ਚ ਹੋਰ ਜਿੰਨੀਆਂ ਕਾਰਾਂ, ਇਹ ਸਾਰੀਆਂ ਵਿਕਾਰ ਰੂਪ ਪਈ ਹੈ, ਪਰ ਮਨ ਉੱਧਰ ਨੂੰ ਦੌੜਦਾ, ਭਲੇ ਪਾਸੇ ਨਹੀਂ ਤੁਰਦਾ, ਸੰਗਤ ਹਲ ਨਹੀਂ ਆਉਂਦਾ, ਉੱਧਰ ਭੱਜ ਭੱਜ ਜਾਂਦਾ, ਕੂੜੇ ਕਵਾੜੇ ਨੂੰ ਇਕੱਠਾ ਕਰਦਾ ਦਿਨ ਰਾਤ। ਪੁੱਤ ਕਲੱਤ ਕੁਟੁੰਬ ਹੈ, ਇੱਕ ਅਲਿਪਤ ਰਹੇ ਜੋ ਦੁੱਧ ਪਾਇਆ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਤੈਨੂੰ ਭਾਗ ਆਇਆ, ਉਹਨਾਂ ਲਈ ਤਾਂ ਪੁੱਤਰ ਆ, ਕਲੱਤਰ ਇਸਤਰੀ ਹੈ, ਜਿੰਨਾ ਵੀ ਕੁਟੁੰਬ ਲੀਲਾ ਆ, ਹੈਂ, ਉਹ ਤਾਂ ਕਹਿੰਦੇ ਇਹਨੂੰ ਝੂਠਾ ਜਾਣ ਕੇ ਉਹਨਾਂ ਤੋਂ ਅਲਿਪਤ ਮੈਨੇ ਅਸੰਗ ਹੋ ਕੇ ਨਿਰਲੇਪ ਹੋ ਕੇ ਰਹਿੰਦੇ ਆ। ਬਾਕੀ ਇੱਕ ਦੂਜੇ ਬਹੁਤ ਮਮਤਾ 'ਚ ਫਸੇ ਹੋਏ ਦਿਨ ਰਾਤ ਕਰਦੇ ਆ, ਕਿ ਫੋਨ ਤੋਂ ਰਸ ਲਈ ਜਾਂਦੇ ਆ, ਕਿ ਠੀਕ ਠਾਕ ਆ, ਇਵੇਂ ਆ, ਉਹ ਨਹੀਂ ਕਹਿੰਦੇ ਉਹ ਬੜੇ ਹੁਣ ਠੀਕ ਹੈ, ਸਾਡਾ ਮਨ ਨਹੀਂ ਟਿਕਦਾ, ਘੜੀ ਘੜੀ ਪੁੱਛਾਂਗੇ ਉਹ ਠੀਕ ਹੈ, ਉਹਨੇ ਕਦੀ ਫੋਨ ਨਹੀਂ ਕੀਤਾ, ਹੈਂ, ਉਹ ਬੜਾ ਹੁਣ ਆਪਣਾ ਫਿਰਦੇ ਆ, ਇਹ ਬੁੱਢੜਾ ਫਿਕਰ ਕਰੀ ਜਾਂਦਾ ਕਿ ਤੂੰ ਕੀ ਕਰਦਾ, ਠੀਕ ਹੈ, ਹੈਂ, ਪਰ ਇਹਦਾ ਮਨ ਨਹੀਂ ਅੰਦਰੋਂ ਟਿਕਦਾ। ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚਾ ਨਾਇ ਸਮਾਇਆ, ਉਹ ਗੁਰੂ ਪਿਆਰੇ ਨਾਮ ਸਿਮਨ ਵਿੱਚ ਸਮਾਏ ਰਹਿੰਦੇ ਆ, ਅੰਦਰੋਂ ਵੀ ਬਾਹਰੋਂ ਨਿਰਮਲੇ ਸ਼ੁੱਧ ਆ, ਮੈਂ ਪਵਿੱਤਰ ਮਨ ਵਾਲੇ ਆ, ਬਾਣੀ ਨਾਲ ਜੁੜੇ ਰਹਿੰਦੇ ਆ, ਹੈਂ ਜੀ, ਅਤੇ ਤੇਰਾ ਵੀ ਹੈ ਝਕਾਨੀਆਂ ਬੜੀਆਂ, ਹੈ ਮਨ ਨਹੀਂ ਨਾ ਟਿਕਦਾ। ਸਲੋਕ ਮਹੱਲਾ ਪਹਿਲਾ।
ਇਸ ਸ਼ਲੋਕ ਦੇ ਵਿੱਚ ਸਿੱਧਾਂ ਪ੍ਰਤੀ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਸਿਧਾਂਤ ਨੂੰ ਸਮਝਾ ਰਹੇ ਆ। ਤੂੰ ਇੰਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆ। ਕਹਿੰਦੇ ਸੋਨੇ ਦਾ ਪਰਬਤ ਕਿਹੜਾ ਆ? ਸੁਮੇਰ ਪਰਬਤ। ਕਹਿੰਦੇ ਚਾਹੇ ਉੱਥੇ ਜਾ ਕੇ ਗੁਫਾ ਬਣਾ ਕੇ ਨਾ ਉਹਦੇ 'ਚ ਰਹਿਣਾ ਕਰੇ, ਚਾਹੇ ਪਾਣੀ 'ਚ ਖੜਾ ਹੋ ਕੇ ਜਲ ਧਾਰਾ ਕਰੇ, ਚਾਹੇ ਪਤਾਲ 'ਚ ਜਾ ਕੇ ਰਹਿ ਪਵੇ, ਕਹਿੰਦੇ ਉੱਥੇ ਜਾ ਕੇ ਬਹਿ ਜਾਏ। ਕਹਿ ਵਿੱਚ ਧਰਤੀ ਕਹਿ ਅਕਲ ਸੀ ਫੁਰਦ ਰਹਾ ਸਿਰ ਭਾਰ। ਹੁਣ ਅੱਜ ਕੱਲ੍ਹ ਲੋਕਾਂ ਨੇ ਆਪਣੇ ਘਰਾਂ 'ਚ ਛੇਲੇ ਬਣਾਏ ਹੋਏ ਆ, ਬਲੈਸਾਂ ਵੀ ਇੱਥੇ ਹੀ ਬਣਾਏ ਆ। ਅਤੇ ਜੇ ਗੁਰੂ ਪਾਤਸ਼ਾਹ ਨੌਵੇਂ ਪਾਤਸ਼ਾਹ ਭੋਰੇ 'ਚ ਭਜਨ ਬਾਣੀ ਕਰਦੇ ਰਹੇ ਉਹਦੇ 'ਤੇ ਅਸੀਂ ਤਰਸਾਂ ਕਰੀ ਜਾਂਦੇ ਆਪ ਬਣਾਏ ਬੈਠੇ ਆ ਘਰਾਂ 'ਚ ਸਭ ਕੁਝ ਹੈਂ। ਉੱਥੇ ਬਹਿ ਕੇ ਸ਼ਰਾਬਾਂ ਕਬਾਬਾਂ ਪੀਣੀਆਂ ਉਹ ਤਾਂ ਪਵਿੱਤਰ ਆ, ਅਤੇ ਭੋਰੇ 'ਚ ਬਹਿ ਕੇ ਭਜਨ ਕਰਨਾ ਉਹਦੇ 'ਤੇ ਅਸੀਂ ਕਿੰਤੂ ਬਣਾਉਂਦੂ ਕਰਦੇ ਹਾਂ। ਅਤੇ ਕਲਯੁਗ ਜੀਵਾਂ ਦੇ ਲੱਛਣ ਲਿਆ ਲਓ। ਕਹਿ ਵਿੱਚ ਧਰਤੀ ਕਹਿ ਅਕਲ ਸੀ ਉਰਦ ਰਹਾ ਸਿਰ ਭਾਰ। ਕਹਿੰਦੇ ਚਾਹੇ ਧਰਤੀ ਵਿੱਚ ਰਹਿਣਾ ਕਰੇ, ਚਾਹੇ ਆਕਾਸ਼ ਹੈ, ਚਾਹੇ ਸਿਰ ਪਰ ਨੇ ਉਰਦ ਮੈਨੇ ਉਲਟਾ ਹੋ ਕੇ ਰਹਿਣਾ ਕਿ ਕਈ ਕਪਾਲੀ ਆਸਣ ਲਾ ਲੈਂਦੇ ਨੇ। ਉੱਥੇ ਇੱਕ ਵਾਰੀ ਗਿਆ ਸੀ ਨਾਸਕ ਤ੍ਰਿੰਬਕੇਸ਼ਵਰ ਕੁੰਭ ਦਾ ਮੇਲਾ ਸੀ, ਅਤੇ ਉੱਥੇ ਮਹਾਤਮਾ ਸੀਗਾ ਉਹ ਸਿਰ ਪਰ ਨੇ ਹੋ ਕੇ ਦਸਾਂ ਉੱਤੇ ਨੂੰ ਕਹਿੰਦੇ ਪੰਜ ਤੋਖ ਨਹੀਂ ਪੜ੍ਹ ਲੈਂਦਾ, ਇੰਨਾ ਅਭਿਆਸ ਕੀਤਾ ਹੈ। ਪਰ ਹੁਣ ਆਪਾਂ ਦੇਖ ਲਓ ਸਿੱਧੇ ਬਹਿ ਕੇ ਪੜ੍ਹਨਾ ਬੜਾ ਔਖਾ, ਪਰ ਜਿਨ੍ਹਾਂ ਦੀ ਫੁਰਤੀ ਵਿਰਤੀ ਹੈ ਕਹਿੰਦੇ ਜੀ ਉਹ ਤਾਂ ਬਾਣੀ ਪੜ੍ਹਦਾ, ਪਰ ਜੇ ਉਵੇਂ ਹੀ ਆਸਣ ਲਾ ਕੇ ਦਿਖਾਵੇ ਉਹ ਤਾਂ ਫਿਰ ਬਾਜੀਗਰੀ ਕਿਰਿਆ ਹੀ ਰਹਿ ਜਾਂਦੀ ਹੈ। ਬਾਣੀ ਪੜ੍ਹਨਾ ਤਾਂ ਫਿਰ ਬਹੁਤ ਵੱਡੀ ਗੱਲ ਹੈ, ਚਾਹੇ ਕਹਿੰਦੇ ਉਲਟਾ ਹੋ ਕੇ ਰਹਿਣਾ ਕਰੇ। ਹੁਣ ਜਿਹੜੇ ਉਲੂ ਆ ਉਹ ਦਰਾਸਤਾਂ ਨਾਲ ਪੁੱਛੇ ਹੀ ਲੱਟਕਦੇ ਆ, ਜਿਹੜਾ ਬ੍ਰਹਮ ਗਿਆਨ ਹੋ ਗਿਆ ਪੁਰ ਕਰ ਕਾਇਆ ਕੱਪੜ ਪੈਰਾ ਧੋਵਾ ਸਦਾਕਾਰ। ਪੁਰ ਕਰਕੇ ਕਹਿੰਦੇ ਪੂਰਨ ਕਰਕੇ ਭਾਵ ਬਹੁਤ ਤਰ੍ਹਾਂ ਦੇ ਕਰਮ ਕਰਕੇ ਕਾਇਆ ਦੇ ਉੱਤੇ ਕੱਪੜੇ ਪਹਿਨ ਲੈ। ਹਾਂਜੀ ਕੋਈ ਕੁਵੀਰੀ ਇਸ ਤਰ੍ਹਾਂ ਕੋਈ ਸਮਾਗਮ ਸੀ, ਇੱਕ ਫਿਰ ਬਾਬਾ ਉਹ ਜਹਾਜ਼ 'ਚ ਗਿਆ ਅਤੇ ਅਨੰਦਪੁਰ ਤੱਕ ਹੁਣ 35-40 ਡਰੈਸਾਂ ਬਦਲੀਆਂ। ਇਸ ਤਰ੍ਹਾਂ ਦੇ ਪਖੰਡ ਬੜਾ ਕਰਦੇ ਆ, ਇਸ ਕਰਕੇ ਇਸ ਤਰ੍ਹਾਂ ਦੇ ਕੱਪੜੇ ਪਹਿਨ ਲਏ ਤਰ੍ਹਾਂ ਤਰ੍ਹਾਂ ਦੇ। ਹਾਂਜੀ ਅਤੇ ਇਹ ਤਾਂ ਹੁਣ ਜਦੋਂ ਸਰੀਰ ਮਿੱਥਿਆ ਝੂਠਾ ਤਾਂ ਫਿਰ ਪਖੰਡ ਕਰਨ ਦੀ ਕੀ ਲੋੜ ਹੈ। ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਰ, ਫਿਰ ਉਹਨਾਂ ਕੱਪੜਿਆਂ ਨੂੰ ਧੋਣ ਦੀ ਸਦਾ ਕਾਰ 'ਚ ਲੱਗੇ ਰਹੇ ਅਤੇ ਨਾਲ ਕੋਈ ਟੱਚ ਕਰ ਗਿਆ ਅਤੇ ਉਸੇ ਵੇਲੇ ਫਿਰ ਹਾਂਜੀ ਅਪਰ ਸੁਕਾਉਣ ਦਾ ਵੀ ਛੂ ਗਿਆ ਅਤੇ ਧੋਂਦੇ ਆ। ਬੱਗਾ ਰਤਾ ਪੀਲਾ ਕਾਲਾ ਬੇਦਾ ਗਰੀ ਪੁਕਾਰ, ਬੱਗਾ ਮੈਨੇ ਚਿੱਟੀ ਪੁਸ਼ਾਕ ਪਾ ਕੇ। ਬੱਗਾ ਦਾ ਮਤਲਬ ਕੀ ਆ? ਹੰਸ ਅਵਤਾਰ ਜਿਹੜਾ ਹੋਇਆ ਸਤਿਗੁਰ ਉਹਦੀ ਅਪਾਸ਼ਨਾ ਵਾਲਾ ਮਨ ਬਣਾ ਕੇ ਫਿਰ ਉਹ ਸ਼ਾਮ ਵੇਦ ਨੂੰ ਪੁਕਾਰ ਨਾ ਕਰੇ। ਕਹਿੰਦੇ ਜਿਹੜੇ ਸ਼ਾਮ ਵੇਦ ਪੜ੍ਹਦੇ ਆ ਅਤੇ ਫਿਰ ਉਹ ਆਪਣੇ ਚਿੱਟੇ ਕੱਪੜੇ ਪਾਉਂਦੇ। ਰੱਤਾ ਚਲੋ ਲਾਲ ਪੁਸ਼ਾਕ ਪਾ ਕੇ ਲਾਲ ਕੱਪੜੇ ਹੋਏ, ਰੱਤਾ ਮੈਨੇ ਸ਼੍ਰੀ ਰਾਮ ਚੰਦਰ ਦੀ ਉਪਾਸ਼ਨਾ ਕਰ ਲੈ, ਫਿਰ ਰਿਗਵੇਦ ਨੂੰ ਪੜ੍ਹਨਾ ਕਰੇ। ਪੀਲਾ ਅਤੇ ਪੀਲੀ ਪੁਸ਼ਾਕ ਪੀਲਾ ਕੌਣ ਹੈ? ਕ੍ਰਿਸ਼ਨ ਜੀ, ਉਹਦੀ ਉਪਾਸ਼ਨਾ ਕਰ ਲੈ। ਫਿਰ ਯਜੁਰਵੇਦ ਨੂੰ ਪੁਕਾਰਨਾ ਕਰੇ, ਪੜ੍ਹਨਾ ਕਰੇ। ਕਾਲਾ ਕਾਲੀ ਪੁਸ਼ਾਕ ਹੈ, ਕਾਲਾ ਕੌਣ ਹੈ? ਨੇਕ ਲੰਘ ਦੀ ਉਪਾਸ਼ਨਾ, ਜਿਹਨ ਆਉਣਾ ਹਾਲੇ ਤੇਈ ਅਵਤਾਰ ਤਾਂ ਹੋ ਗਿਆ ਨਾ, 24ਵਾਂ ਹਾਲੇ ਆਉਣਾ ਹੈ। ਜਿਹੜੇ 10 ਗੁਰੂ ਉਤਾਰਿਆ ਇਹ ਸਤਿਗੁਰੂ ਉਤਾਰਿਆ, ਜੋ ਜਿਹੜੇ 24 ਉਤਾਰ ਵਿਸ਼ਨੂੰ ਦੇ ਆ ਉਹਨਾਂ 'ਚੋਂ 23 ਹੋ ਚੁੱਕੇ ਆ ਅਤੇ 24ਵਾਂ ਹਾਲੇ ਨੇਕ ਲੰਘ ਆਉਣਾ। ਉਹਦੀ ਕਥਾ 10 ਗ੍ਰੰਥ 'ਚ ਵੀ ਕਾਫੀ ਲੰਮੀ ਦਿਖਦੀ ਹੈ। ਇਸ ਵਾਸਤੇ ਨੇਕ ਲੰਘ ਬੱਜੀ ਡੰਗ ਚੜੂ ਦਾ ਰਵਿੰਦਰ ਜੀ ਉਹਦੀ ਉਪਾਸ਼ਨਾ ਕਰ ਲੈ, ਚਾਹੇ ਅਥਰਵਣ ਵੇਦ ਨੂੰ ਪੜ੍ਹ ਲਵੇ, ਕਿਉਂ ਕਲਯੁਗ ਦਾ ਅਥਰਵਣ ਵੇਦ ਆ। ਹੋਏ ਕਕੀਲ ਰਾਹ ਮਲ ਧਾਰੀ ਦੁਰਮਤ ਮਤਲਬ ਉਤਾਰ। ਇਹ ਆ ਜਿਹੜੇ ਜੈਨੀ ਲੋਕ ਆ ਇਹ ਨਹਾਉਂਦੇ ਨਹੀਂ ਹੈਗੇ, ਤਰੇਵੜੇ ਜਿਹੜੇ ਆ ਪੂਜਾ ਅਤੇ ਦਾਤਣ ਨਹੀਂ ਕਰਦੇ, ਬੁਰਸ਼ ਵਗੈਰਾ ਨਹੀਂ ਕਰਦੇ। ਹਾਂਜੀ ਕਹਿੰਦੇ ਚਾਹੇ ਦੰਦਾਂ ਦੇ ਉੱਪਰ ਮੈਲ ਨੂੰ ਧਾਰ ਲੈ, ਚਾਹੇ ਕਚੀਲ ਮਹਿਨੇ ਹਾਂਜੀ ਅਤੇ ਸਰੇਵੜਾ ਹੋ ਕੇ ਰਹਿਣਾ ਕਰੇ, ਸਫਾਈ ਨਾ ਕਰੇ, ਐਰੜੀ ਮੈਲ ਜੰਮੀ ਰਹੇ, ਅਪਵਿੱਤਰ ਹੋ ਕੇ ਰਹੇ। ਹੋਏ ਕਚੀਲ ਰਾਹ ਮਲ ਧਾਰੀ ਹੈਂ। ਪਰ ਕਹਿੰਦੇ ਮਤ ਦੇ ਵਿੱਚ ਦੁਰਮਤ ਖੋਟੀ ਸਿੱਖਿਆ ਪ੍ਰਾਪਤ ਹੋਣ ਦੇ ਉੱਪਰਲੇ ਸਾਰੇ ਸਾਧਨ ਜਿੰਨੇ ਵੀ ਇਹ ਕਰਦਾ ਸਾਰੇ ਬੇਕਾਰ ਰੂਪ ਆ। ਇਸ ਵਾਰ ਦੁਰਮਤ ਮਤ ਬੇਕਾਰ ਹੈ, ਖੋਟੀ ਮਤ ਆ ਅਤੇ ਮਤ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਬੇਕਾਰ ਮੈਨੇ ਦੋਸ਼ ਹੈ, ਉਹਦੇ ਸਾਧਨ ਵੀ ਬੇਕਾਰ ਰੂਪ ਆ। ਅਗਲੇ ਗਰੀਬ ਰਹਿਣਾ, ਪਵਿੱਤਰ ਰਹਿਣਾ, ਕਿਸੇ ਦੇ ਕਹਿਣ ਲਈ ਆਪਨੇ ਆਪ ਕਹਿੰਦੇ ਕੋਈ ਤਾਂ ਬਣੇ ਹੋਣਗੇ, ਕੋਈ ਨਾ ਕੋਈ ਭੇਤ ਤਾਂ ਧਾਰਨ ਕੀਤਾ ਹੋਵੇ, ਧਾਰਨਾ ਹੀ ਪਏਗਾ। ਅਤੇ ਮਹਾਰਾਜ ਕਹਿੰਦੇ ਨਾ ਹੋ, ਹੈਂ ਕਹਿੰਦੇ ਪਿੱਛੇ ਵੀ ਅਸੀਂ ਕੁਝ ਨਹੀਂ ਸੀ, ਨਾ ਮੈਂ ਹੁਣ ਵੀ ਅਸੀਂ ਕੁਝ ਨਹੀਂ, ਨਾ ਹੋਵਾਂ
ਨਾ ਹੀ ਕਹਿੰਦੇ ਅੱਗੇ ਨੂੰ ਅਸੀਂ ਕੁਝ ਬਣ ਕੇ ਦਿਖਾਵਾਂਗੇ ਪਖੰਡ ਕਰਕੇ। ਨਾਨਕ ਸਾਹਿਬ ਦੇ ਵਿਚਾਰ ਪਾਤਸ਼ਾਹ ਕਹਿੰਦੇ ਅਸੀਂ ਤਾਂ ਕੇਵਲ ਸਤਿਗੁਰਾਂ ਦੁਆਰਾ ਸ਼ਬਦ ਪਰਮਾਤਮਾ ਦੀ ਵਿਚਾਰੇ ਕਰਦੇ ਹਾਂ, ਇਹਦੇ 'ਚ ਭਲਾ ਆ। ਹਾਂਜੀ, ਮਹੱਲਾ ਪਹਿਲਾ, ਬਾਸਰ ਪਖਾਲ ਪਖਾਲੇ ਕਾਇਆ ਅਪੇ ਸੰਜਮ ਹੋਵੇ। ਇਹ ਜੀਵ ਜਿਹੜਾ ਕੱਪੜਿਆਂ ਤੋਂ ਬਹੁਤ ਧੋਂਦਾ, ਕਾਇਆ ਫਿਰ ਸਰੀਰ ਨੂੰ ਵੀ ਐਨ ਸਾਬਣ ਲਾ ਲਾ ਕੇ ਪਖਾਲੇ ਮੈਨੇ ਬੜਾ ਧੋਂਦਾ, ਫਿਰ ਆਪ ਸੰਜਮੀ ਹੋ ਕੇ ਕਹਿੰਦਾ ਮੈਂ ਬੜਾ ਸੰਜਮੀ ਹਾਂ, ਵਿਵੇਕੀ ਹਾਂ, ਅੰਤਰ ਮੈਂ ਲੱਗੀ ਨਹੀਂ ਜਾਣਾ, ਬਾਹਰੋਂ ਮਲ ਮਲ ਧੋਵੈ, ਵਿਕ ਵੀ ਚਲ ਗਿਆ। ਹੈਗਾ ਜੀ ਵਿਵੇਕ ਦਾ ਲੰਗਰ, ਵਿਵੇਕ ਦਾ ਲੰਗਰ ਛਕ ਲਓ। ਉਹ ਜਿਹੜੇ ਉੱਥੇ ਗਿਆ ਅਤੇ ਐਡਾ ਸਾਰਾ ਚੂਹਾ ਨਿਕਲਿਆ ਸੀ, ਹੈ ਰੋਟੀਆਂ ਦੇ ਟੋਕਰੇ ਤੋਂ। ਮੈਂ ਕਿਹਾ ਬਹੁਤ ਵਧੀਆ ਵਿਵੇਕ ਆ, ਚੂਹਾ ਜਿਹੜਾ ਉਹਦਾ ਜੂਸਾ ਤਾਂ ਸਾਫ ਬ੍ਰਾਹਮਣ ਹੋ ਜਾਏਗਾ ਨਾ। ਹਾਂਜੀ, ਕਿ ਤੁਸੀਂ ਵਿਵੇਕੀ ਕਹਾਉਂਦੇ ਆ, ਜਾਂ ਤਾਂ ਕੋਈ ਜਾਲੀ ਰੱਖ ਲਓ, ਉਹਦੇ ਪ੍ਰਸ਼ਾਦੇ ਰੱਖ ਲਓ। ਹੈਂ, ਤੂੰ ਵੀ ਕਈ ਵਾਰੀ ਤਾਬੇ ਚੁੰਮੀ ਸੁੱਟਿਆ ਹੁਣ, ਹੈਂ, ਸੰਗਤ ਨੂੰ ਜੂਠਾ ਚੂਹਿਆਂ ਦਾ ਖਿਲਾਉਂਦੇ ਤਾਂ ਕਿੱਡਾ ਪਾਪ ਲੱਗੇਗਾ। ਤੁਹਾਡੇ ਕੋਲ ਭਾਂਡੇ ਹੈਗੇ ਆ, ਉਹਨੇ ਪ੍ਰਸ਼ਾਦੇ ਕੱਢੋ, ਉਹਨੂੰ ਫਿਰ ਰੱਖੋ। ਹੈਂ, ਜਿਹੜੇ ਬਾਹਰ ਰੱਖੋਗੇ ਚੂਹੇ ਵਿੱਝਣਗੇ, ਜੇ ਪੁਰਾਣੇ ਬੇਹੇ ਪਏ ਆ ਉਹ ਵੀ ਭਾਂਡਾ ਰੱਖੋ, ਉਹਦੇ ਵਿੱਚ ਰੱਖੋ। ਹੈਂ, ਜਾਂ ਪ੍ਰੇਮੀ ਆਉਂਦੇ ਉਹਨੂੰ ਦੇ ਦਿਓ, ਮੱਝ ਗਾਂ ਦੇ ਮੂੰਹ ਪੈ ਜਾਣਗੇ। ਇਸ ਵਾਸਤੇ ਜਿਹੜਾ ਕਿਸੇ ਜੂਠ ਖਿਲਾਉਣੀ, ਇਹ ਤਾਂ ਬਹੁਤ ਪਾਪ ਆ, ਝੂਠੇ ਜੂਠ ਛੱਡਣਾ। ਇਸ ਕਰਕੇ ਮਹਾਰਾਜ ਕਹਿੰਦੇ ਆ, ਅੰਤਰ ਮੈਲ ਲੱਗੀ ਨਹੀਂ ਜਾਣ, ਬਾਹਰੋਂ ਮਲ ਮਲ ਧੋਵੈ, ਅੰਤਰ ਮਹੀਨੇ ਅੰਤਿਸ਼ਕਾਰ ਨੂੰ ਤਾਂ ਇਹ ਰਾਗ ਦਵੈ ਚੂਪੀ ਮੈਲ ਲੱਗੀ ਹੈ। ਹੈਂ, ਇਹਨੂੰ ਦੂਰ ਕਰਨਾ ਜਾਣਦਾ ਨਹੀਂ, ਕਿ ਬਾਹਰੋਂ ਸਰੀਰ ਨੂੰ ਕੱਪੜਿਆਂ ਨੂੰ ਤਾਂ ਬਹੁਤ ਮਲ ਮਲ ਕੇ ਧੋਂਦਾ, ਕਿਤੇ ਲੱਗ ਨਾ ਜਾਏ, ਚਿੱਟ ਨਾ ਪੈ ਜਾਏ ਕਿਤੇ। ਅਤੇ ਜਿਹੜੇ ਬਣ ਠਣ ਗਿਆ ਹੈ ਤਾਂ ਸੇਵਾ ਕਰਨੀ ਉੱਥੇ ਬਹੁਤ ਔਖੀ ਹੁੰਦੀ ਹੈ, ਕਿ ਕੱਪੜੇ ਦੀ ਕਰੀਜ ਨਾ ਬਿੰਗੀ ਹੋ ਜਾਏ। ਹਾਂਜੀ, ਸੇਵਾ ਵਾਸਤੇ ਤਾਂ ਫਿਰ ਸਾਦਗੀ ਦਾ ਲਿਬਾਸ ਠੀਕ ਰਹਿੰਦਾ। ਅੰਧਾ ਭੂਲ ਪਿਆ ਜੰਮ ਜਾਲੇ, ਇਹ ਜਿਹੜਾ ਅੰਧਾ ਅਗਿਆਨੀ ਜੀਵ ਹੈ, ਇਸ ਤਰ੍ਹਾਂ ਕਰਮਾਂ ਦੇ ਜਾਲ 'ਚ ਭੁੱਲ ਕੇ ਫਿਰ ਜਮਾਂ ਦੇ ਬਸ ਪੈ ਜਾਂਦਾ, ਨਾ ਸੇਵਾ ਵਾਲਾ ਭਾਵ ਆ, ਨਾ ਸਿਮਰਨ ਵਾਲਾ ਭਾਵ ਆ। ਬਸ ਪਰਾਈ ਆਪਣੀ ਗੱਲ ਜਾਣੇ, ਹੁਣ ਮੈਂ ਵਿੱਚ ਦੁੱਖ ਘਰ ਲਏ। ਇਹ ਜਿਹੜੀ ਦੇਹ ਰੂਪੀ ਹੈ ਨਾ, ਇਹ ਪਰਾਈ ਵਸਤੂ ਆ, ਇਹ ਦੇਹ ਸਾਡੀ ਨਹੀਂ, ਪਤਾ ਨਹੀਂ ਮਾਲਕ ਨੇ ਕਿਹੜੇ ਵੇਲੇ ਲੈ ਜਾਣੀ। ਇਹ ਤਾਂ ਚਾਰ ਦਿਨ ਦੀ, ਜਿਵੇਂ ਆਪਾਂ ਨੂੰ ਕਿਸੇ ਮਿੱਤਰ ਸੱਜਣ ਗੱਡੀ ਦਿੱਤੀ ਹੋਵੇ ਨਾ, ਚਾਹੇ ਉਹਦੇ ਨਾਲ ਚੰਗੀ ਯਾਤਰਾ ਕਰ ਲਓ, ਚਾਹੇ ਮਾੜੇ ਬਸ ਘੁੰਮੀ ਜਾਓ। ਉਹ ਇੱਕ ਵਾਰੀ ਚਲਾ ਗਿਆ ਅਤੇ ਉਹ ਸਹੁਰਾ ਸੀ ਅਤੇ ਜਵਾਈ, ਉਹ ਵੀ ਅਫਸਰ ਸੀਗਾ ਅਤੇ ਸਹੁਰਾ ਵੀ, ਉਹ ਜਵਾਈ ਕਹੇ ਵੀ ਆਪਾਂ ਇੱਧਰ ਚਲੀਏ ਹੇਮਕੁੰਡ, ਉਹ ਕਹੇ ਨਹੀਂ ਜੀ ਅਸੀਂ ਤਾਂ ਇੱਧਰ ਪੈਲਸ ਪਟੇ ਨੂੰ ਜਾਣਾ, ਉੱਧਰ ਕੁੱਲੂ ਮਨਾਲੀ ਵੱਲ ਨੂੰ। ਉਹ ਉੱਧਰ ਚਲਾ ਗਿਆ, ਉੱਧਰ ਚਲਾ ਗਿਆ, ਉੱਥੇ ਐਕਸੀਡੈਂਟ ਹੋ ਗਿਆ ਅਤੇ ਕਿੰਨੇ ਦਿਨ ਫਿਰ ਕੀ ਕੁਛ ਹੋਇਆ। ਸੋ ਇਸ ਵਾਸਤੇ ਜੇ ਕੋਈ ਸਵਾਰੀ ਮਿਲੀ ਹੈ, ਬਾਹਰੇ ਦਿੱਤੀ ਹੈ, ਅਤੇ ਆਪਾਂ ਬੁਰੇ ਪਾਸ ਇਸ ਤਰ੍ਹਾਂ ਦੇਹ ਮਿਲੀ ਹੈ ਸੇਵਾ ਲਈ, ਸਿਮਰਨ ਲਈ, ਪਰਉਪਕਾਰ ਲਈ, ਕੁਰਬਾਨੀ ਲਈ, ਉੱਧਰ ਤਾਂ ਤੁਰਦੇ ਨਹੀਂ ਕਿ ਪੁੱਠੇ ਪਾਸੇ ਦੇਹ ਨਾਲ ਮਾੜੇ ਕੰਮ ਕਰਦੇ ਆ ਦਿਨ ਰਾਤ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਇਸ ਕਰਕੇ ਇਹ ਜਿਹੜਾ ਜੀਵ ਆ, ਇਹ ਪਰਾਈ ਵਸਤੂ ਦੇਹ ਸਾਡੀ ਨਹੀਂ, ਜਿਹਨੂੰ ਕਿਵੇਂ ਸ਼ਿਗਾਰਦੇ, ਕੀ ਕੱਚ ਕਰਦੇ, ਫੁੱਲ ਪਟਾਕੇ ਬਣਦੇ ਆ, ਇਹ ਬਦਨ ਨਹੀਂ ਹੈ। ਇਹ ਤਾਂ ਕੁਝ ਦਿਨ ਲਈ ਮਿਲੀ ਹੈ, ਸੇਵਾ ਅਤੇ ਸਿਮਰਨ ਲਈ ਮਿਲੀ ਹੈ, ਵਿਸ਼ੇ ਵਿਗਾਰ ਭੋਗਣ ਲਈ, ਨਸ਼ਿਆਂ ਵਾਸਤੇ, ਕੁਕਰਮਾਂ ਵਾਸਤੇ ਨਹੀਂ ਮਿਲੀ। ਬਗਾਨੀ ਵਸਤੂ ਨੂੰ ਆਪਣੀ ਜਾਣਦਾ, ਇਸ ਤਰ੍ਹਾਂ ਦੂਜਿਆਂ ਦੇ ਹਾਂ ਲੈ ਲਓ, ਪੁੱਤਰ ਧੀਆਂ ਪਰਿਵਾਰ ਇਸਤਰੀ, ਇਹ ਵੀ ਆਪਣੇ ਨਹੀਂ ਹੈ, ਵੀ ਚਾਰ ਦਿਨ ਹੀ ਹੈ, ਇਹ ਜੇ ਵਿਛੜ ਜਾਂਦੇ ਆ ਰੋਣਾ ਧੋਣਾ ਹੀ ਹੁੰਦਾ। ਹੋਮੇ ਵਿੱਚ ਦੁੱਖ ਘਾਲੇ, ਇਹ ਹੋਮੇ ਮੈਨੇ ਹੰਗਤਾ ਮਮਤਾ ਵਿੱਚ ਲੱਗ ਕੇ ਦੁੱਖਾਂ ਨੂੰ ਘਾਲੇ, ਮੈਨੇ ਬੜਾ ਪਾਉਂਦਾ। ਹੈਂ, ਹੁਣ ਮਾਈ ਨੂੰ ਬੜਾ ਸਮਝਾਈਦਾ, ਕਿਸਦੀ ਨਹੀਂ ਇਹ ਵੀ, ਹੈਂ, ਕਿ ਮੋਹ ਵਿੱਚ ਦੌੜਦੀ ਹੈ ਅਤੇ ਗੁੱਟ ਬਣਾ ਕੇ ਆ ਗਈ, ਕੀ ਕੱਢਿਆ। ਹੈਂ, ਜੇ ਕਹੀਏ ਵੀ ਸੇਵਾ ਕਰ ਲਓ, ਉੱਧਰ ਤੁਰਦੇ ਨਹੀਂ। ਨਾਨਕ ਗੁਰਮੁਖ ਹੋਮੈ ਟੁੱਟੈ ਤਾਂ ਹਰ ਹਰ ਨਾਮ ਸਮਾਵੈ। ਹੁਣ ਸੱਚੇ ਪਾਤਸ਼ਾਹ ਲੰਗਰ ਚੱਲਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਉੱਥੇ ਜਾ ਕੇ ਲੋਹ ਦੇ ਪ੍ਰਸ਼ਾਦੇ ਬਣਾਓ, ਗੁਰੂ ਨਾਨਕ ਦੇ ਭਾਂਡੇ ਭੋਗੋ। ਇਹ ਸਾਰੀ ਉਮਰ ਹੁਣ ਗੰਦ ਦੇ ਪੋਤੜੇ ਧੋਏ ਜਾਣੇ ਆ, ਪਰ ਮਨ ਉੱਧਰ ਨੂੰ ਜਾਂਦਾ, ਗੰਦ ਦੇ ਪੋਤੜਿਆਂ ਨੂੰ, ਸੇਵਾ ਵੱਲ ਨੂੰ ਨਹੀਂ ਜਾਂਦਾ। ਐਸੀ ਬੁੱਧੀ ਦੇ ਉੱਤੇ ਹੈ, ਇਸ ਵਾਰ ਜੇ ਸੇਵਾ ਕਰੋਗੇ, ਕਰਮ ਵੀ ਬਣਗੇ, ਪਾਪ ਦੂਰ ਹੋਣਗੇ, ਹਿਰਦਾ ਸ਼ੁੱਧ ਹੋਊ, ਮਹਾਰਾਜ ਦੀ ਮਿਹਰ ਵੀ ਮਿਲੂਗੀ, ਬਖਸ਼ਿਸ਼ ਵੀ ਮਿਲੂਗੀ। ਅਤੇ ਜੇ ਸੇਵਾ ਕਰੋ ਤਾਂ ਮੁੰਡੇ ਕੁੜੀਆਂ ਪਰਿਵਾਰ ਦੀ ਤਰੱਕੀ ਵੀ ਹੋ ਜੂਗੀ, ਇਹ ਵੀ ਹੋ ਜਾਂਦਾ, ਪਰ ਉੱਧਰ ਮਨ ਨਹੀਂ ਨਾ ਆਉਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਆ ਕਿ ਹੰਗਤਾ ਮਮਤਾ ਟੁੱਟਦੀ ਨਹੀਂ। ਹਾਂਜੀ, ਇਸ ਕਾਰਨ ਨਾਨਕ ਗੁਰਮੁਖ ਹੁੰਦਾ ਟੁੱਟਿਆ। ਪਰ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹੈ ਨਾ, ਜਿਹਨਾਂ ਨੂੰ ਸੋਝੀ ਆ ਗਈ, ਉਹ ਗੁਰਮੁਖ ਬਣ ਕੇ ਸਤਿਗੁਰੇ ਘਰ 'ਚ ਰਹਿ ਕੇ, ਹਾਂਜੀ, ਹਰ ਹਰ ਨਾਮ 'ਤੇ ਆਵੇ, ਹਰੀ ਹਰ ਪਰਮੇਸ਼ਰ ਨਾਮ 'ਤੇ ਆਉਂਦੇ ਆ, ਉਹਨਾਂ ਦੀ ਹੋਮੇ ਮਮਤਾ ਜੀ ਟੁੱਟ ਜਾਂਦੀ ਹੈ,
ਉਹ ਫਿਰ ਬੰਦਗੀ ਕਰਦੇ ਆ, ਸੇਵਾ ਕਰਦੇ ਆ, ਨਾਮ ਜਪੈ ਨਾਮੋ ਆਰਾਧੇ ਨਾਮੇ ਸੁਖ ਸਮਾਵੈ, ਉਹ ਬਾਣੀ ਦੁਆਰਾ ਨਾਮ ਜਪਦੇ ਆ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੱਲਾਂ ਕਰਨੀਆਂ, ਜਪਜੀ ਸਾਹਿਬ ਪੜ੍ਹੋ, ਪੰਜਵੇਂ ਪਾਤਸ਼ਾਹ ਨੇ ਗੱਲਾਂ ਕਰਨੀਆਂ ਸੁਖਮਣੀ ਪੜ੍ਹੋ, ਦਸਵੀਂ ਨਾ ਕਰਨੀਆਂ ਜਪ ਸਾਹਿਬ ਪੜ੍ਹੋ, ਮਹਾਰਾਜ ਨੇ ਤੇਰੀਆਂ ਗੱਲਾਂ ਹੈ ਹੈਂ ਜੇ ਸੁਣਨੀਆਂ ਤਾਂ ਬਾਣੀ ਸੁਣ ਲਓ ਹੈਂ। ਪਰ ਉੱਧਰ ਨੂੰ ਮਨ ਨਹੀਂ ਜਾਂਦਾ। ਹੁਣ ਕਈ ਕਥਾ ਹੀ ਬੈਠੇ ਫੋਨ ਇੱਕਦਮ ਸੁਣਨਗੇ, ਇੰਨਾ ਫੋਨਾਂ ਦਾ ਭੁੱਸ ਪੈ ਗਿਆ। ਹਾਂਜੀ, ਨਾਮ ਜਪੈ ਨਾਮੋ ਆਰਾਧੇ ਨਾਮੇ ਸੁਖ ਸਮਾਵੈ। ਮਹਾਰਾਜ ਕਹਿੰਦੇ ਬਾਣੀ ਦੁਆਰਾ ਨਾਮ ਜਪੇ, ਮਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਆਰਾਧੇ, ਅਤੇ ਨਾਮ ਕਰਕੇ ਇਹ ਸੁੱਖਾਂ ਵਿੱਚ ਸਮਾ ਜਾਂਦਾ। ਪਵੜੀ ਕਾਇਆ ਹੰਸ ਸੰਯੋਗ ਮੇਲ ਮਿਲਾਇਆ, ਕਹਿੰਦੇ ਕਰਮਾਂ ਦੇ ਸੰਯੋਗ ਨਾਲ ਹੰਸ ਪਾਉਣਿਆ ਜੀਵ ਆਤਮਾ। ਕਾਇਆ ਕੀ ਹੈ? ਸਰੀਰ। ਇਹ ਜੀਵ ਦਾ ਪਰਮਾਤਮਾ, ਜੀਵ ਦਾ ਮੇਲ ਪਰਮਾਤਮਾ ਨੇ ਮਿਲਾਇਆ। ਤਿੰਨੀ ਕੀ ਆ ਬਜੋਗ ਜਿਹਨੂੰ ਪਾਇਆ, ਉਸ ਮਾਲਕ ਨੇ ਕਹਿੰਦੇ ਦਾ ਬਜੋਗ ਵਿਛੋੜਾ ਕੀਤਾ, ਜਿਸ ਪਰਮਾਤਮਾ ਨੇ ਪੈਦਾ ਕੀਤਾ। ਪੈਦਾ ਕਰਨ ਵਾਲਾ ਮਿਲਾਉਣ ਵਾਲਾ ਵੀ ਉਹੀ ਹੈ, ਵਿਛੋੜਨ ਵਾਲਾ ਵੀ ਉਹੀ ਹੈ। ਮੂਰਖ ਭੋਗੇ ਭੋਗ ਦੁੱਖ ਸਵਾਇਆ, ਜਿਹੜੇ ਮੂਰਖ ਲੋਕ ਹੈ ਉਹ ਦਿਨ ਰਾਤ ਗੰਦਗੀ ਫਰੋਲਦੇ, ਭੋਗਾਂ ਨੂੰ ਭੋਗਦੇ ਹੈ, ਫਿਰ ਬਹੁਤ ਸਾਰੇ ਉਹਨਾਂ ਨੂੰ ਆ ਕੇ ਦੁੱਖ ਪ੍ਰਾਪਤ ਹੁੰਦੇ ਆ। ਭੂੰਡ ਬਿਰਤੀ ਆ ਉਹਨਾਂ ਦੀ, ਭੋਰੇ ਬਿਰਤੀ ਨਹੀਂ, ਸੁੱਖੋਂ ਉੱਠੇ ਰੋਗ ਪਾਪ ਕਮਾਇਆ। ਅਤੇ ਫਿਰ ਕਹਿੰਦੇ ਆ ਜਿਹਨਾਂ ਸੁੱਖਾਂ ਵਾਸਤੇ ਦਿਨ ਰਾਤ ਪਾਪ ਕਮਾਉਂਦੇ, ਲੁੱਟ ਲੁੱਟ ਕੇ ਖਾਂਦੇ ਆ, ਔਲਾਦਾਂ ਨੂੰ ਫਿਰ ਗਾਂ, ਔਲਾਦਾਂ ਵੀ ਲੰਗੜੇ ਡੁੱਡੇ ਚਿੰਗਲੇ ਅੰਨੇ ਭੈਣੇ ਦੀਆਂ ਜੰਮਦੇ ਆ, ਜਾਂ ਫਿਰ ਸ਼ਰਾਬੀ ਗੁਆ ਵੀ ਨਸ਼ਈ ਵਿਸ਼ਈ ਜੰਮਦੇ ਆ, ਜੋ ਹਰਾਮ ਦੀ ਕਮਾਈ ਉਹ ਖੜਾਈ ਹੁੰਦੀ ਹੈ। ਪਾਪ ਕਮਾਇਆ, ਕਹਿੰਦੇ ਉਹਨਾਂ ਵਾਸਤੇ ਪਾਪ ਕਰਦੇ ਆ, ਅਤੇ ਸੁੱਖ ਮਿਲੂਗਾ ਆਹ ਕਰਾਂਗੇ। ਉਹਨਾਂ ਸੁੱਖਾਂ ਤੋਂ ਵੀ ਕਈ ਤਰ੍ਹਾਂ ਦੇ ਰੋਗ ਜਿਹੜੇ ਉੱਠ ਖੜ੍ਹਦੇ ਪੈਦਾ ਹੋ ਜਾਂਦੇ। ਹਰ ਕੋਈ ਸੋਗ ਵਜੋਗ ਉਪਾਏ ਖਪਾਇਆ, ਇਹ ਜਿਹੜੇ ਪਦਾਰਥ ਹੈ ਸੰਯੋਗ ਕਰਕੇ ਖੁਸ਼ ਹੁੰਦੀ, ਲੈ ਵੀ ਅੱਜ ਇੰਨੀ ਮਾਇਆ ਬਣ ਗਈ, ਅੱਜ ਆਹ ਕੁਛ ਲੈਣ ਦਾ। ਹਾਂਜੀ, ਇਹ ਪਦਾਰਥ ਜਿਹੜੇ ਚਲੇ ਜਾਂਦੇ ਆ, ਫਿਰ ਸੋਗ ਕਰਕੇ ਖਪਾਇਆ ਸਭ ਦੇ ਲੈ। ਲੈ ਬੜੀ ਮਿਹਨਤ ਕਰਕੇ ਆਹ ਕੀਤਾ ਸੀ, ਪਤਾ ਨਹੀਂ ਕਿਵੇਂ ਹੋ ਗਿਆ। ਮੂਰਖ ਗੰਟ ਗਣਾਏ ਝਗੜਾ ਪਾਇਆ, ਬਸ ਮੂਰਖ ਲੋਕ ਜਿਹੜੇ ਇਸ ਤਰ੍ਹਾਂ ਗਿਣਤੀਆਂ ਗਿਣੀ ਜਾਂਦੇ ਆ, ਆਪਣੇ ਵੱਲ 84 ਲੱਖ ਜੂਨਾਂ ਦਾ ਝਗੜਾ ਪਾ ਲਿਆ। ਉਸ ਫਿਰ ਅਮੈਰੀਕਾ ਚਲ ਗਿਆ, ਉਹ ਸਾਨੂੰ ਕਿਤੇ ਹੋਰ ਪਹਿਲਾਂ ਲੈ ਗਿਆ, ਜਾਣਾ ਹੋਰ ਸੀ। ਉੱਥੇ ਉਹਨਾਂ ਦਾ ਜੀ ਉਹ ਬਾਗ ਬੁਗ ਜਾਏ ਸੀ ਅੰਗੂਰਾਂ ਦੇ, ਜਿਉਂ ਲੱਗੇ ਉੱਥੋਂ ਇਹਨੂੰ ਬਣ ਗਿਆ, ਇੱਥੇ ਇਹਨੂੰ ਬਣ ਗਿਆ। ਲੱਗੇ ਮੈਂ ਕਿਹਾ ਕਿੱਥੇ ਲਿਆ ਕੇ ਬਹਾਲਤਾ ਸਾਨੂੰ? ਹਾਂਜੀ, ਉਹਨਾਂ ਨੂੰ ਮੈਂ ਕਿਹਾ ਦੇਖੋ ਨਾ, ਮੈਂ ਤੁਹਾਡੇ ਕੋਲ ਨਾ, ਤੁਸੀਂ ਸਾਡੇ ਨਾਲ ਮਿਲਣਾ, ਇਹ ਜ਼ਿੰਦਗੀ ਦਾ ਸੁਆ ਪਿਆ। ਇਹ 10 ਮਿੰਟ ਤੁਹਾਡੇ ਕੋਲ ਬਹਿਣਾ ਸੀ, ਕੋਈ ਸੇਵਾ ਸਿਮਨ ਕੋਈ ਸਤਸੰਗ ਦੀ ਗੱਲ ਕਰਦੇ, ਹਾਕਮ ਤਾਂ ਰੋਈ ਕਰੀ ਜਾਂਦੇ, ਪਰ ਨਹੀਂ, ਉਹ ਮੂਰਖ ਜਾਵਾ ਤੇ ਗਿਣਤੀਆਂ ਗਿਣੀ ਜਾਂਦਾ। ਫਿਰ ਉਹ 84 ਲੱਖ ਜੂਨਾਂ ਦਾ ਝਗੜਾ ਪੈ ਜਾਂਦਾ। ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਜਿਹਦਾ ਨਿਬੇੜ ਮੈਨੇ ਫੈਸਲਾ, ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਹੱਥ 'ਚ ਆ ਗਿਆ। ਮਹਾਰਾਜ ਕਿਰਪਾ ਕਰਕੇ ਉਹਨਾਂ ਦਾ ਜੂਨੀਆਂ ਦਾ ਝਗੜਾ ਚੁਕਾ ਦਿੱਤਾ, ਨਹੀਂ ਤਾਂ ਫਿਰ ਮਰੀ ਜਾਓ, ਜੰਮੀ ਜਾਓ, ਬਸ ਖਪੀ ਖਪਾਈ ਜਾਓ। ਇਸੇ ਤਰ੍ਹਾਂ ਸੰਸਾਰ ਲੂਝ ਰਿਹਾ ਹੈ। ਕਰਤਾ ਕਰੇ ਸੋ ਹੋਗ, ਨਾ ਚਲਾ ਚਲਾਇਆ, ਉਹ ਕਰਤਾ ਨਿਰੰਕਾਰ ਪੁਰਸ਼ ਪਰਮਾਤਮਾ ਜਿਹੜਾ ਕਰਦਾ ਉਹੀ ਹੁੰਦਾ। ਕਿਸੇ ਦਾ ਚਲਾਇਆ ਹਟਾਇਆ ਤਾਂ ਹਟਦਾ ਨਹੀਂ, ਹਾਂਜੀ, ਕਿਉਂਕਿ ਉਹ ਆਪਣੀ ਇੱਛਾ ਦਾ ਮਾਲਕ ਹੈ। ਜਿਹੜਾ ਨਿਰੰਕਾਰ ਪਰਮੇਸ਼ੁਰ ਦਾ ਸੰਕਲਪ ਸੱਚਾ ਆ, ਹੁਣ ਜੋ ਕਰਤਾ ਉਹ ਇੱਕ ਦਿਨ ਜ਼ਰੂਰ ਹੋ ਕੇ ਰਹਿਣਾ। ਹਾਂਜੀ, ਇਸ ਨੂੰ ਕੋਈ ਵੀ ਹਾਂਜੀ ਮੋੜ ਨਹੀਂ ਸਕਦਾ, ਕਰ ਨਹੀਂ ਸਕਦਾ, ਕਿਉਂਕਿ ਉਹਦਾ ਹੁਕਮ ਜਿਹੜਾ ਆ ਉਹ ਚੱਲਦਾ ਆ, ਉਹਦੇ ਹੁਕਮ ਵਿੱਚ ਸਾਰਾ ਕੁਛ ਹੈ। ਸਲੋਕ ਮਹਲਾ ਪਹਿਲਾ। ਹੁਣ ਇਹ ਜਿਹੜਾ ਸ਼ਬਦ ਹੈ, ਕੂੜ ਬੋਲ ਮਰਦਾਰ ਖਾਏ ਅਬਰੀ ਨੂੰ ਸਮਝਾਵਣ ਜਾਏ, ਇਹਦੀ ਅਥਾਨਕਾ ਇਸ ਤਰ੍ਹਾਂ ਕਿ ਜਦੋਂ ਮਹਾਰਾਜ ਸੱਚਖੰਡ ਗਏ ਅਤੇ ਮੂਲ ਮੰਤਰ ਦੀ ਦਾਤ ਲਿਆ ਕੇ ਬਖਸ਼ਿਸ਼ ਕੀਤੀ, ਅਤੇ ਫਿਰ ਮਹਾਰਾਜ ਨੇ ਆਪਣੇ ਭਾਈ ਭਗੀਰ ਜੀ ਵਸਤਰ ਲੈ ਖੜ੍ਹੇ ਸੀ, ਅਤੇ ਕਿਰਪਾ ਕੀਤੀ, ਉਹਨੂੰ ਨਿਹਾਲ ਕਰ ਦਿੱਤਾ। ਪੰਜਾਂ ਤੱਕ ਕੋਸ਼ਾਂ ਦੇ ਤਾਸੇ ਕੋਲ ਫਿਰ ਜਲੇਧਰ ਆਏ ਮੋਦੀਖਾਨੇ ਹੱਟ ਸਾਹਿਬ ਦੁਕਾਨ 'ਤੇ ਜਾਂਦੇ ਵਜੇ ਪੁੱਛਿਆ ਵੀ ਜਾਂਦੇ ਕਿਨ ਮਾਰੇ ਆ, ਕਹਿਣ ਲੱਗੇ ਨਵਾਬ ਸਿੰਘ ਨੇ, ਆਪ ਜਾਂਦੇ ਮਰਾਏ। ਅਤੇ ਮਹਾਰਾਜ ਕਹਿੰਦੇ ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਲੈ ਲਓ ਭਾਈ, ਹੈਂ। ਉਹ ਜਾਂਦੇ ਤੋੜ ਤਾੜ ਦੇ ਸੇ, ਹੈਂ, ਅਤੇ ਲੋਕਾਂ ਨੇ ਫਿਰ ਆਪਣਾ ਖੁੱਲ੍ਹੇ ਗੱਪੇ ਲੈ ਲੈ, ਜਿਹਨੂੰ ਜਿਹੜੀ ਚੀਜ਼ ਦੀ ਲੋੜ ਸੀ ਉਹ ਲੈ ਲੈ ਕੇ ਚਲੇਗਾ। ਅਤੇ ਨਵਾਬ ਨੇ ਪੁੱਛਿਆ ਫਿਰ ਜਿਹਦੇ ਹਿਸਾਬ ਕਿਤਾਬ ਕਰਾਇਆ, ਅਤੇ ਫਿਰ 760 ਰੁਪਏ ਫਿਰ ਵੱਧ ਨਿਕਲੇ। ਸਾਰੇ ਬੜੇ ਹੈਰਾਨ ਨੇ ਵੀ ਕਮਾਲ ਦੀ ਗੱਲ ਆ, ਇਹ ਕਿਵੇਂ ਹੋਈ? ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਨੰਦ ਸਰੂਪ ਜਾ ਕੇ ਉੱਥੇ ਬੈਠ ਗਏ,
ਨਵਾਬ ਬੜਾ ਚਿੰਤਾ ਕਰਦਾ ਤੇ ਇਹ ਕੀ ਗੱਲ ਹੈ ਕਿ ਜਿੰਨੀ ਵਾਰੀ ਵੀ ਲੇਖਾ ਹੁੰਦਾ ਤੇ ਵੱਧ ਨਿਕਲਦਾ। ਉਹ ਨਵਾਬ ਦੇ ਕੋਲ ਯਾਰ ਖਾਂ ਬੈਠਾ ਸੀ, ਸਲਾਹ ਪੁੱਛਣ ਕੀ ਕਰਨਾ ਚਾਹੀਦਾ, ਇਹ ਤਾਂ ਇਸ ਤਰ੍ਹਾਂ ਆ। ਕਹਿਣ ਲੱਗੇ ਪੁੱਛ ਲਓ ਤੇ ਪਿਛਲੇ ਪੁੱਛਿਆ ਤੇ ਫਿਰ ਉਹ ਪਹਿਲਾਂ ਤਾਂ ਮੁੱਲਾ ਨੂੰ ਲਿਆ ਤਾਂ ਪਤਾ ਨਹੀਂ ਕੀ ਗੱਲ ਹੋਈ ਹੈ, ਉਹ ਬੱਟੀ ਜਿਹੀ ਬਣਾ ਕੇ ਧੂੰਆਂ ਜਿਹਾ ਦੇਣ ਲੱਗਾ ਤੇ ਮਹਾਰਾਜ ਨੇ ਤੁਹਾਨੂੰ ਕਿਹਾ ਤੇਰੇ ਕਿਸਨਾ ਜੀ ਵਿਆਹ ਜੇ ਲਿਖ ਲਿਖ ਵੇਚਿਆ ਨਾ ਆਓ ਖੇਤੀ ਯਾਨੀ ਕਿ ਜਿਹੜੀ ਖਲਵਾੜ ਹੈ ਜਾਂ ਖਾਓ। ਅਤੇ ਉਸੇ ਵੇਲੇ ਸ਼ਬਦ ਆਚਾਰਿਆ ਨੂੰ ਕੋਈ ਆਖੇ ਭੂਤਣਾ, ਕੋਈ ਕਹੇ ਬੇਤਾਲਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਜਿਹੜੇ ਮਹਾਰਾਜ ਨੇ ਸਮਾਧ ਦਿੱਤੀ ਮੁੱਲਾਂ ਨੂੰ ਸੋਝੀ ਆ ਗਈ ਕਿ ਫਿਰ ਉਹ ਕਹਿੰਦੇ ਜਿਹੜਾ ਧਾਨ ਹੈ ਮਹਾਰਾਜ ਕਹਿੰਦੇ ਫਕੀਰਾਂ ਨੂੰ ਦੇ ਦਿਓ। ਫਿਰ ਉਹ ਜਾ ਕੇ ਮਹਾਰਾਜ ਦੇ ਸਹੁਰਾ ਹੁਣ ਅਰਜ਼ੀ ਕੀਤੀ ਸੀ, ਮਹਾਰਾਜ ਇਹਨਾਂ ਦੇ ਪਰਿਵਾਰ ਵੀ ਹੈ, ਕਹਿੰਦੇ ਚਲੋ ਅੱਧਾ ਅੱਧਾ ਫਿਰ ਦੇ ਦਿਓ। ਅਤੇ ਉਸ ਵੇਲੇ ਫਿਰ ਕਹਿਣ ਲੱਗੇ ਭਾਈ ਹੁਣ ਆਪਣਾ ਇਸ ਤਰ੍ਹਾਂ ਹੈਗਾ, ਹਿੰਦੂ ਕੋਈ ਨਾ ਕਹਿ ਸਕੇ ਤੁਰਕਨ ਤੇਜ ਵਿਸਾਲ ਪਰਮੇਸ਼ਰ ਪਤਰਾ ਕੇ ਸਿਮਰਿਆ ਦੀਨ ਦਿਆਲ। ਇਸ ਤਰ੍ਹਾਂ ਜੋ ਨਵਾਜ਼ ਨੂੰ ਪੜ੍ਹੀ ਅਤੇ ਮਹਾਰਾਜ ਨੇ ਉਹ ਸਾਰਾ ਖੁਸ਼ ਕੀਤਾ, ਤੇਰਾ ਮਨ ਘੋੜੇ ਤਰੀ ਗਿਆ, ਤੂੰ ਬਖੇਰਾ ਬਚਾ ਰਿਹਾ। ਅਤੇ ਉਸ ਵੇਲੇ ਫਿਰ ਹਾਂਜੀ ਜਿਹੜਾ ਆਪਣਾ ਕਾਜੀ ਸੀ ਅਤੇ ਇਹਨਾਂ ਨੂੰ ਫਿਰ ਉਪਦੇਸ਼ ਦੇਣ ਵਾਸਤੇ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ। ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾ ਬਣ ਗਿਆ। ਉਹ ਕਿਤੇ ਜਿਹੜੇ ਚੱਲਿਆ ਤੂੰ ਉੱਥੇ ਕੋਈ ਛਿੱਟੇ ਛੁੱਟੇ ਜਿਹਾ ਪੈ ਗਿਆ, ਕਹਿੰਦਾ ਮੈਨੂੰ ਪਲੀਤ ਕਰਤਾ। ਮਹਾਰਾਜ ਕਹਿੰਦੇ ਆ ਛਿੱਟੇ ਪੈ ਗਏ ਤਾਂ ਪਲੀਤ ਹੋ ਗਏ ਹਾਂ, ਅਤੇ ਹੁਣ ਇਸ ਤਰ੍ਹਾਂ ਕੂੜ ਕਹਿੰਦੇ ਝੂਠ ਬੋਲਣ ਰੂਪੀ ਤੂੰ ਮਰਦਾਰ ਮੈਨੇ ਮੁਰਦਾ ਖਾ ਰਿਹਾ ਹਾਂ। ਅਵਰੀ ਨੂੰ ਸਮਝਾ ਬਣ ਜਾਏ ਅਵਰੀ ਮੈਨੇ ਝੂਠ ਬੋਲ ਕੇ ਜਿਹੜਾ ਪਰਾਇਆ ਹੱਕ ਰੂਪੀ ਮੁਰਦਾ ਖਾ ਰਿਹਾ, ਮਰਦਾਰ ਖਾ ਰਿਹਾ, ਉਹਨੂੰ ਤਾਂ ਮੌਲਵੀ ਕਾਜੀ ਤੂੰ ਸਮਝਾਉਣ ਦੇ ਨੂੰ ਜਿਹੜਾ ਝੂਠ ਬੋਲਣਾ ਬਗਾਨਾ ਹੱਕ ਖਾਣਾ ਇਹਦਾ ਬਹੁਤ ਪਾਪ ਹੈ। ਮਹਾਰਾਜ ਕਹਿੰਦੇ ਮੁੱਠਾ ਆਪ ਮੁਹਾਏ ਸੱਤ ਹੈ ਨਾਨਕ ਐਸਾ ਅਗੂ ਜਾਪੈ। ਮਹਾਰਾਜ ਕਹਿੰਦੇ ਮੁੱਠਾ ਮੈਂ ਤੂੰ ਤਾਂ ਆਪ ਠਗਿਆ ਗਿਆ ਅਤੇ ਜਿਹੜੇ ਤੇਰੇ ਸਾਥੀ ਨੂੰ ਮਹਾਏ ਮੈਨੇ ਉਹਨਾਂ ਨੂੰ ਠਗਾਈ ਜਾਂਦਾ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਖੋਟਾ ਆਗੂ ਜਾਪੇ ਮੈਨੇ ਜਾਣਿਆ ਜਾਂਦਾ। ਮੁਹੱਲਾ ਚੌਥਾ ਹੁੰਦੇ ਕੋ ਉਹਨਾਂ ਦਾ ਰਾਜ ਤੇਜ ਹੋਵੇ ਇੰਨੀ ਹਾਂਜੀ ਬੇਪਰਵਾਹੀ ਨਾ ਧੜਕਤਾ ਨਾਲ ਬਚਨ ਮਹਾਰਾਜ ਹੀ ਕਰ ਸਕਦੇ। ਮੁਹੱਲਾ ਚੌਥਾ ਹੁਣ ਤਾਂ ਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਆ, ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਵਾਲਾ, ਜਿਹਨਾਂ ਕਹਿੰਦੇ ਪੁਰਸ਼ਾਂ ਦੇ ਮਨ ਦੇ ਵਿੱਚ ਸੱਚ ਆ ਉਹ ਕਹਿੰਦੇ ਸੱਚ ਨੂੰ ਨੀਚੇ ਕਰਕੇ ਆਪਣੀ ਮੁਕਾਰਵੇਂ ਤੋਂ ਨਾਮ ਨੂੰ ਅਲਾਇਮੇ ਨਹੀਂ ਕਥਨ ਕਰਦੇ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਵਾਲਾ, ਉਹ ਮੂੰਹ ਤੋਂ ਫਿਰ ਸੱਚਾ ਨਾਮ ਹਲਾਉਂਦੇ ਕਥਨ ਕਰਦੇ ਆ। ਉਹ ਆ ਹਰ ਮਾਰਗ ਆਪ ਚੱਲਦਾ ਹੋਰ ਨਾ ਨੋ ਹਰ ਮਾਰਗ ਪਏ, ਉਹ ਗੁਰੂ ਪਿਆਰੇ ਆਪ ਪਰਮਾਤਮਾ ਦੇ ਰਸਤੇ ਚੱਲਦੇ ਆ, ਹੋਰਨਾਂ ਨੂੰ ਪਰਮਾਤਮਾ ਦੇ ਰਸਤੇ ਚਲਾਉਂਦੇ ਆ। ਜਿਹੜੇ ਮਨਮੁੱਖ ਆਪ ਹੀ ਪੁੱਠੇ ਪਾਸੇ ਤੁਰਦੇ ਆ ਉਹਨਾਂ ਨੂੰ ਵੀ ਪੁੱਠੀ ਮੱਤੇ ਦਿੰਦੇ ਆ। ਜੇ ਅੱਗੇ ਤੀਰਥ ਹੋਏ ਦਾ ਮਲ ਲਹਿ ਛੱਪੜਨ ਆਤਾ ਸਗਨੀ ਮਲ ਲਾਏ। ਜੇ ਕਹਿੰਦੇ ਪੁਰਸ਼ ਦੇ ਅੱਗੇ ਤੀਰਥ ਪ੍ਰਾਪਤ ਹੋਏ ਕੁਛ ਨਾਨਕ ਇੱਥੇ ਮੈਲ ਲੈ ਜਾਂਦੀ ਹੈ, ਪਰ ਜੇ ਛੱਪੜ ਵਿੱਚ ਨਹਾਤੇ ਆ ਹੈਂ ਸਗਵੀ ਮੈਨੇ ਛੱਪੜ ਨਹਾਤਾ ਸਗਮੀ ਮਲ ਲਾਏ, ਸਗਮੀ ਮੈਨੇ ਉਲਟੀ ਹੋਰ ਮੈਲ ਲੱਗ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਤੀਰਥ ਰੂਪ ਕੌਣ ਆ ਸਤਿਗੁਰੂ ਸੱਚੇ ਪਾਤਸ਼ਾਹ ਆ ਜਿਹਦਾ ਸਤਿਗੁਰੂ ਜੀ ਅੱਗੋਂ ਪ੍ਰਾਪਤ ਹੋਇਆ। ਕਿਹੜੀ ਰਾਗ ਦੁਵੈਸ਼ ਅਵਿਦਿਆ ਅਸਮਤਾ ਅਭਿਨਵੇਸ਼ ਪੰਜਾਂ ਕਲੇਸ਼ਾਂ ਰੂਪੀ ਮੈਲ ਲੈ ਜਾਂਦੀ ਹੈ, ਅਤੇ ਜੇ ਕੋਈ ਸੰਗਤ ਰੂਪੀ ਛੱਪੜੀ ਵੀ ਜਾ ਕੇ ਨਾ ਹੈਗਾ ਸਗਮੀ ਮੈਨੇ ਉਲਟੀ ਇਹ ਰਾਗ ਦੂਸੀ ਮੈਲ ਜਿਹੜੀ ਹੈ ਇਹ ਹੋਰ ਲੱਗ ਜਾਂਦੀ। ਜੇ ਕਹਿੰਦੇ ਅੱਗੇ ਅਗਵਾਨੀ ਉਸ ਦਾ ਜਿਹੜਾ ਅੰਤ ਸਥਾਨ ਤੀਰਥ ਨੂੰ ਪਵਿੱਤਰ ਹੋਵੇ ਕਦੇ ਉਹਦੇ ਉਪਦੇਸ਼ ਨਾਲ ਪਾਪਾਂ ਰੂਪੀ ਮੈਲ ਦੂਰ ਹੋ ਜਾਂਦੀ ਹੈ। ਅਤੇ ਜਗਵਾਨੀ ਪੁਰਸ਼ ਦਾ ਅੰਤ ਛੱਪੜੋਂ ਕਾਲਾ ਅਤੇ ਫਿਰ ਮੋਹ ਰੂਪੀ ਚਿੱਕੜ ਦੇ ਨਾਲ ਹਾਂਜੀ ਫਸ ਕੇ ਹਾਂਜੀ ਉਹ ਚਿੱਕੜ ਦੇ ਵਿੱਚ ਨਹਾਤੇ ਹਾਂ ਕੀ ਹੋਏਗਾ, ਮਨਮੁੱਖ ਦੇ ਉਪਦੇਸ਼ ਗ੍ਰਹਿਣ ਉਲਟੀ ਪਾਪਾਂ ਰੂਪੀ ਮੈਲ ਲੱਗ ਜਾਂਦੀ ਹਾਂਜੀ। ਉਹ ਫਿਰ ਪੁੱਠੀ ਮੱਤ ਦਿੰਦੇ ਹੈ, ਚੱਲ ਫਿਲਮਾਂ ਚਲੀਏ ਬਈ, ਅਜੋ ਠੇਕੇ ਦੇ ਚਲੀਏ, ਕੀ ਪਿਆ ਗੁਰਦੁਆਰੇ, ਉਹ ਜੇ ਉੱਧਰ ਤੁਰ ਪਿਆ ਤਾਂ ਫਿਰ ਤਾਂ ਬੁੱਢੀ ਨੂੰ ਮੈਲ ਮਾੜੀ ਲੱਗੇਗੀ ਪਾਪਾਂ ਦੀ। ਤੀਰਥ ਪੂਰਾ ਸਤਿਗੁਰੂ ਜੋ ਅੰਧਨ ਹਰ ਹਰ ਨਾਮ ਧਿਆਏ, ਸਤਿਗੁਰ ਸੱਚੇ ਪਾਤਸ਼ਾਹ ਤਾਂ ਸੰਪੂਰਨ ਤੀਰਥ ਵਾਂਗ ਉੱਜਲ ਪਵਿੱਤਰਿਆ। ਜਿਹੜੇ ਗੁਰਮੁਖ ਪਿਆਰੇ ਉਹ ਤਾਂ ਦਿਨ ਰਾਤ ਹਾਂਜੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ, ਉਹ ਆਪ ਛੁਟਾ ਪਟੰਬ ਜੋ ਦੇ ਹਰ ਹਰ ਨਾਮ ਸਭ ਸ੍ਰਿਸ਼ ਚੜਾਏ। ਕਹਿੰਦੇ ਉਹ ਸੱਚੇ ਪਾਤਸ਼ਾਹ ਆਪਣੇ ਪਰਿਵਾਰ ਦੇ ਸਹਿ ਜੰਮੂਆਂ ਤੋਂ ਛੁੱਟ ਗਏ, ਪਰ ਪਰਮਾਤਮਾ ਦਾ ਨਾਮ ਦੇ ਕੇ ਸੰਸਾਰ ਦੇ ਵਿੱਚ
ਜਿੰਨੇ ਜੀਵ ਆ ਜੇ ਗੁਰੂ ਦਾ ਲੜ ਫੜ ਲੈਣ ਮਹਾਰਾ ਉਹਨਾਂ ਨੂੰ ਜਮਾਂ ਦੇ ਥਾਂ ਤੋਂ ਛੁਡਾ ਦਿੰਦੇ ਆ। ਜਾਂ ਨਾਨਕ ਇਸ ਬਲਿਹਾਰਨ ਜੋ ਆਪ ਜਪਿਆ ਬੜਾ ਨਾਮ ਜਪਾਏ, ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਨੂੰ ਬੁਲਿਹਾਰ ਜਾਂਦੇ ਹਾਂ ਜਿਹੜੇ ਆਪ ਵੀ ਨਾਮ ਜਪਦੇ ਆ ਅਤੇ ਹੋਰਨਾਂ ਨੂੰ ਸਿੱਖ ਮਤ ਦੇ ਕੇ ਉਹਨਾਂ ਨੂੰ ਵੀ ਨਾਮ ਜਪਣ ਲਾ ਦਿੰਦੇ ਹਨ। ਪੌੜੀ ਇੱਕ ਕੰਧ ਮੂਲ ਚੁਣ ਖਾਏ ਵਨ ਖੰਡ ਵਾਸਾ, ਕਹਿੰਦੇ ਇਸ ਤਰ੍ਹਾਂ ਦੇ ਪੁਰਸ਼ ਹੈ ਉਹ ਕਿਸੇ ਖੰਡ ਹਿੱਸੇ 'ਚ ਜਾ ਕੇ ਵਸ ਆਉਂਦੇ ਨੇ, ਟਕਾ ਕਰ ਲੈਂਦੇ, ਨਿਵਾਸ ਕਰ ਲੈਂਦੇ ਆ। ਕੰਧ ਮੂਲ ਆ ਜਿੰਨੀ ਕੰਧ ਨੂੰ ਚੁਣ ਚੁਣ ਕੇ ਖਾਂਦੇ, ਕੰਧ ਮੂਲ ਚੁਣ ਕੇ ਖਾਂਦੇ ਆ। ਜਿਹੜੇ ਬਿਰਛਾਂ ਨਾਲ ਫਲ ਲੱਗਦੇ ਆ ਉਹਨੂੰ ਤਾਂ ਕੰਧ ਕਹਿੰਦੇ ਆ, ਜਿਹੜੇ ਜ਼ਮੀਨ 'ਚ ਪੈਦਾ ਹੁੰਦੇ ਆ ਉਹਨਾਂ ਨੂੰ ਮੂਲ ਕਹਿ ਦਿੰਦੇ। ਅਤੇ ਇੱਕ ਵੀਰੇ ਅਸੀਂ ਉੱਥੇ ਗਏ ਸੀ ਗੇਜੋਂ ਦੇ ਨੇੜੇ ਲੈ ਲਈ ਆ, ਉੱਥੇ ਸੰਤ ਗੁਲਾਬ ਚਾਹ ਹੋਏ ਅਤੇ ਉਹਨਾਂ ਨੇ ਗੁਰਪਾਇਆ ਅਤੇ ਮਾਤਾ ਜੀ ਵਾ ਚਾਹ ਵੀ ਹੋਏ, ਬੜੇ ਮਹਾਂਪੁਰਖ ਸੀ। ਉੱਥੇ ਫਿਰ ਚਲੇ ਗਿਆ ਵੀ ਕਿੱਥੇ ਤਪੱਸਿਆ ਕੀਤੀ ਆ, ਥੋੜ੍ਹੀ ਜਿਹੀ ਖੱਡ ਆ ਵਗਦੀ ਰਹਿੰਦੀ ਅਤੇ ਦੂਰ ਜਾ ਕੇ ਉੱਥੇ ਅਤੇ ਕੁਦਰਤੀ ਆ ਪਹਾੜ ਦੀ ਗੁਫਾ ਜਿਹਨੂੰ ਬਣਿਆ ਅਤੇ ਅੰਬਾਈ ਦਰਖਤ ਉਹ ਦੇਖ ਕੇ ਜਿਹੜੇ ਆਏ ਮੁੜ ਕੇ ਅਤੇ ਇਸ ਤਰ੍ਹਾਂ ਪਹਾੜ ਵਿੱਚ ਐਵੇਂ ਲੱਗੇ ਜਿਵੇਂ ਸ਼ਕਰ ਕੰਦੀ ਗਈ। ਉਹ ਸ੍ਰੀ ਸਾਹਿਬ ਕੋਲ ਸੀ ਅਤੇ ਮੈਂ ਜਿਸ ਵੇਲੇ ਉਹ ਨੋਕ ਦੇ ਨਾਲ ਮਾਰਾ ਦੇਖਿਆ ਅਤੇ ਫਿਰ ਉਹ ਨਿਕਲਿਆ ਅਤੇ ਮੈਂ ਕਿਹਾ ਆਇਆ ਜਿਹੜੇ ਉਹ ਖਾਂਦੇ ਸੀ ਕੰਦ ਹੋਰ ਪੁਰਾਣੇ ਸਾਹਿਬ ਅਤੇ ਇਸੇ ਵੀ ਲਿਆਉਂਦੇ ਸਕਰੀ ਕੰਦੀ ਨੂੰ ਵੀ ਹੁੰਦਾ। ਸੋ ਇਸ ਵਾਸਤੇ ਉਦੋਂ ਦੇਖਿਆ ਆਨੰਦਪੁਰ ਵੀ ਕਈ ਪਹਾੜੀਏ ਵੇਚਣ ਆਉਂਦੇ ਹੋਲੇ 'ਚ। ਸੋ ਇਸ ਵਾਸਤੇ ਕਈ ਫਿਰ ਕੰਦ ਮੂਲ ਖਾਂਦੇ ਆ ਅਤੇ ਅਸੀਂ ਰੋਟੀ ਨਹੀਂ ਖਾਂਦੇ। ਇੱਕ ਭਗਵਾਨ ਵੇਸਕਾਰ ਫਿਰ ਹੈ ਯੋਗੀ ਸੰਨਿਆਸਾ, ਕਈ ਆ ਭਗਵੇਂ ਲੀੜੇ ਪਾ ਕੇ ਫਿਰਦੇ ਯੋਗੀ ਆ ਸੰਨਿਆਸੀ, ਅਸੀਂ ਸੰਨਿਆਸੀ ਬਣ ਗਏ, ਡੰਡੀ ਸੁਣਨੀ ਹੈ ਉਹ ਸੰਸਾਰ ਕਰ ਰਹੇ ਘੁੰਮ ਰਹੇ। ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਗਿਆ ਉਹਨਾਂ ਦੇ ਅੰਦਰ ਸਾਧਨ ਮੈਨੇ ਕੱਪੜੇ ਪਹਿਨਣ ਦੀ ਬੜੀ ਤ੍ਰਿਸ਼ਨਾ, ਬਣਤ ਬਣਨ ਦੇ ਪੌਣੇ ਰੰਗ ਬਿਰੰਗੇ, ਭੋਜਨਾਂ ਦੇ ਖਾਣ ਦੀ ਬੜੀ ਆਸਥਾ ਤ੍ਰਿਸ਼ਨਾ ਮਨ ਬਣੀ ਰਹਿੰਦੀ। ਉਦੋਂ ਕੁੰਭ ਦੇ ਗਏ ਉੱਥੇ ਸਾਧ ਇਕੱਠੇ ਹੋਏ ਹੋ ਗੋਡੀਆਂ ਵਾਲੇ ਉਹ ਇਕੱਠੇ ਹੋਏ ਹੋ। ਇੱਕ ਕਹਿੰਦਾ ਵੀ ਮੈਂ ਭਿੱਖਿਆ ਨੂੰ ਗਿਆ ਸੀ ਅਤੇ ਕਰੇਲੇ ਭੋਜਣ ਦੀ ਬਾਸ਼ਨਾ ਹੁੰਦੀ ਸੀ, ਘਰ ਬੜਾ ਮੈਂ ਲੱਜਿਆ ਉਹ ਘਰ ਨਹੀਂ ਲੱਜਿਆ। ਦੂਆ ਕਹਿੰਦਾ ਲੱਜਦਾ ਮੈਂ ਨਹੀਂ ਗਿਆ, ਮੈਨੂੰ ਵੀ ਨਹੀਂ ਲੱਜਿਆ ਸੀ ਆ ਵੀ। ਮੈਂ ਕਿਹਾ ਤੁਸੀਂ ਕੁੰਭ ਅਤੇ ਮੇਲਾ ਨਹਾਉਣ ਨਹੀਂ ਆਏ, ਤੁਸੀਂ ਕਰੇਲੇ ਖਾਣਾ, ਇਹ ਤਾਂ ਉੱਥੇ ਮਿਲ ਸਕਦੇ ਕਿੱਡੀ ਵੀ ਵਾਲੇ ਆਏ ਕਿਤੇ ਵੱਲੋਂ ਜਾ ਕੇ ਕੁੰਭਾਂ ਦੇ ਮੇਲਿਆਂ 'ਤੇ ਵੀ ਮਨ ਦੇ ਫੁਰਨੇ ਜਿਹੜੇ ਆ ਉਹ ਕਿੱਥੇ ਘੁੰਮਦੇ ਆ। ਤੀਰਥਾਂ 'ਤੇ ਜਾ ਕੋਈ ਸਿਮਰਨ ਨਹੀਂ, ਕੋਈ ਬਾਣੀ ਨਹੀਂ, ਕੋਈ ਸਤਸੰਗ ਨਹੀਂ, ਜਿਹੜੇ ਖਾਣ ਪੀਣ ਵਾਲੇ ਚਾਰ ਬਾਕੀ ਲੋਕ ਇਹਨਾਂ ਦਾ ਇਹੀ ਹਾਲ ਹੈ। ਜਿਹੜੇ ਹੈਗੇ ਬੰਦਗੀ ਵਾਲੇ ਉਹ ਫਿਰ ਸੇਵਾ ਕਰਨਗੇ, ਸਿਮਰਨ ਕਰਨਗੇ, ਸਤਸੰਗ ਕਰਨਗੇ। ਕਹਿੰਦੇ ਉਹਨਾਂ ਦੇ ਹਿਰਦੇ 'ਚ ਮਾਇਆ ਦੀ ਜਿਹੜੀ ਤ੍ਰਿਸ਼ਨਾ ਬਹੁਤ ਹੈ, ਜਾਂ ਭੰਡਾਰਿਆਂ 'ਤੇ ਜਲਗ ਹੈ ਉੱਥੇ ਫਿਰ ਚੰਗੇ ਖਾਣ ਨੂੰ ਮਿਲਣਗੇ ਅਤੇ ਨਾਲ ਤਾਂ ਗੰਦ ਘਸਾਈ ਮਿਲੇਗੀ। ਇਸ ਤਰ੍ਹਾਂ ਹੀ ਤ੍ਰਿਸ਼ਨਾ ਬਹੁਤ ਹੈ। ਬਾਹਰੋਂ ਲੋਕਾਂ ਨੂੰ ਤਾਂ ਇਸ ਤਰ੍ਹਾਂ ਕਹਿੰਦੇ ਆ, ਸਾਨੂੰ ਤਾਂ ਕਹਿੰਦੇ ਸਿਰਫ ਸਰੀਰ ਢੱਕਣ ਲਈ ਕੱਪੜਾ ਚਾਹੀਦਾ, ਪੇਟ ਭਰਨ ਲਈ ਰੋਟੀ ਚਾਹੀਦੀ ਹੈ, ਆਸਥਾ ਅੰਦਰ ਬਹੁਤ ਬਣੀਆਂ ਹੋਈਆਂ। ਬਿਰਥਾ ਜਨਮ ਗਵਾਏ ਨਾ ਗਿਰੀ ਨਾ ਦਾਸਾ, ਜਿਹੜੇ ਐਸੇ ਲੋਕ ਆ ਘਰ ਘਰ ਵੀ ਛੱਡਿਆ, ਧਰਮ ਦੀ ਕਿਰਤ ਨਹੀਂ ਕਰਨੀ, ਨਾਮ ਨਹੀਂ ਜਪਣਾ, ਵੰਡ ਨਹੀਂ ਛਕਣਾ, ਉਹਨਾਂ ਨੇ ਜਿਹੜਾ ਇਹ ਮਨੁੱਖ ਜਨਮ ਸੀ ਫਜ਼ੂਲ ਗਵਾ ਲਿਆ। ਨਾ ਤਾਂ ਉਹ ਪੂਰੇ ਗ੍ਰਹਿਸਥੀ ਬਣੇ, ਨਾ ਪੂਰੇ ਉਦਾਸਾ ਮਹਾਤਮਾ ਬਣੇ, ਵਿੱਚ ਵਿਚਾਲੇ ਘੁੰਮੀ ਜਾਂਦੇ। ਜਮ ਕਾਲ ਸਿਰ ਹੋਣਾ ਉਤਰੈ ਤ੍ਰਿਵਿਧ ਮਨਸਾ, ਹਾਂਜੀ ਤਿੰਨ ਤਰ੍ਹਾਂ ਦੀ ਮਨਸਾ ਇੱਛਾ ਬਣੀ ਆ, ਰਾਜਸੀ, ਤਾਮਸੀ, ਸਾਤਵੀ, ਇਹ ਤਿੰਨ ਤਿੰਨ ਮਨਸਾ ਮੈਨੇ ਬਾਸ਼ਨ ਉਹਨਾਂ ਦੇ ਅੰਦਰ ਬਣੀ ਹੋਈ ਹੈ। ਇਸ ਕਰਕੇ ਸਿਰ ਤੋਂ ਜਮ ਕਾਲ ਜੰਮਣਾ ਦੇ ਮਨ ਉਤਰਦਾ ਨਹੀਂ, ਮਿਟਦਾ ਨਹੀਂ, ਕਦੀ ਜੰਮ ਪਿਆ, ਕਦੀ ਮਰ ਗਿਆ, ਕਦੀ ਕੁਛ ਹੋ ਗਿਆ। ਉਹ ਇਸ ਤਰ੍ਹਾਂ ਇੱਕ ਸਾਧ ਸੀ ਉੱਥੇ ਬਰਾਊ ਕੁਟੀਆ ਅਤੇ ਚਿੱਪੀ ਰੱਖੀ ਹੋਈ, ਅਤੇ ਜਦੋਂ ਮਰ ਗਿਆ ਕੁਟੀਆ ਸਾਫ਼ ਕੀਤੀ ਅਤੇ ਉਹ ਚਿੱਪੀ ਦੇਖਣ ਲੱਗੇ ਅਤੇ ਚਿੱਪੀ 'ਚ ਇੱਕ ਸਪੋਲ ਗਿਆ ਬੈਠਾ। ਉਹ ਸੰਤਾਂ ਨੂੰ ਦੱਸਿਆ ਵੀ ਇਹ ਕੀ ਗੱਲ, ਕਹਿੰਦੇ ਵੀ ਇਹ ਤਾਂ ਸੱਪ ਬਣ ਗਿਆ। ਕਹਿੰਦੇ ਉਹ ਕਿਵੇਂ, ਉਹ ਚਿੱਪੀ ਦੇ ਥੱਲੇ ਜਿਹੜਾ ਪੜਾਵਾ ਹੁੰਦਾ ਨਾ ਉਹਦੇ ਥੱਲੇ ਮੋਹਰਾਂ ਲਾਈਆਂ, ਉਹ ਜਿਹੜਾ ਮੋਹਰਾਂ ਦਾ ਫੁਰਨਾ ਰਹਿ ਗਿਆ ਅਤੇ ਉਹਨੂੰ ਸੱਪ ਬਣਾਤਾ। ਫੁਰਨਾ ਇਹੋ ਜਿਹੀ ਚੀਜ਼ ਆ ਦੇ, ਹਾਂਜੀ ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾ ਸੰਦਸਾ। ਪਰ ਮਹਾਰਾਜ ਕਹਿੰਦੇ ਭਾਈ ਗੱਲ ਇਹ ਹੈ, ਇਹੋ ਜਿਹਾ ਲੋਕਾਂ ਦਾ ਜੰਮਣਾ ਮਰਨਾ ਮਿਟਦਾ ਨਹੀਂ, ਤਿਆਗੀ ਵੀ ਪਾਉਂਦੇ ਪੁਰਨਾ ਮਿਟਦਾ ਨਹੀਂ। ਕਹਿੰਦੇ ਸਤਿਗੁਰ ਸੱਚੇ ਭਾਈ ਜੇ ਸਿੱਖਿਆ ਧਾਰ ਲਵੇ ਨਾ ਦਾਸਾਂ ਦਾ ਦਾਸ ਬਣ ਗਿਆ, ਫਿਰ ਉਹਦੇ ਨੇੜੇ ਜਮ ਕਾਲ ਨਹੀਂ ਆਉਂਦਾ।
ਸੱਚਾ ਸਭ ਸੱਚ ਮਨ ਘਰ ਹੀ ਮਾਇਆ ਦਾਸਾਂ ਸੱਚੇ ਸਾਧੂ ਰਾਮ ਦੇ ਜੀ ਮਨ ਹਾਂਜੀ ਧਾਰ ਲਵੇ ਸੱਚੇ ਦੇ ਬਚਨ ਨੂੰ ਮੰਨਣਾ ਕਰੇ ਕਿ ਕਹਿੰਦੇ ਘਰ ਦੇ ਵਿੱਚ ਹੀ ਰਹਿੰਦਾ ਉਹ ਉਦਾਸ ਰਹਿੰਦਾ ਕਿਉਂ ਹਿਰਦੇ ਰੂਪੀ ਘਰ 'ਚ ਜਦੋਂ ਬਿਰਤੀ ਉੱਤੇ ਗਈ ਅਤੇ ਫਿਰ ਉਦਾਸ ਹੀ ਉਦਾਸ ਹੈ ਨਾਨਕ ਸਤਿਗੁਰ ਸੇਵਨ ਆਪਣਾ ਅਤੇ ਆਸਾ ਕਿੰਨਾ ਤਾਂ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਦੇ ਆ ਨਾਮ ਜਪਦੇ ਆ ਉਹ ਪਦਾਰਥਾਂ ਦੀਆਂ ਜਿਹੜੀਆਂ ਆਸਾ ਆ ਆਈਆਂ ਆਸਾ ਰੂਪੀ ਜਿੰਨਾ ਸੰਸਾਰ ਆ ਸੰਸਾਰ 'ਚ ਰਹਿੰਦੇ ਵੀ ਨਿਰਾਸ਼ ਰਹਿੰਦੇ ਆ ਮੋਹ ਮਾਇਆ ਦੇ ਚਿੱਕੜ 'ਚ ਫਸਦੇ ਨਹੀਂ ਹੈਗੇ ਲੋਕ ਮਹਲਾ ਪਹਿਲਾ ਹਾਂਜੀ ਅਤੇ ਅੱਗੇ ਹੁਣ ਮਹਾਰਾਜ ਪ੍ਰਦੇਸ਼ ਨੇ ਜੇ ਰੱਥ ਲੱਗਿਆ ਕੱਪੜਾ ਜਾਮੋ ਹੋਏ ਪ੍ਰੀਤ ਉਹ ਕਾਜੀ ਸੀਗਾ ਹਾਂਜੀ ਉਹ ਬੱਕਰੇ ਵੱਢ ਕੇ ਕਾਜੀ ਖਾਂਦਾ ਸੀ ਲੋਕਾਂ ਨੂੰ ਵੱਡੀਆਂ ਵੱਡੀਆਂ ਖਾਂਦਾ ਸੀ ਇਹ ਦੋਹਾਂ ਗੱਲਾਂ ਤੋਂ ਰੋਕਣ ਵਾਸਤੇ ਮਹਾਰਾਜ ਸਲੋਕ ਦੁਆਰਾ ਉਪਦੇਸ਼ ਦਿੰਦੇ ਆ ਜੇ ਰੱਥ ਲੱਗਿਆ ਕੱਪੜਾ ਜਾਮਾ ਹੋਏ ਪ੍ਰੀਤ ਜੇ ਕਹਿੰਦੇ ਕੱਪੜੇ ਨੂੰ ਰੱਥ ਮੈਨੇ ਲਹੂ ਲੱਗ ਜਾਏ ਨਾ ਅਤੇ ਕਹਿੰਦੇ ਜਾਮਾ ਜਿਹੜਾ ਚੋਲਾ ਪਾਇਆ ਕੱਪੜਾ ਪਹਿਨੇ ਪ੍ਰੀਤ ਮੈਨੇ ਉਹ ਪਵਿੱਤਰ ਹੋ ਜਾਂਦਾ ਮੈਲਾ ਹੋ ਜਾਂਦਾ ਭੈੜਾ ਹੋ ਜਾਂਦਾ ਹੈਂ ਉਹ ਤਾਂ ਤੂੰ ਕਹਿੰਦਾ ਹੁਣੇ ਧੋ ਕੇ ਲਿਆ ਚਿੱਟੇ ਪੈਲਾ ਜੋ ਰੱਥ ਪੀ ਰਿਹਾ ਮਾਨਸਾ ਤਿੰਨ ਕਿਉਂ ਨਿਰਮਲ ਜੀ ਅਤੇ ਜਿਹੜੇ ਮਨੁੱਖ ਬੱਕਰਿਆਂ ਨੂੰ ਵੱਢ ਕੇ ਰੱਥ ਲਹੂ ਪੀਂਦੇ ਮਾਸਨ ਦੇ ਹੱਡੀਆਂ ਚਰੂੰਡਦੇ ਆ ਉਹਨਾਂ ਦਾ ਚਿੱਤ ਕਿਵੇਂ ਨਿਰਮਲ ਹੋ ਜਾਏਗਾ ਇੱਕ ਵੀ ਉੱਥੇ ਰਜੂਤ ਸਾਹਿਬ ਉੱਥੇ ਬੱਕਰਾ ਚਿੜਕਾਇਆ ਅਤੇ ਇੱਕ ਆਇਆ ਅਤੇ ਉਸਨੇ ਧੋਣ ਨਾਲ ਬਾਟਾ ਲਾ ਤਾ ਉਹ ਖੂਨ ਨਿਕਲਣਾ ਹੀ ਸੀ ਨਾ ਬਾਟਾ ਭਰ ਗਿਆ ਅਸੀਂ ਆਪ ਦੇਖਿਆ ਉਹ ਚੀਂਡ ਲਾ ਕੇ ਖੂਨ ਪੀ ਗਿਆ ਕਹਿੰਦੇ ਇਸ ਤਰ੍ਹਾਂ ਕਈ ਮਨੁੱਖਾਂ ਦਾ ਲਹੂ ਪੀਂਦੇ ਆ ਜ਼ਬਰਦਸਤ ਦੂਜਿਆਂ ਤੋਂ ਰਿਸ਼ਵਤਾਂ ਲੈ ਕੇ ਵੱਡੀਆਂ ਲੈ ਕੇ ਮਾਇਆ ਖਾਂਦੇ ਆ ਉਹਨਾਂ ਦਾ ਕਹਿੰਦੇ ਮਨ ਜਿਹੜਾ ਕਿਵੇਂ ਪਵਿੱਤਰ ਹੋ ਸਕਦਾ ਹੈ ਨਾਨਕ ਨਾ ਉਹ ਕਲਾਇਕਾ ਦਿਲ ਅੱਛਾ ਮੁੱਖ ਲੇ ਹੋ ਹੁਣ ਮਹਾਰਾਜ ਨੇ ਸ਼੍ਰੀ ਰਾਮ ਰਾਜ ਨੂੰ ਭੇਜਿਆ ਅਤੇ ਔਰੰਗਜ਼ੇਬ ਨੇ ਇਹਨਾਂ ਦਾ ਦੀਨ ਭ੍ਰਿਸ਼ਟ ਕਰ ਦਿਓ ਉੱਥੇ ਬੱਕਰਾ ਭੇਜਤਾ ਹਾਂਜੀ ਉਹ ਬੱਕਰਾ ਜਿਹੜੇ ਭੇਜਤਾ ਖਾਣੇ ਲਈ ਅਤੇ ਹੁਣ ਰਾਮ ਰਾਜ ਉਹ ਤਾਂ ਇਹਨਾਂ ਚੀਜ਼ਾਂ ਹਟਾਉਂਦੇ ਆ ਉਹ ਜਿਹੜੇ ਉਹੋ ਜਿਹੇ ਸੀਗੇ ਹੈਂ ਉਹਨਾਂ ਨੇ ਇਹਨਾਂ ਦੇ ਚੇਲੇ ਜਾ ਕੇ ਹਾਂਜੀ ਜਿਹੜੇ ਲਗਾਏ ਸੀ ਅਤੇ ਤੁਸੀਂ ਭਾਈ ਕਾਬੂ ਲਓ ਹੈਂ ਇੱਕ ਜਿਹੜੀ ਲੱਤ ਸੀ ਉਹ ਕਾਜੀ ਦੇ ਚੱਲ ਗਈ ਹਾਂਜੀ ਉਹ ਹੁਣ ਖਾ ਲਿਆ ਅਤੇ ਰਾਮ ਰਾਜ ਨੇ ਕਿਹਾ ਵੀ ਆਹ ਜਿਹੜੇ ਆਪਣੇ ਹੈਗੀ ਆ ਖਲ ਜਿਹੀ ਆ ਹੱਡੀਆਂ ਹੋਡੀਆਂ ਇੱਥੇ ਰੱਬ ਸਿਰ ਉਹ ਲਪੇਟ ਗਏ ਪਤਾ ਜੀ ਵੀ ਇਹਨਾਂ ਦੀ ਸ਼ੈਤਾਨੀ ਹੈ ਅਤੇ ਉਹ ਹੁਣ ਕਹਿਣ ਲੱਗੇ ਜੀ ਬਹਾਦਰ ਸ਼ਾਹ ਨਾਲ ਬੱਕਰੇ ਦਾ ਲੇਲੇ ਨਾਲ ਪ੍ਰੇਮ ਬੜਾ ਸੀ ਉਹ ਰੋਂਦਾ ਬਹੁਤ ਆ ਬੱਕਰਾ ਦੇ ਦਿਓ ਉਹ ਕਹਿੰਦੇ ਵੀ ਜਿਹੜੀ ਜੀ ਹੁਣ ਕੋਈ ਖਾ ਪੀ ਗਿਆ ਉਹ ਪਸੰਦ ਹੈ ਜੀ ਮਰ ਗਿਆ ਜਿਹੜਾ ਕਿਉਂਕਿ ਨਹੀਂ ਬਹੁਤ ਜੀ ਇਹਦੇ ਕਰਦਾ ਉਹਨਾਂ ਨੇ ਉਹ ਦ੍ਰਿਸ਼ਟੀ ਕੀਤੀ ਸੁਰਜੀਤ ਕੀਤਾ ਅਤੇ ਤਿੰਨ ਲੱਤਾਂ ਹਾਂਜੀ ਉਹ ਹੁਣ ਮੈਂ ਕਰਦਾ ਉੱਥੇ ਜਾਏ ਡੰਗ ਜਿਹਾ ਮਾਰਦਾ ਕਹਿੰਦੇ ਪੇ ਕਿਵੇਂ ਕਹਿੰਦੇ ਚੌਥੀ ਜਿਹੜੀ ਆ ਉਹ ਕਾਜੀ ਨੇ ਖਾਧੀ ਉਹ ਕਰੇ ਅਤੇ ਕਾਜੀ ਸ਼ੈਤਾਨੀਆਂ ਕਰਦੇ ਸੀ ਅਤੇ ਹੁਣ ਤਾਂ ਧੋਣ ਰਾਮ ਰਾਜ ਨੇ ਚੰਗੀ ਕੱਟ ਦਿੱਤੀ ਅਤੇ ਸ਼ਰਮ ਦੇ ਮਾਰੇ ਧੋਣਾ ਨਾ ਚੁੱਕਣ ਹੈਂ ਸੋਏ ਬੜੇ ਸ਼ਰਮਿੰਦੇ ਹੋਏ ਸੀ ਨੀਚਾ ਤਾਂ ਗੁਰੂ ਘਰ ਨੂੰ ਦਿਖਾਉਣਾ ਚਾਹੁੰਦੇ ਸੀ ਅਤੇ ਉਹ ਆਪਣੀ ਉਹਨਾਂ 'ਤੇ ਹੀ ਪੈ ਗਈ ਸੀ ਨਾਨਕ ਨਾ ਉਹ ਕਲਾਇਕਾ ਦਿਲ ਹੱਛਿਆ ਮੁੱਖ ਲੇ ਹੋ ਸੱਚੇ ਪਾਤਸ਼ਾਹ ਕਹਿੰਦੇ ਇਹ ਕਾਜੀ ਆ ਜੇ ਪਵਿੱਤਰ ਮਨ ਦੇ ਨਾਲ ਪਰਮੇਸ਼ਰ ਦਾ ਖੁਦਾ ਦਾ ਨਾਂ ਲੈਣਾ ਕਰੇ ਨਾ ਅਬਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋਰ ਜਿਹੜੇ ਦੁਨੀਆਂ ਦੇ ਦਰਵਾਜੇ ਐਵੇਂ ਨੇ ਆ ਜਿਹੜੇ ਫੋਗਟ ਦਿਖਾਵੇ ਜਾਏ ਆ ਨਾ ਦਾਅਵੇ ਕਰੀ ਜਾਂਦਾ ਹੈਂ ਔਰ ਅਮਲ ਜਿਹੜਾ ਹੁਕਮ ਕਰਨੇ ਆ ਇਹ ਸਾਰੇ ਝੂਠੇ ਆ ਮਹਲਾ ਪਹਿਲਾ ਨਾ ਹੋ ਨਾ ਹੀ ਤਾਂ ਕਿਆ ਆਖਾਂ ਕਿਉਂ ਨਾ ਹੀ ਕਿਆ ਹੋਵਾ ਸੱਚੇ ਪਾਤਸ਼ਾਹ ਕਹਿੰਦੇ ਮੈਂ ਪਿੱਛੇ ਵੀ ਕੁਝ ਨਹੀਂ ਹੁਣ ਵੀ ਕੀ ਕਥਨ ਕਰਕੇ ਦੱਸਾਂ ਹੁਣ ਵਰਤਮਾਨ ਸਮੇਂ 'ਚ ਵੀ ਅਸੀਂ ਕੁਝ ਨਹੀਂ ਆਪਣੀ ਹੋਂਦ ਨਹੀਂ ਜਣਾਉਂਦੇ ਅੱਗੇ ਭਵਿੱਖ ਤੋਂ ਆਉਣ ਵਾਲੇ ਸਮੇਂ 'ਚ ਵੀ ਕੀ ਹੋਵੇਗਾ ਕਹਿੰਦੇ ਕੁਝ ਵੀ ਨਹੀਂ ਹੋਵੇਗਾ ਉੱਥੇ ਵੀ ਅਸੀਂ ਜੀਵਿਤ ਭਾਅ ਤੋਂ ਰਹਿਤ ਹੋ ਕੇ ਰਹਿੰਦੇ ਹਾਂ ਆਪਣੀ ਹੋਂਦ ਮਿਟਾ ਕੇ ਰਹਿੰਦੇ ਹਾਂ ਕੀਤਾ ਕਰਨਾ ਕਹਿਆ ਕਥਨ ਭਰਿਆ ਪਰ ਧੋਵਾਂ ਜਿਸ ਪਰਮਾਤਮਾ ਨੇ ਕਰਨਾ ਕਹਿੰਦੇ ਸੰਸਾਰ ਪੈਦਾ ਕੀਤਾ ਜਿਹਦਾ ਜਸ ਵੇਦਾਂ ਸ਼ਾਸਤਰਾਂ 'ਚ ਕਿਹਾ ਗਿਆ ਉਹ ਪਰਮਾਤਮਾ ਦਾ ਜਸ ਅਸੀਂ ਕਥਨ ਕਰਦੇ ਹਾਂ ਔਰ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਅੰਤਿਸ਼ ਪਾਪਾਂ ਨਾਲ ਭਰਿਆ ਆ ਉਸ ਕਹਿੰਦੇ ਅੰਤਿਸ਼ ਕਰਨ ਨੂੰ ਹੀ ਨਾਮ ਰੂਪੀ ਜਲ ਨਾਲ ਭਰ ਭਰ ਕੇ ਧੋਂਦੇ ਹਾਂ ਅੱਜ ਦੀ ਸਿੱਖਿਆ ਦਿੰਦੇ ਹਾਂ ਆ ਗੁਰਬਾਣੀ ਵਿਚਾਰ ਆ ਜੇ ਇਹਨੂੰ ਮੰਨ ਲਈਏ ਤਾਂ ਹਿਰਦਾ ਸ਼ੁੱਧ ਹੋ ਜਾਂਦਾ ਪਵਿੱਤਰ ਹੋ ਜਾਂਦਾ ਆਪਨ ਬੁੱਝਾਂ ਲੋਕ ਬਜਾਈ ਐਸਾ ਆਗੂ ਹੋਵਾਂ ਕਹਿੰਦੇ ਆਪਾਂ ਹੰਕਾਰ ਨੂੰ ਅਸੀਂ ਨਹੀਂ ਬੁੱਝਦੇ ਲੋਕਾਂ ਨੂੰ ਵੀ ਇਹ ਸਿੱਖਿਆ ਬੁਝਾਈ ਸਮਝਾਉਂਦੇ ਆ ਕਿ ਹੰਕਾਰ ਨਾ ਕਰੋ ਇਹਦਾ ਕੋਈ ਫਾਇਦਾ ਨਹੀਂ
ਕਹਿੰਦੇ ਇਸ ਤਰ੍ਹਾਂ ਦਾ ਆਗੂ ਹੋ ਰਹੇ ਨਾਨਕ ਕਹਿੰਦਾ ਹੋਵੇ ਤਾਂ ਦੱਸੇ ਰਾਹ ਹੈ ਸਭ ਸਮਾਏ ਸੱਥ ਹੈ। ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਆਪ ਕਹਿੰਦਾ ਅਗਿਆਨੀ ਉਹਨਾਂ ਨੂੰ ਰਾਹ ਦੱਸਦਾ, ਉਹ ਆਪ ਤਾਂ ਠੱਗਿਆ ਜਾਣਾ ਅਤੇ ਨਾਲ ਦੇ ਸਾਥੀਆਂ ਨੂੰ ਮੁਹਾਇਮੇ ਨੇ ਠਗਾਉਂਦਾ ਆ। ਜਿਵੇਂ ਕੋਈ ਅੰਨਾ ਬੰਦਾ ਸੀ ਨਾ, ਉਹ ਘਰੋਂ ਚੰਗਾ ਭੋਜਨ ਬਣਾ ਕੇ ਚਲ ਗਿਆ ਅਤੇ ਰਾਹ ਤੁਰ ਗਿਆ, ਤੁਰਦਿਆਂ ਰਾਹ ਤੁਰ ਗਿਆ, ਉੱਚੀ ਉਹਨੇ ਮੈਨੂੰ ਫੜ ਕੇ ਕੋਈ ਉਸ ਜਗ੍ਹਾ ਲੈ ਜਾ, ਉਹਨੂੰ ਮੈਂ ਚੰਗਾ ਕਰੋ ਤਾਜ਼ਾ ਭੋਜਨ ਖਿਲਾਵਾਂਗਾ। ਜਦੋਂ ਬਚਨ ਸੁਣਿਆ ਦੂਜਾ ਵੀ ਅੱਖਾਂ ਤੋਂ ਮਣਾਖਾ ਸੀ, ਉਹਦਾ ਮਨ ਲਾਲਚ ਆ ਗਿਆ, ਕਹਿੰਦਾ ਮੈਨੂੰ ਪਹਿਲਾਂ ਭੋਜਨ ਖਿਲਾ ਫਿਰ ਤੈਨੂੰ ਅੱਗੇ ਲੈ ਕੇ ਚੱਲਾਂਗਾ। ਉਹ ਜਾਣੇ ਨੇ ਆਪਣੇ ਗੱਠ ਨੂੰ ਖੁੱਲ੍ਹ ਕੇ ਉਹ ਜਿਹੜਾ ਭੋਜਨ ਸੀ ਨਾ ਉਹਨੂੰ ਖਿਲਾ ਪੋਂਗਲ ਫੜ ਕੇ ਤੁਰ ਪਿਆ। ਤੁਰਦਿਆਂ ਅੱਗੇ ਸਾਡਾ ਵੀ ਤੂੰ ਦੋਵੇਂ ਵਿੱਚ ਡਿੱਗ ਪਿਆ। ਉਹ ਕਹਿੰਦਾ ਵਿਚਾਰਾ ਕਹਿਣ ਲੱਗਾ ਸੂਰਮਾ ਇਹ ਕੀ ਗੱਲ ਹੈ, ਟੋਰੀ ਸੁੱਟਿਆ। ਉਹ ਦੂਜਾ ਕਹਿੰਦਾ ਮੈਂ ਵੀ ਤੇਰੇ ਨਾਲ ਹੀ ਡਿੱਗਾਂ। ਇਸ ਤਰ੍ਹਾਂ ਜਿਹੜਾ ਆਪ ਅੱਖਾਂ ਤੋਂ ਮਣਾਖਾ ਉਹ ਦੂਏ ਨੂੰ ਕੀ ਰਸਤੇ ਪਾਏਗਾ। ਇਸ ਤਰ੍ਹਾਂ ਜਿਹੜੇ ਅਗਿਆਨੀ ਲੋਕ ਆ ਲੋਕਾਂ ਨੂੰ ਸਿੱਖਿਆ ਦਿੰਦੇ ਆ, ਆਪ ਮਾਰਗ 'ਤੇ ਚੱਲਦੇ ਨਹੀਂ, ਉਹ ਦੂਏ ਨੂੰ ਵੀ ਇਸ ਤਰ੍ਹਾਂ ਦੁਖੀ ਕਰਦੇ ਆ। ਅੱਗੇ ਗਿਆ ਬੂਹੇ ਬੂਹੇ ਪਾਏ ਐਸਾ ਆਗੂ ਜਾਪੈ, ਪਹਿਲਾ ਮੰਮੇ ਨੂੰ ਔਂਕੜੇ ਬੂਹੇ, ਦੂਜਾ ਮੰਮੇ ਨੂੰ ਔਂਕੜ ਦੇ ਹਰ ਨੂੰ ਸਿਆਰੀ ਹੈ। ਉਹ ਵੀ ਅੱਧੀ ਨਾਮ ਦੀ ਵਾਜ ਬੋਲੇ ਬੂਹੇ ਬੂਹੇ ਪਾਏ ਸੋ ਐਸਾ ਆਗੂ ਜਾਪੈ। ਕਹਿੰਦੇ ਜਾਪੇ ਮੈਨੇ ਇਹ ਗੱਲ ਜਾਣੀ ਜਾਂਦੀ ਹੈ, ਇਸ ਤਰ੍ਹਾਂ ਜਿਹੜਾ ਖੋਟਾ ਆਗੂ ਜਦ ਅੱਗੇ ਪਰਲੋਕ 'ਚ ਚਲੇ ਗਿਆ ਤਾਂ ਜਮਦੂਤ ਉਹਦੇ ਮੂੰਹੋਂ ਹੀ ਮੂੰਹ ਉੱਤੇ ਫਿਰ ਉਹ ਡੰਡਿਆਂ ਦੀ ਮਾਰ ਪਾਉਂਦੇ ਆ। ਤੂੰ ਸਾਰੀ ਉਮਰ ਬਕੜਬਾਦ ਕਰਦਾ ਰਿਹਾ, ਝੂਠ ਬੋਲਦਾ ਰਿਹਾ, ਤੇਰਾ ਤੇਰੀਆਂ ਕਰਦਾ ਰਿਹਾ, ਪੌੜੀ ਮਾਂ ਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ, 12 ਮਹੀਨੇ 6 ਰੁੱਤਾਂ 1 ਘੜੀ ਮਹੂਰ ਮੂਰਤ ਮੈਨੇ 2 ਘੜੀਆਂ ਮਹੂਰਤ। ਇਸ ਤਰ੍ਹਾਂ ਕਹਿੰਦੇ ਸਾਰੇ ਸਮਿਆਂ ਦੇ ਵਿੱਚ ਇਹ ਨਿਰੰਕਾਰ ਪਰਮੇਸ਼ਰ ਤੋਂ ਅਲੱਗ ਹੈ, ਅਸੀਂ ਤੈਨੂੰ ਐਸਾ ਵਿਚਾਰਨਾ ਕੀਤਾ ਹੈ, ਤੂੰ ਗਣਤਾ ਗਿਣਨ ਪਾਇਓ ਸੱਚੇ ਲਾਖਾ ਪਾਰਾਂ, ਇਹ ਸੱਚੇ ਪਰਮੇਸ਼ਰ ਅਲੱਗ ਨਾ ਲੱਖਣੇ ਵਾਲਾ, ਜਾਣਨੇ ਤੋਂ ਰਹਿਤ ਅਪਾਰਾ ਪਾਰਾ ਵਰ ਤੋਂ ਰਹਿਤ, ਤੈਨੂੰ ਗਿਣਤੀਆਂ ਕਰਨ ਕਿਸੇ ਨੇ ਨਹੀਂ ਪਾਇਆ। ਮੈਂ ਇੰਨਾ ਜਾਪ ਕਰ ਲਿਆ ਜੀ, ਇੰਨੀਆਂ ਮਾਲਾ ਫੇਰ ਲਈਆਂ, ਇੰਨੀ ਵੀਰ ਕੀਰਤਨ ਆਇਆ, ਇੰਨੀ ਵੀਰ ਫਲਾਨੇ ਤਾਂ ਇੰਨੀ ਪਾਠ ਕਰਾ ਲੈ, ਇੰਨਾ ਉਹ ਕਰਾ ਲਿਆ। ਕਹਿੰਦੇ ਉਹ ਰੱਬ ਗਿਣਤੀਆਂ ਮਿਣਤੀਆਂ ਨਾ ਨਹੀਂ ਪਾਇਆ ਜਾਂਦਾ, ਉਹ ਤਾਂ ਸ਼ਰਧਾ ਭਗਤੀ ਨਾਲ ਆ। ਪੜ੍ਹਿਆ ਮੂਰਖ ਆ ਕੀ ਹੈ ਜਿਸ ਲੱਭ ਲੋਭ ਅਹੰਕਾਰਾ, ਕਹਿੰਦੇ ਉਹ ਜਿਹੜਾ ਪੜ੍ਹਿਆ ਹੋਇਆ ਹਾਂਜੀ ਆਪਣੇ ਬੜਾ ਗਿਆਨੀ ਧਿਆਨੀ ਕਹਾਉਂਦਾ, ਜੇ ਸਿਮਰਨ ਨਹੀਂ ਹੈ ਤਾਂ ਮਹਾਰਾਜ ਕਹਿੰਦੇ ਮੂਰਖ ਕਿਹਾ ਜਾਂਦਾ। ਜਿਹਦੇ ਅੰਦਰ ਲੱਭ ਪਦਾਰਥਾਂ ਦੇ ਖਾਣ ਦਾ ਲੋਭ ਮਾਇਆ ਦਾ ਹੁੰਦਾ, ਲੱਭ ਪਦਾਰਥਾਂ ਦੇ ਖਾਣ ਦਾ ਹੁੰਦਾ, ਇਹ ਹਾਂਜੀ ਇਸ ਵਾਸਤੇ ਕਹਿੰਦੇ ਇਹ ਹੈਗਾ ਲੱਭ ਪਦਾਰਥਾਂ ਦੇ ਖਾਣ ਦਾ, ਲੋਭ ਪਦਾਰਥਾਂ ਦੇ ਇਕੱਠੇ ਕਰਨ ਦਾ ਕਹਿੰਦੇ। ਔਰ ਕਹਿੰਦੇ ਹੰਕਾਰ ਆ, ਜਾਤੀ ਦਾ ਹੰਕਾਰ ਆ, ਹਾਂਜੀ ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਇਹ ਹੰਕਾਰ ਆ। ਇਸ ਵਾਸਤੇ ਨਾ ਉਹ ਪੜ੍ਹੀ ਆ ਨਾ ਬੁੱਝੀ ਆ ਗੁਰਮਤੀ ਵਿਚਾਰ ਆ। ਜਿਹੜੇ ਗੁਰਮੁਖ ਆ ਉਹ ਨਾਮ ਦਾ ਪੜ੍ਹਨਾ, ਨਾਮ ਦਾ ਬੁੱਝਣਾ, ਨਾਮ ਦਾ ਹੀ ਵਿਚਾਰਨਾ ਕਰਦੇ ਆ। ਹਰ ਵੇਲੇ ਜਿੱਥੇ ਬਹਿੰਦੇ ਆ ਨਾਮ ਦੀ ਵਿਚਾਰ ਕਰਦੇ, ਨਾਮ ਦਾ ਸਿਮਰਨ ਕਰਦੇ ਆ, ਨਾਮ ਸੰਬੰਧੀ ਗੱਲਾਂ ਨਾਮ ਜਪਣ ਵਾਲਿਆਂ ਦੇ ਬਚਨ ਕਰਦੇ ਆ। ਗੁਰਮਤੀ ਨਾਮ ਧਨ ਖੱਟਿਆ ਭਗਤੀ ਪਰੇ ਭੰਡਾਰਾ, ਜਿਹੜੇ ਗੁਰਮਤੀ ਆ ਉਹਨਾਂ ਨੇ ਨਾਮ ਰੂਪੀ ਧਨ ਨੂੰ ਖੱਟ ਲਿਆ, ਕਿਉਂਕਿ ਉਹਨਾਂ ਦਾ ਜਿਹੜਾ ਅੰਤਸ਼ਕਰਨ ਰੂਪੀ ਭੰਡਾਰਾ ਆ ਉਹ ਪਰਮੇਸ਼ਰ ਦੀ ਭਗਤੀ ਦੇ ਨਾਲ ਭਰਿਆ ਆ। ਹਰ ਵੇਲੇ ਪਿਆਰ ਵਿੱਚ ਸ਼ਰਧਾ ਵਿੱਚ ਗੁਰੂ ਮਹਾਰਾਜ ਦਰਸ਼ਨ ਦੀ ਇੱਛਾ ਬਣੀ ਰਹਿੰਦੀ ਹੈ ਅਤੇ ਅੱਖਾਂ ਵਿੱਚ ਬਰਾਗ ਦਾ ਜਾਲ ਆ ਜਾਂਦਾ, ਪਾਤਸ਼ਾਹ ਇੰਨੇ ਸਾਲ ਹੋ ਗਏ ਬਾਣੀ ਪੜ੍ਹਦਿਆਂ ਦੇ ਸਿਨੇਮ ਕਰਦਿਆਂ, ਤੁਸੀਂ ਦਰਸ਼ਨ ਕਿਉਂ ਨਹੀਂ ਦੇ ਰਹੇ, ਕਿਉਂ ਨਹੀਂ ਕਿਰਪਾ ਕਰ ਰਹੇ। ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ, ਉਹ ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਵਾਲੇ ਆ ਉਹਨੇ ਪਵਿੱਤਰ ਨਾਮ ਨੂੰ ਮੰਨਿਆ, ਇਸ ਵਾਸਤੇ ਉਹ ਸੱਚੇ ਦੇ ਦਰਬਾਰ ਵਿੱਚ ਸਚਿਆਰਾ ਮੈਨੇ ਸਚਿਆਰ ਹੋ ਜਾਂਦੇ ਆ। ਜਿਹਦਾ ਜੀਵ ਪੁਰਾਣ ਹੈ ਅੰਤਰ ਜੋਤ ਅਪਾਰਾ, ਕਹਿੰਦੇ ਜਿਸ ਨਿਰੰਕਾਰ ਪਰਮੇਸ਼ਰ ਦਾ ਜੀਵ ਨੂੰ ਪੁਰਾਣ ਆਦਿ ਸਾਰਾ ਕੁਛ ਉਹਨੇ ਦਿੱਤਾ ਨਾ, ਉਹ ਅਪਾਰ ਜਿਹਦਾ ਪਾਰਾਵਰਨੀ ਉਹ ਜੋਤੀ ਸੂ ਪਰਮਾਤਮਾ ਜਿਹੜਾ ਹਿਰਦੇ 'ਚ ਨਿਵਾਸ ਕਰ ਰਿਹਾ, ਸਰੀਰ ਦੇ ਅੰਦਰ ਉਹ ਅਪਾਰ ਪਰਮਾਤਮਾ ਦੀ ਜੋਤ ਹੈ, ਉਹਨੂੰ ਨਹੀਂ ਦੇਖਦੇ ਆਪਾਂ, ਹੋਰ ਪਾਸੇ ਦੌੜੇ ਪੈਂਦੇ ਹਾਂ। ਸੱਚਾ ਸਾਹੂ ਇੱਕ ਤੂੰ ਹੋਰ ਜਗਤ ਬਣ ਜਾਣਾ, ਇਹ ਨਿਰੰਕਾਰ ਪਰਮੇਸ਼ਰ ਸੱਚੇ ਸ਼ਾਹੂਕਾਰ ਤਾਂ ਆਪ ਜੀ ਨੇ, ਇਹ ਸਾਰਾ ਸੰਸਾਰ ਤਾਂ ਤੇਰਾ ਬਣ ਜਾ ਰਿਹਾ ਆ। ਹਾਂਜੀ ਇਸ ਵਾਸਤੇ ਸਲੋਕ ਮਹੱਲਾ ਪਹਿਲਾ ਗੁਮਾਸ਼ਤਾ ਕਹਿ ਲਓ, ਅੱਜ ਕੱਲ੍ਹ ਕਲਰਕ ਕਹਿ ਲਓ,
ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕਰਾਂ। ਕਾਜੀ ਕਹਿਣ ਲੱਗਾ, ਮਹਾਰਾਜ ਅਸੀਂ ਆਪਣੇ ਬਜ਼ੁਰਗਾਂ ਦੇ ਰਸਤੇ 'ਤੇ ਚੱਲਦੇ, ਮਸੀਤ ਜਾਂਦੇ ਹਾਂ, ਮਸੱਲਾ ਫੋੜੀ ਵਿਛਾ ਕੇ ਕੁਰਾਨ ਸ਼ਰੀਫ ਪੜ੍ਹਦੇ ਹਾਂ, ਰੋਜ਼ੇ ਵਰਤ ਰੱਖਦੇ ਹਾਂ, ਅਸੀਂ ਮਾਲਾ ਖੇਡਦੇ ਹਾਂ, ਨਵਾਜ਼ ਪੜ੍ਹਦੇ ਹਾਂ। ਗੱਲਾਂ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਅੰਤਰੀਵੀ ਵਿਚਾਰ ਦੱਸਦੇ ਆ ਕਿ ਬਾਹਰਲੇ ਕਰਤੱਬਾਂ ਨਾਲੋਂ ਜਿਹੜੇ ਅੰਤਰੀਵੀ ਆ ਗੁਣ ਉਹ ਵੀ ਧਾਰਨੇ ਚਾਹੀਦੇ ਆ, ਅਤੇ ਜੇ ਬਾਹਰ ਦਾ ਹੀ ਕਰਦੇ ਹਾਂ, ਅੰਦਰ ਕੋਈ ਗੁਣ ਨਹੀਂ ਧਾਰਦੇ, ਫਿਰ ਸਫਲਤਾ ਨਹੀਂ ਮਿਲਦੀ। ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕਰਨਾ, ਕਹਿੰਦੇ ਜਿਹੜੇ ਜੀਵਾਂ 'ਤੇ ਤਰਸ ਕਰਨਾ, ਮਿਹਰ ਕਰਨੀ ਹੈ, ਇਹ ਅਸਲ ਵਿੱਚ ਮਸੀਤ ਹੈ। ਜਿਹੜਾ ਨਿਰੰਕਾਰ ਦੇ ਪਾਣੀ 'ਤੇ ਸਿਦਕ ਭਰੋਸਾ ਰੱਖਣਾ, ਇਹ ਸਭ ਮਸੱਲਾ ਪੂਰੀ ਵਿਛਾਉਣੀ ਹੈ। ਹੱਕ ਹਲਾਲ ਦੀ ਜਿਹੜੀ ਕਮਾਈ ਕਰਨੀ ਹੈ, ਨੇਕ ਕਮਾਈ ਕਰਨੀ, ਧਰਮ ਦੀ ਕਿਰਤ, ਇਹ ਕੁਰਾਨ ਦਾ ਪੜ੍ਹਨਾ। ਹੱਕ ਜਿਹੜਾ ਸੱਚ ਦਾ ਬੋਲਣਾ, ਇਹ ਹਲਾਲ ਦਾ ਖਾਣਾ। ਇਹ ਨਹੀਂ ਵੀ ਕਿਸੇ ਨੂੰ ਵੱਢ ਕੇ ਖਾ ਲਿਆ, ਹਲਾਲ ਬਣ ਗਏ, ਛੁਰੀ ਫੇਰ ਫਿਰ ਕੋਹ ਕੋਹ ਮਾਰ ਦਿਓ, ਹੌਲੀ ਹੌਲੀ ਉਹ ਕੱਟ ਗਏ, ਜਬਾ ਕਰਨਾ ਚਾਹੁੰਦੇ। ਕਹਿੰਦੇ ਇਹ ਜਿਹੜਾ ਹੈਗਾ, ਇਹ ਹਲਾਲ ਨਹੀਂ, ਹਲਾਲ ਆ ਜਿਹੜਾ ਸੱਚ ਬੋਲਣ ਜਾਂ ਧਰਮ ਦੀ ਕਿਰਦਾਰ ਖਾਣਾ, ਇਹ ਹਲਾਲ ਹੈ। ਜਿਹੜਾ ਸੱਚੇ ਨਾਮ ਨੂੰ ਜਪਣਾ, ਇਹ ਕੁਰਾਨ ਦਾ ਪੜ੍ਹਨਾ। ਕੁਰਾਨ ਸ਼ਰੀਫ ਪੜ੍ਹ ਲਿਆ, ਬੋਲਦੇ ਝੂਠ ਰਹਿ ਕੇ ਤਾਂ ਗੱਲ ਨਹੀਂ ਨਾ ਬਣਨੀ। ਕਰਮ ਸੁਣਨਾ ਤਕੀਲ ਰੋਜਾ ਹੋ ਮੁਸਲਮਾਨ, ਜਿਹੜਾ ਖੋਟੇ ਭੈੜੇ ਕਰਮ ਬਕਾਰਾਂ ਵੱਲੋਂ ਸ਼ਰਮ ਕਰਨੀ ਹੈ, ਇਹ ਸੁਨਤ ਕਰਨੀ ਹੈ। ਹੈਂ, ਅਤੇ ਜਿਵੇਂ ਸੁਨਤ ਕਰਾ ਲਈ ਅਤੇ ਫਿਰ ਇਸ ਤਰ੍ਹਾਂ ਵਿਵਚਾਰ ਭੋਗਦਾ ਰਿਹਾ, ਅਤੇ ਫਿਰ ਸੁਨਤ ਕਾਹਦੀ ਹੋਈ? ਸੁਨਤ ਹੈ ਬਕਾਰਾਂ ਵੱਲੋਂ ਜਿਹੜਾ ਆਪਣੇ ਆਪ ਨੂੰ ਕਾਬੂ ਰੱਖਣ, ਅਸਲੀ ਸੁਨਤ ਹੈ ਸੀਲ ਸੁਭਾਅ ਜਿਹੜਾ ਧਾਰਨਾ, ਇਹ ਰੋਜੇ ਰੱਖਣੇ ਆ। ਜਿਹੜਾ ਇਹਨਾਂ ਗੁਣਾਂ ਨੂੰ ਧਾਰਨ ਕਰਦਾ ਅਸਲੀ ਮੁਸਲਮਾਨ ਤਾਂ ਉਹ ਬਣਦਾ। ਕਰਨੀ ਕਾਬਾ ਸੱਜਦੀ ਕਲਮਾ ਕਰਮ ਨਵਾਜ, ਜਿਹੜਾ ਨਿਸ਼ਕਾਮ ਕਰਮ ਕਰਨੇ ਆ ਇਹ ਕਾਬਾ ਬਣਾ ਲਾ ਬੱਕਾ ਜਿਹੜਾ, ਔਰ ਜਿਹੜਾ ਸੱਚੇ ਪਰਮਾਤਮਾ ਨੂੰ ਆਪਣਾ ਪੀਰ ਸਮਝਣਾ ਇਹ ਬਣਾ ਲਾ, ਸੱਚੇ ਪਰਮਾਤਮਾ ਨੂੰ ਆਪਣਾ ਪੀਰ ਬਣਾ ਲਾ। ਕਲਮਾ ਕਰਮ ਨਵਾਜ, ਜਿਹੜਾ ਪਵਿੱਤਰ ਕਰਮ ਕਰਨੇ ਕਲਮਾ ਪੜ੍ਹਨਾ ਕਰ, ਅਤੇ ਨਿਮਰਤਾ ਰੂਪੀ ਨਵਾਜ਼ ਪੜ੍ਹ। ਅਤੇ ਜੇ ਮਨ 'ਚ ਹੰਕਾਰ ਆ ਅਤੇ ਸੱਪ ਮੂੰਹ ਫੰਕਾਰੇ ਮਾਰਨਾ, ਤਾਂ ਇਹਦਾ ਨਵਾਜ਼ ਨਹੀਂ ਨਾ। ਕਸਵੀ ਸਾਧ ਇਸ ਭਾਵ ਸੀ ਨਾਨਕ ਰੱਖੇ ਲਾਜ, ਉਹ ਮਾਸੂਆ ਫੇਰਦੇ ਆਪਣੀ ਨੂੰ ਉਹਨੇ ਪਾਠ ਮੰਨ ਕੇ ਦੀ, ਇਹ ਸੌ ਮੰਨ ਕੇ ਦੀ ਰੱਖਦੇ ਕਾਲੇ ਉਹਨਾਂ ਦੀ। ਇਸ ਕਸਵੀ ਮਾਲਾ ਕਹਿੰਦੇ ਉਹ ਚੰਗੀ ਹੈ ਜਿਹੜਾ ਉਸ ਪਰਮਾਤਮਾ ਨੂੰ ਭਾ ਜਾਣਾ, ਮਾਂ ਮੈਨੇ ਮਨ ਨੂੰ ਪਰਮਾਤਮਾ ਨਾਲ ਲਾ ਲੈਣਾ। ਸਾਧ ਤੋਂ ਭਾਵ ਸੀ ਜਿਹੜਾ ਸ਼ਾਂਤੀ ਸੁਭਾਅ ਹੋਣਾ, ਇਹ ਕਹਿੰਦੇ ਮਾਲਾ ਦਾ ਤਿੰਨ। ਜੇ ਤਾਂ ਇਹੋ ਜਿਹਾ ਗੁਣਾਂ ਵਾਲਾ ਬਣ ਜਾਣ, ਫਿਰ ਤਾਂ ਮੁਸਲਮਾਨ ਹੈਗਾ, ਨਹੀਂ ਤਾਂ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਲੱਜਾ ਫਿਰ ਪਰਮਾਤਮਾ ਆਪ ਰੱਖਦਾ, ਨਾਨਕ ਰੱਖੇ ਲਾਜ ਉਹਦੀ। ਜੇ ਤਾਂ ਮਹਾਰਾਜ ਆਪ ਰੱਖਦੇ ਆ, ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ ਉਹ ਸੂਰ ਉਦਗਾਏ। ਕਾਜੀ ਕਹਿੰਦਾ ਜਿਹੜਾ ਪਰਾਇਆ ਹੱਕ ਖਾਣਾ, ਉਹ ਮੁਸਲਮਾਨ ਵਾਸਤੇ ਤਾਂ ਜਿਵੇਂ ਸੂਰ ਖਾਣ ਦੇ ਬਰਾਬਰ, ਹਿੰਦੂ ਦੇ ਗਾਏ ਮੈਂ ਨੇ ਗਾਂ ਖਾਣ ਦੇ ਬਰਾਬਰ ਆ। ਗੁਰਪੀ ਰਾਮਾ ਤਾਂ ਪਰੇ ਜਾਮਰ ਦਾ ਮੰਗਾਏ, ਕਹਿੰਦੇ ਹਿੰਦੂਆਂ ਦੇ ਗੁਰੂ ਹਿੰਦੂਆਂ ਦੀ ਜਾਮਣੀ ਤਾਂ ਹੀ ਭਰਨਗੇ ਜੇ ਹਿੰਦੂ ਬਗਾਨੇ ਹੱਕ ਰੂਪੀ ਮਰਦਾਰ ਮੁਰਦੇ ਨਹੀਂ ਬੋਏ ਹੋਏ ਪਸ਼ੂ ਨੂੰ ਨਾ ਖਾਣਾਂਗੇ। ਅਤੇ ਜੇ ਖਾਂਦਾ ਹੈ ਤਾਂ ਫਿਰ ਕਿਵੇਂ ਗੁਰੂ ਪੀਰ ਉਹਦੀ ਸਿਫਾਰਿਸ਼ ਕਰਨਗੇ? ਨਹੀਂ ਕਰਨਗੇ, ਜਿਹੜਾ ਬਗਾਨਾ ਹੱਕ ਖਾ ਰਿਹਾ ਕਦੇ ਨਹੀਂ। ਕਿਉਂਕਿ ਮੁਸਲਮਾਨ ਪੀਰ ਮੁਸਲਮਾਨ ਦੀ ਹਾਮਾ ਉਗਾਈ ਤਾਂ ਭਰਨਗੇ ਜੇ ਮੁਸਲਮਾਨ ਪਰਾਇਆ ਹੱਕ ਰੂਪੀ ਮੁਰਦਾ ਨਾ ਖਾਣਾ ਕਰੇ। ਹੈਂ, ਅਤੇ ਹਿੰਦੂ ਦਾ ਗੁਰੂ ਤਾਂ ਕਰੇਗਾ, ਅਤੇ ਜੇ ਹਿੰਦੂ ਜਿਹੜਾ ਆ ਉਹ ਵੀ ਐਸਾ ਨਾ ਕਰੇ। ਗੱਲੀ ਭੇਸਣਾ ਜਾਈਏ ਛੁੱਟੇ ਸੱਚ ਕਮਾਏ, ਗੱਲਾਂ ਨਾ ਭੇਸ, ਕਹਿੰਦੇ ਸਵਰਗ 'ਚ ਨਹੀਂ ਕੋਈ ਵੀ ਜਾਂਦਾ। ਸੱਚ ਦੀ ਕਮਾਈ ਕਰੀਏ, ਸੱਚੇ ਨਾਮ ਦੀ ਕਮਾਈ ਕਰੀਏ, ਫਿਰ ਕਹਿੰਦੇ ਜਮਦੂਤਾਂ ਤੋਂ ਛੁਟਕਾਰਾ ਹੁੰਦਾ। ਕਾਜੀ ਕਹਿਣ ਲੱਗਾ ਕਿ ਇਸ ਤੋਂ 1000 ਰੁਪਏ ਲੈ ਕੇ 100 ਰੁਪਇਆ ਦਾਨ ਪੁੰਨ ਕਰ ਦਈਏ ਕਿ ਹੱਕ ਹਲਾਲ ਦੀ ਕਮਾਈ ਹੋ ਜਾਏਗੀ? ਮਹਾਰਾਜ ਕਹਿੰਦੇ ਇਹ ਕਿਵੇਂ ਹੋ ਜਾਏਗੀ? ਹੈਂ, ਫਿਰ ਰੱਬ ਵੱਢੀ ਲੈਂਦਾ? ਹੈਂ, ਅਤੇ ਤੂੰ ਆਪ ਜਿਉਂ ਵੱਢੀ ਲੈਣਾ, ਤੇਰਾ ਖਿਆਲ ਹੈ ਵੀ ਰੱਬ ਵੀ ਵੱਢੀ ਲੈ ਕੇ ਕਰ ਦਿੰਦਾ ਹੋਏਗਾ? ਹਾਂਜੀ, ਅਤੇ ਮਹਾਰਾਜ ਕਹਿੰਦੇ ਭਾਈ ਹੱਕ ਪਰਾਇਆ ਨਾ ਉਹ ਸੁਰਗਾਏ। ਇਹ ਕਾਜੀ ਆ ਜਿਹੜਾ ਪਰਾਇਆ ਹੱਕ ਖਾਣਾ, ਹੈਂ, ਉਹ ਮੁਸਲਮਾਨ ਲਈ ਸੂਰ ਵਾਂਗੂ ਆ, ਹਿੰਦੂ ਵਾਸਤੇ ਗਾਂ ਖਾਣ ਦੇ ਵਾਂਗੂ। ਹਾਂਜੀ, ਉਹ ਸੂਰ ਉਹ ਸਗਾਏ, ਐਸਾ ਗੁਰੂ ਪੀਰ ਹਮਾ ਤਾਂ ਪੜ੍ਹਦੇ ਆ ਜੇ ਬਗਾਨਾ ਹੱਕ ਖਾਣ ਨੂੰ ਕਿ ਮਰਦਾਰ ਨਾ ਖਾਵੇ, ਗੱਲਾਂ ਨਾ ਭੇਸਤ ਵੱਲ ਨਹੀਂ ਮਿਲਦਾ, ਸੱਚ ਦੀ ਕਮਾਈ ਕਰਦੇ ਛੁਟਕਾਰਾ ਹੁੰਦਾ। ਮਾਰਨ ਪਾਹੇ ਹਰਾਮ ਮੈਂ ਹੋਇਆ ਲਾਲਣਾ ਜਾਏ, ਇਸ ਜਿਹੜੇ ਬਣਾਉਂਦੇ ਆ ਨਾ, ਅਤੇ ਚੰਗੇ ਮਾਰਨ ਮੈਨੇ ਮਸਾਲੇ ਮਸੂਲੇ ਪਾਉਂਦੇ ਆ, ਪੂਰਾ ਚੁਰਚਰਾ ਬਣਾਉਂਦੇ ਆ, ਅੱਜ ਕੱਲ੍ਹ ਬੜੇ ਫਿਰ ਖਾਂਦੇ ਆ, ਇਹ ਨਹੀਂ ਪਤਾ ਵੀ ਜਿਹੜੇ ਨਿਕਲਣੀ ਆ ਫਿਰ ਪਤਾ ਲੱਗਣਾ ਕਿਵੇਂ ਆ। ਹੁਣ ਤਾਂ ਮੂੰਹ ਨਾਲ ਖਾਈ ਜਾਂਦਾ ਸਵਾਦ, ਅਤੇ ਉਹ ਨਿਕਲਣੇ ਵੀ ਆ ਨਾ, ਹੈਂ, ਚੁੰਝਾਂ ਮਾਰਦੇ ਆ ਨਾ,
ਇਸ ਵਾਸਤੇ ਕਹਿੰਦੇ ਇਹ ਕਾਜੀ ਆ ਆਰਾਮ ਦੇ ਖਾਣ ਜਿੰਨਾ ਮਰਜ਼ੀ ਮਾਰਨ ਮੈਨੇ ਮਸਾਲੇ ਪਾ ਲਈਏ ਉਹ ਹਲਾਲ ਨਹੀਂ ਹੁੰਦੇ। ਬਗਾਨਾ ਮਾਲ ਤਾਂ ਲਿਆ ਕੇ ਉਹਦੇ ਚਾਹੇ ਜਿੰਨੇ ਕੁਝ ਖਰਾਇਤ ਪੁੰਨਦਾਨ ਵੀ ਕਰ ਲੈ,

ਪਾਤਸ਼ਾਹ ਕਹਿੰਦੇ ਕਾਜੀ ਆ, ਇਹ ਸਾਰੀਆਂ ਗੱਲਾਂ ਕੂੜੀਆਂ ਝੂਠੀਆਂ ਆ, ਕੂੜੀਆਂ ਗੱਲਾਂ ਕਰਨ ਕੂੜ ਝੂਠ। ਕਹਿੰਦੇ ਬੁੱਧੀ ਰੋਚ ਪੱਲੇ ਪੈਂਦਾ ਸੱਚ ਨਹੀਂ ਪੈਂਦਾ। ਮਹੱਲਾ ਪਹਿਲਾਂ ਹੁਣ ਕਹਿੰਦਾ ਮੈਂ ਪੰਜ ਨਵਾਜ਼ਾਂ ਪੜ੍ਹਨਾ, ਹੈਂਜੀ ਆਪਾਂ ਹੁਣ ਇਹ ਪੰਜ ਬਾਣੀਆਂ ਪੜ੍ਹਦੇ, ਜੇ ਬਾਣੀਆਂ ਪੜ੍ਹ ਕੇ ਕ੍ਰਿਤੀਆਂ ਨਹੀਂ ਛੱਡਾਂਗੇ ਫਿਰ ਗੱਲ ਨਹੀਂ ਬਣਨੀ। ਪੰਜ ਨਵਾਜ਼ਾ ਬਖਤ ਪੰਜ ਪੰਜਾ ਪੰਜੇ ਨਾਲ ਕਾਜੀ ਕਹਿਣ ਲੱਗਾ ਜੀ ਮੈਂ ਪੰਜ ਵੇਲੇ ਨਵਾਜ਼ ਪੜ੍ਹਾਂ। ਮਹਾਰਾਜ ਕਹਿੰਦੇ ਇਸ ਵਾਸਤੇ ਮੈਂ ਚੰਗਾ ਸ੍ਰੇਸ਼ਟ ਮੁਸਲਿਮ ਹਾਂ। ਇਹ ਗੱਲ ਸੁਣ ਕੇ ਮਹਾਰਾਜ ਕਹਿੰਦੇ ਠੀਕ ਹੈ, ਪੰਜ ਵੇਲੇ ਨਵਾਜ਼ ਤਾਂ ਤੂੰ ਪੜ੍ਹਦਾ, ਹੈਂ ਪੰਜ ਨਵਾਜ਼ ਦੇ ਪੰਜ ਵੇਲਿਆਂ ਦੇ ਵੱਖਰੇ ਵੱਖਰੇ ਪੰਜ ਹੈਗੇ ਆ, ਹੈਂ ਅਤੇ ਇਸ ਵਾਸਤੇ ਕਹਿੰਦਾ ਜਿੰਨਾ ਚਿਰ ਅੰਤਰੀਵੀ ਨਵਾਜ਼ ਨਾ ਪੜ੍ਹੀ ਜਾਏ ਬਾਹਲੀਆਂ ਨਵਾਜ਼ਾਂ ਪੜ੍ਹਨਾ ਤੈਨੂੰ ਕੋਈ ਲਾਭ ਹੋਣ ਵਾਲਾ ਨਹੀਂ। ਹੈਂ ਹੁਣ ਉਹਦਾ ਅੰਤਰੀਵੀ ਭਾਵ ਨਵਾਜ਼ਾਂ ਦਾ ਮਹਾਰਾਜ ਦੱਸਦੇ ਆ, ਪਹਿਲਾਂ ਸੱਚ ਹਲਾਲ ਦੁਏ ਤੀਜਾ ਕਰ ਬਦਾਏ, ਪਹਿਲਾਂ ਸੱਚ ਹਲਾਲ ਦੁਏ ਤੀਜਾ ਕਰ ਬਦਾਏ। ਪਹਿਲੀ ਨਵਾਜ਼ ਮਹਾਰਾਜ ਕਹਿੰਦੇ ਪੜ੍ਹਨੀ, ਉਹ ਕਹਿੰਦਾ ਕਿਹੜੀ ਹੈ? ਮਹਾਰਾਜ ਕਹਿੰਦੇ ਪਹਿਲੀ ਨਵਾਜ਼ ਹੈ ਜਿਹੜਾ ਸੱਚ ਬੋਲਣਾ, ਜੇ ਸੱਚ ਹੀ ਨਹੀਂ ਬੋਲਣਾ ਸਿੱਖਿਆ ਇਹ ਤੇਰੀ ਨਵਾਜ਼ ਕੀ ਕਰੂ ਹਲਾਲ ਦੁਏ। ਅਤੇ ਦੂਜੀ ਜਿਹੜੀ ਨਵਾਜ਼ ਹੈ ਹੱਕ ਹਲਾਲ ਦੀ ਕਮਾਈ ਦਾ ਖਾਣਾ ਇਹ ਦੂਜੀ ਹੈ। ਤੀਜਾ ਕਰ ਬਦਾਏ, ਤੀਜੀ ਨਵਾਜ਼ ਪੜ੍ਹਨੀ ਕਿਹੜੀ ਹੈ? ਮਹਾਰਾਜ ਕਹਿੰਦੇ ਜਿਹੜਾ ਖੁਦਾ ਪਾਸੋਂ ਸਾਰਿਆਂ ਦੀ ਨਿਰੰਕਾਰ ਖੈਰ ਮੰਗਣੀ ਸੁੱਖ ਮੰਗਣੀ, ਹੈਂਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਇਹ ਆ ਚੌਥੀ ਨੀ ਅਦਰਾਸ ਕਰ ਪੰਜਵੀਂ ਸਿਵ ਸੁਣਾਏ। ਚੌਥੀ ਨਵਾਜ਼ ਦਾ ਪੜ੍ਹਨਾ ਕਿਹੜਾ? ਜਿਹੜਾ ਮਨ ਦੀ ਨੀਤ ਆ ਰਾਸ ਮੈਨੇ ਸਾਫ਼ ਚੰਗੀ ਰੱਖਣੀ, ਮਨ ਦੀ ਨੀਤ ਮੈਨੇ ਬੁੱਧੀ ਨੂੰ ਪਵਿੱਤਰ ਰੱਖਣਾ, ਇਹ ਹੈ। ਪੰਜਵੀਂ ਨਵਾਜ਼ ਦਾ ਪੜ੍ਹਨਾ ਕਿਹੜਾ? ਕਹਿੰਦਾ ਜਿਹੜਾ ਪਰਮਾਤਮਾ ਦੀ ਸਿਫਤ ਸੁਣਾਏ, ਉਹਦੀ ਸਿਫਤ ਨੂੰ ਸੁਣਾਏ ਮੈਨੇ ਪਛਾਣਨਾ, ਇਹ ਨਵਾਜ਼ ਹੈ। ਕਰਨੀ ਕਲਮਾ ਕਹਿੰਦਾ ਮੁਸਲਮਾਨ ਸਦਾਏ, ਉਹ ਕਹਿੰਦਾ ਮੈਂ ਕਲਮਾ ਪੜ੍ਹਦਾ। ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਹੈ ਪਹਿਲਾਂ ਨਿਸ਼ਕਾਮ ਕਰਮਾਂ ਦੀ ਕਰਨੀ ਜਿਹੜੀ ਹੈ ਨਾ ਇਹ ਕਲਮਾ ਕਰੇ, ਕੋਈ ਕਰਮ ਕਰਕੇ ਪਲ ਦੀ ਇੱਛਾ ਨਾ ਕਰੇ, ਨਿਸ਼ਕਾਮ ਹੋ ਕੇ ਕਰੇ ਇਹ ਕਲਮਾ, ਫਿਰ ਤਾਂ ਮੁਸਲਮਾਨ ਸਦਾਏ। ਕਹਿੰਦੇ ਫਿਰ ਆਪਣੇ ਆਪ ਨੂੰ ਮੁਸਲਮਾਨ ਸਦਾਵੇ ਕਹਾਵੇ, ਨਹੀਂ ਤਾਂ ਗੱਲਾਂ ਨਾਲ ਨਹੀਂ ਬਣਦਾ। ਨਾਨਕ ਜੀ ਅਤੇ ਕੂੜਿਆਰ ਕੂੜਿਆ ਕੂੜੀ ਪਾਏ, ਪਾਤਸ਼ਾਹ ਕਹਿੰਦੇ ਜਿੰਨੇ ਹੋਰ ਵੀ ਕੂੜਿਆਰ ਝੂਠੇ ਬੰਦੇ ਆ ਉਹ ਝੂਠੀਆਂ ਨੇ ਝੂਠੀਆਂ ਪਾਏ, ਪਾਤਾ ਬਰੋ ਉਹ ਕੀਆਂ ਵਡਿਆਈਆਂ ਬਣਾਉਂਦੇ, ਮੈਂ ਤਾਂ ਜੀ ਪੰਜ ਨਵਾਜ਼ੀ ਹਾਂ ਅਤੇ ਜੀ ਆ ਉਗਣ ਨਹੀਂ ਛੱਡੇ, ਇਹ ਪੰਜ ਨਵਾਜ਼ੀਆ ਕਿਵੇਂ ਬਣੇਗਾ? ਪੌੜੀ ਇੱਕ ਰਤਨ ਪਦਾਰਥ ਬਣ ਜੇ ਕੱਚਿਆ ਦੇਵਾ ਪਾਰਾਂ। ਪਾਤਸ਼ਾਹ ਕਹਿੰਦੇ ਇੱਕ ਤਾਂ ਮਨੁੱਖ ਐਸੇ ਹੈ ਉਹ ਰਤਨ ਹੀਰੇ ਜਵਾਹਰਾਂ ਪਦਾਰਥਾਂ ਨੂੰ ਖਰੀਦੇ, ਇਹ ਗੁਰਮੁਖ ਹੈ ਰਤਨ ਬਰਾਗ ਆਦਿਕ ਜਿਹੜੇ ਸ਼ੁਭ ਗੁਣਾਂ ਰੂਪੀ ਪਦਾਰਥ ਨੂੰ ਖਰੀਦੇ। ਇੱਕ ਬੰਦੇ ਤਾਂ ਕੱਚੇ ਦੇ ਵਪਾਰ ਨੂੰ ਕਰਦੇ ਆ, ਕੱਚੇ ਪਦਾਰਥਾਂ ਦੇ ਵਪਾਰ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸਤਿਗੁਰ ਟੁੱਟੇ ਪਾਈਆਂ ਅੰਦਰ ਰਤਨ ਭੰਡਾਰਾਂ, ਜਿਹਨਾਂ ਦੇ ਮਹਾਰਾਜ ਟੁੱਟੇ ਪ੍ਰਸੰਨ ਹੁੰਦੇ ਆ ਉਹ ਅੰਦਰ ਅੰਤਿਸ਼ਟਾਂ ਨੂੰ ਰਤਨ ਬੈਰਾਗ ਆਦਿਕ ਜਿਹੜੇ ਸ਼ੁਭ ਗੁਣਾਂ ਦਾ ਭੰਡਾਰਾ ਪਾਈਆਂ ਪ੍ਰਾਪਤ ਕਰਦੇ ਆ। ਬਿਨ ਗੁਰ ਕਿੰਨੇ ਨਾ ਲੱਭੇ ਆ ਅੰਧੇ ਭੁੱਖ ਮੂਏ ਕੂੜਿਆਰਾਂ। ਪਾਤਸ਼ਾਹ ਕਹਿੰਦੇ ਪੂਰੇ ਸਤਿਗੁਣਾਂ ਬਿਨਾਂ ਉਹ ਭੰਡਾਰਾ ਕਿਸੇ ਨੂੰ ਅੱਜ ਤੱਕ ਨਹੀਂ ਲੱਭਿਆ। ਜਿਹੜੇ ਅਗਿਆਨੀ ਜੀਵ ਹਨ ਉਹ ਕੂੜੇ ਪਦਾਰਥਾਂ ਦੇ ਵਿੱਚ ਭੌਂਕ ਭੌਂਕ ਕੇ ਮਰ ਗਏ। ਇਸ ਵਾਸਤੇ ਜਿਹੜੇ ਫਿਰ ਮਨਮੁੱਖ ਪੁਰਖ ਹੈ ਉਹ ਦੁਪਹਿਰ ਭੱਜ ਭੱਜ ਕੇ ਖਰਾਬ ਹੋ ਗਿਆ ਮਰ ਗਏ। ਪਰਮੇਸ਼ਰ ਦੇ ਵਿਚਾਰ ਨੂੰ ਤਾਂ ਬੁੱਝਦੇ ਨਹੀਂ ਸਮਝਦੇ ਨਹੀਂ। ਉਹ ਜਿਵੇਂ ਇੱਕ ਪਠਾਨ ਸੀ ਅਤੇ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਦੀ ਬਹੁਤ ਨਿੰਦਿਆ ਕਰਿਆ ਕਰੇ ਅਤੇ ਸੰਗਤ ਨੂੰ ਰੋਕਿਆ ਕਰੇ। ਬਸ ਫਿਰ ਜਿਹੜੇ ਮਰ ਗਿਆ ਉਹਦਾ ਮੂੰਹ ਸੂਰ ਵਰਗਾ ਹੋ ਗਿਆ, ਹੁਣ ਉਹਨੂੰ ਕੋਈ ਦੱਬਣ ਨਾ ਜਾਏ ਕਿਉਂਕਿ ਮੁਸਲਮਾਨ ਸੂਰ ਨੂੰ ਇਸ ਤਰ੍ਹਾਂ ਸਮਝਦੇ। ਇਹ ਮੁਸਲਮਾਨ ਇਕੱਠੇ ਹੋਏ ਮਹਾਰਾਜ ਹੁਣ ਇਹਦੀ ਦੇਹ ਰੋਜ਼ਦੀ ਫਿਰੂਗੀ, ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਵੇਚ ਤਾਂ ਕੋਈ ਕਿਹਾ ਨਹੀਂ, ਜੇ ਉਹ ਜਿਹਾ ਕਰਮ ਕਰਦਾ ਹੀ ਭੋਗ ਲਿਆ। ਫਿਰ ਦਿਆਲੂ ਸੀ ਕਹਿੰਦੇ ਚੰਗਾ ਹੁਣ ਆ ਜਲ ਲਓ ਚਿੱਟਾ ਮਾਰੋ, ਫਿਰ ਉਹਦਾ ਮੂੰਹ ਠੀਕ ਹੋਇਆ, ਫਿਰ ਇਸ ਤਰ੍ਹਾਂ ਉਹ ਦੱਬਿਆ। ਇਸ ਤਰ੍ਹਾਂ ਫਿਰ ਨਿੰਦਿਆ ਕਰਦੇ ਆ, ਉਹਨਾਂ ਦੀ ਹਾਲਤ ਇਹ ਹੁੰਦੀ ਹੈ। ਸੋ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਵਿਚਾਰ ਨੂੰ ਨਹੀਂ ਬੁੱਝਦੇ, ਉਹ ਮਨ ਨੂੰ ਪਚ ਪਚ ਕੇ ਖੱਪ ਖੱਪ ਕੇ ਨਿੰਦਿਆ ਕਰ ਕਰ ਮਰ ਜਾਂਦੇ ਆ। ਇੱਕ ਸਵਾਜੋਂ ਦੂਜਾ ਕੋ ਨਹੀਂ ਅਤੇ ਸਾਗਿਆ ਕਰੇ ਪੁਕਾਰਾਂ, ਇੱਕ ਨਿਰੰਕਾਰ ਪਰਮੇਸ਼ਵਰ ਤੋਂ ਬਿਨਾਂ ਦੂਜਾ ਸੁੱਖ ਦਾ ਤਾਂ ਕੋਈ ਸਥਾਨ ਹੈ ਨਹੀਂ ਕਿ ਸੁੱਖ ਮਿਲ ਜੂ। ਗੁਰੂ ਨੂੰ ਛੱਡ ਜਾ ਅਸੀਂ ਦੌੜਦੇ, ਉੱਥੇ ਸੁੱਖ ਮਿਲੂ ਉੱਥੇ ਮਿਲੂ, ਜਿਹਨੂੰ ਸੁੱਖ ਦੇਣਾ ਉਹ ਤੋਂ ਬੇਮੁੱਖ ਹੋਈ ਜਾਂਦੇ ਹਾਂ, ਉਹਨੂੰ ਛੱਡ ਛੱਡ ਕੇ ਭੱਜਦੇ ਹਾਂ। ਹੈਂ ਅਤੇ ਇਹਨਾਂ ਨੂੰ ਜਾ ਕੇ ਜੱਪੇ ਪਾਉਂਦੇ ਹਾਂ ਕਿ ਸਾਗਿਆ ਕਰੇ ਪੁਕਾਰਾਂ, ਕਿਹਦੇ ਅੱਗੇ ਜਾ ਕੇ ਪੁਕਾਰ ਫਰਿਆਦ ਕਰਨਗੇ? ਇੱਕ ਨਿਰਧਨ ਸਦਾ ਭੋਗਦੇ ਇੱਕ ਨਾ ਭਰੇ ਤੁਜਾਰਾ, ਇੱਕ ਨਿਰਧਨ ਕੰਗਾਲ ਹੈ ਪਰਮਾਤਮਾ ਵਾਸਤੇ ਭੌਂ ਭੌਂ ਕਰਦੇ ਭੌਂ।

0: ਦੇ ਇੱਕ ਸ਼ਾਹੂਕਾਰ ਹੈ, ਅਮੀਰ ਵੱਡੇ ਜਿਹੜੇ ਤਜਾਰਾ ਸੰਦੂਕਾਂ ਦੇ ਖਜ਼ਾਨੇ ਭਰੇ ਹੋਏ, ਤਜਾਰਾ ਮੈਨੇ ਖਜ਼ਾਨੇ ਭਰ ਕੇ ਬੈਠੇ, ਕਿਸੇ ਨੂੰ ਪੁੰਨਦਾਨ ਨਹੀਂ ਕਰ ਸਕਦੇ, ਕਿਸੇ ਪਰਪਕਾਰ ਨਹੀਂ ਕਰਦੇ, ਬਿਣ ਨਾ ਵੇ ਹੋਰ ਧਨ ਨਾ ਹੀ ਹੋਰ ਬੀਤਿਆ ਤੋਂ ਵਿਚਾਰਾ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਇਹ ਜਿਹੜਾ ਦੁਨੀਆਂ ਦਾ ਧਨ ਹੈ ਨਾ ਇਹਦੇ ਨਾਲ ਨਹੀਂ ਜਾਂਦਾ। ਇਹ ਹੋਰ ਜਿਹੜਾ ਵੇਖਿਆ ਮਾਇਆ ਰੂਪੀ ਧਨ ਹੈ ਸਭ ਚਾਰਾ ਕੀ ਹੈ, ਇਹਦਾ ਰਾਸ ਰੂਪ ਆ, ਸਵਾਹ ਰੂਪ ਆ। ਨਾਨਕ ਆਪ ਕਰਾਏ ਕਰੇ ਆਪ ਗੋਬਿੰਦਵਾਰ ਨਾ ਰਮਾਰ ਕਹਿੰਦੇ, ਉਹ ਪਰਮਾਤਮਾ ਆਪੇ ਉਤਪੰਨ ਕਰਦਾ, ਆਪੇ ਜੀਵਨ ਤੋਂ ਕਰਮ ਕਰਾਉਂਦਾ, ਫਿਰ ਆਪੇ ਹੁਕਮ ਮਨਾ ਕੇ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦਾ। ਕਿਵੇਂ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਦੇ ਚਰਨਾਂ ਨੂੰ ਪੰਡਿਤ ਆਇਆ, ਕਹਿੰਦਾ ਜਿਵੇਂ ਬਾਲਦ ਦੇ ਉੱਤੇ ਛੱਟ ਲੱਗੀ ਹੁੰਦੀ ਹੈ ਨਾ, ਛੱਟ ਕੋਈ ਮੋਰੀ ਹੋਵੇ ਇੱਕ ਇੱਕ ਦਾਣਾ ਡਿੱਗੀ ਜਾਂਦਾ, ਅਤੇ ਜਾਨਵਰ ਕੋਈ ਦਾਣੇ ਦੀ ਚੋਗ ਚੋਗਣ ਵਾਸਤੇ ਮਗਰ ਮਗਰ ਆਈ ਜਾਂਦੇ। ਕਹਿੰਦੇ ਇਸੇ ਤਰ੍ਹਾਂ ਇਹ ਜੀਵ ਰੂਪੀ ਬੈਲ ਆ, ਅਤੇ ਪਰਾਰਵ ਛੱਟ ਲੁੱਟੀ ਹੈ, ਉਹ ਜਿੱਥੇ ਪਰਾਰਵ ਡਿੱਗਦੀ ਹੈ ਮਗਰ ਤੁਰਿਆ ਜਾਂਦਾ। ਮਹਾਰਾਜ ਕਹਿੰਦੇ ਤੂੰ ਐਡਾ ਵੱਡਾ ਵਿਦਵਾਨ ਆ, ਬਾਣੀ ਨਹੀਂ ਪੜ੍ਹਦਾ, ਉਡੇ ਉਡਾ ਵੈਸਾ ਕੁਛ ਪਾਸੇ ਵਜੇ ਕਰਿਆ, ਅਤੇ ਕੁੰਜਾਂ ਠੰਡ ਤੋਂ ਇੱਧਰ ਆ ਜਾਂਦੀ ਆ, ਬੱਚੇ ਆਂਡੇ ਉੱਤੇ ਦੇ ਆਉਂਦੇ, ਬੱਚੇ ਕੌਣ ਕੱਢਦਾ ਕੌਣ ਪਾਲਦਾ। ਕਹਿੰਦੇ ਜੇ ਪਰਮਾਤਮਾ ਦਾ ਸਿਮਰਨ ਬਹਿ ਕੇ ਕਰੀਏ ਉਹ ਪਰਮਾਤਮਾ ਪਰਾਰਵ ਵੀ ਉੱਤੇ ਭੇਜ ਦਿੰਦਾ। ਅਤੇ ਪੰਡਿਤ ਦੀ ਸੰਗਤ ਕਰੀ ਸੋਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਲੀ ਬੋਲੀ ਰਾਤ ਕਹਿਰ ਦੀ ਸਰਦੀ ਹੱਥ ਤੇ ਹੱਥ ਮਾਰਿਆ ਵੀ ਨਜ਼ਰ ਨਹੀਂ ਆਉਂਦਾ ਸ਼ਹੀਦਾਂ ਨੂੰ ਆਪਣੀ ਹਿੱਕ ਤੇ ਸਲਾਈ ਪਈ ਰਣਭੂਮੀ ਆਪ ਵੀ ਸੂਤ ਸੁੱਤੀ ਪਈ ਖੂਨ ਦੀ ਨਦੀ ਤੇ ਰਤ ਮਿਸ ਦੀ ਕਹਾਣੀ ਵੀ ਖਾਮੋਸ਼ ਵਾਤਾਵਰਨ ਵਿੱਚ ਖਾਮੋਸ਼ ਹੀ ਜਾਪਦੀ ਹੈ ਇਸ ਭਿਆਨਕ ਤੇ ਡਰਾਉਣੀ ਰਾਤ ਵਿੱਚ ਇੱਕ ਮੁਟਿਆਰ ਆਪਣੇ ਹੱਥ ਵਿੱਚ ਮਿਸਾਲ ਲਈ ਕੁਝ ਲੱਭਦੀ ਫਿਰਦੀ ਹੈ ਇਹ ਮੁਟਿਆਰ ਹੈ ਕੌਣ ਇਹ ਹੈ ਰੋਪੜ ਦੀ ਜੰਮਪਲ ਚਮਕੌਰ ਸਾਹਿਬ ਵਿਖੇ ਵਿਆਹੀ ਹੋਈ ਦਲੇਰ ਸਿੰਘਣੀ ਬਹਾਦਰ ਸ਼ਰਨ ਕੌਰ ਜੋ ਮੈਦਾਨੀ ਜੰਗ ਵਿੱਚ ਦੁਸ਼ਮਣਾਂ ਦੀਆਂ ਲਾਸ਼ਾਂ ਵਿੱਚੋਂ ਤਿੰਨ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੱਭ ਲੱਭ ਕੇ ਇਕੱਠੀਆਂ ਕਰ ਰਹੀ ਹੈ ਤੇ ਫਿਰ ਇਕੱਠੇ ਕੀਤੇ ਘਾਹ ਫੂਸ ਅਤੇ ਝਾੜ ਮਲਿਆਂ ਉੱਪਰ ਟਿਕਾ ਕੇ ਉਹਨਾਂ ਨੂੰ ਅਗਨੀ ਦੇ ਰਹੀ ਹੈ।

¡Suscríbete!

ਜਿਨ੍ਹਾਂ ਨੇ ਆਪਣਾ ਫਰਜ਼ ਪੂਰਾ ਕਰਨਾ ਹੁੰਦਾ ਉਹ ਕਾਸੇ ਦੀ ਵੀ ਪਰਵਾਹ ਨਹੀਂ ਕਰਿਆ ਕਰਦੇ। ਆਪਣੇ ਉਦੇਸ਼ ਦੀ ਪੂਰਤੀ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਵੀ ਆਪਣੇ ਮਿਟੇ ਹੋਏ ਨਿਸ਼ਾਨੇ ਤੇ ਪਹੁੰਚਦੇ ਨੇ। ਤੇ ਬੀਬੀ ਚਰਨ ਕੌਰ ਵੀ ਆਪਣਾ ਫਰਜ਼ ਹੈ।

ਦੂਰੋਂ ਚਲਦੀ ਫਿਰਦੀ ਰੋਸ਼ਨੀ ਇੱਕ ਡਰਾਉਣਾ ਖਿਆਲ ਪੈਦਾ ਕਰ ਰਹੀ ਸੀ। ਦੁਸ਼ਮਣ ਦਲਾਂ ਦੇ ਚਾਰ ਤਹਿ ਦਾ ਸਿਪਾਹੀ ਇਹ ਅਜੀਬ ਦ੍ਰਿਸ਼ ਦੇਖ ਕੇ ਕੁਝ ਠੰਭਰ ਜੇ ਗਏ ਨੇ, ਪਰ ਫਿਰ ਮਰਦਾਂ ਵਾਲਾ ਹੌਸਲਾ ਕਰਕੇ ਨੇੜੇ ਨੂੰ ਆਏ ਨੇ ਤੇ ਡਰ ਨਾਲ ਘਬਰਾਏ ਹੋਏ ਗਏ ਹੋਏ ਮੁਗਲ ਸਿਪਾਹੀਆਂ ਨੇ ਬਹਾਦਰ ਸ਼ਰਮ ਕੌਰ ਨੂੰ ਸਵਾਲ ਕੀਤਾ ਹੈ, ਇਹ ਲੜਕੀ ਤੂੰ ਕੌਣ ਹੈ, ਤੇਰਾ ਹੌਸਲਾ ਕਿਵੇਂ ਪਿਆ ਇੱਥੇ ਆਉਣ ਦਾ, ਇਹਨਾਂ ਮੁਰਦਾ ਪਈਆਂ ਲਾਸ਼ਾਂ ਦੇ ਵਿੱਚ ਤੂੰ ਕੀ ਕਰ ਰਹੀ ਹੈ, ਕੀ ਤੂੰ ਕੋਈ ਡੈਮ ਤੇ ਨਹੀਂ ਜੋ ਮੁਰਦਿਆਂ ਨੂੰ ਸਮੇਟਣ ਦੇ ਖਿਆਲ ਵਿੱਚ ਇੱਥੇ ਆਈ ਹੋਵੇ। ਮੁਗਲ ਸਿਪਾਹੀਆਂ ਨੇ ਬਹਾਦਰ ਸ਼ਰਮ ਕੌਰ ਤੇ ਪ੍ਰਸ਼ਨਾਂ ਦੀ ਬੁਛਾਰ ਹੈ।

ਮੁਗਲ ਸਿਪਾਹੀ ਨੇੜੇ ਆਉਣ ਤੋਂ ਵੀ ਘਬਰਾ ਰਹੇ ਸਨ। ਮਰਦਾਂ ਵਾਲਾ ਰੋਹ ਦੇ ਕੇ ਕਹਿਣ ਲੱਗੇ, ਉਹ ਲੜਕੀ, ਤੂੰ ਮੱਲੋ ਮੱਲੀ ਆਪਣੀ ਜਾਨ ਨੂੰ ਖਤਰਾ ਸਹੇੜ ਰਹੀ ਹੈ, ਤੈਨੂੰ ਅਸਾਂ ਇੱਥੋਂ ਬਚ ਕੇ ਨਹੀਂ ਜਾਣ ਦੇਣਾ। ਚੰਗਾ ਹੈ ਜੇ ਤੂੰ ਸਾਨੂੰ ਸਾਫ਼ ਸਾਫ਼ ਦੱਸ ਦੇਵੇਂ ਕਿ ਤੂੰ ਕਿਸ ਮਤਲਬ ਲਈ ਇੱਥੇ ਆਈ। ਬਾਣੀ ਪੜਦੀ ਬਹਾਦਰ ਸ਼ਰਮ ਕੌਰ ਨੇ ਖਾਮੋਸ਼ੀ ਤੋੜੀ ਤੇ ਕਹਿਣ ਲੱਗੀ, ਉਹ ਘਬਰਾਏ ਤੇ ਡਰੇ ਹੋਏ ਭਾਜੀਓ, ਸਰੂ ਵਰਗੇ ਕੱਦ ਤੇ ਚਟਾਨਾਂ ਵਰਗੀਆਂ ਛਾਤੀਆਂ ਹੇਠ ਇੰਨੇ ਛੋਟੇ ਜਿਹੇ ਸਾਂਭੀ ਬੈਠੇ ਹੋ ਜੋ ਇੱਕ ਔਰਤ ਕੋਲੋਂ ਦਰਦਾਂ ਨੇ ਤੁਹਾਡੇ ਪਸੀਨੇ ਛੁੱਟ ਰਹੇ ਨੇ। ਤੁਸੀਂ ਮੇਰੇ ਬਾਰੇ ਜਾਣਨਾ ਚਾਹੁੰਦੇ ਹੋ ਨਾ ਕਿ ਮੈਂ ਕੌਣ ਹਾਂ? ਮੈਂ ਕੋਈ ਚੋਰ ਡਾਕੂ ਠੱਗ ਜਾਨੂ ਤੇਰਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵੀਰ ਪੁੱਤਰੀ ਹਾਂ ਤੇ ਆਪਣੇ ਧਰਮ ਤੇ ਅਰਥ ਲਈ ਜਾਨ ਨਿਸ਼ਾਵਰ ਕਰਨ ਵਾਸਤੇ ਇੱਥੇ ਆਈ ਹਾਂ ਤੇ ਉਸ ਤੋਂ ਪਹਿਲਾਂ ਮੈਂ ਆਪਣਾ ਇੱਕ ਫਰਜ਼ ਪੂਰਾ ਕਰਨਾ ਚਾਹੁੰਦੀ ਹਾਂ। ਇਹ ਵੀ ਸੋਚਦੇ ਹੋਵੋਗੇ ਨਾ ਕਿ ਮੇਰਾ ਫਰਜ਼ ਕੀ ਹੈ, ਤਾਂ ਸੁਣੋ ਫਿਰ, ਮੈਂ ਆਪਣਾ ਫਰਜ਼ ਹੈ

ਜਦੋਂ ਬਹਾਦਰ ਸ਼ਰਮ ਕੌਰ ਨੇ ਦੱਸਿਆ ਕਿ ਮੈਂ ਦਸ਼ਮੇਸ਼ ਪਿਤਾ ਦੀ ਵੀ ਪੁੱਤਰੀ ਹਾਂ ਜੋ ਆਪਣੇ ਸ਼ਹੀਦ ਹੋਏ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੱਭ ਕੇ ਉਹਨਾਂ ਦਾ ਸੰਸਕਾਰ ਕਰ ਰਹੀ ਹਾਂ ਤਾਂ ਇਹ ਸੁਣ ਕੇ ਮੁਗਲ ਸਿਪਾਹੀਆਂ ਦੇ ਸੱਤੀ ਕੱਪੜੀ ਅੱਗ ਲੱਗ ਗਈ ਤੇ ਕਹਿਣ ਲੱਗੇ ਉਹ ਕਾਫਰਾਂ ਦੀ ਲੜਕੀ ਤੇਰੀ ਇਹ ਮਜ਼ਾਕ ਔਰਤ ਹੋ ਕੇ ਮਰਦਾਂ ਦਾ ਡਰ ਚੁੱਕ ਦੇਣਾ ਇੱਕ ਮਿਰਗਣੀ ਸ਼ੇਰਾਂ ਦੇ ਝੁਰਮਿਆਂ ਅੱਗੇ ਆਉਣ ਦੀ ਹਿੰਮਤ ਰੱਖੇ ਫਿਰ ਹੁਣ ਤੂੰ ਬਚ ਕੇ ਨਹੀਂ ਜਾ ਸਕਦੀ ਇਹਨਾਂ ਕਹਿੰਦੇ ਹੋਏ ਪਠਾਨਾਂ ਨੇ ਆਪਣੀਆਂ ਤਲਵਾਰਾਂ ਸੂਤ ਲਈਆਂ ਤੇ ਇਧਰ ਬਹਾਦਰ ਸ਼ਰਮ ਕੌਰ ਵੀ ਕਿਹੜੀ ਘੱਟ ਸੀ ਜਿਵੇਂ ਕਹਿੰਦੇ ਨੇ ਕਿ ਲੱਕੜ ਨੂੰ ਸਾਨਾ ਤੇ ਸੂਰਮੇ ਨੂੰ ਸਾਨਾ ਚੀਰ ਕੇ ਲੰਘ ਜਾਂਦਾ ਕਲਗੀਧਰ ਦੀ ਵੀ ਪੁੱਤਰੀ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਬਹਾਦਰ ਸਿੰਘ ਨੇ ਸਰ ਕਰਦੀ ਮਿਆਂ ਚੁੱਕ ਕੇ ਪਾਂਤੂ ਲਈ ਤੇ ਨੇਤਰ ਲਾਲ ਕਰਕੇ ਸੋਧ ਵਿੱਚ ਦੰਦ ਪਿੰਡੀ ਨੇ ਮੁਗਲ ਸਿਪਾਹੀਆਂ ਤੇ ਜ਼ੋਰਦਾਰ ਹੱਲਾ ਦੇ

ਪਿਤਾ ਦੀ ਵੀਰ ਪੁੱਤਰੀ ਵੀਰਤਾ ਦੀ ਪੰਚ ਬਿਜਲੀ ਦੀ ਤੇਜ਼ੀ ਨਾਲ ਤਲਵਾਰ ਘੁਮਾ ਰਹੀ ਸੀ। ਸੁੰਨਮ ਸੁੰਨੀ ਟਿੱਕੀ ਰਾਤ ਵਿੱਚ ਢਾਲਾਂ ਤੇ ਤਲਵਾਰਾਂ ਦਾ ਖੜਾਕ ਸ਼ਾਇਦ ਗੜਕ ਰਹੇ ਬੱਦਲਾਂ ਦਾ ਭੁਲੇਖਾ ਭੁਲੇਖਾ ਪਾ ਰਿਹਾ ਸੀ। ਇਕੱਲੀ ਬਹਾਦਰ ਸਿੰਘ ਨੇ ਦੋਹਾਂ ਪਠਾਣਾਂ ਦੀ ਹੋਸ਼ ਭੁਲਾਈ ਜਾ ਰਹੀ ਸੀ। ਇੱਕ ਭਰਵੇਂ ਵਾਰ ਦੇ ਪਹਿਲੇ ਟੱਕ ਨਾਲ ਹੀ ਉਸ ਨੇ ਇੱਕ ਪਠਾਣ ਦਾ ਸਿਰ ਦੁੰਬੀ ਨਾਲ ਕੱਟ ਕੇ ਉਹ ਮਾਰਿਆ ਤੇ ਫੁਰਤੀ ਨਾਲ ਇੱਕ ਵਾਰ ਦੂਜੇ ਪਠਾਣ ਤੇ ਕੀਤਾ ਤਾਂ ਉਹ ਵੀ ਸਦਾ ਦੀ ਨੀਂਦ ਸੌਂ ਗਿਆ। ਇਹ ਦੇਖ ਕੇ ਦੂਜੇ ਪਠਾਣ ਘਬਰਾ ਕੇ ਭੱਜਣਾ ਸ਼ੁਰੂ ਹੋ ਗਏ, ਪਰ ਸ਼ਰਮਕਾਰ ਗਰਜੀ, ਅਰੇ ਭਾਜੀਓ, ਇੱਕ ਔਰਤ ਤੋਂ ਹਾਰ ਖਾ ਕੇ ਭੱਜ ਰਹੇ ਹੋ? ਆਓ ਆ ਕੇ ਮੇਰੇ ਨਾਲ ਦੋ ਹੱਥ ਕਰੋ। ਸ਼ੇਰ ਸਿੰਘ ਨੇ ਮੈਦਾਨੇ ਜੰਗ ਵਿੱਚ ਭੜਕ ਕੇ

0: ਕਰਦੇ ਹੋਏ ਅਕਾਲ ਅਕੈਡਮੀ ਬਰੂ ਸ਼ਹਿਰ ਦੀਆਂ ਬੀਬੀਆਂ ਦਾ ਵਿਸ਼ਾ ਦਾ ਸਭ ਤੋਂ ਪਹਿਲਾ ਇੰਟਰਨੈਸ਼ਨਲ ਢਾਡੀ ਜਥਾ ਆਦਿ ਤੋਂ ਆਗਿਆ ਚਾਹੁੰਦਾ ਹੈ। ਬੁਲਾਓ ਪਤੇ ਤੇ ਆਖੋ ਸਾਰੇ ਗਜ ਵੱਜ ਕੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Guru Roop Khalsa Jiyo, Fateh Da Jawab Gaj Ke Deo, Waheguru Ji Ka Khalsa, Waheguru Ji Ki Fateh. Choji Pritam, Dasan Pita De, Vade Sahjade, Baba Ajit Singh, Baba Jujar Singh, ਜਦੋਂ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਹੋਏ ਚਮਕੌਰ ਦੀ ਲੜਾਈ ਵਿੱਚ ਆਖਰ ਨੂੰ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਰੁਮਕ ਦੀ ਪਾਉਣ ਦੀ ਉਦਾਸ ਹੋ ਗਈ, ਕਾਇਨਾਤ ਨੇ ਅੱਖ ਭਰ ਲਈ।

ਚਮਕੌਰ ਦੀ ਗੜੀ ਵਿਖੇ ਤਨਸਾਨ ਦੀ ਲੜਾਈ ਪਿੱਛੋਂ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਪੰਜ ਸਿੰਘਾਂ ਨੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜੀ ਛੱਡਣ ਦੇ ਲਈ ਕੁਝ ਇੱਦਾਂ ਬੇਨਤੀ ਕੀਤੀ।

ਜਦੋਂ ਨੂਰਾ ਮਾਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਸਰਹੰਦ ਪਹੁੰਚਿਆ, ਨੂਰੇ ਮਾਹੀ ਦੀ ਭੈਣ ਨੇ ਰੋ ਰੋ ਕੇ ਦਰਦ ਭਰੀ ਕਹਾਣੀ ਕੁਝ ਇਦਾਂ ਬਿਆਨ ਕੀਤੀ।

ਫੁੱਟ ਪਾਵੇ ਨਾ ਕੋਈ ਤਾਰੀ ਕਿਰਪਾ ਮਿਹਰਾਂ ਦੇ ਆਸਾਈਆਂ ਆਪਣੇ

0: ਸਾਧ ਸੰਗਤ ਦੀ ਰੰਗਤ ਚੜ੍ਹਦੀ ਹੈ। ਜੈਸੀ ਸੰਗਤ ਹੋਵੇ ਉਹਦਾ ਰੰਗ ਜ਼ਰੂਰ ਚੜ੍ਹਦਾ ਹੈ। ਜੇ ਦਿਨ ਰਾਤ ਮਾੜਿਆਂ ਦੀ ਸੰਗਤ ਕਰਦੇ ਰਹੇ, ਦਿਨ ਰਾਤ ਸ਼ਰਾਬੀਆਂ ਦੀ ਸੰਗਤ ਕਰਦੇ ਰਹੇ, ਇੱਕ ਦਿਨ ਸ਼ਰਾਬੀ ਬਣ ਜਾਵਾਂਗੇ। ਇਸੇ ਕਰਕੇ ਗੁਰਸਿੱਖ ਨੇਤ ਅਰਦਾਸ ਕਰਦਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਕਿੱਥੇ ਆਵੇ, ਜਿਨ੍ਹਾਂ ਦਸੰਦੜਿਆ ਦੁਰਮਤ ਵੰਝੇ, ਮਿੱਤਰ ਅਸਾਡੜੇ ਸਹੀ, ਹੋਂ ਧੁਨਿੰਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕਈ। ਜਗ ਮਹਿ ਉੱਤਮ ਕਾਢੀਐ ਵਿਰਲੇ ਕਈ ਕਈ, ਵਿਰਲੇ ਹੁੰਦੇ ਨੇ। ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਫਾਰੀ, ਸੰਤੋਹ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਤ ਹਮਾਰੀ। ਸਤਿਗੁਰਾਂ ਦੇ ਚਰਨਾਂ ਵਿੱਚ ਨਿੱਤ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਸਾਨੂੰ ਰੱਬ ਦੇ ਪਿਆਰਿਆਂ ਦਾ ਸੰਗ ਬਖਸ਼। ਪਰ ਹੁਣ ਇਹਦਾ ਮਤਲਬ ਇਹ ਮਤ ਸਮਝ ਲੈਣਾ ਕਿ ਮੈਂ ਕਹਿ ਰਿਹਾ ਕਿ ਸਾਧੂ ਦਾ ਸੰਗ ਬਖਸ਼ ਜਾਂ ਸੰਤਾਂ ਦਾ ਹੀ ਸੰਗ ਬਖਸ਼। ਸਾਧੂ ਕੌਣ ਹੈ, ਸੰਤ ਕੌਣ ਹੈ? ਆਪ ਜੀ ਮੇਰੇ ਤੋਂ ਪਹਿਲਾਂ ਸੁਣ ਰਹੇ ਸੀ, ਰੱਬ ਦੇ ਪਿਆਰੇ ਸਾਧੂ ਨੌ ਦੁਆਰੇ ਸਾਧ ਸਾਧ ਕਹਾਇਆ। ਬਾਕੀ ਸਾਧੂ ਕਿਸੇ ਕੱਪੜਿਆਂ ਦਾ ਜਾਂ ਕਿਸੇ ਭੇਸ ਦਾ ਨਾਮ ਨਹੀਂ। ਮੈਂ ਸਦਾ ਸੰਗਤ ਵਿੱਚ ਬੇਨਤੀ ਕਰਦਾ, ਸੰਗਤ ਵਿੱਚ ਪਤਾ ਨਹੀਂ ਕਿੰਨੇ ਕੁ ਸਾਧੂ ਬੈਠੇ ਹੁੰਦੇ ਨੇ। ਜੇ ਅੱਜ ਇੱਥੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਬੈਠੀਆਂ ਨੇ ਤੇ ਵਿੱਚ ਪਤਾ ਨਹੀਂ ਕਿੰਨੇ ਕੁ ਸਾਧੂ ਬੈਠੇ ਹੋਣਗੇ। ਕੋਈ ਕੱਪੜੇ ਪਾ ਕੇ ਸਾਧੂ ਬਣਦਾ? ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨ ਹੋ ਸੁੱਧਾ ਕਾਲੀਆਂ ਬਾਹਰ ਕਿਤਗੀਆਂ। ਸੋ ਸਾਧ ਸੰਗਤ, ਸਾਧੂ ਕੌਣ ਹੈ? ਸਾਧ ਨਾਮ ਨਿਰਮਲਤਾ ਕੇ ਕਰਮ, ਜਿਹਦੇ ਕਰਮ ਨਿਰਮਲ ਹੋਣ, ਜਿਹਦਾ ਜੀਵਨ ਉੱਚਾ ਸੁੱਚਾ ਹੋਵੇ, ਉਹ ਹੈ ਸਾਧੂ। ਸਾਧ ਸੰਗਤ ਜੀ, ਸਾਧੂ ਦਾ ਭੇਸ ਜਿਹੋ ਜਿਹਾ ਮਰਜ਼ੀ ਹੋਵੇ, ਭਾਵੇਂ ਉਹਨੇ ਚੋਲਾ ਪਾਇਆ ਹੋਵੇ ਤੇ ਭਾਵੇਂ ਨਾ ਪਾਇਆ ਹੋਵੇ, ਭਾਵੇਂ ਉਹਨੇ ਕੁੜਤਾ ਪਜਾਮਾ ਪਾਇਆ, ਭਾਵੇਂ ਪੈਂਟ ਸ਼ਰਟ ਪਾਈ ਹੈ, ਗੁਰਮੁਖੋ ਜਿਹਦਾ ਜੀਵਨ ਹੈ ਉਹ ਸਾਧੂ ਹੈ। ਉਹ ਘਰ ਵਿੱਚ ਰਹਿੰਦਾ, ਉਹ ਬੱਚੇ ਪਾਲਦਾ, ਉਹ ਪਰਿਵਾਰ 'ਚ ਰਹਿੰਦਾ, ਨੌਕਰੀ ਕਰਦਾ, ਆਪਣਾ ਬਿਜ਼ਨਸ ਕਰਦਾ। ਸਾਧ ਸੰਗਤ ਜੋ ਮਰਜ਼ੀ ਕਰਦਾ, ਇਹਦੇ ਤੱਕ ਕੋਈ ਮਤਲਬ ਨਹੀਂ, ਕਿਉਂਕਿ ਇਹ ਗੁਰੂ ਨਾਨਕ ਦੇ ਘਰ ਵਿੱਚ ਇਹ ਨਹੀਂ ਹੈ ਕਿ ਘਰ ਬਾਰ ਛੱਡ ਕੇ ਬੰਦਗੀ ਕੀਤੀ ਜਾ ਸਕਦੀ ਹੈ। ਇਹ ਬਹੁਤ ਵੱਡੀ ਗੱਲ ਹੈ ਜੇ ਕੋਈ ਕਰ ਲਵੇ। ਜੇ ਕੋਈ ਪਰਿਵਾਰ ਦਾ ਮੋਹ ਤਿਆਗ ਕੇ, ਆਪਣੇ ਘਰ ਦਾ ਮੋਹ ਤਿਆਗ ਕੇ, ਆਪਣੇ ਰਿਸ਼ਤੇਦਾਰਾਂ ਦਾ ਮੋਹ ਤਿਆਗ ਕੇ ਸਾਧ ਸੰਗਤ ਆਪਣਾ ਆਪ ਆਤਮ ਸਮਰਪਣ ਕਰ ਦੇਵੇ, ਭਾਵ ਕੌਮ ਵਾਸਤੇ ਆਪਣੀ ਜ਼ਿੰਦਗੀ ਲਾ ਦੇਵੇ, ਉਹ ਤੇ ਬੜੀ ਵੱਡੀ ਗੱਲ ਹੈ, ਪਰ ਇਹ ਕੰਮ ਕਰਨਾ ਬੜਾ ਔਖਾ ਹੈ। ਪਰ ਸਤਿਗੁਰਾਂ ਨੇ ਇਸੇ ਕਰਕੇ ਸੌਖਾ ਮਾਰਗ, ਸੌਖਾ ਤਰੀਕਾ, ਸੌਖਾ ਰਾਹ ਸਾਨੂੰ ਦੱਸਿਆ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ
1: ਧਿਆਇਓ
0: ਧਿਆਇਓ। ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਗ੍ਰਿਸਤ ਮਾਰਗ ਵਿੱਚ ਰਹਿ ਕੇ ਰੱਬ ਨੂੰ ਪਾਇਆ ਜਾ ਸਕਦਾ, ਪਰ ਹੁਣ ਗ੍ਰਿਸਤ ਮਾਰਗ ਪ੍ਰਧਾਨ ਹੈ। ਪਰ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ ਹੋਏ ਨੇ, ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਹੋਏ ਨੇ, ਜਿਨ੍ਹਾਂ ਦੀ ਸ਼ਾਦੀ ਨਹੀਂ ਸੀ ਹੋਈ, ਪਰ ਸਾਰੀ ਦੁਨੀਆਂ ਵਿੱਚ ਅੱਜ ਉਹਨਾਂ ਦਾ ਨਾਮ ਚਮਕਦਾ। ਕਿਉਂਕਿ ਜੇ ਤਿਆਗੀ ਬਣੇ ਤੇ ਫਿਰ ਪੱਕਾ ਤਿਆਗੀ, ਜੇ ਗ੍ਰਿਸ਼ਤੀ ਬਣੇ ਫਿਰ ਪੱਕਾ ਗ੍ਰਿਸ਼ਤੀ, ਜੇ ਤਿਆਗੀ ਹੋਵੇ ਫਿਰ ਸਾਧ ਸੰਗਤ। ਸੰਤ ਬਾਬਾ ਈਸ਼ਰ ਸਿੰਘ ਹੋਣਾ ਨੇ ਘਰ ਛੱਡ ਦਿੱਤਾ, ਮੁੜ ਕੇ ਨਹੀਂ ਘਰ ਵੱਲ ਵੇਖਿਆ। ਬਾਬਾ ਅਤਰ ਸਿੰਘ ਜੀ ਨੇ ਘਰ ਛੱਡ ਦਿੱਤਾ, ਮੁੜ ਕੇ ਨਹੀਂ ਵੇਖਿਆ, ਤਿਆਗ ਕਰ ਦਿੱਤਾ, ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੇ ਭਲੇ ਦੇ ਵਾਸਤੇ ਲਾਤੀ, ਸੰਸਾਰ ਦੇ ਭਲੇ ਦੇ ਵਾਸਤੇ ਲਾਤੀ। ਜੇ ਬਣ ਗਿਆ ਗ੍ਰਿਸ਼ਤੀ, ਇਹ ਨਾ ਹੋਵੇ ਕਿ ਕੋਈ ਬਾਬੇ ਆ ਜਾਣ ਤੇ ਤੂੰ ਹੋਵੇਂ ਬੱਚਿਆਂ ਦਾ ਪਿਤਾ, ਬੱਚੇ ਘਰ ਵਿੱਚ ਨੇ ਤੇ ਤੂੰ ਕਵੇਂ ਚਿੰਤਿਆਂ ਵਾਲੇ ਆਏ ਨੇ, ਉਹਨਾਂ ਨੇ ਮਗਰੀ ਜਾਣਾ, ਕਾਰ ਸੇਵਾ ਵਾਲੇ ਆਏ ਨੇ ਚੱਕਲੀ ਬੋਰੀ ਲੱਗ ਚ ਪਿਆ ਪਿੰਡਾਂ ਚ ਵੰਡਣ, ਤੇ ਬੱਚੇ ਮਰਦੇ ਨੇ ਭੁੱਖੇ, ਫਿਰ ਸੇਵਾ ਨਹੀਂ ਤਾਰਦੀ ਆ।
1: ਵਾਹਿਗੁਰੂ।
0: ਜੇ ਬੱਚੇ ਭੁੱਖੇ ਆ ਨਾ ਤੇ ਤੂੰ ਕਰਦਾ ਫਿਰਦਾ ਸੇਵਾ, ਉਹ ਸੇਵਾ ਵੀ ਪ੍ਰਵਾਨ ਨਹੀਂ ਹੁੰਦੀ। ਸੇਵਾ ਜਾਓ ਜ਼ਰੂਰ ਸੇਵਾ ਤੇ, ਦੋ ਮਹੀਨੇ ਲਾਓ, ਇੱਕ ਮਹੀਨਾ ਲਾਓ, ਚਾਰ ਮਹੀਨੇ ਲਾਈਏ, ਪਰ ਜਦੋਂ ਸਾਡੇ ਕੋਲ ਸਮਾਂ ਹੋਵੇ। ਪਤਾ ਹੈ ਵੀ ਹੁਣ ਆਪਣੇ ਕੋਲ ਇੱਕ ਮਹੀਨੇ ਦੀਆਂ ਛੁੱਟੀਆਂ ਹੋਈਆਂ ਨੇ, ਲਾ ਦਿਓ ਸੇਵਾ ਵਿੱਚ ਇੱਕ ਮਹੀਨਾ। ਜ਼ਿਮੀਂਦਾਰ ਬੈਠੇ ਹੋ, ਤੁਹਾਨੂੰ ਪਤਾ ਵੀ ਹੁਣ ਪਾਣੀ ਲਾਉਣ ਦੀ ਰੁੱਤ ਨਹੀਂ, ਫਸਲਾਂ ਪੱਕ ਰਹੀਆਂ ਨੇ, 15 ਦਿਨ ਵਿਹਲੇ ਆ, ਵਿੱਚ ਦੀ ਸਮੇਂ ਤੋਂ ਸਮਾਂ ਕੱਢ ਕੇ ਲਾਓ ਸੇਵਾ ਦੇ ਵਿੱਚ ਜਾ ਕੇ। ਪਰ ਜੇ ਬਣ ਗਿਆ ਨਾ ਗ੍ਰਿਸ਼ਤੀ, ਫਿਰ ਗ੍ਰਿਸ਼ਤੀਆਂ ਵਾਲੇ ਅਸੂਲ ਧਾਰਨ ਕਰਨੇ ਨੇ ਤੇ ਆਪਣਾ ਪੂਰਾ ਫਰਜ਼ ਨਿਭਾਉਣਾ, ਬੱਚਿਆਂ ਨੂੰ ਪਾਲਣਾ। ਉਹ ਏਡੂ ਵੱਡਾ ਰਾਹ ਹੋਰ ਕਿਹੜਾ ਹੋਏਗਾ? ਏਦੂ ਅਸੀਂ ਸਸਤਾ ਰੱਬ ਕਿਹੜਾ ਭਾਲਦੇ ਹਾਂ? ਏਦੂ ਹੋਰ ਸਸਤਾ ਸੌਦਾ ਕੀ ਚਾਹੀਦਾ ਸਾਨੂੰ? ਮਹਾਰਾਜ ਨੇ ਕਹਿਤਾ, ਹਿਰਦਾ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੋ, ਆਪਣਾ ਬਿਜ਼ਨਸ ਕਰੋ, ਖੇਤੀਆਂ ਬਾੜੀਆਂ ਕਰੋ, ਪਰ 2.5 ਘੰਟੇ 24 ਘੰਟਿਆਂ ਵਿੱਚੋਂ ਤੇ ਦਸਵੰਧ ਆਪਣੀ ਦਸਾਂ ਨੌਵਾਂ ਦੀ ਕਿਰਤ ਵਿੱਚੋਂ ਅੰਮ੍ਰਿਤ ਛਕ ਲਈਏ, ਗੁਰੂ ਕੇ ਸਿੰਘ ਸੱਜ ਜਾਈਏ। ਸਤਿਗੁਰੂ ਕਹਿੰਦੇ ਤੁਹਾਡੇ ਵਿਚੋਲੇ ਬਣ ਜਾਣਗੇ, ਵਕੀਲ ਬਣ ਜਾਣਗੇ ਬਾਜਾਂ ਵਾਲੇ ਦਰਗਾਹ ਦੇ। ਪਰ ਕਦੋਂ? ਜਦੋਂ ਅਸੂਲ ਧਾਰਨ ਕਰਨ ਲਈ, ਰਹਿਤ ਮਰਿਆਦਾ ਵਿੱਚ ਆ ਗਏ, ਰਹਿਤ ਮਰਿਆਦਾ ਦੇ ਦਾਇਰੇ ਵਿੱਚ ਆ ਗਏ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਬਿਨਾ ਨੈ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਬਾਣਾ ਹੋਵੇ ਅੰਦਰ ਬਾਣੀ ਨਹੀਂ ਹੋਵੇ। ਬਾਣਾ ਕੀ ਹੈ? ਚੋਲੇ ਨੂੰ ਬਾਣਾ ਨਹੀਂ ਆਖਿਆ, ਜਿਹਨੇ 5 ਕਕਾਰ ਪਾਏ ਨੇ ਇਹ ਗੁਰੂ ਦਾ ਬਾਣਾ ਪਾਇਆ। ਜੇ ਬਾਣਾ ਹੋਵੇ ਅੰਦਰ ਬਾਣੀ ਹੋਵੇ, ਫਿਰ ਚੜ੍ਹਦੀ ਕਲਾ ਹੋਵੇ, ਫਿਰ ਸਾਡਾ ਜੀਵਨ ਬਣੇ। ਬਾਹਰ ਬਾਣਾ ਹੋਵੇ ਅੰਦਰ ਬਾਣੀ ਹੋਵੇ, ਫਿਰ ਚੜ੍ਹਦੀ ਕਲਾ ਹੋਏਗੀ, ਚੜ੍ਹਦੀ ਕਲਾ ਵਾਲਾ ਜੀਵਨ ਹੋਏਗਾ। ਸਤ ਸੰਗ ਜੀ, ਨਹੀਂ ਤੇ ਪੁੱਛਤ ਪਥਤ ਪੈ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ। ਕਈ ਤੇ ਰਾਹ ਹੀ ਪੁੱਛਦੇ ਆ ਨਾ, ਗੱਲਾਂ ਰਾਹ ਹੀ ਪੁੱਛਦੇ ਰਹਿ ਜਾਂਦੇ ਨੇ। ਅਨੰਦਪੁਰ ਨੂੰ ਕਿਹੜਾ ਰਾਹ ਜਾਂਦਾ? ਰਾਹ ਹੀ ਪੁੱਛਦਾ ਰਿਹਾ, ਤੁਰਿਆ ਤੇ ਕਦਮ ਨਹੀਂ ਨਾ। ਕਈਆਂ ਦੀ ਸਾਰੀ ਜ਼ਿੰਦਗੀ ਪੁੱਛਦਿਆਂ ਦੀ ਵੀ ਲੰਘ ਜਾਂਦੀ, ਪੁੱਛਦਿਆਂ ਦੀ। ਸਤ ਸੰਗਤ, ਪੁੱਛਤ ਪਥਕ ਤੈ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ। ਪੁੱਛਦਾ ਵੈਦ ਕੋਲ ਗਿਆ, ਕਹਿੰਦਾ ਦਵਾਈ ਦੇ ਦਿਓ। ਵੈਦ ਨੇ ਦਵਾਈ ਦੇ ਦਿੱਤੀ, ਲੈ ਭਾਈ ਇਸ ਟਾਈਮ ਆਹ ਦਵਾਈ ਖਾਣੀ ਹੈ, ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨਾ ਹੈ। ਪਰ ਜੇ ਦਵਾਈ ਸੰਜਮ ਨਾਲ ਨਾ ਖਾਧੀ, ਦਵਾਈ ਖਾਣ ਵਿੱਚ ਸੰਜਮ ਨਾ ਵਰਤਿਆ, ਤੇ ਭਾਈ ਗੁਰਦਾਸ ਜੀ ਕਹਿੰਦੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ, ਉਹ ਤੇਰਾ ਰੋਗ ਨਹੀਂ ਮਿਟ ਸਕਦਾ। ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ, ਹਿਰਦੈ ਬਿਵਚਾਰ ਕਤ ਸਿਹਜਾ ਬੁਲਾਈਏ, ਗਾਏ ਸੁਣੈ ਆਖੇ ਮੀਚੈ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਏ। ਜਿੰਨਾ ਚਿਰ ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦਾ, ਜਿੰਨਾ ਚਿਰ ਸਤਿਗੁਰਾਂ ਦੇ ਦਰਸਾਏ ਰਾਹ ਉੱਤੇ ਆਪਾਂ ਚੱਲਦੇ ਨਹੀਂ, ਸਤਿਗੁਰਾਂ ਦੇ ਦੱਸੇ ਮਾਰਗ ਉੱਤੇ ਆਪਾਂ ਤੁਰਦੇ ਨਹੀਂ, ਮਹਾਰਾਜ ਜੀ ਕਹਿੰਦੇ ਨੇ ਉਹਨਾਂ ਚਿਰ ਗੱਲ ਨਹੀਂ ਬਣੀ, ਰਾਹ ਹੀ ਪੁੱਛਦਿਆਂ ਦੀ ਜ਼ਿੰਦਗੀ ਲੰਘ ਜਾਣੀ। ਸਾਡੀ ਪੁੱਛਦੇ ਨਹੀਂ ਰਹਿਣਾ, ਦੇ ਕਈ ਵੇਖਣ ਵਾਲੇ ਹੁੰਦੇ ਆ। ਚਲੋ ਚਲੀਏ, ਹੁਣ ਇਸ ਦੁਆਨ ਵਿੱਚ ਜਿੰਨੇ ਆਏ ਨੇ ਖਿਮਾ ਕਰਨਾ, ਬਹੁਤ ਲੋਕ ਐਸੇ ਹੋਣਗੇ ਜਿਹੜੇ ਕਹਿਣਗੇ ਚਲੋ ਵੇਖ ਕੇ ਆਈਏ। ਕਈ ਕਹਿੰਦੇ ਚਲੋ ਬਈ ਘਰ ਵੀ ਤੇ ਸੌਣਾ ਹੀ ਹੈ, ਚਲੋ ਟਾਈਮ ਪਾਸ ਹੋ ਜਾਏਗਾ, ਚੱਲੀਏ ਦੁਕਾਨ ਵਿੱਚ।
2: ਟਾਈਮ ਤੇ ਪਾਸ ਹੋ ਰਿਹਾ, ਸਮਾਂ ਤੇ ਲੰਘ ਰਿਹਾ, ਉਹ ਸਮਾਂ ਤੇ ਸਾਨੂੰ ਪਾਸ ਕਰ ਰਿਹਾ। ਅਸੀਂ ਸਮੇਂ ਨੂੰ ਪਾਸ ਕਰਨ ਵਾਸਤੇ ਨਹੀਂ ਆਏ, ਅਸੀਂ ਤੇ ਸਮੇਂ ਨੂੰ ਸਫਲਾ ਬਣਾਉਣਾ, ਸਮੇਂ ਨੂੰ ਸਫਲ ਕਰਨ ਵਾਸਤੇ ਇੱਥੇ ਆਏ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਚਕਾਈ ਕੱਲੀ। ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ, ਸਮਾਂ ਕਿਸੇ ਵੀ ਲਿਹਾਜ਼ ਨਹੀਂ ਕਰਦਾ, ਉਹ ਤੇ ਲੰਘ ਜਾਣਾ। ਅਸੀਂ ਤੇ ਆਪਣੇ ਸਮੇਂ ਨੂੰ ਸਫਲਾ ਬਣਾਉਣਾ, ਸਤਿਗੁਰਾਂ ਦੇ ਚਰਨਾਂ ਵਿੱਚ ਅਰਜ਼ ਕਰਨੀ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ, ਸੱਚੇ ਪਾਤਸ਼ਾਹ ਆਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਆਏ ਬੜੇ ਨੇ
0: ਨਮਸਕਾਰ ਬਹੁਤ ਨੇ ਕੀਤੀ ਹੈ ਪਰ ਅਸਲੀ ਭਗਤੀ ਸੋਨਾ ਤੇ ਹੋਣੀ ਹੈ ਜਿਨ੍ਹਾਂ ਦਾ ਮਨ ਮੰਨ ਗਿਆ ਤੇ ਕੱਲ ਨੂੰ ਖੰਡੇ ਪੜਦਾ ਮੁੜ ਛਕ ਲੈਣਾ ਜਿਨ੍ਹਾਂ ਅਸਲੀ ਭਗਤੀ ਸੋਨਾ ਤੇ ਹੋਏਗੀ ਜਿਨ੍ਹਾਂ ਨੇ ਕਮਾ ਲਿਆ ਸੰਤੋਹ ਸਾਗਰ ਪਾਰ ਉਤਰੀਏ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋਹ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਬਚਨ ਕਮਾ ਲੈ ਭਾਵੇਂ ਕੋਈ ਰਾਗੀ ਹੋਵੇ ਭਾਵੇਂ ਕੋਈ ਢਾਡੀ ਹੋਵੇ ਭਾਵੇਂ ਕੋਈ ਹੋਵੇ ਜੇ ਤੈਨੂੰ ਕੋਈ ਗੁਰੂ ਦੀ ਗੱਲ ਸੁਣਾਵੇ ਗੁਰੂ ਦੀ ਸਮਝ ਕੇ ਮੰਨ ਲਈਏ ਕਿਰਦੇ ਵਸਾ ਲਈਏ ਤੇ ਮਹਾਰਾਜ ਨੇ ਕਿਰਪਾ ਕਰ ਦੇਣੀ ਬਖਸ਼ਿਸ਼ ਕਰ ਦੇਣੀ ਹੈ ਫਿਰ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ
2: ਸਭ ਕੋਈ
0: ਜੈ ਜੈਕਾਰ ਹੋਏਗੀ ਹਰ ਪਾਸੇ ਹੁਣ ਸਾਧ ਸੰਗਤ ਅੱਜ ਦੇ ਸਮੇਂ ਵਿੱਚ ਹੁਣ ਅੱਜ ਕੈਸਾ ਮਾਹੌਲ ਹੈ ਪਿੰਡਾਂ ਵਿੱਚ ਜਾਓ ਸ਼ਹਿਰਾਂ ਵਿੱਚ ਜਾਓ ਜਿੱਥੇ ਕਿਤੇ ਜਾਵਾਂਗੇ ਹਰ ਥਾਂ ਤੇ ਵੋਟਾਂ ਵਾਸਤੇ ਦਿਨ ਰਾਤ ਗੱਡੀਆਂ ਦੌੜ ਰਹੀਆਂ ਬੜਾ ਕੁਝ ਹੋ ਰਿਹਾ ਪਰ ਸਾਧ ਸੰਗਤ ਕਈਆਂ ਦਾ ਨੋਟ ਵੱਲ ਧਿਆਨ ਹੈ ਕਈਆਂ ਦਾ ਵੋਟ ਵੱਲ ਧਿਆਨ ਹੈ ਪਰ ਕਿਸੇ ਕਿਸੇ ਦਾ ਗੁਰੂ ਨਾਨਕ ਦੀ ਓਟ ਵੱਲ ਧਿਆਨ ਹੈ ਜਿਹਦੇ ਕਿਸੇ ਕੋਲ ਨੋਟ ਹੈ ਕਿਸੇ ਕੋਲ ਵੋਟ ਹੈ ਕਿਸੇ ਕੋਲ ਗੁਰੂ ਨਾਨਕ ਦੀ ਓਟ ਹੈ ਜਿਹਦੇ ਕੋਲ ਗੁਰੂ ਨਾਨਕ ਦੀ ਓਟ ਹੈ ਉਹਦੇ ਕੋਲ ਸਭ ਕੁਝ

ਕੋਈ ਪਿਛਲਾ ਕਰਮ ਹੈ ਚੰਗਾ, ਪਿਛਲਾ ਬੀਜਿਆ ਬੀਜ ਹੈ ਜਿਹੜਾ ਅੱਜ ਸਤ ਸੰਗਤ ਵਿੱਚ ਆਏ ਆ। ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਸ਼ ਭਿੰਡਰਾਂ ਵਾਲੇ ਹੋਏ ਨੇ, ਜਿਵੇਂ ਆਪ ਜੀ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਤੋਂ ਸੁਣ ਰਹੇ ਸੀ ਨਾ ਕਿ ਜਿੰਨੇ ਵੀ ਮਹਾਂਪੁਰਖ ਹੋਏ ਨੇ ਉਹਨਾਂ ਨੇ ਕੌਮ ਨੂੰ ਕੋਈ ਨਾ ਕੋਈ ਦੇਣ ਦਿੱਤੀ। ਜਿਵੇਂ ਸੰਤ ਬਾਬਾ ਆਨੰਦ ਸਿੰਘ ਨਾਨਕ ਸਾਹਿਬ ਵਾਲੇ, ਉਹਨਾਂ ਨੇ ਜਾਤ ਸਿਖਾਈ ਮਰਦ ਦਾ ਸਤਿਕਾਰ ਕਿਵੇਂ ਕਰਨਾ। ਗਿਆਨੀ ਗੁਰਬਚਨ ਸਿੰਘ ਮਹਾਂਪੁਰਖ ਭਿੰਡਰਾਂ ਵਾਲੇ ਹੋਏ ਨੇ ਜਿਨ੍ਹਾਂ ਨੇ ਸੈਂਕੜੇ ਨਹੀਂ ਹਜ਼ਾਰਾਂ ਪਾਠੀ ਬਣਾਏ ਨੇ, ਉਹਨਾਂ ਨੂੰ ਗੁਰਮਤ ਦੀ ਸਿੱਖਿਆ ਦਿੱਤੀ ਹੈ, ਸੰਥਿਆ ਕਰਵਾਈ ਹੈ ਮਹਾਂਪੁਰਸ਼ਾਂ ਨੇ। ਸੋ ਸਾਧ ਸੰਗਤ ਹਜ਼ਾਰਾਂ ਪਾਠੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਣਾਏ ਨੇ। ਇਸੇ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ 200 ਸਿੰਘ ਹਰ ਸਮੇਂ ਆਪਣੇ ਨਾਲ ਰੱਖਦੇ ਸੀ। 200 ਸਿੰਘ ਉਹਨਾਂ ਦੇ ਬਚਨ ਨੇ ਮਹਾਂਪੁਰਸ਼ ਕਿਹਾ ਕਰਦੇ ਸੀ, ਕਹਿੰਦੇ ਜਿਹਦੇ ਭਾਗ ਚੰਗੇ ਹੋਣ ਉਹਨੂੰ ਕਿਤੇ ਬਹੁਤ ਸਮੇਂ ਦੇ ਭਟਕਦੇ ਨੂੰ 84 ਲੱਖ ਜੂਨਾਂ ਦੇ ਵਿੱਚੋਂ ਇੱਕ ਸਿਰਮੌਰ ਹੈ ਮਨੁੱਖਾ ਸਰੀਰ ਮਿਲਣਾ। 84 ਲੱਖ ਜੂਨ ਕੱਟ ਕੇ 83,99,999 ਜੂਨਾਂ ਦੇ ਵਿੱਚੋਂ ਲੰਘ ਕੇ ਫਿਰ ਮਨੁੱਖਾ ਸਰੀਰ ਮਿਲਦਾ। 7.5 ਅਰਬ ਸਾਲ ਲੱਗਦਾ ਹੈ ਸਮਾਂ ਕੱਟਣ ਵਾਸਤੇ। 42 ਲੱਖ ਧਰਤੀ 'ਤੇ, 42 ਲੱਖ ਪਾਣੀ 'ਚ, ਸਮੁੰਦਰ 'ਚ। ਮਹਾਂਪੁਰਸ਼ ਕਿਹਾ ਕਰਦੇ ਸੀ ਮਨੁੱਖਾ ਸਰੀਰ ਮਿਲਦਾ ਹੈ, ਭਾਗ ਚੰਗੇ ਹੋਏ, ਭਾਗ ਜਾਗੇ ਅਤੇ ਪੰਜਾਬ ਦੀ ਧਰਤੀ 'ਤੇ ਜਨਮ ਮਿਲਦਾ। ਜੇ ਉਦੋਂ ਵੀ ਵੱਡੇ ਭਾਗ ਹੋਣ ਅਤੇ ਸਿੱਖਾਂ ਦੇ ਘਰਾਣੇ 'ਚ ਜਨਮ ਮਿਲਦਾ, ਉਦੋਂ ਵੀ ਵੱਡੇ ਭਾਗ ਹੋਣ ਫਿਰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ, ਅਤੇ ਜੇ ਸਭ ਤੋਂ ਹੀ ਵੱਡੇ ਭਾਗ ਹੋਣ ਫਿਰ ਜਾ ਕੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ। ਅੰਮ੍ਰਿਤ ਹੁਣ ਐਵੇਂ ਮਿਲ ਜਾਏਗਾ। ਅੱਜ ਸਾਡੇ ਭਾਗ ਚੰਗੇ ਨੇ, ਸਤਸੰਗਤ ਦੀ ਪ੍ਰਾਪਤੀ ਤੇ ਹੋ ਗਈ ਸਾਨੂੰ, ਪਰ ਹੁਣ ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਗੇ। ਜਿਹੜੇ ਸਤਿਗੁਰਾਂ ਦੇ ਗੁਰਮਤ ਦੇ ਅਸੂਲ ਧਾਰਨ ਕਰਨਗੇ। ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਜਿਹੜੇ ਗੁਰੂ ਗ੍ਰੰਥ ਸਾਹਿਬ ਮਾਰ ਦੇ ਚਰਨਾਂ ਨਾਲ ਜੁੜਨਗੇ, ਔਰ ਜੁੜਿਆ ਕਿਵੇਂ ਜਾਏਗਾ, ਮੱਥਾ ਟੇਕਿਆ ਤੇ ਜੁੜ ਗਏ, ਪੈਸੇ ਚੜ੍ਹਾਏ ਤੇ ਜੁੜ ਗਏ, ਖੰਡ ਪਾਠ ਕਰਾਇਆ ਜੁੜ ਗਏ, ਲੰਗਰ ਲਾਇਆ ਜੁੜ ਗਏ, ਰੁਮਾਲਾ ਚੜ੍ਹਾਇਆ ਜੁੜ ਗਏ, ਨਹੀਂ ਜੁੜਾਂਗੇ ਕਦੋਂ, ਜਦੋਂ ਖੰਡੇ ਪਾਠ ਦਾ ਅੰਮ੍ਰਿਤ ਛਕਾਂਗੇ। ਬਹੁਤਾਂ ਦਾ ਖਿਆਲ ਇਹੀ ਹੈ, ਲਓ ਜੀ ਮਨ ਸਾਫ਼, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ 5 ਪਿਆਰਿਆਂ ਦੇ ਸਾਹਮਣੇ ਹੱਥ ਜੋੜੇ ਨੇ, ਗਲ 'ਚ ਪੱਲਾ ਪਾਇਆ ਹੋਇਆ ਹੈ, ਸਿਰ ਝੁਕਾਇਆ ਹੋਇਆ ਹੈ, ਤੇ ਬੇਨਤੀ ਕਰਦੇ ਨੇ, ਖਾਲਸਾ ਜੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਮੈਨੂੰ ਅੰਮ੍ਰਿਤ ਛਕਾ ਦਿਓ। ਐ ਸੱਚੇ ਪਾਤਸ਼ਾਹ ਤੁਹਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਪਈ ਹੈ। ਮਹਾਰਾਜ ਕਹਿੰਦੇ ਨਹੀਂ, ਜਿੰਨਾ ਚਿਰ ਮੈਂ ਅੰਮ੍ਰਿਤ ਨਹੀਂ ਛਕਾਂਗਾ ਉਹਨਾਂ ਚਿਰ ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਹੀਂ ਅਖਵਾ ਸਕਦਾ। ਸੱਚੇ ਪਾਤਸ਼ਾਹ ਅਸੀਂ ਇੱਕ ਇੱਕ ਸੀਸ ਦਿੱਤਾ, ਸਾਨੂੰ ਫਿਰ ਅੰਮ੍ਰਿਤ ਮਿਲਿਆ, ਇਹ ਦੱਸੋ ਅੰਮ੍ਰਿਤ ਤੇ ਮਿਲ ਜਾਏਗਾ ਪਰ ਤੁਸੀਂ ਕੀ ਦਿਓਗੇ। ਸੀਸ ਝੁਕਾ ਤਾਂ ਕਹਿੰਦੇ ਖਾਲਸਾ ਜੀ ਮੇਰਾ ਵੀ ਸੀਸ ਹਾਜ਼ਰ। ਮਹਾਰਾਜ ਸਿੱਖ ਵੀ ਇੱਕ ਸੀਸ ਦੇਵੇ ਤੇ ਗੁਰੂ ਵੀ ਇੱਕ ਸੀਸ ਦੇਵੇ, ਇਹ ਗੱਲ ਸੋਭਦੀ ਨਹੀਂ। ਅਸੀਂ ਵੀ ਇੱਕ ਇੱਕ ਸੀਸ ਦਿੱਤਾ ਹੈ, ਤੁਸੀਂ ਵੀ ਇੱਕ ਸੀਸ ਦਿਓਗੇ। ਬਾਜਾਂ ਵਾਲੇ ਕਹਿਣ ਲੱਗੇ ਨਹੀਂ, ਮੈਨੂੰ ਅੰਮ੍ਰਿਤ ਛਕਾ ਦਿਓ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਯਾਦ ਰੱਖਿਓ, ਇਸ ਅੰਮ੍ਰਿਤ ਦੇ ਬਦਲੇ ਮੈਂ ਆਪਣਾ ਸਾਰਾ ਸਰਬੰਸ ਵਾਰ ਦਿਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰਾ ਸਰਬੰਸ ਵਾਰ ਰਹੇ ਨੇ। ਕਈ ਪ੍ਰੇਮੀ ਪਿੰਡਾਂ ਦੇ ਵਿੱਚ ਆਮ ਥਾਵਾਂ ਤੇ ਕਈ ਵਾਰੀ ਅਨਾਊਂਸ ਹੁੰਦਾ ਹੈ, ਲਓ ਜੀ ਕਕਾਰ ਫ੍ਰੀ ਦਿੱਤੇ ਜਾਣਗੇ। ਇੱਥੇ ਕਕਾਰ ਵੀ ਫ੍ਰੀ ਨੇ, ਫਿਰ ਵੀ ਕੰਨੀ ਕਤਰਾਉਂਦਾ। ਕਲਯੁੱਗ ਦਾ ਸਮਾਂ ਮਾੜਾ ਹੈ,
ਜੇ ਸਤਯੁਗ ਨੂੰ ਆਪਾਂ ਚੰਗਾ ਗਿਣਦੇ ਹਾਂ, ਤ੍ਰੇਤੇ ਨੂੰ ਆਪਾਂ ਚੰਗਾ ਗਿਣਦੇ ਹਾਂ, ਦੁਆਪਰ ਨੂੰ ਆਪਾਂ ਚੰਗਾ ਗਿਣਦੇ ਹਾਂ, ਗੁਰਮੁਖੋ ਜੇ ਤ੍ਰੇਤੇ ਵਿੱਚ ਰੱਬ ਨੂੰ ਪਾਉਣਾ ਹੁੰਦਾ ਸੀ ਤੇ ਸਾਧ ਸੰਗਤ ਬੜਾ ਕਠਨ ਮਾਰਗ ਸੀ, ਦੁਆਪਰ ਵਿੱਚ ਬੜਾ ਕਠਨ ਸੀ। ਜੇ ਸਮਾਂ ਕਲਯੁਗ ਦਾ ਹੈ, ਜੇ ਸਮਾਂ ਸਾਡੇ ਕੋਲ ਘੱਟ ਹੈ ਤੇ ਸਤਿਗੁਰਾਂ ਨੇ ਤਰੀਕਾ ਵੀ ਸੌਖਾ ਦੱਸਿਆ, ਪੁੱਠੇ ਨੀ ਲਟਕਣਾ, ਜਲ ਧਾਰੇ ਨੀ ਕਰਨੇ, ਧੂਣੀਆਂ ਨੀ ਤਾਪਣੀਆਂ, ਸੜਨ ਦੀ ਲੋੜ ਨੀ, ਸਰੀਰ ਤੇ ਸਵਾਹ ਮਲਣ ਦੀ ਲੋੜ ਨੀ। ਕਿੱਡੀ ਵੱਡੀ ਕਿਰਪਾ ਕੀਤੀ। ਕਹਿੰਦੇ ਇੱਕ ਪੁੱਠਾ ਲਟਕਦਾ ਹੈ, ਗੁਰੂ ਨਾਨਕ ਸਾਹਿਬ ਲੰਘੇ ਜਾਂਦੇ ਨੇ, ਮਰਦਾਨਾ ਰੋਕਿਆ, ਮੱਥਾ ਟੇਕਿਆ, ਸਿਰ ਝੁਕਾਤਾ। ਮਹਾਰਾਜ ਅੱਗੇ ਲੰਘੇ, ਵੇਖਿਆ ਮਰਦਾਨਾ ਨੀ ਆਇਆ ਮਗਰ। ਸਤਿਗੁਰੂ ਕਹਿੰਦੇ ਮਰਦਾਨਿਆ ਕਿਉਂ ਖੜ ਗਿਆ ਇੱਥੇ? ਸੱਚੇ ਪਾਤਸ਼ਾਹ ਮੱਥਾ ਟੇਕਦਾ ਹੈ। ਸਤਿਗੁਰੂ ਕਹਿੰਦੇ ਕਿਹਨੂੰ ਟੇਕਦਾ ਮੱਥਾ? ਕਹਿੰਦਾ ਜੀ ਆ ਕੇ ਵੇਖ ਲਓ। ਜਦੋਂ ਮਹਾਰਾਜ ਜੀ ਆਏ, ਕੀ ਵੇਖਿਆ? ਸਾਹਮਣੇ ਇੱਕ ਜੋਗੀ ਪੁੱਠਾ ਲਟਕਦਾ, ਪੈਰਾਂ ਨਾਲ ਰੱਸਾ ਬੰਨਿਆ ਉੱਪਰ ਦਰਖਤ ਨਾਲ। ਮਹਾਰਾਜ ਜੀ ਕਹਿਣ ਲੱਗੇ, ਉਹ ਗੱਲ ਸੁਣ ਮਰਦਾਨਿਆ, ਇਹਨੂੰ ਮੱਥਾ ਕਿਉਂ ਟੇਕਿਆ ਤੂੰ? ਕਹਿੰਦਾ ਮਹਾਰਾਜ ਮੱਥਾ ਨਹੀਂ ਸੀ ਟੇਕਣਾ, ਵੇਖੋ ਕਿੱਡੀ ਵੱਡੀ ਕੁਰਬਾਨੀ, ਪੁੱਠਾ ਲਟਕਦਾ ਕਿੰਨਾ ਬੁਰਾ ਹਾਲ ਹੈ ਵਿਚਾਰੇ ਦਾ, ਇਹਦੇ ਨਾਲੋਂ ਵੱਡਾ ਤਪੱਸਵੀ ਹੋਰ ਕੌਣ ਹੋ ਸਕਦਾ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ ਇਹਨੂੰ ਮੱਥਾ ਨੀ ਟੇਕਣਾ। ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਤੋਂ ਹੈਰਾਨ ਹੈ, ਕਿਧਰੇ ਤੇ ਲੱਭਦੇ ਫਿਰਦੇ ਹੋ ਜੰਗਲਾਂ ਵਿੱਚ ਰਿਸ਼ੀਆਂ ਨੂੰ, ਪਹਾੜਾਂ ਤੇ ਚੜ ਚੜ ਰਿਸ਼ੀਆਂ ਨੂੰ ਭਾਲਦੇ ਹੋ, ਅੱਜ ਜੇ ਰਿਸ਼ੀ ਮਿਲਿਆ ਇਹਨੂੰ ਤੁਸੀਂ ਮੱਥਾ ਨੀ ਟੇਕਣ ਦਿੰਦੇ? ਮਹਾਰਾਜ ਕਹਿਣ ਲੱਗੇ ਮਰਦਾਨਿਆ ਤੈਨੂੰ ਪਤਾ ਹੈ ਪੁੱਠਾ ਕਿਉਂ ਲਟਕਦਾ? ਕਹਿੰਦਾ ਮਹਾਰਾਜ ਜੀ ਕਿਉਂ ਲਟਕਦਾ? ਮਹਾਰਾਜ ਜੀ ਕਹਿੰਦੇ ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਣਾ। ਇਹ ਕਿਉਂ ਪੁੱਠਾ ਲਟਕਦਾ? ਕਿਉਂਕਿ ਪਿਛਲੇ ਜਨਮ ਚ ਪੁੱਠੇ ਕੰਮ ਕੀਤੇ ਨੇ। ਅਗੋ ਸਤਨਾਮ ਜਲ ਧਾਰੇ ਕਰਨ ਦੀ ਲੋੜ ਨਹੀਂ, ਧੂਣੀਆਂ ਤਾਪਣ ਦੀ ਲੋੜ ਨਹੀਂ, ਕੁਛ ਵੀ ਨੀ ਕਰਨਾ ਪੈਣਾ, ਕੁਛ ਵੀ ਨੀ ਕਰਨਾ ਪੈਣਾ। ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਪਿਆਰੇ, ਲੋੜ ਹੀ ਨਹੀਂ। ਫਿਰ ਵੀ ਡਰਦੇ ਅੰਮ੍ਰਿਤ ਛਕਣ ਤੋਂ, ਜੀ ਨੀ ਕਰਦਾ, ਵਿਰਲੇ ਵਿਰਲੇ ਨੇ।

ਕਾਂਤੀ ਕੰਬਾ ਕਿੰਨੀ ਲੌਂਗ ਸੁਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਵਿਰਲੇ ਵਿਰਲੇ ਨੇ ਜਿਹੜੇ ਨਾਮ ਦਾ ਵਣਜ ਕਰਦੇ ਨੇ, ਨਾਮ ਦਾ ਵਪਾਰ ਕਰਦੇ ਨੇ, ਸੱਚ ਦਾ ਵਪਾਰ ਕਰਦੇ ਨੇ, ਪਰ ਕੂੜਨ ਫੁੱਟੈ ਨਾਨਕਾ ਓੜਕ ਸੱਚ ਰਹੀ। ਆਖਿਰਕਾਰ ਜਿੱਤ ਤੇ ਹੁੰਦੀ ਹੈ ਸੱਚ ਦੀ। ਸੋ ਸਾਧ ਸੰਗਤ ਵਿਰਲੇ ਵਿਰਲੇ ਵਪਾਰੀ ਬਣਦੇ ਨੇ। ਇਤਿਹਾਸ ਦੀ ਜੇ ਵਿਚਾਰ ਕਰੀਏ ਤੇ ਸਾਧ ਸੰਗਤ ਗੁਰੂ ਕੇ ਲਾਲਾ ਨੇ ਸਿੱਖੀ ਦੀ ਦਾਤ ਲੈਣ ਵਾਸਤੇ ਸਾਧ ਸੰਗਤ ਜੀ ਖੋਪਰ ਲੁਹਾਲੇ, ਬੰਦ ਬੰਦ ਕਟਵਾਲੇ, ਇਸਲਾਮ ਕਬੂਲ ਕਰ ਲੋ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਇਸਲਾਮ ਕਬੂਲ ਕਰ ਲੋ ਤੁਹਾਨੂੰ ਜ਼ਮੀਨ ਜਾਇਦਾਦ ਮਹਿਲ ਮਾੜੀਆਂ ਸਭ ਕੁਝ ਮਿਲੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਨਹੀਂ, ਜੋ ਮਰਜ਼ੀ ਹੋ ਜਾਵੇ। ਬਸ ਫਿਰ ਜਮੂਰਾਂ ਨਾਲ ਮਾਸ ਨੋਤਿਆ ਗਿਆ, ਇੱਕੋ ਇੱਕ ਪੁੱਤਰ ਸੀ ਕਾਲਜਾ ਕੱਢਿਆ ਗਿਆ, ਭਾਈ ਮਨੀ ਸਿੰਘ ਵਰਗਿਆਂ ਦਾ ਬੰਦ ਬੰਦ ਕੱਟਿਆ ਗਿਆ, ਗੁਰੂ ਕੇ ਲਾਲ ਨਹੀਂ ਡੋਲੇ। ਸਾਧ ਸੰਗਤ ਭਾਈ ਤਾਰੂ ਸਿੰਘ ਦੀ ਖੋਪਰੀ ਲਾ ਦਿੱਤੀ ਗਈ। ਭਾਈ ਤਾਰੂ ਸਿੰਘ ਖੋਪਰੀ ਲਾਉਣ ਤੋਂ ਬਾਅਦ 22 ਦਿਨ ਜਿਉਂਦੇ ਰਹੇ ਨੇ। ਇਤਿਹਾਸ ਪੜੋ, 22 ਦਿਨ ਕੌਣ ਬਚੇਗਾ? ਬਾਈ ਦਿਨ ਖੋਪਰੀ ਲੈਣ ਤੋਂ ਬਾਅਦ ਭਾਈ ਤਾਰੂ ਸਿੰਘ ਜਿਉਂਦੇ ਰਹੇ ਨੇ। ਭਾਈ ਤਾਰੂ ਸਿੰਘ ਨੂੰ ਇੱਕ ਪ੍ਰੇਮੀ ਰੋਜ਼ ਆ ਕੇ ਦੁੱਧ ਛਕਾਉਂਦਾ ਸੀ, ਆ ਕੇ ਕਹਿੰਦਾ ਭਾਈ ਸਾਹਿਬ ਸਰੀਰ ਛੱਡ ਦਿਓ, ਸਾਡੇ ਤੋਂ ਤੁਹਾਡਾ ਇਹ ਹਾਲ ਦੇਖਿਆ ਨਹੀਂ ਜਾਂਦਾ। ਭਾਈ ਤਾਰੂ ਸਿੰਘ ਕਹਿਣ ਲੱਗੇ ਇੰਜ ਨਹੀਂ ਜਾਣਾ, ਜ਼ਕਰੀਆ ਖਾਨ ਨੂੰ ਜੁੱਤੀਆਂ ਮਾਰਦੇ ਹੋਏ ਲੈ ਕੇ ਜਾਣਾ, ਉਹਨੂੰ ਨਰਕਾਂ 'ਚ ਸੁੱਟ ਕੇ ਫਿਰ ਸੱਚਖੰਡ ਨੂੰ ਜਾਣਾ। ਧੰਨ ਹੈ ਭਾਈ ਤਾਰੂ ਸਿੰਘ। ਹੁਣ ਆਪਾਂ ਸਾਰੇ ਹੈਰਾਨ ਆ, ਖੋਪਰੀ ਲੈਣ ਤੋਂ ਬਾਅਦ 22 ਦਿਨ ਜਿਉਂਦਾ, ਉਹ ਸ਼ਕਤੀ ਕਾਹਦੀ ਸੀ? ਅੰਮ੍ਰਿਤ ਦੀ। ਤੀਸ ਧੜ ਤੋਂ ਜੁਦਾ ਹੋ ਜਾਵੇ ਫਿਰ ਵੀ ਬਾਬਾ ਦੀਪ ਸਿੰਘ ਦੇ ਹੱਥ ਵਿੱਚ ਖੰਡਾ, ਕਾਹਦੀ ਸ਼ਕਤੀ ਸੀ? ਅੰਮ੍ਰਿਤ। ਜਿਹਦੇ ਤੋਂ ਆਪਾਂ ਕੰਨੀ ਕਤਰਾਉਂਦੇ ਹਾਂ, ਬੱਚਿਆਂ ਦੇ ਟੋਟੇ ਟੋਟੇ ਕਰ ਦਿੱਤੇ ਜਾਣ ਤੇ ਬੀਬੀਆਂ ਭੈਣਾਂ ਫਿਰ ਵੀ

0: ਬੱਚਿਆਂ ਦੇ ਟੋਟੇ ਟੋਟੇ ਕਰ ਦਿੱਤੇ, ਤੁਹਾਡੇ ਗਲਾਂ ਵਿੱਚ ਹਾਰ ਪਾ ਲਏ, ਇਸਲਾਮ ਕਬੂਲ ਕਰ ਲਵੋ, ਹਰ ਤਰ੍ਹਾਂ ਦੇ ਸੁੱਖ ਦਿੱਤੇ ਜਾਣਗੇ। ਪਰ ਧੰਨ ਸਨ ਬੀਬੀਆਂ, ਉਹ ਕਹਿਣ ਲੱਗੀਆਂ ਨਹੀਂ ਅਸੀਂ ਇਹ ਗੱਲ ਨਹੀਂ ਮੰਨਣੀ। ਬੀਬੀਓ ਤੁਹਾਡੇ ਕੋਲ ਰਿਹਾ ਕੱਖ ਨਹੀਂ, ਭੈਣਾਂ ਨੇ ਆਖਿਆ ਸੀ ਨਹੀਂ ਸਾਡਾ ਗਿਆ ਕੱਖ ਨਹੀਂ, ਉਹ ਕਹਿੰਦੇ ਰਿਹਾ ਕੱਖ ਨਹੀਂ, ਬੀਬੀਆਂ ਕਹਿੰਦੀਆਂ ਸਾਡਾ ਗਿਆ ਹੀ ਕੱਖ ਨਹੀਂ। बच्चे तुहाडे तो खोले, घर तुहाडे तो खोले, जमीना तुहाडे तो खोलियां, पति तुहाडे तो खोले, तुहाडे कोल रहा की है। बीबियां कहन लगियां पति खोले फिर की हो गया, एक दिन पतियां नू छड्ड के चले जाना सी, बच्चे तुसी खोले पर एक दिन बच्चियां नू छड्ड के सी चले ही जाना सी। बच्चे खोले, पति खोले, घर खोले, जे तुहाडे विच पावर है ते साडे तो साडी सिक्खी खो के वेख। ਹੈ ਪਾਵਰ ਤੁਹਾਡੇ ਕੋਲ, ਤੁਸੀਂ ਸਾਡੇ ਤੋਂ ਸਾਡੀ ਸਿੱਖੀ ਖੋਹ ਸਕਦੇ ਹੋ। ਸਾਧ ਸੰਗਤ ਜੀ ਆਪਣਾ ਸੁਭਾਅ ਬਣਾਈਏ, ਫਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਬੜੀ ਛੇਤੀ ਮਨ ਡੋਲ ਜਾਂਦਾ, ਪਰ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਰਹਿਣਾ, ਮਹਾਰਾਜ ਮਨ ਨਾ ਡੋਲੇ, ਡੋਲਣ ਤੇ ਰੱਖ ਹੋ ਪ੍ਰਭੂ, ਨਾਨਕ ਦੇ ਕਰ ਹੱਥ ਹੱਥ। ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਚੋਂ ਸਿੱਖੀ ਲਈ ਭਾਈ ਤਿਲਕੂ ਨੇ ਮਹਾਰਾਜ ਤੋਂ ਦਾਤ ਪ੍ਰਾਪਤ ਕਰਕੇ ਨਾ ਸਿੱਖੀ ਦੀ, ਤੇ ਆਪਣੇ ਪਿੰਡ ਚਲਿਆ ਗਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ, ਆਠ ਪੈਰ ਨਿਕਟ ਕਰ ਜਾਣਾ, ਪ੍ਰਭ ਆਪਣੇ ਬਿਨ
1: ਅਵਰ ਨਾ ਜਾਣਾ,
0: ਅਵਰ ਨਾ ਜਾਣਾ, ਦਿਨ ਰਾਤ ਵਾਹਿਗੁਰੂ ਵਾਹਿਗੁਰੂ ਜਪਦਾ। ਹਰ ਸਮੇਂ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰਹਿ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ
1: ਸੰਤ।
0: ਹਰ ਸਮੇਂ ਜਪਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣਾ। ਜਿੱਥੇ ਰਹਿੰਦਾ ਸੀ ਨਾ ਸਾਧ ਸੰਗਤ ਜੀ, ਇਹ ਭਾਈ ਤਿਲਕੂ ਗੜ ਸ਼ੰਕਰ

0: ਉੱਥੇ ਸਾਧ ਸੰਗਤ ਇੱਕ ਜੋਗੀ ਰਹਿੰਦਾ, ਉਹਨੇ ਚਾਰ ਕੁ ਦਿਨ ਕਰਕੇ ਜਾਪ, ਬਾਹਰ ਆ ਕੇ ਢੰਡੋਰਾ ਸਾਰੇ ਪਟਵਾਰਤਾ ਇਲਾਕੇ ਦੇ ਵਿੱਚ ਆਪਣੇ ਚੇਲੇ ਚਾਦਰਿਆਂ ਨੂੰ ਕਹਿੰਦਾ, ਇੰਜ ਕਹਿ ਦਿਓ ਵੀ ਜਿਹੜਾ ਜੋਗੀ ਦੇ ਆ ਕੇ ਦਰਸ਼ਨ ਕਰੇਗਾ ਉਹਨੂੰ 2 ਸਾਲ ਵਾਸਤੇ ਸਵਰਗ ਮਿਲ ਜਾਏਗਾ। ਰੌਲਾ ਪੈ ਗਿਆ ਆਲੇ ਦੁਆਲੇ, ਜਿਹੜਾ ਜੋਗੀ ਦੇ ਦਰਸ਼ਨ ਕਰੇਗਾ 2 ਸਾਲ ਵਾਸਤੇ ਸਵਰਗ ਮਿਲੇਗਾ। ਲੋਕਾਂ ਨੇ ਵੀ ਹੀਰਾ ਘੱਤ ਲਈਆਂ, ਲੱਖਾਂ ਦੀ ਤਾਦਾਦ ਵਿੱਚ ਲੋਕ ਜਾਣੇ ਸ਼ੁਰੂ ਹੋ ਗਏ, ਜੋਗੀ ਦੇ ਦਰਸ਼ਨ ਕਰੋ 2 ਸਾਲਾਂ ਵਾਸਤੇ ਸਵਰਗ ਮਿਲੇਗਾ। ਸਾਰੇ ਵਾਰੀ ਵਾਰੀ ਮੱਥਾ ਟੇਕਦੇ ਰਹੇ, ਟੇਕਦੇ ਰਹੇ, ਲੋਕ ਘੱਟ ਗਏ ਆਉਣੋਂ, ਸਾਰੇ ਮੱਥਾ ਟੇਕ ਕੇ ਚਲੇ ਗਏ। ਇੱਕ ਦਿਨ ਜੋਗੀ ਪੁੱਛਦਾ ਆਪਣੇ ਚੇਲਿਆਂ ਨੂੰ, ਮਾਇਆ ਬੜੀ ਇਕੱਠੀ ਹੋ ਗਈ, ਬੜੇ ਲੋਕਾਂ ਨੇ ਮੱਥੇ ਟੇਕ ਕੇ ਨਮਸਕਾਰਾਂ ਕੀਤੀਆਂ, ਅੱਛਾ ਇਹ ਵੇਖੋ ਕੋਈ ਐਸਾ ਰਹਿ ਤੇ ਨਹੀਂ ਗਿਆ ਜਿਹਨੇ ਮੈਨੂੰ ਮੱਥਾ ਨਾ ਟੇਕਿਆ ਹੋਵੇ, ਗੜ ਸ਼ੰਕਰ ਵਿੱਚ ਕੋਈ ਐਸਾ ਬੰਦਾ ਤੇ ਨਹੀਂ ਜਿਹਨੇ ਮੈਨੂੰ ਨਮਸਕਾਰ ਨਾ ਕੀਤੀ ਹੋਵੇ। ਉਸ ਸਮੇਂ ਕਹਿਣ ਲੱਗੇ ਜੀ ਇੱਕ ਹੈ, ਕੌਣ? ਭਾਈ ਤਿਲਕੂ, ਗੁਰੂ ਅਰਜਨ ਦੇਵ ਮਹਾਰਾਜ ਤੋਂ ਉਹਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਹੈ, ਉਹ ਨਹੀਂ ਆਇਆ, ਬਾਕੀ ਸਾਰੇ ਹੀ ਆ ਗਏ। ਜਦੋਂ ਸੁਣਿਆ ਨਾ, ਇਹ ਕਹਿੰਦਾ ਉਹਨੂੰ ਸੱਦ ਕੇ ਲਿਆਓ, ਉਹਨੂੰ ਆਖੋ ਹੋਰਾਂ ਨੂੰ 2 ਸਾਲ ਵਾਸਤੇ ਸਵਰਗ ਮਿਲਦਾ, ਤੈਨੂੰ 4 ਸਾਲ ਵਾਸਤੇ ਮਿਲੇਗਾ, ਆ ਜਾ ਦਰਸ਼ਨ ਕਰਨ, ਆ ਜਾ ਦਰਸ਼ਨ ਕਰਨ ਵਾਸਤੇ। ਉਹ ਗਏ ਉਹਦੇ ਚੇਲੇ, ਜਾ ਕੇ ਵੇਖਿਆ ਦਰਵਾਜ਼ਾ ਬੰਦ ਹੈ, ਦਰਵਾਜ਼ਾ ਖਟਖਟਾਇਆ, ਜਾ ਕੇ ਦਰਵਾਜ਼ਾ ਖੋਲਿਆ, ਭਾਈ ਤਿਲਕੂ ਨੇ, ਹਾਂ ਬਾਈ ਦੱਸੋ। ਕਹਿੰਦੇ ਜੀ ਸਾਡੇ ਜੋਗੀ ਨੇ ਬੁਲਾਇਆ ਤੁਹਾਨੂੰ, ਕਾਹਦੇ ਵਾਸਤੇ? ਦਰਸ਼ਨ ਕਰਕੇ ਆਓ, ਹੋਰਾਂ ਨੂੰ 2 ਸਾਲ ਵਾਸਤੇ ਸਵਰਗ ਮਿਲਦਾ, ਤੈਨੂੰ 4 ਸਾਲ ਵਾਸਤੇ ਮਿਲੂ। ਭਾਈ ਤਿਲਕੂ ਕਹਿਣ ਲੱਗਾ, ਜਿੱਦਣ ਤੋਂ ਮੈਂ ਗੁਰੂ ਵਾਲਾ ਬਣ ਗਿਆ, ਜਿੱਦਣ ਤੋਂ ਚਰਨਾ ਅੰਮ੍ਰਿਤ ਲਿਆ ਨਾ ਮੈਂ, ਉਸ ਦਿਨ ਤੋਂ ਸਵਰਗੀ ਬਸ ਇਹੀ ਹੈ। ਸਵਰਗ ਦੀ ਕਿਹੜੀ ਗੱਲ ਕਰਦੇ ਹੋ, ਸੱਚਖੰਡ ਬਣਿਆ ਤੇ ਸਵਰਗ ਦੀ ਵੀ ਲੋੜ ਨਹੀਂ। ਕਿਆ ਨਰਗ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਦੇ, ਉਹਨਾਂ ਨੇ ਰੱਦ ਦਿੱਤੇ, ਨਾ ਨਰਕ ਦੀ ਲੋੜ ਹੈ ਨਾ ਸਵਰਗ ਦੀ ਲੋੜ ਹੈ। ਸਵਰਗ ਦੀ ਇੱਛਾ ਨਹੀਂ, ਸਵਰਗ ਦੀ ਇੱਛਾ ਨਹੀਂ ਉਹਨਾਂ ਦੇ, ਉਹਨਾਂ ਨੇ ਤੇ ਸੱਚਖੰਡ ਵਿੱਚ ਜਾਣਾ, ਸਾਨੂੰ ਨਹੀਂ ਲੋੜ, ਜਾਓ ਚਲੇ ਜਾਓ, ਮੈਂ ਨਹੀਂ ਦਰਸ਼ਨ ਕਰਨੇ। ਜੇ ਦਰਸ਼ਨ ਕਰਨੇ ਹੋਣਗੇ ਮੈਂ ਆਪਣਾ ਏਡਾ ਵੱਡਾ ਗੁਰੂ ਛੱਡ ਕੇ ਕਿਉਂ ਜਾਵਾਂ, ਊਹਾਂ ਤਾਂ ਜਾਈਏ ਜੇ ਈਹਾਂ ਨਾ ਹੋਏ, ਕਿਉਂ ਜਾਵਾਂ ਦਰਸ਼ਨ ਕਰਨ, ਮੈਨੂੰ ਨਹੀਂ ਲੋੜ। ਇੱਕ ਵਾਰੀ ਦਰਸ਼ਨ ਕਰ ਲੈ, 2 ਸਾਲ ਵਾਸਤੇ ਸਵਰਗ ਮਿਲ ਜੂ, ਕਿੰਨਾ ਵਧੀਆ ਜਵਾਬ ਦਿੱਤਾ। ਸਾਡੇ ਕੋਲ ਨਹੀਂ ਇਹ ਜਵਾਬ, ਆਪਾਂ ਤੇ ਉਸੇ ਸਮੇਂ ਚਲੋ ਜੀ ਚਲੀਏ, ਕੋਈ ਮਾੜਾ ਜਿਹਾ ਕਹਿ ਦੇਵੇ ਫਲਾਣੇ ਥਾਂ ਤੇ ਕੋਈ ਬਾਬਾ ਹੈ, ਉਹ ਪਾਣੀ ਕਰਕੇ ਦਿੰਦਾ, ਧਾਗੇ ਕਰਦਾ, ਤਵੀਜ਼ ਕਰਦਾ, ਦੌੜ ਲਾ ਲੈਂਦੇ, ਉਸੇ ਸਮੇਂ ਭੱਜ ਲੈਂਦੇ ਆ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਨਿਹਾਣੀ ਰਾਣੀ ਦੇਸਣ ਆਇਆ ਵਈ ਮਨ ਵਿੱਚ ਵਰਤ ਗਈ ਹੈ।

ਫਰੀਦਾ ਹੋਰ ਨਜ਼ਦੀਕ ਖੁਦਾਏ ਭੇਦ ਨਾ ਕਿਸੇ ਦੇ ਖਬਰ ਅੰਦਰ ਸਾਬਰੀ ਤਨ ਇਵੇਂ ਜਾ ਰਹੇ ਗੱਲ ਨਾ ਬਾਹਰ ਨਿਕਲ ਗੱਲ ਨਾ ਬਾਹਰ ਨਿਕਲ ਹੁਕਮੀ ਬੰਦੇ ਕਾਰ ਕਰਾਰੀ ਇੱਕ ਨੁਕਤੇ ਹੋਏ ਜਾਏ ਮਹਿਰ ਮੁਜਰਮ ਖੈਰ ਖਵਾਰੀ ਨੁਕਤੇ ਮਹਿਰ ਮੁਜਰਮ ਨੁਕਤੇ ਮੁਜਰਮ ਮਹਿਰਮ ਖੈਰ ਮੁਜਰਮ ਖਵਾਰੀ ਇੱਕ ਨੁਕਤੇ ਹੋਏ ਜਾਏ ਮਹਿਰ ਮੁਜਰਮ ਖੈਰ ਖਵਾਰੀ ਗੱਲ ਨਾ ਬਾਹਰ ਨਿਕਲੇ ਹੁਕਮੀ ਬੰਦੇ ਕਾਰ ਕਰਾਰੀ ਰਾਣੀ ਦਿਸ ਨਾ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ ਹੋਰ ਲਹਿਰਾਤੀ ਉੱਠ ਕੇ ਚੱਲਿਆ ਪਿੱਛੇ ਤਨ ਜਵਾਨੀ ਰਾਣੀ ਪੰਕਤੀ ਸੰਗਤੀ ਰਾਜ

आए संत परम कीर्तन रहन सुनाई सुन प्रताप कबीर दा दूजा सिख हो।

ਜੋੜੀ ਜੁੜੀ ਖੜਾ ਪੁਰਾਣੀ ਲੱਖ ਪਰਲੋ ਉਤਪਤ ਲੱਖ ਹਰ ਹਟ ਮਾਲਾ ਅੱਖ ਭਰ ਕੇ ਜੋ ਸਾਧ ਸੰਗਤ ਆਸ਼ਿਕ ਹੋਏ ਤੱਕੇ ਅੱਖ ਦੇ ਫਰਕੇ ਵਿੱਚ ਹਰ ਇੱਕ ਚੀਜ਼ ਹੁੰਦੀ ਹੈ ਜੋ ਸਾਧ ਸੰਗਤ ਆਸ਼ਿਕ ਹੋਏ ਤੱਕੇ ਧੰਨ ਧੰਨ ਭਾਈ ਗੁਰਦਾਸ ਜੀਓ ਹਰ ਹਟ ਮਾਲਾ ਅੱਖ ਭਰ ਕੇ ਲੱਖ ਪਰਲੋ ਉਤਪਤ ਲੱਖ ਲੱਖਾਂ ਪਰਲੋ ਆ ਸਕਦੀਆਂ ਜੇ ਸਾਧ ਸੰਗਤ ਆਰਾਧੇ ਤੇ ਲੱਖ ਪਰਲੋ ਉਤਪਤ ਲੱਖ ਹਰ ਹਟ ਮਾਲਾ ਅੱਖ ਭਰ ਕੇ ਸਾਧ ਸੰਗਤ ਆਸ਼ਿਕ ਹੋਏ ਤੱਕੇ ਜੋੜੀ ਜੁੜੀ ਰਾਮ ਰਾਣੀ ਸਾਧ ਸੰਗਤ ਵਿੱਚ

ਕਬੀਰ ਹਰ ਕੀ ਭਗਤ ਮਿਲ ਰਾਜਾ ਗਦਾ ਹੋਏ। ਉਹ ਖੜਾਮ ਚ ਕੋਈ ਕਰਾਮਾਤ ਨੀ, ਅਖੀਰਲੀ ਤੁਕ ਭਾਈ ਗੁਰਦਾਸ ਦੀ ਵਾਰ ਦੀ, ਸਾਧ ਸੰਗਤ ਵਿੱਚੋਂ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Surat Mahalla Tija Bhagat Khajana Bhagatan Kau Diya Nao Har Tan Sach Soe Khut Naam Tan Kadin Khutai Nahi Kinai Na Keemat Hoe ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸ਼ਬਦੈ ਜਗ ਭੁੱਲਦਾ ਫਿਰਦਾ ਦਰਗਾਹ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੈ ਨਾ ਚੱਲਦਿਆਂ ਨਾਲ ਗੁਰਮੁਖ ਹੋਵੈ ਸੋ ਨਾਮ ਧਿਆਵੈ ਸਦਾ ਹਰ ਨਾਮ ਸੰਭਾਲ ਸੱਚੀ ਬਾਣੀ ਹਰ ਗੁਣ ਗਾਵੈ ਨਦਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਘੱਟ ਚਾਨਣ ਅਮਰ ਸਿਰ ਬਾਦਸ਼ਾਹ ਆਨ ਦਿਨ ਭਗਤ ਕਰਹਿ ਦਿਨ ਰਾਤ।

ਆਸ ਹੋਵੇ ਤਾਂ ਹਰ ਪਾਈ ਵਿੱਚੋਂ ਆਪ ਗਵਾਈ ਭਗਤਾਂ ਕਾ ਕਾਰਜ ਹਰ ਆਨੰਦ ਹੈ ਅਨ ਦਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਸਮਾਈ ਹਰ ਜੀਓ ਸਾਚੀ ਨਦਰ ਤੁਮਾਰੀ ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੀ ਰੱਖ ਹੋ ਪੈਜ ਹਮਾਰੀ ਰਹਾਉ ਸ਼ਬਦ ਸਲਾਹੀ ਸਦਾ ਹਉ ਜੀਵਾਂ ਗੁਰਮਤੀ ਭਉ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖਦਾਤਾ ਕਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਾਤਾ ਸ਼ਬਦੇ ਮਾਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸ਼ਬਦ ਸਵਾਰਨ ਹਾਰਾ ਸੋਰਠ ਮਹੱਲਾ ਤੀਜਾ ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੀ ਵਿਚਰ ਘਾਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰ ਹੈ ਤੂੰ ਸਵਾਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ।

ਰਹਾਉ ਹਮ ਸ਼ਬਦ ਮੋਏ ਸ਼ਬਦ ਮਾਰ ਜਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸ਼ਬਦ ਨਾ ਜਾਣ ਹੈ ਤੇ ਅੰਨੀ ਬੋਲੇ ਤੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾ।

ਨਾਨਕ ਦਾਸ ਕਹਿ ਬੇਨੰਤੀ ਹਉ ਲਾਗਾ ਤਿਨ ਕੈ ਪਾਏ ਸੋਟ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਤ ਹੈ ਭਾਈ ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਲਾਈ ਰਹਾਉ ਇਹੋ ਕਟੰਬ ਸਭ ਜੀ ਕੇ ਬੰਧਨ ਭਾਈ ਭਰਮ ਭੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ ਮਰ ਜਨਮਹਿ ਵਾਰੋ ਵਾਰਾ ਹਉ ਮੇਰਾ ਜਗ ਪਲਚ ਰਹਿਆ ਭਾਈ ਕੋਈ ਨਾ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਐਥੈ ਬੂਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵੱਥੈ ਮਨ ਅੰਤਰ ਵਿੱਚੋਂ ਆਪ ਗਵਾਈਐ ਸੋਠ ਮਹੱਲਾ ਤੀਜਾ ਚੌਤੁਕੇ ਸੱਚੀ ਭਗਤ ਸਾ

ਬਿਨ ਗੁਰ ਸਾਚੇ ਭਗਤ ਨਾ ਹੋਵੀ। ਹੋਰ ਭੂਲੀ ਫਿਰੈ ਇਆਣੀ, ਮਨਮੁਖ ਫਿਰੈ ਹੈ ਸਦਾ ਦੁੱਖ ਪਾਵਹਿ। ਡੂਬ ਮੋਏ ਬਿਨ ਪਾਣੀ ਭਾਈ ਰੇ, ਸਦਾ ਰਹੋ ਸਰਣਾਈ। ਆਪਣੀ ਨਦਰ ਕਰੇ ਪਤ ਰਾਖੈ, ਹਰ ਨਾਮੋ ਦੇ ਵਡਿਆਈ ਰਹਾਉ। ਪੂਰੇ ਗੁਰ ਤੇ ਆਪ ਪਛਾਤਾ, ਸ਼ਬਦ ਸੱਚੈ ਵਿਚਾਰਾ। ਹਿਰਦੈ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਅਹੰਕਾਰਾ। ਸਦਾ ਹਜੂਰ ਰਵਿਆ ਸਭ ਠਾਈ, ਹਿਰਦੈ ਨਾਮ ਅਪਾਰਾ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੈ ਪਿਆਰਾ। ਸਤਿਗੁਰ ਸੇਵ ਜਿਨ ਨਾਮ ਪਛਾਤਾ, ਸਫਲ ਜਨਮ ਜਾਗ ਆਇਆ। ਹਰ ਰਸ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੈ ਗੁਣੀ ਅਗਾਇਆ। ਕਮਲ ਪ੍ਰਗਾਸ ਸਦਾ ਰੰਗ ਰਾਤਾ, ਅਨਹਦ ਸ਼ਬਦ ਵਜਾਇਆ। ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਗਤ ਕੋਈ ਨਾ ਬੂਝੈ, ਗੁਰਮਤ ਹਿਰਦੈ ਸਮਾਈ। ਗੁਰਮੁਖ ਹੋਵੈ ਸੋ ਮਗ ਪਛਾਣੈ, ਹਰ ਰਸ ਰਸਨ ਰਸਾਈ। ਜਪ ਤਪ ਸੰਜਮ ਸਭ ਗੁਰ ਤੇ ਹੋਵੈ, ਹਿਰਦੈ ਨਾਮ ਵਸਾਈ। ਨਾਨਕ ਨਾਮ ਸਮਲ ਹੈ ਸੇ ਜਨ ਸੋਹਨ, ਦਰ ਸਾਚੈ ਪਤ ਪਾਈ। ਸੋਠ ਮਹੱਲਾ ਤੀਜਾ ਦੁ ਤੁਕੇ, ਸਤਿਗੁਰ ਮਿਲਿਆ ਉਲਟੀ ਪਈ ਭਾਈ। ਜੀਵਤ ਮਰੈ ਤਾਂ ਬੂਝ ਪਾਏ, ਸੋ ਗੁਰੂ ਸੋ ਸਿੱਖ ਹੈ ਭਾਈ। ਜਿਸ ਜੋਤੀ ਜੋਤ ਮਲਾਏ, ਮਨ ਰੇ ਹਰ ਹਰ ਸੇਤੀ ਲਿਵ ਲਾਏ। ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਂ ਰਹਾਉ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਈ। ਤੋਹ ਕੁੱਟਹਿ ਮਨਮੁਖ ਕਰਮ ਕਰਹਿ।

ਭਾਈ ਪੱਲੇ ਕਿਛੂ ਨਾ ਪਾਏ, ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੇ ਭਾਈ, ਗੁਰ ਕੈ ਹੇਤ ਅਪਾਰ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮੇਲਾਏ ਸੋਠ ਮਹੱਲਾ ਤੀਜਾ ਘਰ ਪਹਿਲਾ, ਤਿਹੀ ਗੁਣੀ ਤ੍ਰੇ ਭਵਨ ਵਿਆਪਿਆ ਭਾਈ, ਗੁਰਮੁਖ ਬੂਝ ਬੁਝਾਏ ਰਾਮ ਨਾਮ ਲੱਗ ਛੂਟੀਐ।

ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੂ ਆਪੇ ਵਣਜ ਵਾਪਾਰੀਆ ਪਿਆਰਾ।

ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ। ਆਪੇ ਜਲ ਥਲ ਸਬਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ। ਸਭਨਾ ਰਿਜਕ ਸਮਾਹਾਂ ਦਾ ਪਿਆਰਾ, ਦੂਜਾ ਅਵਰ ਨਾ ਕੋਈ। ਆਪੇ ਖੇਲ ਖਿਲਾਏ ਨਾ।

ਮਦ ਪਾਣੀ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲੱਖ ਨਾ ਲਖੀਐ ਪਿਆਰਾ ਆਪ ਲਖਾਵੈ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇਵੜ ਅਵਰ ਨਾ ਕੋਈ ਸਭ ਘੱਟ ਆਪੇ ਭੋਗਵੈ ਪਿਆਰਾ ਵਿਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਠ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੈ ਆਪੇ ਵਣ ਤਿਣ ਸਬਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮਨ ਹਰ ਹਰ ਨਾਮ ਰਸ ਧਰਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸ਼ਬਦੀ ਚੱਖ ਜਾਪੈ ਰਹਾਉ ਆਪੇ ਤੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੇ ਜਾਲ ਵਸਾਏ ਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਆਪ ਅਭੁੱਲ ਨਾ ਭੁੱਲਈ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਘੀ ਨਾਦ ਹੈ ਪਿਆਰਾ ਧੁਨ ਆਪ ਵਜਾਏ ਆਪੈ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤਿਗੁਰ ਆਪ ਹੈ ਚੇਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਉ ਜਪਾਏ ਦਾ ਪਿਆਰਾ

ਸਨ। ਸਤ ਸੰਗਤ ਮਿਲ ਧਿਆਏ ਤੂੰ ਹਰ ਹਰ, ਬਹੁੜ ਨਾ ਆਵਣ ਜਾਣ ਰਹਾਉ। ਆਪੇ ਹੀ ਗੁਣ ਵਰਤਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ਼ ਕਰਾਇਂਦਾ ਪਿਆਰਾ, ਆਪੇ ਸੱਚ ਨਿਸ਼ਾਨ। ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ। ਆਪੇ ਸੇਵ ਕਰਾਇਂਦਾ ਪਿਆਰਾ,

ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਏਂਦਾ ਪਿਆਰਾ, ਆਪੇ ਤੁਲ ਪਰਵਾਨ, ਆਪੇ ਅਤੁਲ ਤੁਲਾਏਂਦਾ ਪਿਆਰਾ, ਜਨ ਨਾਨਕ ਸਦ ਕੁਰਬਾਨ, ਝੂਠ ਮਹੱਲਾ ਚੌਥਾ, ਆਪੇ ਸੇਵਾ ਲਾਏਂਦਾ ਪਿਆਰਾ, ਆਪੇ ਭਗਤ ਉਮਾਹਾ।

ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਏਂਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਅਪਾਏਂਦਾ ਪਿਆਰਾ ਚੰਡੂਰ ਕੰਸ ਕੇਸ ਮਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਦਾਹਾ ਸਭ ਆਪੇ ਜਗਤ ਉਪਾਏਂਦਾ ਪਿਆਰਾ ਵਸ ਆਪੇ ਜੁਗਤ ਹਥਾਹਾ ਗਲ ਜੇਵੜੀ ਆਪੇ ਪਾਏਂਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਉ ਜਾਹਾ ਜੋ ਗਰਭੈ ਸੋ ਪੱਛੀ ਪਿਆਰੀ ਜਪ ਨਾਨਕ ਭਗਤ ਸਮਾਹਾ ਸੋਠ ਮਹੱਲਾ ਚੌਥਾ ਦੁਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਜਬ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮਰਾਰੀ ਰਹਾਉ ਤੂੰ ਹਿਰਦੈ ਗੁਪਤ ਵਸ ਹੈ ਦਿਨ ਰਾਤੀ ਤੇਰਾ ਭਾਉ ਨਾ ਬੁਝੈ ਗਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੈ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਅਤੁੱਲ ਸਹਿਜ ਸੁਖ ਪਾਇਆ ਅਨ ਦਿਨ ਜਾਗਤ ਰਹਿ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ

0: ਓਟ ਚਰਨਾ ਮਹਿ ਬਿਸਰੈ ਮੋਹਤ ਚਸਾਈ ਰਹਾਉ। ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਹਿਰਦੈ ਨਾ ਆਈ। ਪ੍ਰਾਣ ਪਤ ਤਿਆਗ ਆਨ ਤੂੰ ਰਚਿਆ ਉਰਜਿਓ ਸੰਗ ਬੈਰਾਈ। ਸੋਗ ਨਾ ਵਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ। ਤਾਕਤ ਕਾ ਬਕਨਾ ਇਉਂ ਜਾਨੋ ਜੈਸੀ ਪਵਨ ਚੁਲਹਾਈ। ਕੋਟ ਪਰਾਦ ਅਸ਼ਾਦਿਓ ਇਹ ਮਨ ਕਹਿਣਾ ਕਛੂ ਨਾ ਜਾਈ। ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰੱਖੋ ਉਠਾਈ। ਚੋਠ ਮਹੱਲਾ ਪੰਜਵਾਂ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸਨ ਬੰਦੇ ਹੀ। ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇ ਹੀ। ਰੇ ਨਰ ਕਾਹੇ ਪਪੋਰੋ ਦੇਹੀ ਊੜ ਜਾਏ ਗੋ ਧੂਮ ਬਾਦਰੂ ਇਕ ਭਾਜੋ ਰਾਮ ਸੁਨੇਹੀ ਰਹਾਉ। ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ। ਹੋਏ ਆਮਰੋ ਗ੍ਰਹਿ ਮਹਿ ਬੈਠਾ ਕਰਨ ਕਾਰਨ ਬਿਸਰੋਹੀ। ਅਨਕ ਭਾਂਤ ਕਰ ਮਣੀਏ ਸਾਜੇ ਕਾਚੈ ਤਾਗ ਪਰੋਹੀ। ਟੂਟ ਜਾਏ ਗੋ ਸੂਤ ਬਾਪਰੇ ਫਿਰ ਪਾਛੈ ਪਛਤੋਹੀ। ਜਿਨ ਤੁਮ ਸਿਰਜੇ ਸਿਰਜ ਸਵਾਰੀ ਤਿਸ ਧਿਆਵ ਹੋ ਦਿਨ ਰਹਿਨੇ ਹੀ। ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇ ਹੀ। ਸੋਟ ਮਹੱਲਾ ਪੰਜਵਾਂ ਗੁਰ ਪੂਰਾ ਪੇਤਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ। ਆਪਣੇ ਸਾਹਿਬ ਕਾ ਪ੍ਰਭਾਸਾ ਆਪਣੇ ਸਤਿਗੁਰ ਕੈ ਬਲਿਹਾਰੈ। ਆਗੈ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰੈ ਰਹਾਉ। ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ। ਨਿਰਭਉ ਭਏ ਗੁਰਚਰਨੀ ਲਾਗੇ ਇਕ ਰਾਮ ਨਾਮ ਆਧਾਰਾ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਧੀ ਹੋਮਣ ਹਾਰਾ। ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ। ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

वड पावी हो जो श्री गुरु ग्रंथ साहब महाराज के चरणों में हाजिर होके सही प्राप्त मानक दोहरिया गोविंद मिलन की एक बड़ी बढ़िया अवर काज तेरे पिता न काम मिल साध संगत भज केवल नाम सतगुरु ने पार बख्शिश की है उद्यम बख्शिया है प्रेरणा बख्शी है गुरबाणी दी विचार श्री गुरु ग्रंथ साहिब महाराज बाणी विच सानू संकेत बख्शदे ने कि पढ़िया नहीं भेद बुझिए पावन बाणी पढ़ो घट जो पढ़ी है उनू जानो उदा भेद बुझो भेद बुझिए पावन जदों तू भेद नू प्राप्त करेगा जान लवेगा बाणी दे अर्थ की है फिर तू प्राप्त कर लवेगा कुछ हासिल कर लवेगा सतगुरु गुरु ग्रंथ साहिब जी की छत्र छाया हेठ संगत वालों जो उद्यम होया सवैया की विचार कर गुरमत टकसाल के निजम है कि किसी बाणी के अर्थ करन तो पहला उसकी उथानका का पता लगे ये बाणी उचारी किथे है ये बाणी प्राप्त किवें हुई है इस बाणी का उद्देश प्रयोजन की है भावें बाणी प्रथाए साखी महापुरख बोलते सांझी सगल जहाने किसे दे प्रथाए प्रयोजन मुख रख के बाणी उचारी है पर सांझी सारे वास्ते है इस हाल दे विच लाइट समझ रही ने ये लाइट साहबां ने गुरु महाराज के दर्शन संगत के दर्शन करने वास्ते मचाईया ने पर यह नहीं होगा कि यह प्रकाश बंदियां बंदियां नूं दिखावे सतगुरों के सरूप उत्ते ही पवे इस मकान दे विच जो भी वस्तुआं हन यह प्रकाश सारिआं वास्ते सांझा है कारपेटां नूं भी दिखा रहे है स्टैंड नूं भी दिखा रहे है ये बने हुए जिहड़े जो भी साजो समान है वह सारिआं नूं दिखा रहे है भावें उन्हां दे देखण दी हुण लोड़ नहीं है इस तरह गुरबाणी इस युग में जानन भावें बाणी महाराज ने प्रथाए उचारी है पर वो रोशनी सब वास्ते सांझी है सारिआं नूं ही ज्ञान स्वरूप देण वाली है उथानका की लोड़ तां पैंदी है जिवें आसा की वार की उदाहरण है तुहाडे चरणां विच ये नित पढ़ने वाली बाणी है अपनी आसा की वार का पहला श्लोक पढ़ो तो सतगुरु पातशाह जी ने सारे संसार नूं सच्चा कह दिता ये जग सच्चे की है कोठड़ी सच्चे का विच वास ते दसवां श्लोक पढ़ो आसा की वार का इन्ना विरोधाभास मिलेगा कि कूड़ ला जा कूड़ कर जा कूड़ सब संसार हुण शंका पैदा हो जाएगी कि बाबा नानक तो पहली टुकड़ी तो कह रहे कि सारा संसार सच्चा है ते दसवें विच तुसीं ओह कह रहे हो तो सच है ही कुछ नहीं देखो किन्ना विरोधाभास पर इसनूं मिटाउण वास्ते सानू लभना पऊ पहला श्लोक किथे उचारिया उदों महाराज के सामने सबजैक्ट की सी विशा की सी ते दसवां श्लोक किथे उचारे उदों महाराज के सामने सवाल की सी प्रकृति की सी इस वास्ते बाणी की उथानका ये बाणी किथे उचारी है क्यों उचारी है किदे प्रथाए उचारी है ताही बाणी दे साफ भेद एक आम सीधी जी गल मनमतीए वरतदे ने कि महाराज विच लिखिया सब कुछ आपे करदे ते फिर सानू दोष कहते लगूगा शराब पियो चोरी करो झूठ बोलो जज कर गई आपे जिवें साडे देहधारी शुरू होए ने हिंदुस्तान विच उन्हां ने महाराज दीआं तुगां कढ के अपने खातर वरत ली वह पता है नहीं कि तुग उचारी किथे है किदे प्रथाए उचारी है साडे सिखां विच भी हैगा भाई असीं भी तुगां अपने खातर वरतदे हां साडे विद्वानां विच इक रोग आ गया प्रचारकां विच इक बीमारी आ गई कि असीं बाणी दीआं ओह तुगां लभणीआं जो साडे नाल मैच करदीआं होण
ਸਾਡੇ ਨਾਲ ਮਿਲਦੀਆਂ ਹੋਣ। ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ। ਪ੍ਰੇਮੀਓ ਸਿਆਣੇ ਬੈਠੇ ਹੋ, ਬਾਣੀ ਨਾਲ ਅਸੀਂ ਆਪਣੇ ਆਪ ਨੂੰ ਮਿਲਾਉਣਾ, ਪਰ ਦੁੱਖ ਦੀ ਗੱਲ ਕਿ ਬਾਣੀ ਨੂੰ ਅਸੀਂ ਆਪਣੇ ਨਾਲ ਮਿਲਾਉਣ ਦਾ ਉਹ ਉਦਾਹਰਣਾਂ ਦੇਵਾਂਗੇ। ਕਿਤੇ ਅਕਾਲੀਆਂ ਦਾ ਸਟੇਜ ਹੈ, ਉਹਨਾਂ ਨੇ ਬਸ ਜੀ ਗੁਰੂ ਗ੍ਰੰਥ ਮਹਾਰਾਜ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਹਾਰਾਜ ਨੇ ਪੰਥ ਚਲਾਇਆ, ਇਹਦੇ ਨਾਲ ਜੁੜੋ। ਕਿਤੇ ਹੋਰ ਪਾਰਟੀ ਦਾ, ਕਿਤੇ ਬਾਬਿਆਂ ਦਾ ਦੀਵਾਨ ਹੈ, ਸੰਤਾਂ ਦਾ, ਉਹਨਾਂ ਨੇ ਬਸ ਤੁਕਾਂ ਕੱਢੀਆਂ ਨੇ, ਚਰਨ ਸਾਧ ਕੇ ਧੋਏ ਧੋਏ ਪੀਓ, ਔਰ ਪ੍ਰਸਾਦ ਖੋ ਆਪਣਾ ਜੀਓ। ਅਸੀਂ ਆਪਣੇ ਮਤਲਬ ਦੀ ਤੁਕਾਂ ਕੱਢ ਲਈਏ, ਜੇ ਤੇ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ। ਹਾਂ, ਸਾਧੂਆਂ ਦੀ ਸੇਵਾ ਕਰਿਆ ਕਰ, ਕਦੇ ਬਾਪੂ ਬੇਬੇ ਦੇ ਬਾਲੇ ਕੱਢਿਆ ਕਰ। ਅਸੀਂ ਆਪਣੇ ਨਾਲ ਆਪਣੇ ਮੁਤਾਬਕ ਤੁਕਾਂ ਕੱਢੀਏ। ਬਹੁਤ ਦੁੱਖ ਦੀ ਗੱਲ ਹੈ ਪ੍ਰੇਮੀਓ, ਤੁਸੀਂ ਸਿਆਣੇ ਬੈਠੇ ਹੋ, ਬਾਣੀ ਨੂੰ ਆਪਣੇ ਨਾਲ ਨਾ ਮਿਲਾਓ, ਬਾਣੀ ਨਾਲ ਆਪ ਮਿਲਣ ਦੀ ਕੋਸ਼ਿਸ਼ ਕਰੋ। ਗੁਰਬਾਣੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਗੁਰਬਾਣੀ ਵਰਗਾ ਆਪ ਬਣ ਜੋ ਕੁਝ ਉਹਨੇ ਕਿਹਾ। ਪਰ ਸਾਡੀ ਨੱਠ ਭੱਜ ਪੈ ਗਈ ਕਿ ਸਾਨੂੰ ਲੋਕ ਵਿਦਵਾਨ ਕਹਿਣ, ਸਾਨੂੰ ਖੋਜੀ ਕਹਿਣ, ਸਾਡੀ ਪ੍ਰਭਤਾ ਹੋਵੇ ਕਿ ਮੇਰੇ ਖਾਤਰੇ ਤੁਕਾਂ ਲਿਖੀਆਂ ਨੇ। ਇਸੇ ਤਰ੍ਹਾਂ ਨੰਕਾਰੀਆਂ ਨੇ, ਵਿਆਸਾ ਵਾਲਿਆਂ ਨੇ, ਹੋਰ ਮਨਮਤੀਆਂ ਨੇ, ਗੁਰਮੁਖ ਪਿਆਰੇ ਬਾਣੀ ਵਿੱਚੋਂ ਤੁਕਾਂ ਕੱਢੀਆਂ ਨੇ ਕਿ ਸਾਡੇ ਵਾਸਤੇ ਹੀ ਲਿਖੀਆਂ ਨੇ। ਭਰਮ ਭੂਲੇ ਲੋਕ ਫਸ ਜਾਂਦੇ ਨੇ ਗੁਰਸਿੱਖ ਪਿਆਰਿਓ। ਬਾਣੀ ਦੀ ਉਥਾਨ ਕਾ ਕਿਹਦੇ ਪ੍ਰਥਾਏ ਬਾਣੀ ਉਚਾਰੀ ਹੈ। ਇੱਕ ਹੋਰ ਬੇਨਤੀ ਜੋ ਜ਼ਰੂਰੀ ਹੈ ਬਾਣੀ ਦੀ ਕਥਾ ਤੋਂ ਪਹਿਲਾਂ, ਖਾਸ ਕਰਕੇ ਸਵਈਆਂ ਸਾਹਿਬਾਂ ਦੀ ਬਾਣੀ ਤੋਂ ਪਹਿਲਾਂ, ਬਹੁਤ ਦੁੱਖ ਨਾਲ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਿਹੜੀ ਕੌਮ, ਜਿਹੜਾ ਧਰਮ ਆਪਣੇ ਗੁਰੂ ਤੇ ਸ਼ੰਕਾ ਕਰ ਬੈਠੇ ਉਹ ਖਤਮ ਹੋ ਜਾਂਦਾ। ਸਮਝ ਲਓ ਦੇ ਦਿਨ ਨੇੜੇ ਆ, ਸਮਝ ਲਓ ਦੇ ਮਾੜੇ ਦਿਨ ਆ। ਗੁਰੂ ਤੇ ਸ਼ੰਕਾ, ਆਪਣੇ ਧਰਮ ਤੇ ਸ਼ੰਕਾ, ਸੱਚ ਤੇ ਸ਼ੰਕਾ ਗੁਰਸਿੱਖ ਪਿਆ। ਬਹੁਤ ਗੁਰੂ ਕਿਰਪਾ ਕਰਨ ਸਾਨੂੰ ਬਚਾਉਣ ਇਸ ਗੱਲ ਤੋਂ। ਅਸੀਂ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਤੇ ਸ਼ੰਕਾ, ਨੁਕਤਾ ਚੀਨੀ, ਕ੍ਰਿਟੀਸਿਜ਼ਮ, ਇਹ ਬਾਣੀ ਦੀ ਤੁਕ ਕਿਉਂ ਹੈ, ਇਹ ਸੱਚੀ ਨਹੀਂ ਹੈ, ਭਗਤ ਬਾਣੀ ਬਾਣੀ ਨਹੀਂ ਹੈ, ਰਾਗਮਾਲਾ ਬਾਣੀ ਨਹੀਂ ਹੈ, ਸਵਈਏ ਬਾਣੀ ਨਹੀਂ ਹੈ, ਰਾਮਕਲੀ ਦੀ ਵਾਰ ਰਾਏ ਬਲਵੰਡ ਸਤਾ ਡੂਮ ਆਖੀ, ਇਹ ਬਾਣੀ ਨਹੀਂ ਹੈ। ਇਹ ਕੋਈ ਕਰੋਪੀ ਹੈ ਸਾਡੇ ਉੱਤੇ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਵਿਨਾਸ ਕਾਲੇ ਵਿਪਰੀਤ ਬੁੱਧਾ, ਕ੍ਰਿਸ਼ਨ ਮਹਾਰਾਜ ਗੀਤਾ ਵਿੱਚ ਲਿਖਦੇ ਨੇ, ਜਦੋਂ ਕਿਸੇ ਦਾ ਅੰਤ ਹੋਣਾ ਹੁੰਦਾ ਹੈ ਉਹਦੀ ਆਪਣੀ ਬੁੱਧੀ ਉਲਟ ਹੋ ਜਾਂਦੀ ਹੈ। ਵਿਨਾਸ਼ ਕਾਲੇ ਵਿਪਰੀਤ ਬੁੱਧਾ ਸੰਸਕ੍ਰਿਤ ਦਾ ਸ਼ਬਦ ਹੈ। ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਨੇ ਉਹਦੀ ਆਪਣੀ ਅਕਲ ਪੁੱਠੀ ਹੋ ਜਾਂਦੀ, ਆਪਣੀ ਮਤ ਮਾਰੀ ਜਾਂਦੀ ਹੈ। ਗੁਰਸਿੱਖ ਪਿਆਰਿਓ, ਸਾਨੂੰ ਸਮਤ ਬਖਸ਼ਣ, ਸਾਡੇ ਵਿਦਵਾਨਾਂ ਨੂੰ ਸਮਤ ਬਖਸ਼ਣ ਕਿ ਗੁਰਬਾਣੀ ਨੂੰ ਆਪਣੇ ਨਾਲ ਨਾ ਜੋੜੀਏ, ਗੁਰਬਾਣੀ ਨਾਲ ਆਪ ਜੁੜੀਏ। ਮਹਾਰਾਜ ਦਾ ਹੁਕਮ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾ, ਜੋ ਗੁਰੂ ਨੇ ਆਖਿਆ ਉਹ ਬਚਨ ਮੰਨੋ। ਸੋ ਅੱਜ ਨੁਕਤਾ ਚੀਨੀ ਹੋ ਰਹੀ ਹੈ ਬਾਣੀ ਦੇ ਉੱਤੇ, ਪਰਮੇਸ਼ਰ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ, ਸਾਨੂੰ ਸਮਰਥ ਬਖਸ਼ੋ ਸ਼ਰਧਾ ਤੇ ਸ਼ੰਕਾ। ਬਹੁਤ ਪਿਆਰ ਨਾਲ ਸੁਣਿਓ, ਹਰ ਚੀਜ਼ ਦੋ ਅੱਖਰਾਂ ਵਿੱਚ, ਦੋ ਸ਼ਬਦਾਂ ਵਿੱਚ ਵਰਤ ਰਹੀ ਹੈ। ਜੇ ਨੇਹਰਾ ਹੈ ਤਾਂ ਚੱਲਣਾ ਹੈ, ਚੱਲਣੇ ਦਾ ਵਿਪਰੀਤ ਸ਼ਬਦ ਨੇਹਰਾ, ਸੱਚ ਦਾ ਵਿਪਰੀਤ ਸ਼ਬਦ ਝੂਠ ਹੈ, ਦਿਨ ਦਾ ਵਿਪਰੀਤ ਸ਼ਬਦ ਰਾਤ ਹੈ, ਮਿੱਤਰ ਦਾ ਉਲਟ ਸ਼ਬਦ ਦੁਸ਼ਮਣ ਹੈ, ਤੇ ਗੁਰਮੁਖ ਪਿਆਰਿਓ ਸ਼ੰਕਾ ਦਾ ਵਿਪਰੀਤ ਸ਼ਬਦ ਸ਼ਰਧਾ ਹੈ। ਜਿਵੇਂ ਨੇਹਰਾ ਤੇ ਚਾਨਣਾ ਇਕੱਠੇ ਨਹੀਂ ਹੋ ਸਕਦੇ, ਸੱਚ ਤੇ ਝੂਠ ਇਕੱਠੇ ਨਹੀਂ ਹੋ ਸਕਦੇ, ਸ਼ੰਕਾ ਤੇ ਸ਼ਰਧਾ ਕਦੇ ਇਕੱਠੇ ਨਹੀਂ ਹੋ ਸਕਦੇ। ਜਿੱਥੇ ਸ਼ਰਧਾ ਹੋਵੇਗੀ ਉੱਥੇ ਸ਼ੰਕਾ ਨਹੀਂ ਹੈ, ਜਿੱਥੇ ਸ਼ੰਕਾ ਹੋਵੇਗੀ ਉੱਥੇ ਸ਼ਰਧਾ ਨਹੀਂ। ਤੇ ਅੱਜ ਸਾਡੇ ਕੋਲ ਸ਼ੰਕਾ ਹੀ ਸ਼ੰਕਾ ਹੈ, ਤੇ ਸ਼ਰਧਾ ਰਹੇਗੀ ਕਿੱਥੇ? ਸ਼ਰਧਾ ਕਿੰਨੀ ਜ਼ਰੂਰੀ ਹੈ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਤੋਂ ਪੁੱਛੋ ਸੂਰਜ ਪ੍ਰਕਾਸ਼ ਵਿੱਚ ਕਿ ਸ਼ਰਧਾ ਸਭ ਕੀ ਮੂਲ ਮਹਾਨੀ, ਪ੍ਰੇਮ ਅੰਕਰ ਪ੍ਰਗਟੇ ਸੁਖਦਾਨੀ। ਸ਼ਰਧਾ ਬੀਜ ਹੈ ਕਾਹਦਾ? ਪ੍ਰੇਮੀਓ, ਪ੍ਰੇਮ ਦਾ। ਪ੍ਰੇਮ ਦਾ ਬੀਜ ਹੋਵੇਗਾ ਉਹਦੇ ਵਿੱਚੋਂ, ਸ਼ਰਧਾ ਦਾ ਬੀਜ ਹੋਵੇਗਾ ਉਹਦੇ ਵਿੱਚੋਂ ਪ੍ਰੇਮ ਦਾ ਬੂਟਾ ਖੜਾ ਹੋਣਾ। ਜਿੱਥੇ ਸ਼ਰਧਾ ਹੀ ਨਹੀਂ ਉੱਥੇ ਪ੍ਰੇਮ ਕਿੱਥੇ? ਹਰ ਰਾਏ ਸਾਹਿਬ ਜੀ ਨੇ ਤਾਂ ਹੀ ਹਦਾਇਤ ਕੀਤੀ ਹੈ ਸਾਨੂੰ, ਜੈ ਪੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ।
जिदे मन विच बाणी दा सत्कार भय अदब श्रद्धा नहीं है उन्होंने ऐलान कर दिता है दुनिया दे लोको ओनू गुरु दा सिख नहीं कहना थानू भलेख है कि वो सिख है। देखो किन्नी हदायत है किन्ना स्टैंडिंग ऑर्डर है महाराज सतवें पातशाह दा जिदे मन विच बाणी दी श्रद्धा नहीं भय नहीं है ओनू साडा सिख नहीं जानना भाई कृपान पाई फिरे टोला पाई फिरे कथा कीर्तन करदा फिरे ब्रह्म ज्ञानी बने फिरे जे बाणी उत्ते श्रद्धा नहीं है तो गुरसिख प्यारे गुरु दा सिख नहीं है। सानू समर्थ बख्शन महाराज श्रद्धा बनाउण बाणी ते जिदन श्रद्धा बन जावे शंका ने रहना ही नहीं जदो चलना आ गया ते नेरा रहना ही नहीं पर जदो शंका ही शंका है उदो भाई नेरा ही नेरा है जिते चलना नहीं उत्ते नेरा ही नेरा है। गुरसिख प्यारे सवैया बाबत बहुत शंका उठाई गई है के बाणी नहीं है ते प्रमाण ऐसे दते ने गुरसिख प्यारे कईया ने भी लिखे है भट्टां नूं कईया ने दस लिखे है भट्टां नूं कईया ने पंद्रह लिखे है भट्टां नूं कईया ने ऐसी शंके पाई ने कि कले कले भट्ट कटे कले गुरु साहब दे हाजिर होए ने। देखो किन्नी गुरोदा पास है बाणी दी साडे विद्वान ने नौ नहीं लईदा स्टेज दे उत्ते ग्रंथ लिखे पए ने के कले कले भट्ट ने जाके कले कले गुरु दे सामने बाणी उचारन कीती उस लिखण वाले नूं इन्ना भी नहीं पता कि गुरु नानक दे सामने जिन्हां ने बाणी उचारी उन्हां ने गुरु अंगद ते गुरु अमरदास दा नाम किवें लेता उहदे ते गद्दी ते बैठे ही नहीं सी इन्हां भी नहीं विचार कीती नुक्ता चीनी करन वाला समझदा नहीं हुंदा फ्यूचर नूं कि उहदा अर्थ की होणा है। हुण गुरु नानक दे सवैया विच तीन पातशाहियां दा नाम आउंदा वह तो अजे गद्दी ते बैठे ही नहीं सी जे गुरु नानक ने सामने उचारी हुंदी ते गुरु अंगद ते गुरु अमरदास दा नाम विच किवें आ जांदा भाई ते जे गुरु अर्जन दे सामने गुरु रामदास दे सामने उचारी हुंदी तां फिर इह शब्द नहीं सी आउणे कि गुरु रामदास दी ज्योति जोत समा के सचखंड नूं चले गए ते इह शब्द विच नहीं सी आउणे चाहीदे। सो भट्टां दे सवैया बाबत तुहानूं पहली बेनती है कि भट्ट गुरमत विच सतारां ने किसी होर की अनुमति की गल नहीं मननी। मैं जो भी शब्द तुहाडे चरणां विच बेनती करूंगा ओनू ए नहीं समझना हरदेव सिंह बोलदा ए किसे दे लिखे बोलदा मैनू टकसाल ते भरोसा गुरमत ते भरोसा मैनू विद्या ही उथों प्राप्त होई है ते गुरसिख प्यारे मैं जो भी अकाल पुरख की बख्शी बुद्धि नाल तुहाडे चरणां विच अर्थ करने वो जेहड़े टकसाल दे गुरु गोबिंद सिंह महाराज ने अपनी रचना तो सुनाए ने मैनू कोई फिक्र नहीं तुहाडे विचों किसे नूं चंगे लगन ना लगन ये मेरा सब्जेक्ट नहीं है कि तुसी अर्थां तो खुश हो नहीं नहीं मैनू भय मेरे सतगुर दा है मेरे सतगुर खुश हो जाण मेरे खातर तिने लोग खुश ने अज के अकोसर मैनू सतगुरां दा भय है जो गुरु गोबिंद सिंह ने अपनी रसना तो बचन उचारे ने बस ओही टकसारा ने दमदमा साहब ते सतो की गली ज्ञानी संत महाराज बाबा हमीर सिंह जी ज्ञानी मणि सिंह जी की टकसारा ते गुरसिख प्यारे भट्टां दी गिणती सतारा है जिन्हां दे सवैये ने सतारा क्यों ने ब्रह्मा जी नूं माण हो गया कि जे मैं वेद ना रचदा इस सृष्टि नूं ज्ञान नहीं सी पैदा ब्रह्म गर्भ किया नहीं जानिया वेद की विपत पड़ी पछताने महाराज ने प्रमाण दिता है ब्रह्मा नूं पहला तां माण यह होया उसने पुछया मेरी पैदाइश कित्थों होई है ते दसण वाले ने दसिया कमल की नाभी विचों हुई है तेरी पैदाइश नाभ कमल से ब्रह्मा उपजे वेद पढ़े मुख कंठ सवार बाणी ने मने कि कमल की नाभी विचों ब्रह्मा पैदा हो जे नाभी चो पैदा ना होया मैं सीधी पंजाबी की गल कर दे ता मां बाप का नौ साडे को हुंदा सतनाम बहुत सीधे प्रमाण से दुनिया का इतिहास पालो ब्रह्मा के मां बाप का पता नहीं है नाभ कमल से ब्रह्मा उपजे ते उनू आ गया माण कहना दसण वाले झूठ बोलदा मैं सृष्टि नू साजण वाला कमल फुल चो पैदा हूं बैठे बैठे ने कमल फुल दे लत मारी ते फिर किथे माण टुटे वो वाहिगुरु दे कमल फुल दी नाभी इतनी वड्डी बन गई कि उहदे विच डिग पिया ब्रह्म 18 युग बीत गए हेठ नूं इह जाई जावे पर नाभी नहीं मुकी अज के आखो सतनाम 18 युग
ਤੇ ਜਦੋਂ 18 ਯੁੱਗ ਬੀਤ ਗਏ ਵੇਖਿਆ ਕਿ ਤਾਂ ਪਤਾ ਨੀ ਲੱਗਦਾ, ਮੈਂ ਤਾਂ ਭੁਲੇਖੇ ਵਿੱਚ ਪੈ ਗਿਆ, ਮੈਂ ਤਾਂ ਕੁਝ ਵੀ ਨੀ ਇੱਥੇ। ਫਿਰ ਅਰਦਾਸ ਕੀਤੀ, ਹੁਣ ਵਾਹਿਗੁਰੂ ਮੈਨੂੰ ਬਚਾ। 18 ਯੁੱਗ ਉੱਪਰ ਆਉਣ ਨੂੰ ਲੱਗੇ, ਉਹਨੂੰ ਬਾਣੀ ਵਿੱਚ ਕੀ ਲਿਖਿਆ, ਯੁੱਗ 36 ਕੀਓ ਗੁਬਾਰਾ। ਉਹ 18 ਜਾਣ ਨੂੰ ਤੇ 18 ਆਉਣ ਨੂੰ 36 ਯੁੱਗ। ਬ੍ਰਹਮ ਉਹਨੇ ਮਾਣ ਕੀਤਾ ਕਿ ਜੇ ਮੈਂ ਵੇਦ ਨਾ ਰਚਦਾ। ਇੱਕ ਬੇਨਤੀ ਹੋਰ ਯਾਦ ਰੱਖਿਓ, ਵੇਦ ਕੋਈ ਸ਼ਬਦ ਨਹੀਂ ਹੈ, ਵੇਦ ਕੋਈ ਗ੍ਰੰਥ ਨਹੀਂ ਹੈ, ਸੁਰਤੀ ਜਿਹੜਾ ਗ੍ਰੰਥ ਹੈ ਨਾ, ਸੁਰਤੀ ਤੁਸੀਂ ਬਹੁਤ ਸੁਣਿਆ, ਸੁਰਤ ਸਿਮਰਤ, ਸੁਰਤੀ ਇੱਕ ਗ੍ਰੰਥ ਹੈ। ਉਹਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ, ਜਿਹਦਾ ਨਾਮ 4 ਵੇਦ। ਵੇਦ ਕੋਈ ਭਾਸ਼ਾ ਵਿੱਚ ਸ਼ਬਦ ਨਹੀਂ ਹੈ, ਗ੍ਰਾਮੈਟੀਕਲੀ ਗਲਤ ਹੈ, ਅਸਲ ਸ਼ਬਦ ਹੈ ਵਿਦ, ਵਿਦ ਕਾਸ਼ ਧਾਤੂ ਵੇਦਾ, ਅਸਲ ਸ਼ਬਦ ਵਿਦ ਹੈ। ਵਿਦ ਕਹਿੰਦੇ ਨੇ ਸੰਸਕ੍ਰਿਤ ਵਿੱਚ ਗਿਆਨ ਨੂੰ, ਜਾਣਨ ਨੂੰ। ਵਿਦ ਤੋਂ ਹੀ ਵੇਦ ਬਣੇ, ਵਿਦ ਤੋਂ ਹੀ ਵਿਦਵਾਨ ਬਣੇ, ਵਿਦ ਤੋਂ ਹੀ ਵਿਦਿਆ ਬਣੀ ਹੈ, ਤੇ ਵਿਦ ਤੋਂ ਹੀ ਵਿਦਿਆਲਾ ਬਣੇ। ਅਸਲ ਦਾ ਕਾਸ਼ ਧਾਤੂ ਵਿਦ ਹੈ। ਇਹਨੇ 4 ਬ੍ਰਹਮਾ ਜੀ ਨੇ ਉਚਾਰੇ ਨੇ, ਬਾਣੀ ਮੰਨਦੀ ਹੈ। ਇਹਨਾਂ ਨੂੰ ਹੋਇਆ ਮਾਣ ਕਿ ਜੇ ਮੈਂ ਵੇਦ ਨਾ ਉਚਾਰਦਾ ਇਹ ਸੰਸਾਰ ਅਗਿਆਨੀ ਰਹਿੰਦਾ, ਇੱਥੇ ਕਿਸੇ ਨੂੰ ਗਿਆਨ ਨਹੀਂ ਸੀ। ਪਿਆਰੇ ਹੋ, ਯਾਦ ਰੱਖਿਓ, ਜਿੰਨੇ ਮਰਜ਼ੀ ਮਾੜੇ ਕੰਮ ਕਰੀ ਜਾਓ, ਉਹਦਾ ਫਲ ਤੁਸੀਂ ਭੁਗਤਣਾ, ਮੈਂ ਵੀ ਭੁਗਤਣਾ। ਰੱਬ ਨਹੀਂ ਹਟਾਉਂਦਾ ਕਿ ਸ਼ਰਾਬ ਨਾ ਪੀਓ, ਜੂਆ ਨਾ ਖੇਡੋ, ਪਰ ਇੱਕ ਗੱਲ ਹਟਾਉਂਦਾ ਰੱਬ ਕਿ ਜੋ ਮਰਜ਼ੀ ਕਰੀ ਜਾਏ, ਕਦੇ ਹਉਮੈ ਨਾ ਕਰੀ। ਹਰ ਜੀਉ ਹੰਕਾਰ ਨਾ ਪਾਵੇ ਵੇਦ ਭੂਖ ਚਲਾ। ਤੇ ਆਪਾਂ ਤੁਸੀਂ ਸਿਆਣੇ ਬੈਠੇ ਹੋ, ਸਾਰਾ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਰੱਬ ਕਿਸੇ ਦਾ ਵੈਰੀ ਨਹੀਂ, ਸਭ ਸਮਾਨ ਹੈ ਉਹਨੂੰ। ਪਰ ਇੱਕ ਜਗ੍ਹਾ ਲਿਖਿਆ ਵੀ ਵੈਰੀ ਹੈਗਾ, ਬਾਣੀ ਵਿੱਚ ਲਿਖੇ ਕਿ ਉਹਦਾ ਵਿਰੋਧ ਹੈਗਾ। ਪੜ੍ਹਦੇ ਹੋ ਤੁਸੀਂ, ਹਉਮੈ ਨਾਵੇ ਨਾਲ ਵਿਰੋਧ ਹੈ। ਜੇ ਰੱਬ ਦੀ ਦੁਸ਼ਮਣੀ ਹੈ ਤਾਂ ਮੈਂ ਨਾਲ, ਹਉਮੈ ਨਾਲ, ਹੋਰ ਨੀ ਕਿਸੇ ਨਾਲ, ਨਾ ਚੋਰ ਨਾਲ, ਉਹਦਾ ਚੀਟੀ ਤੇ ਕੁੰਚਲ ਚੂਲਾ ਸਭ ਪਰ ਕਿਰਪਾ ਦਿਸ਼ਕਰ ਫੂਲਾ, ਹੋਰ ਨੀ ਕਿਸੇ ਨਾਲ ਉਹਦਾ ਵੈਰ, ਕਰੋ ਤੇ ਭਰੋ ਨੇ ਕੀ ਲੈਣੇ। ਪਰ ਜੇ ਉਹਦਾ ਵੈਰ ਹੈ ਨਾ, ਤਾਂ ਇੱਕ ਮੈਂ ਨਾਲ ਹੈ। ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾ। ਤੇ ਜਦੋਂ ਹੰਕਾਰੀ ਹੋਇਆ ਬ੍ਰਹਮਾ, ਫਿਰ ਅਕਾਲ ਪੁਰਖ ਨੇ ਸਰਾਪ ਦਿੱਤਾ, ਜਾਹੋ ਤੁਹਾਡੀ ਦੁਰਦਿਸ਼ਾ ਹੋਵੇਗੀ। ਇਹਨਾਂ ਨੂੰ ਕੋਈ ਨੀ ਪੁੱਛੇਗਾ, ਕੋਈ ਨੀ ਪੜ੍ਹੇਗਾ। ਜਦੋਂ ਆ ਸਰਾਪ ਹੋ ਗਿਆ, ਫਿਰ ਚਰਨਾਂ ਤੇ ਡਿੱਗਿਆ ਕਿ ਮਹਾਰਾਜ ਹੁਣ ਤੁਹਾਡਾ ਬਚਨ ਤਾਂ ਹੋਣਾ ਪੂਰਾ, ਪਰ ਮੈਂ ਬਖਸ਼ਿਆ ਕਦ ਜਾਵਾਂਗਾ। ਉਦੋਂ ਫਿਰ ਅਕਾਲ ਪੁਰਖ ਨੇ ਬਚਨ ਕੀਤਾ ਸੀ, ਕਲ ਯੁਗ ਆਉਣ ਦੇ ਮੈਂ ਆਪ ਬੰਦੇ ਦਾ ਸਰੂਪ ਧਾਰਨ ਕਰਕੇ ਪ੍ਰਗਟ ਹੋਵਾਂ। ਸ੍ਰੀ ਗੁਰੂ ਨਾਨਕ ਦੇ ਆਪ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰ ਲੋਕ ਸੁਣਿਓ ਬਿੰਦ ਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਇਹ ਜਿਹੜੇ ਬਚਨ ਸਵਈਆ ਤੁਹਾਡੇ ਸਾਹਮਣੇ ਪੇਸ਼ ਕੀਤਾ, ਦਸਮ ਗ੍ਰੰਥ ਦਾ ਸਵਈਆ ਭਾਈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਅਕਾਲ ਪੁਰਖ ਆਪ ਸਰੂਪ ਧਾਰਨ ਕਰਕੇ ਨਿਰਗੁਣ ਤੇ ਸਰਗੁਣ ਹੋ ਕੇ ਸੰਸਾਰ ਵਿੱਚ ਆਏ। ਅਕਾਲ ਪੁਰਖ ਕਹਿਣ ਲੱਗੇ, ਜਦੋਂ ਮੈਂ ਖੁਦ ਅਵਤਾਰ ਲੈ ਕੇ ਜਾਵਾਂਗਾ, ਉਦੋਂ ਤੁਹਾਨੂੰ ਮਿਲਣਗੇ, ਮੇਰੇ ਸਰੂਪ ਦੇ ਦਰਸ਼ਨ ਹੋਣਗੇ, ਉਦੋਂ ਤੁਹਾਡਾ ਇਹ ਪਾਪ ਬਖਸ਼ਿਆ ਜਾਵੇਗਾ। ਜਿੱਥੋਂ ਸਵਈਏ ਪ੍ਰਾਪਤ ਹੋਏ ਨੇ ਗੁਰਮੁਖ ਪਿਆਰਿਓ, ਜਿਹੜਾ ਭਿੱਖਾ ਭੱਟ ਹੈ ਇਹ ਬ੍ਰਹਮਾ ਦਾ ਸਰੂਪ ਹੈ। ਖੁਦ ਬ੍ਰਹਮਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅੰਮ੍ਰਿਤਸਰ ਸਾਹਿਬ ਆਏ, ਗੋਇੰਦਵਾਲ ਸਾਹਿਬ ਆਏ, ਕੁਝ ਵਿਦਵਾਨ ਗੋਇੰਦਵਾਲ ਸਾਹਿਬ ਕਹਿੰਦੇ ਨੇ ਤੇ ਕੁਝ ਅੰਮ੍ਰਿਤਸਰ ਸਾਹਿਬ ਕਹਿੰਦੇ ਨੇ। ਰਹੋ ਅੱਜ ਵਿਚਾਰ ਲੁਕਤਾ ਚੀਨੀ ਵਿੱਚ ਨਹੀਂ ਪੈਣਾ। ਭਿੱਖਾ ਜਿੱਥੇ ਸ਼ਬਦ ਆਵੇਗਾ ਸਵਈਆਂ ਵਿੱਚ, ਇਹ ਬ੍ਰਹਮਾ ਦਾ ਅਵਤਾਰ। ਕਿਉਂਕਿ 4 ਵੇਦ ਸੀ, ਫਿਰ ਇੱਕ ਇੱਕ ਵੇਦ ਨੇ 4 ਸਰੂਪਾਂ ਵਿੱਚ ਜਨਮ ਲਿਆ, ਉਹ ਹੋ ਗਏ 16 ਤੇ ਭਿੱਖਾ ਬ੍ਰਹਮਾ ਇਹਨਾਂ ਦਾ ਕਰਤਾ 17। ਇਸ ਤਰ੍ਹਾਂ ਭਾਈ ਜਿਹੜਾ ਭੱਟਾਂ ਦੇ ਸਵਈਏ ਅੱਜ ਗੁਰੂ ਦੀ ਕਿਰਪਾ ਨਾਲ ਆਰੰਭ ਹੋ ਰਹੇ ਨੇ, ਇਹਨਾਂ ਦੇ ਉਚਾਰਨ ਵਾਲਿਆਂ ਦੀ ਗਿਣਤੀ 17 ਹੈ ਗੁਰਮਤ ਵਿੱਚ। ਕੋਈ ਅੱਗੇ ਪਿੱਛੇ ਕਰੇ ਉਹ ਗੱਲ ਨਹੀਂ ਮੰਨਣੀ, ਸ਼ਰਧਾ ਰੱਖੋ ਗੁਰਮਤ ਉੱਤੇ, ਸ਼ਰਧਾ ਰੱਖੋ ਗੁਰਬਾਣੀ ਉੱਤੇ। ਗੁਰਸਿੱਖ ਪਿਆਰਿਓ, ਇਹ ਤੋਂ ਵੱਡੀ ਗੱਲ ਇਹ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ
ਕੱਲਾ ਇਹ ਨਾ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਰੱਬ ਦਾ ਸਰੂਪ ਹੈ, ਨਹੀਂ ਗੁਰਮੁਖ ਪਿਆਰਿਓ ਇੱਕ ਇੱਕ ਅੱਖਰ ਵਾਹਿਗੁਰੂ ਦਾ ਸਰੂਪ। ਕਿਤੇ ਭਾਈ ਸਾਹਿਬ ਸੰਤੋਖ ਸਿੰਘ ਜੀ ਤੋਂ ਪੜ੍ਹੋ ਤੁਸੀਂ ਕਿ ਗੁਰੂ ਗ੍ਰੰਥ ਸਾਹਿਬ ਹੈ ਕੀ, ਦੁੱਖ ਨਾ ਮੇਰੀਆਂ ਬੇਨਤੀਆਂ ਨਾ ਮਨਾਇਓ, ਮੱਥਾ ਟੇਕਣਾ, ਰੁਮਾਲਾ ਚੜਾਉਣਾ, ਅਖੰਡ ਪਾਠ ਕਰਾਉਣਾ, ਪਰਚੀ ਕਟਾਉਣੀ, ਇਹ ਹੋਰ ਚੀਜ਼ਾਂ ਨੇ। ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ ਹੋਰ ਚੀਜ਼। ਮੈਂ ਇਹ ਵੀ ਬੇਨਤੀ ਕਰ ਦਵਾਂ, ਜੇ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਲੋਕਾਂ ਨੂੰ ਦੱਸ ਦਿੰਦੇ, ਅੱਧੀ ਦੁਨੀਆਂ ਹੁਣ ਸਿੱਖ ਹੋ ਜਾਂਦੀ। ਅਸੀਂ ਕਰਮ ਕਾਂਡ ਦੱਸਿਆ ਲੋਕਾਂ ਨੂੰ, ਅਸੀਂ ਪੂਜਾ ਦੇ ਸਾਧਨ ਦੱਸੇ ਨੇ, ਕਿਉਂਕਿ ਪੂਜਾ ਦੇ ਵਿੱਚ ਸਾਡਾ ਸਵਾਰਥ ਹੈ, ਸਾਡਾ ਕੁਝ ਮਤਲਬ ਹੈ, ਸਾਡਾ ਕੁਝ ਕਰਮ ਚੱਲ ਰਿਹਾ ਵਿੱਚ, ਪਰ ਅਸੀਂ ਗੁਰਬਾਣੀ ਦੇ ਅਰਥ ਨਹੀਂ ਦੱਸੇ। ਜੇ ਗੁਰਬਾਣੀ ਦਾ ਗਿਆਨ ਅਸੀਂ ਦੇ ਦਿੰਦੇ ਗੁਰਸਿੱਖ ਪਿਆਰਿਓ, ਸੂਰਜ ਆਪਣੀ ਰੋਸ਼ਨੀ ਦਿੰਦਾ, ਜਦ ਉਹ ਰੋਸ਼ਨੀ ਦੇ ਦਿੰਦਾ ਸਾਰਿਆਂ ਨੂੰ, ਕੋਈ ਮੁਨਕਰ ਹੋਵੇਗਾ ਕਿ ਰੋਸ਼ਨੀ ਨਹੀਂ ਮਿਲੀ, ਕੋਈ ਮੁਨਕਰ ਹੋਵੇਗਾ ਕਿ ਸੂਰਜ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਅਸੀਂ ਘਰ ਘਰ ਦੇ ਦਿੰਦੇ, ਕਿਸੇ ਨੇ ਮੁਨਕਰ ਹੋਣਾ ਹੀ ਨਹੀਂ ਸੀ ਕਿ ਮੇਰਾ ਗੁਰੂ ਨਹੀਂ ਹੈ। ਗੁਰਬਾਣੀ ਇਸ ਯੁਗ ਮੈਂ ਚੰਨ, ਇਹ ਵੀ ਯਾਦ ਰੱਖਿਓ, ਜਿੰਨੇ ਅੱਡੇ ਮਨਮਤੀਆਂ ਦੇ ਖੁੱਲੇ ਨੇ, ਇਹ ਉਹਨਾਂ ਦਾ ਦੋਸ਼ ਨਹੀਂ ਹੈ। ਪੰਜਾਬ ਵਿੱਚ ਜਾਓ, ਕੋਠੀ ਬਣਾਓ, ਜਿੰਨਾ ਚਿਰ ਤੁਹਾਨੂੰ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਨੇ ਕਨੈਕਸ਼ਨ ਨਹੀਂ ਨਾ ਦੇਣਾ, ਉਨਾ ਚਿਰ ਤਾਂ ਮੋਮਬੱਤੀ ਮਚਾਓਗੇ, ਲੈਂਟਰਨ ਰੱਖੋਗੇ, ਹਾਈਡਰੋ ਦਾ ਗੈਸ ਪੰਪ ਰੱਖੋਗੇ, ਗੈਸ ਮਚਾਓਗੇ, ਚੰਨੇ ਖਾਤਰੀ ਹੋਏ ਬਿਜਲੀ ਆਈ ਨਹੀਂ। ਪਰ ਜਦੋਂ ਬਿਜਲੀ ਆ ਜਾਵੇ ਫਿਰ ਲੈਂਟਰਨ ਦੀ ਕੀ ਲੋੜ ਹੈ? ਇਹ ਮਨਮਤੀਆਂ ਦੇ ਅੱਡੇ ਕਿਉਂ ਖੁੱਲੇ ਨੇ? ਇਹ ਸਿੱਖ ਮਨਮਤੀਆਂ ਦੇ ਪਿੱਛੇ ਦੇ ਤਾੜੀਆਂ ਦੇ ਕਿਉਂ ਲੱਗੇ ਨੇ? ਇਹ ਮੋਮਬੱਤੀਆਂ ਦੇ ਪਿੱਛੇ ਤਾਂ ਲੱਗੇ, ਅਸੀਂ ਗੁਰਬਾਣੀ ਦਾ ਕਨੈਕਸ਼ਨ ਉਹਨਾਂ ਦੇ ਘਰ ਦੇ ਨਹੀਂ ਸਕੇ, ਅਸੀਂ ਗੁਰਬਾਣੀ ਨਾਲ ਉਹਨਾਂ ਨੂੰ ਜੋੜ ਨਹੀਂ ਸਕੇ। ਸਾਡਾ ਇਰਾਦਾ ਇਹ ਨਹੀਂ ਕਿ ਜੋੜੀਏ, ਸਾਡਾ ਲਾਣਾ ਪ੍ਰਚਾਰ ਚ ਗੁਰਸਿੱਖ ਪਿਆਰੇ। ਜੇ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਤਾ, ਵੱਡਾ ਸਾਡੇ ਡੇਰੇ ਫੇਰ ਲੈਣ, ਸਾਡਾ ਬਿਜ਼ਨਸ ਖਤਮ ਹੈ, ਬਹੁਤ ਘਾਟ ਹੈ, ਬਹੁਤ ਦੁੱਖ ਦੀਆਂ ਗੱਲਾਂ ਨੇ। ਕਿਤੇ ਸਾਂਝੀਆਂ ਹੋਣ ਦਾ ਸਮਾਂ ਮਿਲੇ ਫੇਰ ਪਤਾ ਲੱਗੇ ਕੀ ਘਟਨਾ ਵਾਪਰ ਰਹੀ ਹੈ। ਐਵੇਂ ਡਾਂਗ ਚੱਕ ਕੇ ਕੰਮ ਨਹੀਂ ਚੱਲਣਾ ਗੁਰਸਿੱਖ ਪਿਆਰੇ, ਜੜ ਤੱਕ ਪੁੱਜਣ ਦੀ ਲੋੜ ਹੈ ਬਿਮਾਰੀ ਦੇ। ਪਹਿਲਾਂ ਡਾਇਗਨੋਸ ਕਰੋ, ਤਸ਼ਖੀਸ ਕਰੋ ਕਿ ਬਿਮਾਰੀ ਪੈਦਾ ਕਿੱਥੋਂ ਹੋ ਰਹੀ ਹੈ। ਗਿੱਟੇ ਸੁੱਜ ਗਏ ਤੇ ਉੱਤੋਂ ਹੀ ਮਾਸ ਕਰੀ ਜਾਓ, ਆਰਥੋਰਾਈਜ ਘਟ ਜੂਗਾ। ਜਦ ਤੱਕ ਖੂਨ ਵਿੱਚ ਤੇਰੇ ਭਾਈ ਖੂਨ ਵਿੱਚ ਤੇਰੇ ਨੈਤਿਕ ਟੈਸਟ ਬਣਿਆ ਹੋਇਆ ਤੇ ਆਰਥੋਰਾਈਜ ਕਿੱਥੋਂ ਹਟ ਜੂਗਾ ਤੇਰੇ? ਇਹ ਉਹਨਾਂ ਦੀ ਗੱਲ ਨੀ ਜਿਹੜੇ ਮਨਮਤੀਆਂ ਪਿੱਛੇ ਲੱਗੇ ਨੇ। ਸਾਡੀ ਕਮਜ਼ੋਰੀ ਹੈ, ਧਰਮ ਸੰਸਥਾਵਾਂ ਦੀ ਕਮਜ਼ੋਰੀ ਹੈ, ਪ੍ਰਚਾਰਕਾਂ ਦੀ ਕਮਜ਼ੋਰੀ ਹੈ, ਤੇ ਬਹੁਤ ਵੱਡੀ ਕਮਜ਼ੋਰੀ ਇਹ ਹੈ ਕਿ ਸਾਡੇ ਕੋਲ ਬਾਣੀ ਦੀ ਖੋਜ ਨਹੀਂ। ਅਸੀਂ ਸੁਣਾਈਏ ਕਿਸੇ ਨੂੰ, ਸਾਨੂੰ ਤਾਂ ਬਾਣੀ ਸ਼ੁੱਧ ਪੜ੍ਹਨੀ ਨਹੀਂ ਆਉਂਦੀ, ਅਸੀਂ ਤਾਂ ਬਾਣੀ ਦਾ ਪਾਠ ਸੰਸਥਾ ਲਈ ਨਹੀਂ ਕਿਸੇ ਤੋਂ। ਦੁੱਖ ਨਾ ਮਨਾਇਓ, ਪੰਜਾਬ ਵਿੱਚ ਕਮੇਟੀਆਂ ਨੇ ਇੱਥੇ ਵੀ ਹੋਣਗੀਆਂ, ਅਖੰਡ ਪਾਠ ਰੱਖ ਲਿਆ ਗੁਰਦੁਆਰੇ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਜੀ, ਅਖੰਡ ਪਾਠ ਕਰਾਉਣੇ, ਪਾਠੀ ਹੋਈ ਨਹੀਂ, ਇੱਕ ਬੈਠ ਗਿਆ ਪਾਠੀ, ਤਿੰਨ ਘੰਟੇ ਹੋ ਗਏ, ਸਟੇਟ ਸਕੱਤਰ ਬੋਲਦਾ ਲਾਊਡ ਸਪੀਕਰ ਕਹੀ, ਆਈ ਵੀ ਫਲਾਣਾ ਸੇ ਛੱਡੀ ਇਹਨੂੰ, ਤਿੰਨ ਘੰਟੇ ਹੋ ਗਏ। ਉਹ ਘਰ ਬੈਠਾ ਸੁਣੀ ਜਾਂਦਾ, ਜਾਂਦਾ ਨਹੀਂ, ਜੇ ਮੈਂ ਚਲਿਆ ਗਿਆ ਮੈਨੂੰ ਚਾਰ ਘੰਟੇ ਨਹੀਂ ਛੱਡਣਾ। ਵੇਖੋ ਅਖੰਡ ਪਾਠ ਕੀ ਹੋ ਰਹੇ ਨੇ ਸਾਡੇ, ਨਾ ਕਿਸੇ ਨੇ ਇਸ਼ਨਾਨ ਕਰਨੇ, ਸਕੂਟਰ ਫੜ ਗਏ ਜਲੰਧਰ ਤੋਂ ਆਉਂਦੇ ਆਉਂਦੇ ਤਾਂ, ਉਹ ਤੂੰ ਘਰ ਸਕੂਟਰ ਮੈਂ ਦੇ ਕੇ ਆਉਣਾ, ਤੂੰ ਫਲਾਣੇ ਨੂੰ ਛੱਡ। ਵੇਖੋ ਅਖੰਡ ਪਾਠ ਕੀ ਹੋ ਰਹੇ ਨੇ। ਗੁਰਸਿੱਖ ਪਿਆਰੇ ਖੋਜ ਨਹੀਂ ਰਹੀ ਕਿ ਉਹ ਨਹੀਂ ਰਹੀ, ਇਹ ਵੀ ਹੁਣ ਸਿਆਣੇ ਬੈਠੇ ਹੋ। ਵਿਦਵਾਨਾਂ ਦੀ ਸਿੱਖ ਕੌਮ ਵਿੱਚ ਕਦਰ ਨਹੀਂ, ਇਹ ਤਾਂ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਲੱਖਾਂ ਜਨਮਾਂ ਵਿੱਚ ਸਿੱਖ ਕੌਮ ਉਹਨਾਂ ਦੀ ਦੇਣ ਨਹੀਂ ਦੇ ਸਕਦੀ ਜਿਹੜੀ ਉਹ ਵਿਦਿਆ ਦੇ ਗਏ। ਜੇ ਕਿਤੇ ਉਹ ਵਿਦਿਆ ਨਾ ਦਿੰਦੇ, ਉਹ ਤੁਸੀਂ ਛੱਡੋ ਆਪਣੇ ਇਸ ਇੰਗਲੈਂਡ ਨੂੰ, ਛੱਡੋ ਅਮਰੀਕਾ ਨੂੰ, ਸ੍ਰੀ ਹਰਿਮੰਦਰ ਸਾਹਿਬ ਵੀ ਪਾਠੀ ਨਹੀਂ ਸੀ ਲੱਭਣਾ ਕੋਈ ਲੱਗਣ ਵਾਸਤੇ। ਜੇ ਉਹ ਘਾਲਣਾ ਨਾ ਕਮਾਈ ਕਰਦੇ ਪਾਠ ਸ਼ੁੱਧ, ਪਾਠਾਂ ਦਾ ਗਿਆਨ ਨਾ ਸਾਨੂੰ ਦਿੰਦੇ, ਅਸੀਂ ਖੋਜ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਖੋਜੀਆਂ ਦੀ ਤੁਹਾਡੇ ਵਿੱਚ ਕਦਰ ਨਹੀਂ, ਵਿਦਵਾਨਾਂ ਦੀ ਸਿੱਖ ਕੌਮ ਵਿੱਚ ਕਦਰ ਨਹੀਂ ਹੈ। ਕਦਰ ਹੈ ਤਾਂ ਕੱਚੇ ਪੇਲੇ ਦੋ ਚੀਜ਼ਾਂ ਦੀ ਕਦਰ ਹੈ, ਜਾਂ ਕੋਈ ਫੰਡ ਦੇਣ ਵਾਲਾ ਹੋਵੇ ਤੁਹਾਨੂੰ, ਜਾਂ ਕੋਈ ਵੋਟਾਂ ਪਾਉਣ ਵਾਲਾ ਹੋਵੇ, ਅੱਜ ਕੋਈ ਸਤਨਾਮ ਉਹਦੀ ਚੜ੍ਹਦੀ ਕਦਰ।
ਕੈਸ਼ ਦੇਵੇ ਆ ਦਸ ਬੰਦੇ ਪਿੱਛੇ ਹੁਣ ਊੜਾ ਆੜਾ ਆਵੇ ਚਾਹੇ ਨਾ ਆਵੇ ਗੁਰਸਿੱਖ ਪਿਆਰੇ ਜੇ ਅਸੀਂ ਗੁਰਬਾਣੀ ਦਾ ਪ੍ਰਚਾਰ ਗੁਰਮਤ ਦਾ ਪ੍ਰਚਾਰ ਹੁਣ ਤੁਹਾਡੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਥੋੜਾ ਜਿਹਾ ਅਰੰਭਿਆ ਕਿਉਂਕਿ ਗਿਆਨੀ ਮੇਵਾ ਸਿੰਘ ਦੀ ਜਗ੍ਹਾ ਦਾਸ ਨੂੰ ਡਿਊਟੀ ਮਿਲੀ ਹੈ ਧਰਮ ਪ੍ਰਚਾਰ ਦੀ ਉਹਨਾਂ ਦੇ ਚੜਾਈ ਕਰਨ ਤੋਂ ਬਾਅਦ ਦਾਸ ਨੂੰ ਸੇਵਾ ਬਖਸ਼ੀ ਹੈ ਪੰਥ ਨੇ ਤੇ ਹੁਣ ਬਹੁਤ ਉੱਚੇ ਪ੍ਰੋਗਰਾਮ ਉੱਥੇ ਉਲੀਕੇ ਗਏ ਨੇ ਥੋੜੇ ਸਮੇਂ ਵੀ ਤੁਹਾਡੇ ਸਾਹਮਣੇ ਆਉਣਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੁੱਲ ਨਹੀਂ ਵਿਕੂਗੀ ਇਹ ਫੈਸਲਾ ਕਰ ਦਿੱਤਾ ਸੀ ਧਰਮ ਪ੍ਰਚਾਰ ਕਮੇਟੀ ਜਿੰਨੀਆਂ ਬੀੜਾਂ ਹੋਣਗੀਆਂ ਉਹ ਸਾਰੀਆਂ ਸੇਵਾ ਪਰ ਦਿੱਤੀ ਉੱਥੇ ਜਾਵੇਗੀ ਜਿੱਥੇ ਮਹਾਰਾਜ ਦੇ ਸਰੂਪ ਰੱਖਣ ਦਾ ਪੂਰਾ ਇੰਤਜ਼ਾਮ ਹੋਵੇ ਇਹ ਨਹੀਂ ਕਿ ਸੜਕ ਤੇ ਗੱਡ ਲੋ ਭੰਡਾ ਕੇ ਗੁਰਦੁਆਰਾ ਬਣਾਉਣਾ ਢੇਰਾ ਰੂੜੀਆਂ ਦੇ ਵਿੱਚ ਝੰਡੇ ਗੱਡੀ ਬੈਠੇ ਨੇ ਗੁਰਦੁਆਰੇ ਬਣਾਉਣੇ ਉਹ ਸਭ ਮਹਾਰਾਜ ਦੀ ਕਿਰਪਾ ਹੋਣੀ ਤੇ ਦੂਜੀ ਗੱਲ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਦੀਆਂ ਪੋਥੀਆਂ ਟਕਸਾਲੀ ਨਮਨਵੇਂ ਸਾਹਿਬ ਵਾਲੇ ਅਰਥ ਉਹ ਛਾਪੀਆਂ ਜਾਣਗੀਆਂ ਉਹ ਵੀ ਪੋਥੀਆਂ ਪੜ੍ਹਨ ਵਾਲਿਆਂ ਨੂੰ ਫਰੀ ਦਿੱਤੀਆਂ ਜਾਣਗੀਆਂ ਉਹਦੀ ਵੀ ਕੋਈ ਕੀਮਤ ਨਹੀਂ ਲਈ ਇਹ ਪ੍ਰੋਗਰਾਮ ਛੱਪ ਚੁੱਕੇ ਪਰ ਸਾਨੂੰ ਸਿਆਸੀ ਲੋਕ ਕੰਮ ਨਹੀਂ ਕਰਨ ਦਿੰਦੇ ਉੱਥੇ ਗੁਰਸਿੱਖ ਪਿਆਰਿਓ ਅੜਿਚਣਾ ਆ ਜਾਂਦੀ ਹੈ ਫਲਾਣੇ ਤੋਂ ਇਲੈਕਸ਼ਨ ਫਲਾਣੇ ਤੋਂ ਫਲਾਣਾ ਇਹ ਹੋ ਗਿਆ ਹੌਲੀ ਹੌਲੀ ਮਾਰਜ ਕਰਨਗੇ ਜਿੰਨੀਆਂ ਬੀੜਾਂ ਪਈਆਂ ਵੀ ਹੈ ਲੋਕਾਂ ਕੋਲ ਵੇਚਣ ਵਾਸਤੇ ਉਹ ਵੀ ਸ਼੍ਰੋਮਣੀ ਕਮੇਟੀ ਆਪਣੇ ਪੈਸੇ ਦੇ ਕੇ ਮੁੱਲ ਲਵੇਗੀ ਉਹ ਵੀ ਵੇਚਣ ਨਹੀਂ ਦਿੱਤੀਆਂ ਜਾਣਗੀਆਂ ਉਹ ਵੀ ਫਰੀ ਭੇਟਾਂ ਦਿੱਤੀਆਂ ਜਾਣਗੀਆਂ ਸੋ ਸਤਿਗੁਰ ਕਿਰਪਾ ਕਰਨੇ ਉਦੋਂ ਬਹੁਤ ਚਿਰ ਪਹਿਲਾਂ ਚਾਹੀਦਾ ਸੀ ਬਹੁਤ ਪਹਿਲਾਂ ਅਸੀਂ ਅਵੇਸਲੇ ਰਹੇ ਸਤਾਰਾਂ ਭੱਟ ਇਹ ਚਾਰੇ ਵੇਦਾਂ ਦੇ ਚਾਰ ਚਾਰ ਤੇ ਬ੍ਰਹਮਾ ਦਾ ਸਰੂਪ ਭੱਟ ਭੇਖਾ ਇਹਨਾਂ ਦਾ ਜਥੇਦਾਰ ਇਹ ਸਤਾਰਾਂ ਭੱਟ ਗੁਰਸਿੱਖ ਪਿਆਰੇ ਉਹ ਜਨਮ ਮਰਨ ਭਰਮਦੇ ਹੋਏ ਕਿਉਂਕਿ ਬਾਣੀ ਨੇ ਮੰਨੇ ਹਉਮੈ ਜਿਹੜਾ ਹੋਮ ਵਿੱਚ ਆਇਆ ਹੋਮ ਵਿੱਚ ਗਿਆ ਇਹੀ ਦੁਨੀਆਂ ਵਿੱਚ ਪਾਉਣ ਵਾਲੀ ਚੀਜ਼ ਹੈ ਜਿਹੜੀ ਮੈਂ ਉਹ ਦੁਨੀਆਂ ਵਿੱਚ ਭਰਮਦੇ ਭਰਮਦੇ ਉਡੀਕ ਕਰ ਰਹੇ ਸੀ ਕਦੋਂ ਸਤਿਗੁਰ ਨਾਨਕ ਦੇਵ ਜੀ ਦਾ ਅਵਤਾਰ ਹੋਵੇ ਅਸੀਂ ਦਰ ਤੇ ਜਾਈਏ ਆਪਣੀ ਭੁੱਲ ਬਖਸ਼ਾਈਏ ਤਾਂ ਜਦੋਂ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ ਤਿੰਨ ਦਿਨ ਪਹਿਲਾਂ ਗੁਰਗੱਦੀ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਅੰਮ੍ਰਿਤਸਰ ਗੁਰਗੱਦੀ ਦੇ ਕੇ ਚੌਥੇ ਪਾਤਸ਼ਾਹ ਗੋਇੰਦਵਾਲ ਸਾਹਿਬ ਪੁੱਜ ਗਏ ਤੇ ਗੁਰਗੱਦੀ ਦੇਣ ਤੋਂ ਤੀਜੇ ਦਿਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ ਉਸ ਤੋਂ ਬਾਅਦ ਸਮਾਗਮ ਹੋਇਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬੈਠੇ ਲੋਕਾਂ ਨੇ ਆ ਕੇ ਉਪਮਾ ਕੀਤੀ ਉਸ ਸਮੇਂ ਭੱਟ ਆਏ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਇਹ ਉਹਨਾਂ ਦੀ ਬਾਣੀ ਤੋਂ ਪਤਾ ਲੱਗਦਾ ਕਿ ਜਦੋਂ ਭੱਟ ਆਏ ਨੇ ਤਾਂ ਸਤਿਗੁਰੂ ਰਾਮਦਾਸ ਜੀ ਨੂੰ ਜੋਤੀ ਜੋਤ ਸਮਾਇਆ ਕੁਝ ਦਿਨ ਹੀ ਹੋਏ ਸੀ ਉਹ ਤੁਹਾਨੂੰ ਸਵਈਆਂ ਦੇ ਵਿੱਚੋਂ ਹੀ ਬਾਣੀ ਆ ਜਾਣੀ ਹੈ ਉਥੋਂ ਸਾਨੂੰ ਲੱਭ ਪੈਣੀ ਇਹ ਗੱਲ ਕਿ ਬਾਣੀ ਕਦੋਂ ਉਚਾਰੀ ਹੈ ਕਦੋਂ ਭੱਟ ਆਏ ਨੇ ਜਦੋਂ ਗੁਰੂ ਰਾਮਦਾਸ ਜੀ ਨੂੰ ਜੋਤੀ ਜੋਤ ਸਮਾਇਆ ਕੁਝ ਦਿਨ ਹੀ ਹੋਏ ਸੀ ਉਹ ਭੱਟ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਏ ਦਰਸ਼ਨ ਕਰਕੇ ਪਤਾ ਲੱਗ ਗਿਆ ਕਿ ਜਿਹਦੀ ਉਡੀਕ ਵਿੱਚ ਅਸੀਂ ਸੀ ਜੋ ਸਰਾਪ ਕੱਟਣ ਵਾਲੀ ਜੋਤ ਹੈ ਉਹਦੇ ਸਾਨੂੰ ਦਰਸ਼ਨ ਹੋ ਗਏ ਨੇ ਦਰਸ਼ਨ ਹੀ ਗੁਰੂ ਦੇ ਗੁਰਸਿੱਖ ਪਿਆਰੇ ਜਿਸ ਤੇ

ਇਹ ਸਾਡੇ ਸਤਿਗੁਰ ਦੀ ਨੇਚਰ ਹੈ ਬੇਟਾ, ਸੁਭਾਅ ਹੈ, ਫੁੱਲਾਂ ਦਾ ਸੁਭਾਅ ਹੈ। ਕੋਲ ਜਾਓ ਤੇ ਸੁਗੰਧੀ ਦੇ ਦੇਣੀ, ਅੱਗ ਦਾ ਸੁਭਾਅ ਹੈ ਕੋਲ ਜਾਓ ਤੇ ਗਰਮੀ ਦੇ ਦੇਣੀ, ਪਾਣੀ ਦਾ ਸੁਭਾਅ ਉਹਦੇ ਵਿੱਚ ਵੜੋ ਤੇ ਉਹਨੇ ਗਿੱਲਾ ਕਰ ਦੇਣਾ। ਸਾਡੇ ਸਤਿਗੁਰ ਦਾ ਵੀ ਇਹੀ ਸੁਭਾਅ ਹੈ, ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾ। ਉਹ ਆਏ ਤੇ ਉਹਨਾਂ ਨੇ ਦਰਸ਼ਨ ਕਰਕੇ ਨਿਹਾਲ ਹੋ ਗਏ ਗੁਰਸਿੱਖ ਪਿਆਰਿਓ, ਚਰਨ ਫੜ ਲਏ। ਸਾਰੀ ਗੱਲ ਗੁਰੂ ਮਹਾਰਾਜ ਜਾਣਦੇ ਸੀ ਤੇ ਭਿੱਖਾ ਕਰਨ ਲੱਗਾ ਮਹਾਰਾਜ, ਲੱਭ ਪਏ ਸਾਨੂੰ ਜਗ੍ਹਾ ਵਿੱਚ ਆਵੇਗਾ। ਰੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਜਿੱਥੇ, ਸੰਨਿਆਸੀ ਤਪਸੀ ਮੁਖੋ ਇਹ ਪੰਡਿਤ ਮਿੱਠੇ, ਵਰਸ ਏਕ ਹੋ ਫਿਰਿਓ ਕਿਨੇ ਨੇ ਪਰਚਾ ਲਾਇਓ। ਬਹੁਤ ਜਨਮ ਬੀਤ ਗਏ ਸਾਨੂੰ, ਪਰ ਕਿਸੇ ਨੇ ਪਰਚਾ ਗਿਆਨ ਦਾ ਸ਼ਬਦ ਦਾ, ਅਗਿਆਨਤਾ ਨੂੰ ਕੱਟਣ ਵਾਲਾ ਪਰਚਾ, ਪਾਸ ਹੋਣ ਵਾਲਾ ਪਰਚਾ, ਉਹ ਨਹੀਂ ਲਾਇਆ ਸਾਨੂੰ। ਹੁਣ ਤੁਸੀਂ ਲੱਭ ਪਏ ਹੋ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੇਨਤੀ ਸੁਣੀ ਤੇ ਸਤਿਗੁਰ ਅਰਜਨ ਦੇਵ ਜੀ ਕਹਿੰਦੇ ਤੁਸੀਂ ਹਉਮੈ ਕੀਤੀ ਹੈ, ਹੰਕਾਰ ਦੇ ਰੋਗੀ ਹੋ, ਹੁਣ ਤੁਸੀਂ ਸਤਿਗੁਰਾਂ ਦੀ ਉਪਮਾ ਕਰੋ, ਵਡਿਆਈ ਕਰੋ। ਇਹੀ ਰਾਏ ਬਲਵੰਡ ਨੂੰ ਆਖਿਆ ਸੀ ਕਿ ਹੁਣ ਉਪਮਾ ਕਰੋ ਤਾਂ ਹੀ ਤੁਸੀਂ ਬਖਸ਼ੇ ਜਾਓਗੇ। ਭਾਈ ਲੱਦੇ ਨੇ ਬਖਸ਼ਾਏ ਸੀ, ਲਾਹੌਰ ਵਾਲੇ ਪਰਪਕਾਰੀ ਸਿੱਖ ਨੇ, ਉਹਨਾਂ ਨੇ ਵੀ ਉਪਮਾ ਕਰੀ। ਰਾਏ ਬਲਵੰਡ ਤਥਾ ਸਤਹਿ ਡੂਮ ਆਖੀ ਵਾਰ ਜਿਹੜੀ ਪੜ੍ਹਦੇ ਹੋ ਤੁਸੀਂ, ਹੁਣ ਤੁਸੀਂ ਅਕਾਲ ਪੁਰਖ ਦੀ ਉਪਮਾ ਕਰੋ ਸਤਿਗੁਰਾਂ ਦੀ, ਫਿਰ ਤੁਹਾਨੂੰ ਬਖਸ਼ਿਆ ਜਾਵੇਗਾ। ਜਦੋਂ ਇਹ ਬਚਨ ਗੁਰੂ ਅਰਜਨ ਦੇਵ ਜੀ ਨੇ ਕੀਤੇ, ਭਿੱਖਾ ਹੱਥ ਬਣ ਕੇ ਕਹਿੰਦਾ ਸਤਿਗੁਰ, ਗੁਰੂ ਨਾਨਕ ਦੀ ਵਡਿਆਈ, ਗੁਰੂ ਅੰਗਦ ਦੀ ਵਡਿਆਈ, ਗੁਰੂ ਅਮਰਦਾਸ ਦੀ ਵਡਿਆਈ ਅਸੀਂ ਕਰਨ ਯੋਗੇ ਨਹੀਂ ਹੈ। ਭਾਵੇਂ ਵੇਦਾਂ ਦੇ ਅਵਤਾਰ, ਕਿਉਂਕਿ ਸੱਟ ਖਾ ਕੇ ਹੀ ਬਣੀ ਦਾ ਗੁਰਸਿੱਖ ਪਿਆਰਾ, ਹਉਮੈ ਦੀ ਸੱਟ ਐਸੀ ਵੱਜੀ ਸੀ, ਦੋਸ਼ਕਾਂ ਚ ਪਾ ਦਿੱਤਾ ਸੀ, ਅਸੀਂ ਨਹੀਂ ਵਡਿਆਈ, ਸਾਨੂੰ ਕੀ ਪਤਾ ਕਿਵੇਂ ਵਡਿਆਈ ਕਰਾਂਗੇ। ਉਹਨਾਂ ਦੀ ਬੇਨਤੀ ਮੰਨੀ, ਜਿੱਥੋਂ ਸਵਈਏ ਆਰੰਭ ਹੋਏ ਨੇ ਉਥਾਨ ਕਾ। ਸਤਿਗੁਰ ਅਰਜਨ ਦੇਵ ਜੀ ਕਹਿੰਦੇ, ਲਓ ਜੇ ਤੁਹਾਨੂੰ ਕਰਨੀ ਨਹੀਂ ਆਉਂਦੀ ਤਾਂ ਫਿਰ ਅਸੀਂ ਤੁਹਾਨੂੰ ਪਹਿਲਾਂ ਗੁਰਾਂ ਦੀ ਵਡਿਆਈ ਕਰਕੇ ਸੁਣਾਉਣੇ, ਰਾਹ ਦੱਸਿਆ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ। ਸਵਈਏ ਭੱਟਾਂ ਤੋਂ ਨਹੀਂ ਸ਼ੁਰੂ ਹੋਏ, ਸਵਈਏ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋਏ ਨੇ। ਗੁਰੂ ਨਾਨਕ ਦੇ ਸਵਈਏ ਬਾਅਦ ਵਿੱਚ ਆਉਣਗੇ, ਪਹਿਲਾਂ ਗੁਰੂ ਅਰਜਨ ਦੀ ਬਾਣੀ ਆਵੇਗੀ। ਉਹ ਕਿਉਂ ਗੁਰੂ ਅਰਜਨ ਦੇਵ ਜੀ ਦੇ ਸਵਈਏ ਪਹਿਲਾਂ ਆਏ ਨੇ? ਭੱਟਾਂ ਦੀ ਬੇਨਤੀ ਮੰਨੀ ਹੈ ਕਿ ਸਤਿਗੁਰ ਕਿਵੇਂ ਕਰਨੀ ਹੈ ਗੁਰੂ ਦੀ ਉਸਤਤ, ਸਾਨੂੰ ਕਰਨੀ ਦੱਸੋ, ਸਾਨੂੰ ਰਾਹ ਦੱਸੋ, ਅਸੀਂ ਗੁਰੂ ਦੀ ਉਸਤਤ ਕਿਵੇਂ ਕਰੀਏ। ਉਹਨਾਂ ਦੀ ਬੇਨਤੀ ਮੰਨ ਕੇ ਫਿਰ ਉਹਨਾਂ ਨੂੰ ਰਾਹ ਦੱਸਿਆ, ਉਸਤਤ ਕਰਨੀ ਦੱਸੀ ਹੈ ਗੁਰੂ ਅਰਜਨ ਦੇਵ ਜੀ ਨੇ। ਇੱਥੋਂ ਭਾਈ ਭੱਟਾਂ ਦੇ ਸਵਈਆਂ ਦੀ ਬਾਣੀ ਆਰੰਭ ਹੁੰਦੀ ਹੈ। ਤੇ ਸ਼ੰਕਾ ਨਹੀਂ ਕਰਨੀ ਕਿਹਨੇ ਚੜਾਈ, ਇਹ ਪ੍ਰਪੱਕ ਹੁੰਦੇ ਵਿਸਾਲੇ ਨੇ ਕਿ ਗੁਰਬਾਣੀ ਇੱਕ ਇੱਕ ਅੱਖਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਤੇ ਇੱਕ ਰਾਗ। ਨੋਟ ਕਰਿਓ, ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀਜ ਹੈ ਨਾ ਪੰਜਵੇਂ ਪਾਤਸ਼ਾਹ ਦੀ, ਉਹ ਗੁਰਮੁਖ ਪਿਆਰਿਓ ਪ੍ਰਭਾਤੀ ਤੇ ਸਮਾਪਤ ਹੁੰਦੀ ਹੈ, ਤੇ ਜਿਹੜੀ ਦਮਨਵੇਂ ਸਾਹਿਬ ਵਾਲੀ ਇਹ ਬੀਜ ਹੈ ਇਹ ਜੈ ਜਾ ਬੰਤੀ ਰਾਗ ਤੇ ਸਮਾਪਤ ਹੁੰਦੀ ਹੈ। ਉਸ ਵਿੱਚ ਜੈ ਜੈ ਬੰਤੀ ਰਾਗ ਨਹੀਂ ਹੈ, ਕਿਉਂਕਿ ਜੈ ਜੈ ਬੰਤੀ ਰਾਗ ਵਿੱਚ ਹੋਰ ਸਤਿਗੁਰਾਂ ਨੇ ਬਾਣੀ ਨਹੀਂ ਉਚਾਰੀ, ਕੇਵਲ ਨੌਵੇਂ ਪਾਤਸ਼ਾਹ ਦੇ ਸ਼ਬਦ ਨੇ ਜੈ ਜੈ ਬੰਤੀ ਦੀ। ਇਹ ਜੈ ਜੈ ਬੰਤੀ ਰਾਗ ਵੀ ਦਮਨਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਚੜਾਇਆ, ਜਦ ਨੌ ਮਹੀਨੇ ਨੌ ਦਿਨ ਨੌ ਘੜੀਆਂ ਵਿੱਚ ਆਪ ਆਪਣੇ ਹਿਰਦੇ ਤੋਂ ਉਚਾਰਨ ਕਰਕੇ, ਜੋ ਤੋਈ ਸੀ ਜੁਗ ਤੋਈ ਸੀ ਕਾਇਆਂ ਦਾ ਹੀ ਪਲਟਾ ਸੀ, ਉਹ ਜੈ ਜੈ ਬੰਤੀ ਰਾਗ ਇੱਕ ਇੱਕ ਅੱਖਰ ਸਤਿਗੁਰਾਂ ਨੇ ਆਪਣੀ ਹਜ਼ੂਰੀ ਵਿੱਚ ਚੜਾਇਆ। ਤੇ ਜਦੋਂ ਪਹਿਲੀ ਬੀੜ ਰਚੀ ਹੈ, ਸ੍ਰੀ ਰਾਮਸਰ ਸਾਹਿਬ ਦਰਸ਼ਨ ਕਰਿਆ ਕਰੋ, ਮੇਰੀਆਂ ਤਾਂ ਬੇਨਤੀ ਆਈਆਂ, ਉਹੀ ਸਿੱਧੇ ਉੱਠ ਕੇ ਨਾ ਅੰਮ੍ਰਿਤਸਰ ਕਾਰ ਵਿੱਚੋਂ ਉਤਰੇ ਤੇ ਕੱਪੜੇ ਲਾਏ, ਮਾਰਿਆ ਗੋਤਾ ਤੇ ਤੁਗ ਭਾਲੀ ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਵੇਖੋ ਕਿ ਤਰੀਕਾ ਕੀ ਵਰਤਿਆ ਸਿਖਾਣਾ, ਵੀ ਜਿੰਨੇ ਯੂਕੇ ਵਿੱਚ ਪਾਪ ਕੀਤੇ ਸੀ, ਦਾਰੂ ਦੂਰੂ ਮੱਛੀਆਂ ਖਾਧੀਆਂ ਸੀ, ਗੋਤਾ ਲੱਗ ਗਿਆ ਤੇ ਸਮਾਪਤ ਹੋ ਗਈਆਂ। ਉਹ ਬੜਾ ਸੁਖਾਲਾ ਤਰੀਕਾ ਆਪਣੇ ਖਾਤਰ ਧੂੰਆਂ ਕੱਢੀਆਂ। ਉਹ ਪ੍ਰੇਮੀਓ, ਗੁਰੂ ਰਾਮਦਾਸ ਦੇ ਸਰੋਵਰ ਵਿੱਚ ਤਾਂ ਇਤਨੀ ਸ਼ਕਤੀ ਹੈ, ਜੋ ਨਹਾਵੇ ਸੋ ਕੁਲ ਤਰਾਵੇ। ਤੂੰ ਆਪਣਾ ਠੇਕਾ ਲੈ ਕੇ ਕਿਉਂ ਉੱਤੇ ਜਾਂਦੇ? ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ। ਤੇ ਤੂੰ ਆਪਣਾ ਠੇਕਾ ਲੈ ਕੇ ਉੱਤੇ ਜਾਂਦੇ? ਏਦਾਂ ਨੀ ਪਰ ਕਿ ਤੁਕ ਫੜਨੀ ਗੋਤੇ ਮਾਰ ਲੈ, ਗੋਤੇ ਵੀ ਹੁਣ ਤਾਂ ਨਵੇਂ ਤਰੀਕੇ ਦੇ ਮਾਰਦੇ ਸੀ। ਜੀ ਉਹ ਸਿੱਖ ਗੋਤਾ ਮਾਰਨ ਲੱਗਦਾ ਤੇ ਮੇਰੀ ਚਾਚੀ ਦੇ ਲਾਉਂਦਾ,

0: ਮੰਮਾ ਦੇ ਨਾਂ ਦਾ ਡੈਡੀ ਦੇ ਨਾਂ ਦਾ ਉਹਨਾਂ ਨੂੰ ਸਣੇ ਕੱਪੜੇ ਹੀ ਨੜਾਈ ਜਾਂਦਾ ਇੰਗਲੈਂਡ ਬੈਠੇ ਆਏ ਹੋ ਕੀ ਬਿਪਲ ਕੀ ਰੀਤ ਵਿੱਚ ਸਿੱਖ ਫਸੇ ਨੇ ਗੁਰਸਿੱਖ ਅਸਲ ਬਿਪਲ ਕੀ ਰੀਤ ਇਹ ਗੁਰੂ ਰਾਮਦਾਸ ਸਰੋਵਰ ਦੀ ਤੂੰ ਕੱਢ ਲਈ ਕਿ ਉਤਰੇ ਪਾ ਫਿਰ ਦਸਖਾਲਾ ਕੰਮ ਹੈ ਜੇ ਗੋਤਾ ਲਾਏ ਤੇ ਪਾਪ ਉਤਰਦੇ ਨੇ ਫਿਰ 364 ਦਿਨ ਪਾਪ ਕਰਿਆ ਕਰੋ 65ਵੇਂ ਦਿਨ ਫਲਾਈਟ ਲਈ ਗੋਤੇ ਲਾ ਕੇ ਤਾਰ ਕੇ ਫਿਰ ਇੰਗਲੈਂਡ ਆ ਗਏ ਫਿਰ ਤਾਂ ਛੁੱਟੀ ਦੇ ਦਿੱਤੀ ਪਾਪ ਕਰਨ ਦੀ ਆ ਜਾਓ ਤੇ ਉਤਰ ਜਾਣੇ ਉਹ ਨਹੀਂ ਨਹੀਂ ਅਗਲੀ ਤੁਕ ਨਾਲ ਪੜੋ ਤਾਂ ਪਾਪ ਤਾਰੂਗਾ ਰਾਮਦਾਸ ਸਰੋਵਰ ਪਰ ਕਿਹਦੇ ਤਾਰੂਗਾ ਨਿਰਮਲ ਹੋਵੇ ਕਰ ਇਸ਼ਨਾਨ ਹੋਏ ਪਾਸ ਟੈਂਸ ਹੈ ਜਿਹੜਾ ਇਸ਼ਨਾਨ ਕਰਕੇ ਨਿਰਮਲ ਹੋ ਜੂ ਕੀ ਹੋਣਾ ਨਿਰਮਲ ਲਾਓ ਗੋਤਾ ਦੇਖ ਦੋ ਮੱਤਾ ਹਰਿਮੰਦਰ ਸਾਹਿਬ ਮੈਂ ਹੁਣ ਇੰਗਲੈਂਡ ਜਾ ਕੇ ਸ਼ਰਾਬ ਨਹੀਂ ਪਿਉਂਗਾ ਮੈਂ ਹੁਣ ਝੂਠ ਨਹੀਂ ਬੋਲੂਗਾ ਮੈਂ ਲੱਖਾਂ ਨਾਲ ਕਿਸੇ ਨੂੰ ਮਾੜਾ ਨਹੀਂ ਵੇਖੂੰਗਾ ਮੈਂ ਰਸਨਾ ਦੇ ਨਾਲ ਭੱਖ ਨਹੀਂ ਪਕੂੰਗਾ ਮੈਂ ਕੰਨਾਂ ਨਾਲ ਮੁੰਡਿਆਂ ਨਹੀਂ ਸੁਣੂੰਗਾ ਇਹਨਾਂ ਹੱਥਾਂ ਨਾਲ ਕੁਝ ਕਰਮ ਨਹੀਂ ਕਰੂੰਗਾ ਜਿਹੜਾ ਇਹੋ ਜਿਹਾ ਨਿਰਮਲ ਹੋ ਜਾਵੇ ਤੇ ਇੱਥੇ ਤਾਂ ਜਹਾਜ਼ ਵਿੱਚ ਇਹ ਆਦ ਆ ਜਾਂਦੀ ਹੈ ਵੀ ਥਕੇਵਾਂ ਤਾਰ ਲਈਏ ਕਹਿੰਦੇ ਮੈਂ ਰਾਮਦਾਸ ਸਰੂਪ ਬਣਾ ਲੱਖਾਂ ਰੁਪਏ ਦੀ ਦਵਾਈ ਖਾ ਲਿਓ ਪ੍ਰੇਮੀਓ ਪਰਹੇਜ਼ ਤੋਂ ਬਿਨਾਂ ਰਾਜੀ ਨਹੀਂ ਕਰੋ ਪ੍ਰਵੈਂਸ਼ਨ ਇਜ਼ ਬੈਟਲ ਦੈਨ ਕਿਓ 500 ਪਾਉਂਡ ਦੀ ਦਵਾਈ ਦੇ ਲਓ ਖੰਘ ਹਟਾਉਣ ਦੀ ਤੁਸੀਂ ਇੱਥੇ ਪਕੌੜੇ ਤਾਂ 5 ਦੇ ਬਥੇਰੇ ਹੈ ਕੋਈ ਸਤਨਾ ਬੈਲੈਂਸ ਬਰਾਬਰ ਹੈ ਰਾਮਦਾਸ ਸਰੋਵਰ ਜਾਇਆ ਕਰੋ ਇਸ਼ਨਾਨ ਕਰਿਆ ਕਰੋ ਕੱਚੇ ਪਿੱਲੇ ਡੇਰਿਆਂ ਸਥਾਨਾਂ ਨਾਲ ਨਾ ਜੁੜੋ ਮੜੀ ਮਿਸਾਲੀ ਪੂਜਣ ਤੋਂ ਹਟਾਇਆ ਸਾਨੂੰ ਗੁਰ ਸਥਾਨਾਂ ਦੇ ਦਰਸ਼ਨ ਕਰਿਆ ਕਰੋ ਜਾ ਕੇ ਇਤਿਹਾਸਕ ਸ਼ਹੀਦਾਂ ਦੇ ਸਥਾਨਾਂ ਦੇ ਐਵੇਂ ਭਰੀ ਜਾਂਦੀਆਂ ਟੈਕਸੀਆਂ ਤੁਸੀਂ ਚਲੋ ਫਲਾਣੇ ਬਾਬੇ ਦੇ 5ਵੀਂ ਲੱਗਦੀ ਹੈ ਫਲਾਣੇ ਦੇ 7ਵੀਂ ਲੱਗਦੀ ਹੈ ਫਲਾਣੇ ਦੇ 13ਵੀਂ ਲੱਗਦੀ ਹੈ ਉੱਥੇ ਤੁਰੇ ਫਿਰਦੇ ਗੁਰ ਸਥਾਨਾਂ ਤੇ ਜਾਇਆ ਕਰੋ ਜਦੋਂ ਵੀ ਜਾਓ ਤੇ ਉੱਥੇ ਰਾਮਸਰ ਸਾਹਿਬ 5 ਇਸ਼ਨਾਨ ਨੇ ਭਾਈ ਇਹ ਗੱਲਾਂ ਕਦੇ ਆਦ ਆ ਜਾਂਦੀਆਂ ਤੁਹਾਡੇ ਕੰਮ ਆਉਣਗੀਆਂ 5ਵੀਂ ਜਗ੍ਹਾ ਨਹਾਉਣਾ ਰਾਮਦਾਸ ਸਰੋਵਰ ਸਿੱਧੇ ਜਾ ਕੇ ਗੋਤਾ ਨਹੀਂ ਮਾਰ ਤੇ ਗੁਰਮਤ ਨੂੰ ਪੜੋ ਰਾਮਸਰ ਸਾਹਿਬ ਜਾਓ ਪਹਿਲਾਂ ਜਿੱਥੇ ਭੀੜ ਵਧੀ ਹੈ ਗੁਰਮੁਖ ਪਿਆਰਿਓ ਫੇਰ ਕੌਲਸਰ ਸਾਹਿਬ ਮਾਇਆ ਤੋਂ ਪਰੇ ਕਰੇ ਤੁਹਾਨੂੰ ਕੌਲਾਮ ਕਬਲਨਾ ਮਾਇਆ ਦਾ ਫਿਰ ਗੁਰਮੁਖ ਪਿਆਰਿਓ ਸੰਤੋਖ ਸਰ ਸੰਤੋਖ ਵਿੱਚੋਂ ਵਿਵੇਕ ਸੰਤੋਖ ਆ ਗਿਆ ਤੇ ਗਿਆਨ ਉਹ ਤੋਂ ਬਾਅਦ ਵਿਵੇਕ ਸਰ ਚੌਥਾ ਇਸ਼ਨਾਨ ਇਹ 4 ਇਸ਼ਨਾਨ ਕਰਨ ਤੋਂ ਬਾਅਦ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਉੱਥੇ ਰਾਮਸਰ ਸਾਹਿਬ ਹੈ ਜਿੱਥੇ ਭੀੜ ਰੱਖੀ ਗਈ ਹੈ ਜਿੱਥੇ ਸਵਈਏ ਦਰਜ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਮੈਂ ਤੁਹਾਨੂੰ ਇੱਕ ਸ਼ੰਕਾ ਨਿਮਿਤ ਕਰਨ ਵਾਲੀ ਬੇਨਤੀ ਕਰਨ ਲੱਗਾ ਗੁਰੂ ਅਰਜਨ ਦੇਵ ਜੀ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੇ ਲਖਾਰੀ ਪਹਿਲੀ ਭੀੜ ਦੇ ਜਿਨ੍ਹਾਂ ਨੇ ਰਾਮਸਰ ਸਾਹਿਬ ਪਹਿਲੀ ਭੀੜ ਰੱਖੀ ਤੇ ਗੁਰਸਿੰਘ ਪਿਆਰੇ ਉੱਥੇ ਫਿਰ ਗੁਰੂ ਅਰਜਨ ਪਾਤਸ਼ਾਹ ਨੇ ਪਰਖ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਾਗਜ਼ ਕਲਮ ਦੁਆਤ ਲੈ ਕੇ ਆ ਗਏ ਸਤਗੁਰ ਨੀਵੇਂ ਬੈਠੇ ਸੀ 3 ਫੁੱਟ ਟੋਆ ਉੱਥੀਆਂ ਉੱਚੀ ਜਗ੍ਹਾ ਬਿਰਾਜਮਾਨ ਸੀ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬ੍ਰਹਮ ਗਿਆਨੀਆਂ ਦੇ ਗੱਡੇ ਲੱਗਦੇ ਪਲੰਗ ਲੱਗਦੇ ਨੇ ਮਹਾਰਾਜ ਨੂੰ ਕੋਈ ਮੱਥਾ ਨਹੀਂ ਟੇਕਦਾ ਤੇ ਉੱਧਰ ਨੂੰ ਦੁਨੀਆਂ ਨੱਠੀ ਜਾਂਦੀ ਹੈ ਕਈ ਜਗ੍ਹਾ ਚੌਰ ਹੁੰਦੇ ਵੇਖੇ ਹੋਣੇ ਤੁਸੀਂ ਫੁੱਲ ਵਰਸਾਏ ਜਾਂਦੇ ਮਹਾਰਾਜ ਦੀ ਹਜ਼ੂਰੀ ਵਿੱਚ ਬਚੋ ਇਸ ਪਾਪ ਤੋਂ ਕਦੇ ਬਖਸ਼ੇ ਨਹੀਂ ਜਾਓਗੇ ਗੁਰਸਿੱਖ ਪਿਆਰਿਓ ਸਤਿਗੁਰਾਂ ਦੀ ਹਜ਼ੂਰੀ ਸਤਿਕਾਰ ਕਰੋ ਆਪ ਤੋਂ ਵੱਡਿਆ ਸਭ ਦਾ ਪਰ ਜਿੱਥੇ ਗੁਰੂ ਮਹਾਰਾਜ ਦਾ ਸਰੂਪ ਹੋਵੇ ਉੱਥੇ ਕੇਵਲ ਗੁਰੂ ਮਹਾਰਾਜ ਦਾ ਸਤਿਕਾਰ ਉੱਥੇ ਨਹੀਂ ਕਿਸੇ ਦਾ ਸਤਿਕਾਰ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਕੌਣ ਸੀ ਗੁਰਸਿੱਖ ਪਿਆਰਿਓ ਧੰਨ ਸੋ ਕਾਗਜ਼ ਉਹ ਕਾਗਜ਼ ਧਨ ਜੀ ਤੇ ਗੁਰਬਾਣੀ ਲਿਖੀ ਗਈ ਧਨ ਸੋ ਕਾਗਜ਼ ਕਲਮ ਧਨ ਉਹ ਕਲਮ ਵੀ ਧਨ ਜਿਸ ਨਾਲ ਬਾਣੀ ਲਿਖੀ ਧਨ ਭਾਂਡਾ ਭਾਂਡਾ ਇੰਕ ਪੌਟ ਜਿਹਨੂੰ ਅੰਗਰੇਜ਼ੀ ਵਿੱਚ ਤੁਸੀਂ ਇੰਕ ਪੌਟ ਕਹਿੰਦੇ ਹੋ ਦੁਆਤ ਇੱਥੇ ਭਾਂਡੇ ਦਾ ਅਰਥ ਦੁਆਤ ਹੈ ਉਹ ਸ਼ਿਆ ਹੀ ਦੁਆਤ ਵਿੱਚ ਪਾਈ ਜਾਂਦੀ ਸੀ ਧਨ ਭਾਂਡਾ ਧਨ ਮਸ ਮਸ ਨਾਮ ਹੈ ਸ਼ਿਆ ਹੀ ਦਾ ਉਹ ਕਾਗਜ਼ ਵੀ ਧਨ ਉਹ ਕਲਮ ਵੀ ਧਨ ਉਹ ਭਾਂਡਾ ਵੀ ਧਨ ਉਹ ਸਿਆਹੀ ਵੀ ਧਨ ਤੇ 5ਵਾਂ ਧਨ ਕੌਣ ਧਨ ਲਿਖਾਰੀ ਨਾਨਕਾ ਭਾਈ ਗੁਰਦਾਸ ਜਿਹਨੇ ਪਹਿਲੀ ਭੀੜ ਲਿਖਣ ਦੀ ਸੇਵਾ ਕੀਤੀ 6ਵਾਂ ਧਨ ਕੌਣ ਜਿਨ ਨਾਮ ਲਿਖਾਇਆ ਲਿਖਾਉਣ ਵਾਲਾ ਹੋਰ ਹੁੰਦਾ ਤੇ ਲਿਖਦਾ ਹੋਰ ਹੁੰਦਾ ਗੁਰਸਿੱਖ ਪਿਆਰਿਓ ਜਿਹਨਾਂ ਸਤਿਗੁਰਾਂ ਨੇ ਸਾਨੂੰ ਇਹ ਬਾਣੀ ਧੁਰ ਦਰਗਾਹ ਤੋਂ ਲਿਆ ਕੇ ਦਿੱਤੀ ਉਹ ਭਾਈ ਗੁਰਦਾਸ ਜੀ ਜਦੋਂ ਲਿਖਣ ਲੱਗੇ ਨਾ, ਖੜ ਗਏ ਮਹਾਰਾਜ ਗੁਰੂ ਅਰਜਨ ਦੇਵ ਤੇ ਸਵਾਲ ਕੀ ਕੀਤਾ ਕਿ ਭਾਈ ਸਾਹਿਬ ਜੀ, ਤੁਸੀਂ ਲਿਖਾਰੀ ਤਾਂ ਬਣ ਕੇ ਲਿਖਣ ਲੱਗ ਗਏ, ਤੁਹਾਨੂੰ ਕੱਚੀ ਪੱਕੀ ਬਾਣੀ ਦਾ ਬੋਧ ਹੈ, ਅਸਲੀ ਨਕਲੀ ਬਾਣੀ ਨੂੰ ਪਛਾਣੋਗੇ? ਭਾਈ ਗੁਰਦਾਸ ਜੀ ਕਹਿੰਦੇ ਜੀ ਬਿਲਕੁਲ 100% ਪਛਾਣੂਗਾ, ਮੈਨੂੰ ਅਸਲੀ ਨਕਲੀ ਦਾ ਪਤਾ। ਸਤਿਗੁਰ ਕਹਿੰਦੇ ਬੜੇ ਮਾਣ ਨਾਲ ਕਹਿੰਦੇ, ਪੋਥੀਆਂ ਤਾਂ ਪਰਸੋਂ ਆਈ ਹੈ ਗੋਇੰਦਵਾਲ ਸਾਹਿਬ ਤੋਂ, ਤੈਨੂੰ ਕਿਵੇਂ ਪਤਾ ਲੱਗੂਗਾ ਸੱਚੀ? ਤੁਸੀਂ ਵੀ ਆ ਪਰਖ ਲਾ ਲਿਆ ਕਰੋ। ਦੇਖੋ ਹੁਣ ਕੈਸਾ ਪ੍ਰਮਾਣ, ਭਾਈ ਸਾਹਿਬ ਖੜੇ ਹੋ ਗਏ, ਸੰਗਤ ਬਹੁਤ ਬੈਠੀ ਸੀ, 11 ਸਿੱਖ ਬੀਬੀਆਂ, ਤੇ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਏਦਾਂ ਕਰੋ, ਇਹ ਬੀਬੀਆਂ ਤੇ ਸਿੱਖਾਂ ਦੇ ਵਿਚਾਰੇ ਕਲਾਸ ਲਾ ਦੋ, ਪੜਦਾ ਕਰ ਦੋ। ਸਤਿਗੁਰ ਕਹਿੰਦੇ ਕਰ ਦਾਂਗੇ, ਤੂੰ ਦੱਸਦਾ ਸਹੀ। ਕਹਿੰਦਾ ਮਹਾਰਾਜ, ਪਰਦੇ ਵਿੱਚ ਬੈਠੇ ਹੋਵੇ 1000 ਬੀਬੀ, 1000 ਸਿੱਖ ਇੱਕ ਦੂਸਰੇ ਨੂੰ ਦਿਖਦਾ ਨਾ ਹੋਵੇ, ਤੇ ਜਦੋਂ ਇੱਕ ਸਿੱਖ ਬੋਲੂਗਾ ਨਾ 1000 ਸਿੱਖਾਂ ਵਿੱਚੋਂ, 1000 ਬੀਬੀਆਂ ਵਿੱਚੋਂ ਇੱਕ ਬੀਬੀ ਬੈਠੀ ਕਹਿ ਦੂਗੀ ਮੇਰੇ ਘਰ ਵਾਲਾ ਬੋਲਦਾ, ਸਤਨਾਮ ਦੇਖੋ ਕਸਮਟੀ। ਇਹ ਉਦੋਂ ਦਾ ਜ਼ਿਕਰ ਜਦੋਂ ਇਹ ਬਾਣੀ ਦਰਜ ਹੋਈ ਹੈ, ਤੇ ਇੱਕ ਬੀਬੀ 1000 ਬੀਬੀਆਂ ਵਿੱਚੋਂ ਬੋਲੇ, ਦਿਖ ਨਹੀਂ ਰਿਹਾ ਇੱਕ ਦੂਜੇ ਨੂੰ, ਤੇ 1000 ਸਿੱਖਾਂ ਵਿੱਚ ਬੈਠਾ ਕਹਿ ਦੂਗਾ ਮੇਰੇ ਘਰ ਵਾਲੀ ਬੋਲਦੀ ਹੈ। ਪਤੀ ਨੂੰ ਪਤਨੀ ਦਾ ਤੇ ਪਤਨੀ ਨੂੰ ਪਤੀ ਦੀ ਆਵਾਜ਼ ਦੀ ਪਛਾਣ ਹੁੰਦੀ ਹੈ। ਦੇਖੋ ਭਾਈ ਗੁਰਦਾਸ ਦੀ ਸ਼ਰਧਾ, ਮੇਰੇ ਸਤਿਗੁਰ ਅਰਜਨ ਦੇਵ, ਇਹ ਬਾਣੀ ਮੇਰੇ ਪਤੀ ਦੇ ਬੋਲ ਨੇ, ਇਹ ਮੇਰੇ ਮਾਲਕ ਦੇ ਬੋਲ ਨੇ, ਮੈਂ ਕਿਉਂ ਨਹੀਂ ਪਛਾਣਾ? ਮੈਂ ਜੀਵ ਰੂਪ ਇਸਤਰੀ ਹੈ, ਇੱਕ ਇੱਕ ਅੱਖਰ ਰੱਬ ਦਾ ਸਰੂਪ, ਕੱਲਾ ਗੁਰੂ ਗ੍ਰੰਥ ਸਾਹਿਬ ਰੱਬ ਦਾ ਸਰੂਪ ਨਹੀਂ ਕਹਿਣਾ, ਇੱਕ ਇੱਕ ਅੱਖਰ ਰੱਬ ਦਾ ਸਰੂਪ ਹੈ, ਇੱਕ ਅੱਖਰ ਵੀ ਗਲਤ ਨਹੀਂ, ਨਿਗਾ ਮਾਤਰਾ ਗਿਣਤੀ ਨਾਲ ਗੁਰਸਿੱਖ ਪਿਆਰੇ ਹੋ। ਭਾਈ ਸੰਤੋਖ ਸਿੰਘ ਦਾ ਪ੍ਰਮਾਣ ਮੈਂ ਦੇਣ ਲੱਗਿਆ ਸੀ, ਕੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਮਝੋ ਜਰਾ, ਮੱਥਾ ਟੇਕ ਕੇ ਨਹੀਂ ਜਾਣਾ, ਰਮਾਲਾ ਚੜਾ ਕੇ ਨਹੀਂ ਮੁੜ ਜਾਣਾ, ਚੌਰ ਕਰਕੇ ਨਹੀਂ ਮੁੜ ਜਾਣਾ। ਭਾਈ ਸੰਤੋਖ ਸਿੰਘ ਜੀ ਬਚਨ ਕਰਦੇ ਨੇ, ਬਰਨ ਬਰਨ ਵਿੱਚ ਬਰਨ ਬਰਾਜ ਰਹੋ, ਬਰਨ ਬਰਨ ਚਾਲ ਦੇ ਦਿਨ ਕੁਮੰਡ ਹੈ। ਬਰਨ ਨਾਮ ਹੈ ਹਿੰਦੀ ਵਿੱਚ ਅੱਖਰ ਦਾ, ਇਹਦੇ ਇੱਕ ਇੱਕ ਅੱਖਰ ਵਿੱਚ ਇੱਥੇ ਥੋੜਾ ਜਿਹਾ ਹੁਣ ਦਿਮਾਗ ਖੁਰਚਣਾ ਪਊਗਾ। ਬਰਨ ਬਰਨ ਵਿੱਚ ਬਰਨ ਬਰਾਜ ਰਹੋ, ਅੱਖਰ ਅੱਖਰ ਵਿੱਚ, ਬਰਨ ਤਾਂ ਹੋ ਗਏ ਅੱਖਰ, ਤੇ ਤੀਆ ਬਰਨ ਕੀ ਹੋਇਆ ਫਿਰ? ਇਹ ਥੋੜੋ ਕਹਿਣਾ ਵੀ ਅੱਖਰ ਅੱਖਰ ਵਿੱਚ ਅੱਖਰ ਬਰਾਜ ਰਹੇ, ਬਰਨ ਬਰਨ ਵਿੱਚ ਇਹਦੇ ਅੱਖਰ ਅੱਖਰ ਵਿੱਚ ਕੀ ਬੈਠਾ? ਬੱਬਾ ਰਾਧਾ ਨੰਨਾ ਬਰਨ ਬਣਦੇ ਨਾ, ਬੱਬੇ ਤੋਂ ਬ੍ਰਹਮਾ, ਰਾਰੇ ਤੋਂ ਰੁਦਰ ਸ਼ਿਵਜੀ, ਨੰਨੇ ਤੋਂ ਨਰਾਇਣ ਵਿਸ਼ਨੂੰ। ਉਹ ਲੋਕੋ ਬਾਹਰ ਕਿਉਂ ਟੋਲਦੇ ਫਿਰਦੇ ਹੋ? ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਵਿੱਚ ਤਿੰਨੇ ਬੈਠੇ, ਬਰਨ ਬਰਨ ਵਿੱਚ ਬਰਨ ਬਰਾਜ ਰਹੇ ਹੋ। ਦੂਸਰਾ ਟਕਸਾਲੀ ਅਰਥ ਬਰਨ ਦਾ, ਬਰਨ ਬਰਨ ਵਿੱਚ ਅੱਖਰ ਅੱਖਰ ਵਿੱਚ, ਅੱਖਰ ਜਦ ਬੋਲੋਗੇ ਆੜੇ ਦੇ ਉੱਤੇ ਅੜਕ ਲਾਓਗੇ ਨਾ, ਤਾਂ ਹੀ ਅੱਖਰ ਹੋਊਗਾ ਨਾ, ਤੇ ਤੀਏ ਅੱਖਰ ਵਿੱਚ ਆੜੇ ਤੋਂ ਅੜਕ ਚੱਕ ਦੋ। ਅੱਖਰ ਅੱਖਰ ਵਿੱਚ ਅਖਰ, ਸਦਾ ਰਹਿਣ ਵਾਲਾ ਵਾਹਿਗੁਰੂ ਬੈਠਾ। ਮੈਂ ਤਾਂ ਬਿਮਾਰ ਹੋ ਕੇ ਜੋੜ ਲਾ ਕੇ ਬੋਲਦੇ, ਤੁਸੀਂ ਰਾਜੀਵ ਨਹੀਂ ਬੋਲਦੇ, ਇੱਥੇ ਤਾਂ ਸੁੱਚਾ ਇੰਡੀਆ ਵਾਲੀ ਨਹੀਂ ਹੈ। ਇੰਡੀਆ ਵਾਲੀ ਇਹ ਸਿਸਟਮ ਹੈ 220 ਦਾ, ਸੁੱਚਾ ਵੀ ਇਸ ਨੂੰ ਆਫ ਹੁੰਦੀ। ਅਮਰੀਕਾ ਤਾਂ ਮੈਂ ਇਹ ਸਮਝਦਾ ਸੀ ਵੀ ਉੱਥੇ ਸੁੱਚਾ ਪੁੱਠੀਆਂ ਨੇ, ਉੱਥੇ ਉੱਪਰ ਨੂੰ ਕਰੋ ਤਾਂ ਆਉਣ ਹੁੰਦੀ ਹੈ, ਤੇ ਅਮਰੀਕਾ ਦੇ ਲੋਕਾਂ ਦਾ, ਕੈਨੇਡਾ ਦਿਆਂ ਦਾ, ਉਹਨਾਂ ਦੀ ਵੀ ਸੁੱਚ ਪੁੱਠੀ ਹੈ। ਮੈਂ ਬੋਲਿਆ ਸੀ ਜਿੰਨਾ ਤੁਹਾਨੂੰ ਕਹੋ ਉਹਨਾਂ ਗੱਜ ਕੇ ਬੋਲੋ, ਉਹਨਾਂ ਤੁਸੀਂ ਹੋਰ ਹੀ ਬੋਲੋ, ਸੁੱਚਿਆਂ ਜੋ ਪੁੱਠੀਆਂ ਹੋਣਗੀਆਂ। ਹੁਣ ਸਾਨੂੰ ਚਾਹੀਦਾ ਤੁਹਾਨੂੰ ਕੀ ਕੀ ਖੌਲੀ ਦੇ ਕੇ ਬੋਲੋ, ਵਾਹਿ ਤੁਸੀਂ ਉੱਚੀ ਬੋਲੋ, ਗੱਜ ਕੇ ਆ ਕੋਈ ਸਦਨਾਮ
1: ਸ੍ਰੀ ਵਾਹਿਗੁਰੂ।
0: ਇੱਕ ਇੱਕ ਅੱਖਰ ਵਿੱਚ ਗਿਆਨ ਕੀ ਹੈ? ਆ ਜਿਹੜੀ ਬਾਣੀ ਦੇ ਅਰਥ ਮਹਾਰਾਜ ਦੀ ਕਿਰਪਾ ਨਾਲ ਹੋਣ ਲੱਗੇ ਨੇ, ਕੀ ਅਰਥ ਹੈ ਇਹਦੇ? ਬਰਨ ਬਰਨ ਵਿੱਚ ਬਰਨ, ਇੱਕ ਇੱਕ ਅੱਖਰ ਵਿੱਚ ਰਜੋ ਤਮੋ ਸਤੋ, ਤਿੰਨੇ ਗੁਣ ਵਾਹਿਗੁਰੂ ਦੇ ਬੈਠੇ, ਤੇ ਇੱਕ ਇੱਕ ਅੱਖਰ ਦਾ ਅਰਥ ਚਾਰੇ ਵੇਦਾਂ ਦਾ ਅਰਥ। ਦੇਖੋ ਬਾਣੀ, ਬਰਨ ਬਰਨ ਵਿੱਚ ਬਰਨ ਬਰਾਜ ਰਿਹਾ, ਬਰਨ ਬਰਨ ਚਾਰੇ ਵੇਦਨ ਕੋ, ਜਿੰਨਾ ਚਾਰ ਵੇਦਾਂ ਵਿੱਚੋਂ ਗਿਆਨ ਮਿਲ ਸਕਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੱਖਰ ਵਿੱਚੋਂ ਮਿਲ ਸਕਦਾ। ਕਿਤੇ ਸਮਝੀਏ ਗੁਰੂ ਗ੍ਰੰਥ ਸਾਹਿਬ ਨੂੰ, ਜਾਣੀਏ ਗੁਰੂ ਗ੍ਰੰਥ ਸਾਹਿਬ ਨੂੰ। ਭਾਈ ਗੁਰਦਾਸ ਜੀ ਕਹਿੰਦੇ ਮੈਂ ਬਿਲਕੁਲ ਸਮਝੂੰਗਾ, ਪਛਾਣੂੰਗਾ, ਇਹ ਮੇਰੇ ਪਤੀ ਦੀ ਬਾਣੀ ਹੈ, ਪਰਮਾਤਮਾ ਦੀ ਬਾਣੀ ਹੈ, ਮੈਂ ਇਹਨੂੰ ਕਦੇ ਵੀ ਇੱਕ ਅੱਖਰ ਵੀ। ਫਿਰ ਬਾਣੀ ਪੜ੍ਹਦੇ ਨਾ ਤੁਸੀਂ, ਸ਼ੁੱਧ ਕੀਤੇ ਬਾਰਾਂ ਦੇ ਪਿੱਛੇ ਲਿਖੇ ਨੇ, ਕਿਉਂ ਲਿਖੇ? ਇਹ ਨੀ ਕਿ ਲਿਖਾ ਸੀ ਬਸ, ਜਿੱਦਣ ਦੂਏ ਦਿਨ ਲਿਖਾਉਣੀ ਹੁੰਦੀ ਸੀ ਨਾ, ਭਾਈ ਗੁਰਦਾਸ ਜੀ ਨੂੰ ਹੁਕਮ ਕਰਦੇ ਸੀ ਪਹਿਲਾਂ ਪਿਛਲੀ ਨੂੰ ਸ਼ੁੱਧ ਕਰੋ, ਉਹਨੂੰ ਦੁਬਾਰਾ ਪੜ੍ਹ ਕੇ ਸੁਣਾਓ, ਤਾਂ ਗਾਹਾਂ ਲਿਖਾਵਾਂਗੇ। ਸ਼ੁੱਧ ਕੀਤੇ ਜਿੰਨੀ ਕੱਲ ਲਿਖਾਈ ਹੈ ਉਹਨੂੰ ਪਹਿਲਾਂ ਪੜ੍ਹ ਕੇ ਸੁਣਾਓ, ਅੱਖਰ ਲੱਕ ਨਾ ਕੋਈ ਘੱਟ ਵੱਧ ਨਾ ਰਹਿ। ਉਹ ਸਤਿਗੁਰਾਂ ਦੀ ਬਾਣੀ ਆਪਾਂ ਨੂੰ ਪ੍ਰਾਪਤ ਹੋਈ ਹੈ। ਭਿਖਾ ਜੀ ਬ੍ਰਹਮਾ ਦੇ ਅਵਤਾਰ ਗੁਰੂ ਅਰਜਨ ਦੇਵ ਜੀ ਨੂੰ ਕੀਤੀ ਬੇਨਤੀ, ਸਤਿਗੁਰ ਕਿਰਪਾ ਕਰੋ, ਅਸੀਂ ਕੌਣ ਹੁੰਦੇ ਉਸਤ ਕਰਨ ਵਾਲੇ, ਸਾਨੂੰ ਨੀ ਪਤਾ, ਅਸੀਂ ਤਾਂ ਜਨਮਾਂ ਬਿਨਮਾਂ ਵਿਚ ਪਾਪ ਭੋਗ ਰਹੇ ਹੋਵੇਂ ਦਾ, ਤਿਰਘਾਰੇ ਗਏ ਕਾਲ ਪੁਰਖ ਦੇ ਦਰ ਤੋਂ, ਤੇ ਤੁਸੀਂ ਸਾਨੂੰ ਰਾਹ ਦੱਸੋ, ਅਸੀਂ ਗੁਰੂ ਨਾਨਕ ਦੀ ਉਪਮਾ ਕਿਵੇਂ ਕਰੀਏ, ਗੁਰੂ ਅੰਗਦ ਦੀ ਉਪਮਾ ਕਿਵੇਂ ਕਰੀਏ। ਇਹ ਹੈ ਭਾਈ ਸਵਈਆਂ ਦਾ ਕਾਰਨ, ਨਾਨਕ ਦੀ ਉਪਮਾ ਕਿਵੇਂ ਕਰੀਏ, ਗੁਰੂ ਅੰਗਦ ਦੀ ਉਪਮਾ ਕਿਵੇਂ ਕਰੀਏ। ਇਹ ਹੈ ਭਾਈ ਸਵਈਆਂ ਦਾ ਕਾਰਨ, ਕਿਉਂ ਸਵਈਏ ਸਾਨੂੰ ਪ੍ਰਾਪਤ ਹੋਏ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਇੰਦਰਾਜ ਕੀਤੇ ਨੇ, ਕਿਸੇ ਵਹਿਮ ਵਿਚ ਨਹੀਂ ਪੈਣਾ, ਤੇ ਸਾਰੇ ਭੱਟ ਸਤਾਰਾਂ ਦੇ ਸਤਾਰਾਂ ਸਤਿਗੁਰ ਅਰਜਨ ਦੇਵ ਜੀ ਦੇ ਸਨਮੁਖ ਹਾਜ਼ਰ ਹੋਏ ਨੇ, ਤੇ ਇੱਕ ਇੱਕ ਅੱਖਰ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਉਚਾਰਿਆਂਗੇ। ਆਓ ਹੁਣ ਗੁਰੂ ਕਿਰਪਾ ਕਰੇ ਤੇ ਆਪ ਸੰਗਤ ਵੀ ਕਿਰਪਾ ਕਰਿਓ, ਕਿਉਂਕਿ ਸੰਗਤ ਰੱਬ ਦਾ ਰੂਪ ਹੈ। ਇਹ ਬਾਣੀ ਅਰਥ ਨਹੀਂ ਕਰਨ ਲੱਗੇ ਆਪਾਂ, ਇਹ ਬਾਣੀ ਸਤਿਗੁਰਾਂ ਦੀ ਮਹਾਂਪੁਰਸ਼ਾਂ ਦੀ ਦਿੱਤੀ ਸੰਥਾ ਤੁਹਾਨੂੰ ਸੁਣਾਉਣ ਲੱਗੇ। ਵਿਦਿਆਰਥੀ ਸਬਕ ਸੁਣਾਉਂਦਾ ਹੁੰਦਾ, ਵਿਦਿਆਰਥੀ ਤਾਂ ਹੀ ਸੁਣਾ ਸਕਦਾ ਉਸਤਾਦ ਦੀ ਕਿਰਪਾ ਹੋਵੇ, ਉਹਦੀ ਰਹਿਮਤ ਹੋਵੇ। ਸੋ ਤੁਸੀਂ ਰਹਿਮਤ ਕਰਿਓ, ਸਤਿਗੁਰ ਰਹਿਮਤ ਕਰਨ। ਅਗਾਧ ਬੋਧ ਬਾਣੀ ਆਰੰਭ ਹੋ ਰਹੀ ਹੈ, ਪੜੋ ਜੀ ਉਤੋਂ
2: ਆਦਿ
0: ਗੁਰਮਤਿ।

0: ਆਰੰਭ ਕਰਨ ਤੋਂ ਪਹਿਲਾਂ ਹਰ ਇੱਕ ਜਗ੍ਹਾ ਸਤਿਗੁਰਾਂ ਨੇ ਮੰਗਲ ਕੀਤਾ ਹੈ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਹੈ, ਜਿੱਥੇ ਵੀ ਕੋਈ ਨਵੀਂ ਬਾਣੀ ਆਰੰਭ ਕੀਤੀ ਹੈ ਉੱਥੇ ਮੰਗਲਾ ਚਰਨ ਹੈ। ਮੰਗਲ ਚਰਨ ਤਿੰਨ ਹੁੰਦੇ ਨੇ ਪ੍ਰੇਮੀਓ। ਇੱਕ ਮੰਗਲ ਚਰਨ ਹੁੰਦਾ ਵਸਤੂ ਨਿਰਦੇਸ਼ ਮੰਗਲ, ਦੂਜਾ ਹੁੰਦਾ ਨਮਸਕਾਰ ਆਤਮਕ ਮੰਗਲ, ਤੀਸਰਾ ਹੁੰਦਾ ਆਸ਼ੀਰਵਾਦ ਆਤਮਕ ਮੰਗਲ। ਇਹ ਤਿੰਨ ਮੰਗਲ ਨੇ। ਇਹ ਕਿਉਂ ਕੀਤੇ ਜਾਂਦੇ ਨੇ? ਵਸਤੂ ਨਿਰਦੇਸ਼ ਮੰਗਲ ਉਹ ਹੁੰਦਾ ਜਿਸ ਵਸਤੂ ਦਾ ਜ਼ਿਕਰ ਕਰਨਾ ਉਹਦੇ ਗੁਣ ਦੱਸੇ ਜਾਣ, ਉਹ ਹੈ ਕੀ, ਜਿਸ ਵਿੱਚ ਵਸਤੂ ਦੇ ਗੁਣ ਦੱਸੇ ਜਾਣ ਉਹ ਚੀਜ਼ ਕੀ ਹੈ, ਉਹ ਹੁੰਦਾ ਵਸਤੂ ਨਿਰਦੇਸ਼ ਮੰਗਲ। ਦੂਸਰਾ ਹੁੰਦਾ ਨਮਸਕਾਰ, ਕੋਈ ਕੰਮ ਆਰੰਭ ਕਰਨ ਤੋਂ ਪਹਿਲਾਂ ਆਪਣੇ ਗੁਰੂ ਇਸ਼ਟ ਨੂੰ ਮੱਥਾ ਟੇਕਣਾ, ਨਿਮਰਤਾ ਦਿਖਾਉਣੀ, ਨਮਸਕਾਰ ਕਰਕੇ। ਤੀਸਰਾ ਆਸ਼ੀਰਵਾਦਾਤਮਕ ਮੰਗਲ, ਆਪਣੇ ਗੁਰੂ ਤੋਂ ਕਾਰਜ ਦੀ ਸਫਲਤਾ ਵਾਸਤੇ ਆਸ਼ੀਰਵਾਦ ਮੰਗਣੀ। ਜਿਵੇਂ ਆਪਾਂ ਮੰਗਦੇ ਹਾਂ ਕੀਤਾ ਲੋੜੀਏ ਤਮ ਸੋਹਰ ਪਿਆ ਕੀ ਹੈ, ਕਾਰਜ ਦੇ ਸਵਾਰ ਸਤਿਗੁਰ ਸਰਸਾ ਕੀ ਹੈ। ਇਹ ਤਿੰਨ ਮੰਗਲ ਨੇ। ਸਭ ਤੋਂ ਪਹਿਲਾਂ ਆਪਣੇ ਗੁਰੂ ਦੇ ਗੁਣ ਦੱਸਣੇ, ਨੰਬਰ ਦੋ ਉਸ ਗੁਰੂ ਅੱਗੇ ਨਮਸਕਾਰ ਕਰਨੀ, ਤੀਸਰੇ ਉਸ ਗੁਰੂ ਤੋਂ ਆਪਣੀ ਕਾਰਜ ਦੀ ਸਿੱਧੀ ਵਾਸਤੇ ਸਫਲਤਾ ਵਾਸਤੇ ਸਹਾਇਤਾ ਮੰਗਣੀ। ਇਹ ਤਿੰਨ ਮੰਗਲ ਨੇ ਭਾਈ, ਵਸਤੂ ਨਿਰਦੇਸ਼ ਨਮਸਕਾਰਾਤਮਕ ਮੰਗਲ ਤੇ ਆਸ਼ੀਰਵਾਦ ਆਤਮਕ ਮੰਗਲ। ਇੱਕ ਸ਼ਲੋਕ ਯਾਦ ਰੱਖਿਓ, ਤਿੰਨਾਂ ਦਾ ਪਤਾ ਲੱਗ ਜੂ ਤੁਹਾਨੂੰ। ਇੱਕ ਸ਼ਲੋਕ ਹੈ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ, ਧੰਨ ਗੁਰੂ ਅਰਜਨ, ਤਿੰਨੇ ਮੰਗਲ ਇਕੱਠੇ ਹੀ ਕਰਦੇ, ਤਿੰਨੇ ਮੰਗਲ ਇਕੱਠੇ। ਡੰਡੋਤ ਬੰਧਨ ਅਨਕਵਾਰ, ਇੱਥੇ ਭਾਈ ਬੰਦਨਾ ਪਾਠ ਨਹੀਂ ਕਰਨਾ, ਬੰਧਨ ਪਾਠ ਹੈ। ਡੰਡੋਤ ਬੰਧਨ ਅਨਕਵਾਰ, ਇਹ ਹੋ ਗਈ ਨਮਸਕਾਰ। ਹੇ ਸਤਿਗੁਰ ਮੈਂ ਤੈਨੂੰ ਡੰਡੋਤ ਨਮਸਕਾਰ ਕਰਦਾ, ਨਮਸਕਾਰ ਅਤ ਮੰਗਲ ਆ ਗਿਆ। ਸਰਬ ਕਲਾ ਸਮਰੱਥ ਵਸਤੂ ਨਿਰਦੇਸ਼ ਮੰਗਲ, ਹੇ ਮੇਰੇ ਸਤਿਗੁਰ ਤੂੰ ਸਰਬ ਕਲਾ ਪੂਰਨ ਹੈ, ਗੁਣ ਦੱਸ ਦਿੱਤਾ ਆਪਣੇ ਗੁਰੂ। ਤੇ ਤੀਸਰਾ ਹੁਣ ਆਸ਼ੀਰਵਾਦ, ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ। ਤਿੰਨੇ ਮੰਗਲ ਇੱਕੋ ਸ਼ਲੋਕ ਵਿੱਚ ਕਰਦੇ, ਕਿਹੜਾ ਵਿਦਵਾਨ ਇੱਥੇ ਆਓ, ਕਿਹੜਾ ਕਵੀ ਇੱਥੇ ਆਓ, ਇੱਕ ਛੋਟੇ ਜਿਹੇ ਸ਼ਲੋਕ ਵੀ ਤਿੰਨੇ ਮੰਗਲ ਭਰ ਦਿੱਤੇ ਮਹਾਰਾਜ। ਸਰਬ ਕਲਾ ਸਮਰੱਥ ਤੂੰ ਸੰਪੂਰਨ ਹੈ, ਤੇ ਮੇਰੀ ਆਸ ਪੂਰੀ ਕਰ, ਮੈਨੂੰ ਡੋਲਨ ਤੇ ਰੱਖ, ਇਹ ਆਸ਼ੀਰਵਾਦ ਮੰਗ ਲਈ। ਹੁਣ ਇੱਥੇ ਸਵਈਏ ਆਰੰਭ ਕਰਨ ਲੱਗੇ ਮਹਾਰਾਜ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਦਾ ਇੱਕ ਹੈ, ਇੱਕ ਨਾ ਵੰਡਿਆ ਜਾਵੇ ਨਾ ਟੁੱਟੇ, ਗੁਰਸਿੱਖ ਪਿਆਰੇ ਇੱਕ ਹੈ ਆਪਣੇ ਆਪ ਤੋਂ। ਇਸ ਇੱਕ ਨੂੰ ਇੱਕ ਮਿੰਟ ਵਿੱਚ ਸਮਝ ਲਓ, ਅਰਥ ਮੈਡ ਦਾ ਇੱਕ ਹੈ, ਵਰਨ ਦਾ ਇੱਕ ਨਹੀਂ ਲਿਖਿਆ ਹੈ। ਕਦੇ ਸੋਚਿਆ ਹੋਣਾ ਤੁਸੀਂ, ਈੜੀ ਨੂੰ ਸਿਆਰੀ ਤੇ ਕੱਕਾ ਇੱਕ ਨਹੀਂ ਹੈ, ਗਲਤ ਵਿਦਿਆ ਦਾ ਇੱਕ ਹੈ। ਇੱਕ ਲਿਖ ਸਕਦੇ ਸੀ ਕਿਉਂਕਿ ਵਾਰਤਕ ਲਿਖ ਰਹੇ ਨੇ, ਗਲਤ ਵਿਦਿਆ ਦੀ ਕੀ ਲੋੜ ਸੀ, ਪਰ ਨਹੀਂ, ਈੜੀ ਨੂੰ ਸਿਆਰੀ ਤੇ ਇੱਕ ਨਹੀਂ ਲਿਖਿਆ ਕੱਕਾ। ਜੇ ਈੜੀ ਨੂੰ ਸਿਆਰੀ ਕੱਕਾ ਲਿਖਦੇ ਉਹ ਦੋ ਅੱਖਰ ਹੋ ਜਾਣੇ ਸੀ, ਵੰਡੇ ਜਾਣੇ ਸੀ, ਤੇ ਅਕਾਲ ਪੁਰਖ ਦਾ ਵੰਡ ਹੋਣਾ ਨਹੀਂ। ਇਹ ਤਾਂ ਉਹਦਾ ਵਾਕ ਹੈ ਜਿਹੜਾ ਡਿਵਾਈਡ ਹੋ ਨਹੀਂ ਸਕਦਾ। ਇੱਕ ਮਹਾਰਾਜ ਨੇ ਗਲਤ ਵਿਦਿਆ ਦਾ ਲਿਖਿਆ, ਇੱਥੇ ਪੜ੍ਹੇ ਲਿਖੇ ਬੈਠੇ ਹੋ ਤੁਸੀਂ, ਜਿਹੜਾ ਦੋ ਹੈ ਨਾ, ਦੂਆ ਹੈ ਉਹ ਆਪ ਨਹੀਂ ਕੁਝ ਵੀ ਹੈ। ਸ਼ਾਇਦ ਕਦੇ ਸੋਚਿਆ ਹੋ, ਇੱਕ ਤੇ ਇੱਕ ਮਿਲਣਗੇ ਤਾਂ ਦੋ ਹੋਣਗੇ, ਦੋ ਆਪ ਕੋਈ ਹੋਂਦ ਨਹੀਂ ਹੈ, ਤਿੰਨ ਕੀ ਆ ਆਪ ਕੋਈ ਹੋਂਦ ਨਹੀਂ ਹੈ। ਕੀ ਆ ਗਲਤ ਵਿਦਿਆ ਵਿੱਚ, ਤਿੰਨ ਇੱਕ ਇਕੱਠੇ ਹੋਣਗੇ, ਜਾਂ ਦੋ ਵਿੱਚ ਇੱਕ ਮਿਲੂਗਾ ਤਾਂ ਦੋ ਜਮਾ ਇੱਕ ਤਿੰਨ, ਤੇ ਚੌਕਾ ਵੀ ਆਪ ਕੁਝ ਨਹੀਂ ਹੈ। ਤਿੰਨ ਵਿੱਚ ਇੱਕ ਪਾਓਗੇ ਤਾਂ ਚਾਰ ਹੋਣਗੇ, ਦੋ ਤੇ ਦੋ ਚਾਰ ਹੋਣਗੇ, ਉਹ ਦਸ ਵੀ ਤਾਂ ਹੀ ਬਣਨਗੇ ਜੇ ਇੱਕ ਦੇ ਨਾਲ ਸਿਫਰ ਲੱਗੂਗੀ। ਉਹ ਵੀ ਜੋੜ ਹੈ ਕਿਸੇ ਨੇ ਬਣਾਏ, ਪਰ ਸਿਆਣੇ ਦੱਸਦੇ ਹੋ ਮੈਨੂੰ ਐਂ ਦੱਸੋ ਵੀ ਇੱਕ ਕਾਹਦਾ ਜੋੜ ਹੈ, ਸਹਿ ਭੰਗ ਸੁੱਟੇ ਪ੍ਰਕਾਸ਼ ਆਪਣੇ ਆਪ। ਇਹ ਕਿਸੇ ਦੇ ਜੁੜਨ ਤੋਂ ਐਡ ਕਰਨ ਤੋਂ ਨਹੀਂ ਇਹਦਾ ਬਣਿਆ, ਬਾਕੀ ਗਿਣਤੀ ਹਜ਼ਾਰਾਂ ਲੱਖਾਂ ਅਰਬਾਂ ਤੱਕ ਚਲੇ ਜਾਓ, ਉਹ ਜੋੜ ਹੈ ਕਿਸੇ ਦਾ, ਪਰ ਜਿਹੜਾ ਇੱਕ ਹੈ ਨਾ ਉਹ ਖੁਦ ਹੈ ਜਿਹਨੂੰ ਸਹਿ ਭੰਗ। ਗੁਰੂ ਜੀ ਕਹਿੰਦੇ ਨੇ ਮੁਸਲਮਾਨ ਖੁਦਾ ਖੁਦ ਉਹਦੇ ਹੱਥ ਨੇ, ਖੁਦ ਹੈ ਜਿਹੜਾ ਕਿਸੇ ਨੇ ਬਣਾਇਆ ਨਹੀਂ ਹੈ। ਉਹ ਇੱਕ ਅਕਾਲ ਪੁਰਖ, ਓਮ ਦਾ ਅਰਥ ਹੈ ਪ੍ਰਕਾਸ਼ਮਾਨ, ਸਾਰਿਆਂ ਵਿੱਚ ਜੋਤ ਸਰੂਪ ਦੇਣ ਵਾਲਾ, ਸਾਰਿਆਂ ਨੂੰ ਜੀਵਿਤ ਕਰਨ ਵਾਲਾ। ਸੱਤ ਨਾਮ, ਉਹਦਾ ਨਾਮ ਸੱਚਾ ਹੈ ਗੁਰਸਿੱਖ ਪਿਆਰੇ, ਬਾਕੀ ਤਾਂ ਨਾਮ ਝੂਠੇ ਨੇ। ਕਿੱਥੇ ਗਏ ਬੜੇ ਬੜੇ ਬਾਦਸ਼ਾਹ ਰਾਵਣ, ਸਭ ਝੂਠੇ ਨਾਮ ਗੁਰਸਿੱਖ ਪਿਆਰੇ। ਸਤਨਾਮ ਕਰਤਾ ਉਹ ਸਾਰੀ ਸਿਸ਼ਟਾ ਬਣਾਉਣ ਵਾਲਾ ਕ੍ਰੀਏਟਰ ਹੈ। ਕ੍ਰੀਏਟਰ ਐਂਡ ਕ੍ਰੀਏਸ਼ਨ, ਆਪਾਂ ਕ੍ਰੀਏਸ਼ਨ ਹੈ ਬਣੀ ਹੋਈ ਕਿਰਤ, ਉਹ ਵਾਹਿਗੁਰੂ ਕ੍ਰੀਏਟਰ ਹੈ, ਉਹ ਕਰਤਾ ਹੈ, ਬਣਾਉਣ ਵਾਲਾ ਹੈ। ਤੇ ਗਾਹਾਂ ਕੀ ਹੈ? ਪੁਰਖ। ਪੁਰਖ ਦੇ ਅਰਥ ਵੇਦ ਨੇ ਕੀਤੇ ਨੇ, ਪੂਰੀ ਪੂਰੀ ਬਸੰਤਾ ਸਾ ਪੁਰਸ਼ਾ, ਜੋ ਸਾਰਿਆਂ ਵਿੱਚ ਵਿਆਪਿਆ ਹੋਇਆ। ਕਰਤੇ ਦੇ ਨਾਲ ਪੁਰਖ ਨਾਨਕ ਨੇ ਕਿਉਂ ਲਿਖਿਆ? ਕਰਤੇ ਤਾਂ ਹੈਗੇ ਆ, ਮੈਕ ਵੀ ਕਿਸੇ ਨੇ ਬਣਾਇਆ, ਬਾਜਾ ਕਿਸੇ ਨੇ ਬਣਾਇਆ, ਮਕਾਨ ਕਿਸੇ ਨੇ ਬਣਾਇਆ, ਫੋਰਡ ਕਾਰ ਕਿਸੇ ਨੇ ਬਣਾਈ ਹੈ, ਭਾਂਡੇ ਕਿਸੇ ਨੇ ਬਣਾਏ ਨੇ, ਤੁਹਾਡੇ ਹੀਟਰ ਗੈਸ ਤੇ ਕਿਸੇ ਨੇ ਬਣਾਏ ਨੇ? ਪਰ ਕਾਲ ਪੁਰਖ ਬਣਾਉਣ ਵਾਲਾ ਤਾਂ ਹੈ, ਉਹਦੇ ਵਿੱਚ ਕਰਤੇ ਨਾ ਉਹ ਸ਼ਿਵਤ ਕੀ ਹੈ, ਉਹਨੇ ਜੋ ਕੁਝ ਬਣਾਇਆ ਉਹਦੇ ਵਿੱਚ ਬੈਠਾ। ਹੁਣ ਇਸ ਮੈਕ ਨੂੰ ਬਣਾਉਣ ਵਾਲਾ ਇਹਦੇ ਵਿੱਚ ਨਹੀਂ ਬੈਠਾ, ਭਾਂਡੇ ਨੂੰ ਬਣਾਉਣ ਵਾਲਾ ਭਾਂਡੇ ਦੇ ਵਿੱਚ ਨਹੀਂ ਬੈਠਾ, ਕਾਰ ਨੂੰ ਬਣਾਉਣ ਵਾਲਾ ਕਾਰ ਦੇ ਪਿਸਟਨਾਂ ਚ ਨਹੀਂ ਬੈਠਾ। ਇੱਕ ਅਕਾਲ ਪੁਰਖ ਐਸਾ ਕਰਤਾ ਜੋ ਉਹਨੇ ਬਣਾਏ ਉਹਦੇ ਵਿੱਚ ਪੂਰਿਆ, ਇਸ ਕਰਕੇ ਉਹਨੂੰ ਪੁਰਖ। ਜੋ ਵੀ ਉਹਨੇ ਬਣਾਇਆ ਉਹ ਤੋਂ ਖਾਲੀ ਨਹੀਂ ਹੈ, ਵਿੱਚ ਆਪਣੇ ਬਲਿਹਾਰੀ ਪੂਰ ਤੋਂ ਵਸਿਆ, ਤੇਰਾ ਅੰਤ ਨਾ ਜਾਈ ਲਖੇ, ਜਸਲ ਮਈਅਰ ਪੂਰਿਆ ਰਵਿਆ ਵਿੱਚ ਬਣਾ। ਉਹ ਕਰਤਾ ਹੈ, ਕਰਤਾ ਵੀ ਐਸਾ ਜੋ ਕੁਝ ਬਣਾਉਂਦਾ ਉਹਦੇ ਵਿੱਚ ਵਿਆਪਿਆ ਹੋਇਆ। ਕਟਕਟ ਮੈਂ ਹਰਜੂ ਵਸੈ ਜਹਿਜੈ ਪੇਖੋ ਤੈ ਹਜੂਰ, ਕਰਤਾ ਪੁਰਖ ਨਿਰਭਉ। ਇੱਥੇ ਕਰਤੇ ਬਹੁਤ ਨੇ ਪਰ ਡਰ ਵਿੱਚ ਨੇ, ਫੋਰਡ ਵਾਲੇ ਨੂੰ ਡਰ ਹੈ ਕੋਈ ਕੰਪਨੀ ਨੂੰ ਨੁਕਸ ਨਾ ਪੈ ਜਾਵੇ, ਜਹਾਜ਼ਾਂ ਵਾਲਿਆਂ ਨੂੰ ਡਰ ਹੈ ਕਿਤੇ ਨੁਕਸ ਨਾ ਪੈ ਜਾਵੇ। ਉਹ ਕਰਤਾ ਜੋ ਕੁਛ ਬਣਾਤਾ, ਜੋ ਕੁਛ ਪਾਇਆ ਸੋ ਏਕਾ ਵਾਰ, ਰਿਪੇਅਰ ਕਰਨ ਦੀ ਫਿਕਰੇ ਨਹੀਂ ਹੈ। ਸਤਨਾਮ ਐਸਾ ਨਿਰਭਉ, ਇੰਨੇ ਖੰਡ ਬ੍ਰਹਮੰਡ ਸਾਜਿਤ ਹੈ, ਕੋਈ ਡਰੇ ਨਹੀਂ ਹੈ ਕੁਰਸਿਕ ਪਿਆਰਿਆ। ਹੁਣ ਗਾਹਾਂ ਲਈ ਚੁੱਕਦਾ ਗਾਹਾਂ ਦਾ ਸ਼ਬਦ ਪੜੋ, ਉਹ ਨਿਰਭਉ ਕਿਉਂ ਹੈ? ਆਪਾਂ ਵੀ ਬਣ ਸਕਦੇ ਹਾਂ, ਕਿਉਂਕਿ ਨਿਰਵੈਰ, ਵੈਰ ਤੋਂ ਬਿਨਾਂ ਡਰ ਹੁੰਦਾ ਹੀ ਨਹੀਂ। ਡਰ ਪੈਦਾ ਹੀ ਉਦੋਂ ਹੋਊ ਜਦੋਂ ਕਿਸੇ ਨਾਲ ਵੈਰ ਹੈ, ਜੇ ਵੈਰ ਹੀ ਤੇ ਡਰ ਕਰਦਾ। ਆਪਾਂ ਡਰਦੇ ਕਿਉਂ ਫਿਰਦੇ ਹਾਂ? ਵੈਰ ਭਾਵਨਾ ਪਾਈ ਹੋਈ ਹੈ, ਦੁਆਸ਼ ਭਾਵਨਾ ਸਾਡੇ ਵਿੱਚ ਹੈ, ਕਿਸੇ ਦੀ ਚੰਗੀ ਕਿਸੇ ਦੀ ਮਾੜੀ, ਕਿਸੇ ਦੀ ਚੱਕ ਕਿਸੇ ਦੀ ਛਲ। ਉਹ ਨਿਰਵੈਰ ਕਿਉਂ ਹੈ? ਕਿਉਂਕਿ ਦੂਜਾ ਉੱਥੇ ਹੈ ਹੀ ਨਹੀਂ। ਅੱਜ ਆਖੋ ਸਾਧਨ, ਵੈਰ ਦੂਜੇ ਨਾਲ ਹੁੰਦਾ, ਆਪਣੇ ਆਪ ਨਾਲ ਹੁੰਦੇ, ਤੁਸੀਂ ਇਕੱਲੇ ਬੈਠੇ ਕਿਹਦੇ ਨਾਲ ਵੈਰ ਕਰੋਗੇ? ਉਹ ਇੱਕ ਹੈ ਤੇ ਵੈਰ ਨਹੀਂ, ਜੇ ਵੈਰ ਨਹੀਂ ਤੇ ਭਉ ਨਹੀਂ ਹੈ, ਡਰ ਨਹੀਂ ਹੈ ਕਿਸੇ ਦਾ। ਨਿਰਭਉ ਨਿਰਵੈਰ, ਫਿਰ ਅਕਾਲ, ਨਾ ਉਹ ਪਾਸਟ ਵਿੱਚ, ਨਾ ਉਹ ਪ੍ਰੈਜੈਂਟ ਵਿੱਚ, ਨਾ ਉਹ ਫਿਊਚਰ ਵਿੱਚ, ਤਿੰਨੇ ਅਕਾਲਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ। ਸਮੇਂ ਤੋਂ ਰਹਿਤ ਹੈ ਮੂਰਖ, ਕੋਈ ਫੇਰ ਸ਼ੰਕਾ ਨਾ ਕਰ ਜਾਵੇ। ਜਿਹੜਾ ਸਮੇਂ ਤੇ ਰਹਿਤ ਹੈ ਹੋਊਗਾ ਹੀ ਨਹੀਂ, ਉਹ ਤਾਂ ਨਾ ਪਿੱਛੇ ਸੀ, ਨਾ ਹੁਣ, ਨਾ ਹੁਣ ਵਾਲਾ, ਕਿਤੇ ਸ਼ੰਕਾ ਨਾ ਪੈ ਜਾਵੇ। ਮਹਾਰਾਜ ਕਹਿੰਦੇ ਹੋਂਦ ਵਾਲਾ ਉਹਦਾ ਸਰੂਪ ਹੈਗਾ, ਅਕਾਲ ਮੂਰਤ ਅਜੂਨੀ ਜੇ ਮੂਰਤ, ਫਿਰ ਸ਼ੰਕਾ ਨਾ ਕਰ ਲਿਓ, ਜਨਮ ਲਿਆ ਹੋ, ਕਿਸੇ ਨੇ ਬਣਾਇਆ ਹੋ, ਪਰ ਅਜੂਨੀ ਜੂਨੀਆ ਤੋਂ ਹੈ, ਕਿਸੇ ਨੇ ਪੈਦਾ ਨਹੀਂ ਕੀਤਾ। ਅਜੂਨੀ ਦਾ ਅਰਥ ਸੰਸਕ੍ਰਿਤ ਵਿੱਚ ਅੱਜ ਜਮਾ ਊਨ, ਨੋਟ ਕਰਿਓ, ਅੱਜ ਨਾਮ ਸੰਸਕ੍ਰਿਤ ਤਿੰਨ ਦੇਵਤਿਆਂ ਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਉਹਨਾਂ ਨੂੰ ਵੇਦ ਵਿੱਚ ਅੱਜ ਲਿਖਿਆ। ਊਨ ਨੀਵਾਂ, ਊਨਤਾਈ, ਤਿੰਨੇ ਦੇਵਤੇ ਉਤੋਂ ਨੀਵੇਂ ਨੇ, ਭਾਵ ਉਹਨੇ ਬਣਾਏ ਨੇ ਅਜੂਨੀ। ਫਿਰ ਉਹ ਕਿਹਨੇ ਬਣਾਇਆ? ਸੈ ਭਉ ਸੁਧੇ ਪ੍ਰਕਾਸ਼, ਆਪਣੇ ਆਪ ਤੋਂ ਪੈਦਾ। ਜਿਹੜਾ ਕੋਈ ਪੈਦਾ ਕਰੇਗਾ, ਜਦ ਪੈਦਾ ਕਰਨ ਵਾਲਾ ਮਰੂ ਤੇ ਪੈਦਾ ਕਰੀ ਚੀਜ਼ ਵੀ ਮਰੂ। ਜਿਹੜਾ ਆਪਣੇ ਆਪ ਹੀ ਪੈਦਾ ਹੋਇਆ ਉਹਨੂੰ ਕਦੇ ਮਿਲਤੂ ਨਹੀਂ ਹੋਣੀ। ਸਵਾਲ ਪੈਦਾ ਹੋਇਆ ਉਹ ਰੱਬ ਮਿਲੂਗਾ ਕਿਵੇਂ, ਪ੍ਰਾਪਤੀ ਕਿਵੇਂ ਹੋਊਗੀ? ਧੰਨ ਗੁਰੂ ਨਾਨਕ ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਪ੍ਰਸਾਦ ਨਾਮ ਹੈ ਪ੍ਰਸੰਨਤਾ ਦਾ, ਪ੍ਰਸਾਦ ਨਾਮ ਹੈ ਖੁਸ਼ੀ ਦਾ, ਬਖਸ਼ਿਸ਼ ਦਾ। ਉਸ ਗੁਰੂ ਦੀ ਕਿਰਪਾ ਹੋਵੇ, ਅਕਾਲ ਪੁਰਖ ਦੀ ਕਿਰਪਾ ਹੋਵੇ, ਤਾਂ ਐਸਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
1: ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ।
0: ਇੱਥੇ ਉਹ ਸੰਕੇਤ ਦੇ ਗਏ ਮਹਾਰਾਜ ਕਿ ਇਹ ਜਿਹੜੇ ਸਵਈਏ ਨੇ, ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੇਸ਼ਟ ਮੁਖ ਤੋਂ। ਸ੍ਰੀ ਮੁਖ ਵਾਕ, ਸਵਈਏ ਇੱਕ ਕਾਵਿ ਰਚਨਾ ਦੀ ਛੰਦ ਦਾ ਨਾਂ ਹੈ, ਜਿਵੇਂ ਦੋਹਰਾ, ਚੌਪਈ, ਸੋਰਠਾ, ਕਵਿਤ, ਇਹ ਕਾਵਿ ਰਚਨਾ ਦੇ ਇੱਕ ਛੰਦ ਦੀ ਚਾਲ ਹੈ ਸਵਈਏ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖ ਤੋਂ ਭਿੱਖੇ ਦੀ ਬੇਨਤੀ ਸੁਣ ਕੇ ਕਿ ਸਾਨੂੰ ਰਾਹ ਦੱਸੋ, ਸਿਫਤ ਕਿਵੇਂ ਉਚਾਰੀ ਦੀ ਹੈ। ਤਾਂ ਹੁਣ ਗੁਰੂ ਨਾਨਕ ਸਾਹਿਬ ਦੀ ਸਿਫਤ ਪਹਿਲਾਂ ਸਤਿਗੁਰ ਅਰਜਨ ਦੇਵ ਜੀ ਕਰ ਰਹੇ ਨੇ, ਪਰ ਪ੍ਰਮਾਣ ਦੇਖੋ ਕਾਹਦਾ ਦੇਣਗੇ।
1: पुरख करतार कारण कारण सब आपे।
0: कारण है गुरसिख प्यारे कारण को कार्य। कोई भी कार्य ता होगा पहला कारण होगा। मुंडे कुड़ी का विआह कारण है ताही लड्डू जलेबियां पकियां। इसे हूं कथा दीवान अज होना सी कारण है तब सी कार्य संगत आई बैठी। कारण को कार्य कारण तो बिना कार्य नहीं। अकाल पुरख वाहिगुरु कारण है ते कारण है ओदी आ प्रकृति संसार। ये उन्हें पैदा किया होया क्यों पैदा है जे वाहिगुरु था कारण था ता कारण होया। जे वाहिगुरु ना होंदा तो सिस्टी कितने पैदा होंगी। ओ सिस्टी नू पैदा करने वाला जो करण कारण है वह कदों का है आद। आद शब्द नू जपजी साहब विच समझो। तुसी एजुकेटेड बंदे बैठे हो ग्रामर तो जाणू हो विद्या तो जाणू हो। दुनिया का ग्रामर तीन कालां विच वरत रहे हैं पास्ट प्रेजेंट फ्यूचर। लंघ चुके समा वर्तमान से आनवा तीन काल ने पूर्व विश्ववान। पर अकाल पुरख वाहिगुरु तिना काला तो रहत क्यों है आद क्यों है। आद सच जुगाद सच है भी सच नानक उसी भी सच तो चार हो गए फिर। वो आद देखो आद का की अर्थ है। अकाल पुरख काल तो रहत क्यों है समझने वाली गल है। कह तो दने आप काल तो रहत है तिने काला ना उदे असर क्यों नहीं है। काल का तो शुरू होया प्यार ना जरा ध्यान दोगे तो समझ आऊंगी। समय की गिनती का तो शुरू हुई जब तो सृष्टि बनी उदो तो ही समा गिणिया गया जब गिण वाला पैदा होया। जदों इतने कोई गिण वाला ही नहीं सी तो गिनती कितों शुरू होंगी। सृष्टि पैदा हुई ता पिया सतयुग शुरू हो गया। अज जिवें बच्चा तुहाडे घर पैदा होया तो एक दिन अज पहला दिन है बच्चे दे। एक दिन लंघेगा तो दूजा दिन आन वाला तीजा दिन हो जाएगा। जब बच्चा पैदा ही नहीं होया तो उसकी उम्र कितों गिणदे तुसी। ये काल जिहड़ा टेंस है ना समा ये गिनती उदों तो शुरू हुई है जदों सृष्टि बन गई। अज पहला दिन कल नूं दूजा दिन परसों नूं तीजा दिन। पर वाहिगुरु उदों भी सी जदों सृष्टि बनी होनी। अज के आखो वो है आद काल वो है आदि वाहिगुरु क्योंकि सृष्टि दे बनन तो पहला भी वो सी। ते चौथा काल आदो दे खतर की है जिदन सृष्टि होवेगी नहीं परलो होगी। समा गिण वाला रहना नहीं कोई वो वाहिगुरु उदण भी होवे। एक काल तो रहत वाहिगुरु ताए ना तो सृष्टि बनन ते समय सी पहला सी बनाई उन्हें। ये तो मोटी जी गल पंजाबी की समझ लो जेड़ी चीज बनाऊगा कोई बनाने वाला पहला होगा ना। बन वाली चीज बाद में होगी। अकाल पुरख पहला सी ता सृष्टि बनी ते सृष्टि बनी तो समा शुरू होया। भाव जिस समय सृष्टि बनी नहीं सी वाहिगुरु उदो भी सी। वो है आद सच सृष्टि तो पहला है भी सच का की भावे ते सृष्टि होवे ना होवे फिर भी होवेगा। श्री गुरु नानक देव महाराज भाई मरदाने ने शंका की थी। गुरु नानक देव कहने आई बार कहने सी बहुत बार पसरिया पसार कई बार जग बने कई बार पसरे पसार। मरदाना एक दिन कहना सच्चे पातशाह तुसी कई जगह जाने हैं मैनू प्रूफ दो सबूत दो कई बार बने कई बार बने। सतगुर जानते सी इन्हें मीर ने ऐदा नहीं मनना। कहने चल तेन दिखाने जरा बनती भी देखता तो ढेंदी भी देखता है। देखो कि इतिहास न जुड़ो तुम फिर पता लगता कि कुछ खजाना पैया सा। देखो हेमकुंड तो रस्ता जाता है किसी ने जाना हो जा भी सकता सत दिन का रस्ता है। दर्शन करने वाली जगह काग पसुंड जी की गुफा जिन्हों गुरु नानक देव मिलन गए ने काग पसुंड। हाथी पहाड़ है सत दिन लंघना पैदा गुरु प्यारे रोटी पानी नाले निशानी पैंती उसे काग पसुंड की हूं भी रिश्ता सरोवर बने गुरु नानक पातशाह की याद का पत्थर भी लग्या हो पर बहुत कठिन हेमकुंड नालों 100 टाइम कठिन ओरी यात्रा है। तो गुरसिंह प्यारे उसे लै गए काग पसुंड ऋषि को मिले गलां बातें हुई। सतगुरु नानक देव ने मरदाने की शंका निवृत्त करनी सी। सतगुर कहने काग पसुंड जी थोड़ी उम्र किन्नी है सवाल करता। काग पसुंड जी अग के कह लगे महाराज कोई होर सवाल करता था तो ठीक तुसी तो मैनू जानते ही हो तुसी कदे सवाल किया। सतगुर कहने नहीं दस हथ बन के कहना सतगुरे मैनू अपनी उम्र का तो की पता होना मैं वो भी गिनती नहीं दस सकता जिनी बार मैं जग बनता देखे तो ढहदा देखे गुरु नानक के सन्मुख बच्चे ने कहा सुनो ये भी गिनती नहीं मेरे यार कोल बैठा मरदाना पिछे चुप करिए आप कहना ऋषि होके भी झूठे बोलते अपनी अपनी बात ना आप तो बोले चुप कर नहीं सकते और ऋषि जी कहने की झूठ बोले भाई मरदाना कहना जब सृष्टि होनी रही तू किथे बैठा देखना ऐडा झूठ जे सृष्टि बनती नहीं किवें देखदा जब बनूंगी तां तू बनेगा उदो काज पसंद जी ने आख्या गुरु नानक देव इनू तुसी नाल लई तां फिरदे हो पर अजे शरीर विच फिरदे अजे मंजिल रस्ते विच अजे देह नाल जुड़िया फिरदे मरदाना कहना भी समझा दे वो काग चुंड ऋषि कहना मेरे उत्ते सतगुरु नानक की कृपा है एवं नहीं मैनू मिलना है इन्हों के दर्शन तो देवी देवते लोचते ये मैनू मिलना होना तो इन्हों की कृपा है इन्हों की बख्शिश है मैनू पदवी बख्शी हुई है जब रब ने सृष्टि खत्म करनी होती है मैनू पता लग जाता है हूं कम गड़बड़ होना है तुहानू भी अपने सज्जन मित्रां दा लग जाता पता भी हूं इंडिया जाऊंगा हुणे दे मुंडे दा विआह है वो जेडे सज्जन वाहिगुरू दे ने वाहिगुरू दा भी उन्हां नू भेद है पर वो दसदे नहीं किसे ने होर नजदीक खुदाए दे भेद ना किसे दे मित्र दा मित्र नू पता हुंदा है मैनू पता लग जांदा है ते मैं सृष्टि खत्म होण तो पहले ही अपना सरगुण स्वरूप छड्ड दिंदा ते निर्गुण स्वरूप दे विच बैठ के देखदा निर्गुण नू मौत है नहीं किते समा होवे ते समा पूरा ही है उथानका सी फिर तुहाडे चरणां च बेनती करांगे साडा शरीर निर्गुण सरगुण है की आवेगा विच पट्टां दे सवेरे मैं निर्गुण तत् पैदा कर लैंदा ते बैठ दे ते जिदण उहने सजनी हुंदी है मैनू पता लग जांदा कि हुण फिर पसारा पसारूगा मैं चार मिनट पहला फिर अपनी असेंबली इकट्ठी कर लैंने प्रभु कह सिमन रिद सिद्ध नौ यह भी थोड़े चरणों में टेक्निकली मैं प्रूफ दूंगा किवें तुसी बाडी नूं जुदा कर सकते हो किवें दोबारा इकट्ठा कर सकते एक टेक्नीक है साडे शरीर की जो योगियों ने लिख दिती है बाणी दे विच जिवें हो सकदा बड़े महापुरश होए ने अपने पंजाब जिहड़े जद मर्जी अपना सिर जुदा कर सकते सी पैर जुदे करते बहां बढ़ के परे सिर दें फिर कट्ठे कर लें वो घड़ी साज घड़ी के पुरजे जिनी मर्जी कट्ठे करे बन लगे जो तुम घर खोल लो अदिया गरारियां लभनियां अच्छा तो लभने नहीं घड़ी किथे गई मुड़के किथे बन लगी है पर जेड़ा टेक्नीक से ना जब मर्जी जोड़ लवे जब मर्जी कारबोरेटर है ना कारबोरेटर थोड़ी गड्डी ना जी आप खोल लिए गए आए चुनिया जी इन्हें पता लगता इस तरह गुरु नानक पातशाह ने सामने दिखाया सी ऋषि तो कहाया सी ए बहुत बार फसले प्रसार कर सदा सदा एक एक अंकार वो है आद पुरख करतार वो आद पुरख जेड़ा काल पुरख है वो ऋषि का करतार करता बनाने वाला सारे विच रमिया हुए आद पुरख करतार कारण कारण सब आपे जिन्हें खंड ब्रह्मांड ने साजे कोई दूजा नहीं सलाह देने वाला कोई दूजा नहीं ठेकेदार सब कुछ आप ही बनाता है
1: सर्व रहो परपूर सगल घट रहो व्यापे
0: के खंडा ब्रह्मांडा विच पुरख जो होया सारे विच पूरिया होया सारी जगह भरपूर पूरिया होया किसे जगह पूर नहीं पानी सारी जगह भरपूर नहीं किते धरती विच दस फुट ते आ जांदा किते सौ फुट ते किते हजार फुट ते पर वो जो अकाल पुरख है एक सार उसे नू गुरु गोबिंद सिंह ने लिखे ना काट है ना बाढ़ है ना बाढ़ काट होत है वो एक सार भरपूर है सारे घटां दे विच
1: व्यापक देखिए जगत जान कौन
0: जगत जगत ठहर गई व्यापक देखी है जागत ते गुरमुख प्यारे हो कोई ऐसी गल नहीं तुहानू दिख नहीं सकदा जे देखना चाहो सारी सृष्टि विच दिख सकदा व्यापिया दिखदा किन्हां नू दिखदा जो दिसै सो तेरा रूप बस ओही दिख रहे तन्ने ने पत्थर विचों मेरे वर्गे ज्ञाना सू तां कहिंदे आखे पत्थर चों भगवान निकलिया पत्थर विचों हां पत्थर विच भगवान दा ड्रैंग रूम बनिया सी अजे कुछ वो पत्थर विच भगवान दा किचन सी ਜਿੱਥੇ ਬੰਦ ਹੋਇਆ ਬੈਠਾ ਸੀ ਉਹ ਬੱਚੋ ਵਿੱਚੋਂ ਤਾਂ ਨਿਕਲਦਾ ਜੇ ਉਹ ਬਾਹਰ ਨਾ ਹੁੰਦਾ ਵਿੱਚੋਂ ਕਿਉਂ ਨਿਕਲਦਾ ਉਹ ਕੀ ਬਾਹਰ ਵਿਆਪਕ ਨਹੀਂ ਹੈ ਪੱਥਰ ਵਿੱਚੋਂ ਨਹੀਂ ਨਿਕਲਿਆ ਦ੍ਰਿਸ਼ਟੀ ਬਣ ਗਈ ਕਿ ਪੱਥਰ ਹੀ ਰੱਬ ਦੇਖਣ ਲੱਗ ਪਿਆ ਉਹ ਦ੍ਰਿਸ਼ਟੀ ਹੈ ਵਿਆਪਕ ਦੇਖੀ ਹੈ ਜਗਤ ਕਿੱਥੇ ਨਹੀਂ ਵੇਖ ਰਹੇ ਤੁਸੀਂ ਇਹ ਹਵਾ ਕਿਹਦੀ ਚਲਾਈ ਚੱਲ ਰਹੀ ਹੈ ਸੂਰਜ ਕਿਹਦਾ ਚੜ੍ਹਾਇਆ ਚੜ੍ਹਦੇ ਹੈ ਉਹ ਛੱਡੋ ਸੂਰਜ ਤੇ ਹਵਾ ਨੂੰ ਭੁਲੇਖਾ ਤਾਂ ਨੀ ਤੁਹਾਨੂੰ ਵੀ ਸਾਹ ਅਸੀਂ ਲੈਂਦੇ ਭੁਲੇਖਾ ਹੋਣਾ ਵੀ ਮੈਂ ਸਾਹ ਲੈਂਦਾ ਜੇ ਆਪਾਂ ਸਾਹ ਲੈਂਦੇ ਹੋਈਏ ਫਿਰ ਬੰਦ ਕਾਹਨੂੰ ਹੋਣ ਦਈਏ ਫਿਰ ਕਾਹਨੂੰ ਡੈਡ ਬੋਡੀ ਬਣੇ ਫਿਰ ਕਾਹਨੂੰ ਫਿਊਨਲ ਨੂੰ ਜਾਈਏ ਇਹ ਸਾਹ ਲੈਂਦੇ ਸਭ ਲਵਾਇਆ ਉਹ ਰੋਟੀ ਖਾ ਕੇ ਤੂੰ ਹਜ਼ਮ ਕਰਦੇ ਵਿਆਪਕ ਦੇਖੀਏ ਜਗ ਤੋਂ ਵਿਸਤਾਰ ਨਾਲ ਫਿਰ ਬੇਨਤੀ ਕਰਾਂਗੇ ਉਹ ਦਿਖ ਸਕਦਾ ਤੁਹਾਨੂੰ ਇਸ ਜਗ ਵਿੱਚ ਵਿਆਪਿਆ ਹੋਇਆ ਕਦੋਂ ਦਿਖਣੇ ਜਦੋਂ ਜਗਤ ਹੀ ਰੱਬ ਦੇਖੂਗਾ ਜਦੋਂ ਪਰਮੇਸ਼ਰ ਹੀ ਤਿਣ ਤਿਣ ਦੇਖੂਗਾ ਉਦੋਂ ਰੱਬ ਨੇ ਦਿਖ ਜਾਣਾ ਜਿੱਦਣ ਤੂੰ ਜਗ ਨੂੰ ਰੱਬ ਰੂਪ ਸਮਝੇਗਾ ਤੇ ਅਸੀਂ ਕੀ ਸਮਝੇ ਇਹ ਵੀ ਸੰਸਾਰ ਤੁਮ ਦੇ ਤੁਸੀਂ ਤਾਂ ਜ਼ਹਿਰ ਵੇਖ ਰਹੇ ਹੋ ਜਗ ਨੂੰ ਤੇਰੀਆਂ ਅੱਖਾਂ ਵਿੱਚ ਜ਼ਹਿਰ ਹੈ ਜਗ ਨੀ ਤੂੰ ਦੇਖਦੇ ਪਰ ਘਰ ਦੀ ਗੱਲ ਸੁਣ ਲਓ ਸਿੱਧੀ ਇਹੀ ਅੱਖਾਂ ਨੇ ਮਾਂ ਨੂੰ ਵੇਖਦੀਆਂ ਨੇ ਭੈਣ ਨੂੰ ਇਹੀ ਅੱਖਾਂ ਘਰ ਵਾਈ ਨੂੰ ਵੇਖਦੀਆਂ ਨੇ ਇਹੀ ਅੱਖਾਂ ਆਪਣੀ ਧੀ ਨੂੰ ਵੇਖਦੀਆਂ ਇਹੀ ਗੁਆਂਢੀ ਵਾਲੇ ਨੂੰ ਵੇਖਦੀਆਂ ਨੇ ਆਪਣੀ ਧੀ ਨੂੰ ਵੇਖਣ ਲੱਗਿਆ ਅੰਮ੍ਰਿਤਾ ਤੇਰੀ ਨਿਗਾਹ ਵਿੱਚ ਤੇ ਗੁਆਂਢੀ ਦੀ ਭੈਣ ਨੂੰ ਦੇਖਣ ਲੱਗਿਆ ਜ਼ਹਿਰ ਕਿੱਥੋਂ ਭੈਣ ਵਿੱਚ ਜ਼ਹਿਰ ਨੀ ਇਹ ਵਿਸ ਸੰਸਾਰ ਤੂੰ ਦੇਖਦੇ ਤੇਰੀ ਨਿਗਾਹ ਵਿੱਚ ਜ਼ਹਿਰ ਆਈ ਹੈ ਤੇਰੀ ਦ੍ਰਿਸ਼ਟੀ ਵਿੱਚ ਪੋਇਜ਼ਨ ਆਈ ਹੈ ਦੇਖਦਾ ਤੂੰ ਜਿੱਦਣ ਉਹ ਰੱਬ ਦੀ ਕਿਰਪਾ ਹੋ ਕੇ ਜ਼ਹਿਰ ਨਿਕਲ ਗਈ ਇਹ ਹਰ ਕਾ ਰੂਪ ਹੈ ਰੂਪ ਨਦਰੀ ਹੈ ਮੈਂ ਕਰਤਾ ਆਪਰੇਸ਼ਨ ਡਾਕਟਰ ਨੇ ਐਮ ਡੀ ਆਈ ਸਪੈਸ਼ਲਿਸਟ ਨੇ ਕੈਟਰਿਕ ਤਾਰ ਤਾਂ ਤੇਰਾ ਜਿਹੜਾ ਆਇਆ ਹੋਇਆ ਸੀ ਮੋਤੀ ਆ ਬਾਪੂ ਬਾਪੂ ਦਿਖਣ ਲੱਗ ਗਿਆ ਮਾਂ ਮਾਂ ਦਿਖਣ ਲੱਗ ਪਈ ਜਾਂ ਮੋਤੀ ਆ ਤਾਂ ਦਿਖਦਾ ਹੀ ਨਹੀਂ ਸੀ ਬਾਪੂ ਕਿਹੜਾ ਚਾਚਾ ਕਿਹੜਾ ਕੁਛ ਸਕਦਾ ਇਸ ਤਰ੍ਹਾਂ ਸਤਿਗੁਰ ਕਿਰਪਾ ਕਰਦੇ ਨੇ ਭਾਈ ਵਿਆਪਕ ਦੇਖੀਏ ਜਗਤ ਸਾਰਾ ਸੰਸਾਰ ਹੀ ਉਹਦਾ ਰੂਪ ਹੈ ਸਾਰੇ ਵਿੱਚ ਵਿਆਪਕ ਹੈ
1: ਜਨ ਕੌਣ ਤੇਰੀ ਗੱਲ
0: ਇੱਕ ਗੱਲ ਕਹਿੰਦੇ ਗੁਰੂ ਅਰਜਨ ਦੇ ਉਹ ਜਿਵੇਂ ਤੂੰ ਵਿਆਪਿਆ ਹੋਇਆ ਨਾ ਸਾਰਿਆਂ ਵਿੱਚ ਬੈਠਾ ਇਸ ਗਤੀ ਨੂੰ ਕੋਈ ਜਾਣ ਨਹੀਂ ਜੇ ਜਾਣ ਲੈਂਦੇ ਖਿਮਾ ਕਰਦੇ ਹੋ ਔਖਾ ਹੀ ਹੋ ਜਾਂਦਾ ਰੱਬ ਉਹਨੇ ਸ੍ਰਿਸ਼ਟੀ ਬਣਾ ਕੇ ਟੈਕਨੀਕ ਸੋਚੀ ਕਿ ਮੈਂ ਹੁਣ ਕਿੱਥੇ ਰਹਾਂ ਵੀ ਇਹਨਾਂ ਨੇ ਚੰਦਰਮਾ ਤੇ ਵੀ ਤਾਰ ਦੇਣੇ ਰੌਕਟ ਇਹਨਾਂ ਨੇ ਮਾਊਂਟ ਐਵਰੈਸਟ ਤੇ ਵੀ ਚਾੜ ਦੇਣੇ ਬੰਦੇ ਜੇ ਉੱਥੇ ਮਹਿੰਗੇ ਉੱਥੋਂ ਵੀ ਫਲ ਲਿਆਉਣਾ ਇਹਨਾਂ ਨੇ ਇਹਨਾਂ ਨੇ ਪਤਾਲ ਵਿੱਚ ਵੀ ਡੁੱਬਣੀਆਂ ਭੇਜ ਦੇਣੀਆਂ ਇਹ ਮੰਗਲ ਤੇ ਵੀ ਜਾਣ ਦੀ ਤਿਆਰੀ ਕਰ ਰਹੇ ਨੇ ਵੀ ਜੇ ਮੈਂ ਇਹਨਾਂ ਦੇ ਹੱਥ ਲੱਗ ਗਿਆ ਮੇਰਾ ਖੈਰ ਮੇਰੀ ਖੈਰ ਨਹੀਂ ਤੇ ਹੁਣ ਬੈਠਾ ਕਿੱਥੇ ਇਹਨਾਂ ਨੂੰ ਲੱਭਾ ਨਾ ਉਸ ਬੈਠੇ ਨੂੰ ਗੁਰੂ ਨਾਨਕ ਨੂੰ ਪੜ੍ਹਦੇ ਤੁਸੀਂ ਭਾਈ ਸਾਹਿਬ ਤੋਂ ਨਿੱਤ ਸੁਣਦੇ ਹੋ ਰਹਿ ਰਾਸ ਵਿੱਚ ਗੁਰੂ ਨਾਨਕ ਕਹਿੰਦੇ ਵਾਹਿਗੁਰੂ ਇਸ ਜੱਗ ਵਿੱਚ ਮੈਂ ਤੇਰੇ ਬੈਠਣ ਤੋਂ ਬਲਿਹਾਰ ਜਾਂਦਾ ਬਲਿਹਾਰੀ ਕੁਦਰਤ ਵਸੇ ਮੈਂ ਤੇਰੀ ਇਸ ਕੁਦਰਤ ਕਹੀਏ ਟੈਕਨੀਕ ਤੋਂ ਸਾਇੰਸ ਤੋਂ ਇਸ ਤਰੀਕੇ ਤੋਂ ਕੁਰਬਾਨ ਜਾਂਦਾ ਜਿਸ ਤਰ੍ਹਾਂ ਤੂੰ ਸੰਸਾਰ ਵਿੱਚ ਵਸਿਆ ਤੇ ਰੱਬ ਨੇ ਤਰੀਕਾ ਕੀ ਸੋਚਿਆ ਕਹਿੰਦਾ ਹੋਰ ਇਹਨੇ ਸਭ ਜਗ੍ਹਾ ਟੋਲ ਲੈਣਾ ਮੈਨੂੰ ਸਾਇੰਸਦਾਨਾਂ ਨੇ ਜਿਹੜਾ ਟੋਲ ਵਾਲਾ ਉਹਦੇ ਵਿੱਚ ਬਹਿ ਜਾਓ ਯੂ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ ਕਸਤੂਰੀ ਮਿਰਗ ਦੇ ਵਿੱਚ ਪਾ ਦਿੱਤੀ ਜੇ ਕਿਤੇ ਬਾਹਰ ਹੁੰਦੀ ਤੇ ਮਿਰਗ ਕਿੱਥੇ ਛੱਡਦਾ ਸੰਸਾਰ ਨੂੰ ਮਿਲਦੀ ਨਾ ਆਪੇ ਖਾ ਜਾਂਦਾ ਚੰਦਨ ਦੇ ਵਿੱਚ ਚੰਦਨ ਦਾ ਰਸ ਪਾ ਦਿੱਤਾ ਜੇ ਬਾਹਰ ਹੁੰਦਾ ਤੇ ਕਿੱਥੇ ਗੁਰਸਿੱਖ ਪਿਆਰੇ ਤੇ ਛੱਡਦਾ ਇਸ ਤਰ੍ਹਾਂ ਵਾਹਿਗੁਰੂ ਵਿਆਪਕ ਦੇਖੀਏ ਜਗ ਪਰ ਉਹਦੇ ਜਿਹੜੇ ਵਸਣ ਦੀ ਜਗ੍ਹਾ ਹੈ ਨਾ ਤਰੀਕਾ ਸਾਡੇ ਵਿੱਚ ਉਹ ਕੋਈ ਗੱਤ ਜਾਣੇ ਨਹੀਂ ਸਕਿਆ ਤੂੰ ਕਿਵੇਂ ਕਿਸੇ ਜਗ੍ਹਾ ਤੇ ਬੈਠਾ
1: ਸਰਬ ਕੀਰਥਾ ਕਰੈ ਆਪੇ ਹਰ ਪਤ
0: ਪਤ ਪਤ ਪਰਮਾਤਮਾ ਪਰਮੇਸ਼ਰ ਪਤੀ ਮਾਲਕ ਬਣ ਕੇ ਤੂੰ ਜਿੱਥੇ ਜਿੱਥੇ ਵੀ ਬੈਠੇ ਸਾਰਿਆਂ ਦੀ ਰੱਖਿਆ ਕਰ ਰਿਹਾ ਹੈ
1: ਅਵਨਾਸੀ ਅਵਗਤ ਆਪੇ ਆਪ ਉਤਪਤ
0: ਅਵਨਾਸੀ ਸ਼ਬਦ ਬਣੇ ਗੁਰਮੁਖ ਪਿਆਰੇ ਵਿਨਾਸ਼ੀ ਤੋਂ ਵਿਨਾਸ਼ੀ ਕਹਿੰਦੇ ਨੇ ਨਾਸਵੰਤ ਚੀਜ਼ ਆੜਾ ਮੂਹਰੇ ਲੱਗ ਕੇ ਅਸ਼ੇਧ ਬਣ ਗਿਆ ਅਵਨਾਸੀ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਮਲ ਕੋਈ ਭਾਵ ਨਾ ਬਿਲਸਣ ਵਾਲਾ ਹੈ ਤੂੰ अब गत समझो बहुत पाठ आंदा है कई बार तुसी पढ़दे हो अब गत इथे बब्बा लिखे है पर बब्बा ते वाबा संस्कृत विच समवाचक ने ए असल शब्द है व्यक्ति तो बने है व्यक्ति कहने ना अपा मनुख नु व्यक्ति हिंदी विच मूहरे आला लग गया अव्यक्त अवगत भाव की तेरा शरीर नहीं है अवगत का अर्थ करना अव्यक्त शरीर तो रहत है तो जरूर अविनाशी ना जान वाले ते ना जान वाले ते सवाल शंका पैदा हो जू जे वो ना जान वाला है ते फिर शरीर ता जाने है जेड़ा शरीर है ता जावेगा महाराज ने स्पष्टीकरण देता ना जान वाला क्यों है उसका शरीर नहीं है देही नहीं है अवगत का दूसरा अर्थ दृष्टि विच ना आने वाला जेड़ा अखां नाल देखिया ना जा सके विकत देखने वाली चीज अवगत जेड़ी दृष्टि होवे पर दृष्टि विच ना आवे दृष्टि विच क्यों नहीं आउंदा भाई इको कारण है क्योंकि दृष्टमान है सगल मथे ना जिन्हू अखा देख रही है वह मर जूगा खत्म हो जाऊगा जिन्हू अखा देखते इस करके अविनाशी ना जान वाला क्यों है अविगत है शरीर नहीं है अखा के बिच आने वाला नहीं है
1: एक तू ही एक अन नहीं तुम पाते
0: गुरु अर्जुन पातशाह जी कहते दसे ने उपर काल पुरख दे किसी वहम न करो किसी होर विच भी हो जाए एक अकाल पुरख विच एक है तू ही एक है जेड़े उपर के गुण तुसी श्रवण कीते ने क्योंकि इसे किते थोड़े ब्रह्म ज्ञानी तुरे फिरते ने गुरसिख ज्ञान थोड़े रब तुरे फिरते ने इंडिया में तो चेला लभदा ही नहीं सारे गुरु चेला लभदा ही कोई नहीं जिते देखो गुरु गुरु महाराज कहने आ जेड़े गुण ने उपर एक तेरे विच ने एक है तू है एक है अवर नाही तुम भट कहिए बराबर तेरे वर्गा इन्हों गुणा वर्गा वाहगुरु होर संसार विच कोई नहीं है
1: हर अंत नाही पारावार
0: तेरा हरी परमात्मा अंत अंत दे अर्थ जपजी साहब विचों ले ले करो प्रेमियो सैने बैठे हो अंत दा अर्थ पते की है जपजी साहब विच कीता गुरु नानक ने एहो अंत ना जाने जिन्हों कोई जानदा ना होवे वो अंत हुंदा है जे जान लिए फिर अंत का असी तो रब का अंत तो किसे सानू तो अपने अंत का पता नहीं क्या जाना कि मरेंगे कैसा मरना हो अंत वो चीज होंगी जिन जाने ना जा सके वो वाहगुरु अंत बेअंत क्यों है अज तक किसे तो जाने नहीं गया
1: कौन है तेरा विचार
0: गुरु अर्जुन पातशाह कहने तेरे अंत नू जानन दी विचार करने वाला कौन जमे जेड़ा कवे मैं अंत नू जान सकदे जेड़ा ए कथा करे होमे करे कि वाहिगुरु दे अंत नू मैं जानदा हां
1: जगत पिता है
0: जगत पिता है सारे सृष्टि दा मालिक बनाउण वाला पिता हुंदा पैदा करन वाला
1: सर्व प्राण को आधार
0: पैदा ही नहीं करदा पैदा करके प्राण बख्शे ने जी दान दिता है पहला पिंड पाउंदा साडा शरीर फिर गुरसिख प्यारे शरीरां दे विच प्राण भाव जीवन बख्शदा है
1: जन नानक भगत दर
0: आ सुनो हुण देखो जेड़ी गल सारे सवैये दा अंत नतीजा पट सामने बैठे ने कि गुरु नानक दी उपमा किवें करिए दस रहे ने हुण उपर अकाल पुरख दे गुण दसे ने कि वाहगुरु कैसा है सारिया तीन तुकां दे विच वाहगुरु दे गुण दसे ऐ पट्टो ऐ संसार दे लोको ए जेड़े अकाल पुरख दे गुण ने जन नानक भगत दर तुल समसर तुल कहिए प्रवान समसर कहिए बराबर ए जेड़े गुण अकाल पुरख दे ने ना ओही बराबरता श्री गुरु नानक देव दी है अज के आखो जिन्हें भी गुण अकाल पुरख दे ने ओ अकाल पुरख दे दर ते प्रवान हो गए गुरु नानक जन भगत क्यों प्रवान हो गए क्योंकि समसर है बराबर है बराबर दे नू बराबर का प्रवान हुंदा है भाई तहसीलदार को तहसीलदार जावे तो कुर्सी दो ये मिनिस्टर को तहसीलदार जावे चेयर नू बेंच ते ही बैठना पैणा कुछ ऐसा सो गुरु सिख प्यारे हो देखो गुरु नानक की वडियाई करनी सिखा रहे ने गुरु अर्जन आप करके उस अकाल पुरख के दर से श्री गुरु नानक देव परवान ने, परवान भी कैसे ने बराबर समसर, उन्होंने बराबर अकाल पुरख दे
1: एक जी क्या वखाना
0: भट्टो तुसी मेनू बचन कीते उपमा करनी दसो मेरी एक जी ओदी उपमा किथे करू गुरु नानक देव जी वो तो रब दे समान हैं परमात्मा दे समसर हैं मेरी एक जी उन्हां दी उपमा नहीं कर सकदी
1: हां के बल बल बल बल सद बलहार
0: शब्द पद पूरा करने वास्ते गुरु महाराज ने काव्य रचना विच वरते महाराज कहने एक गल है साडे कोल तां मैं सुआस सुआस उन्हां तो बलहार जावां कुर्बान जावां जिस दे चंगे गुण तुसी वेख लोगे ना कह नहीं दें मैं तैथों बलिहार जाना मैं तैथों कुर्बान जाना उस वाहगुरु के इतने चंगे गुण हैं कि स्वास स्वास बलिहार का अर्थ व्याकरण चो सुन लो बलिहार जाना कह लेना बड़ा सुखाला है पर जाना बड़ा औखा है गुरमुखो बलिहार शब्द दो शब्दों का जोड़ है ग्रामेटिकली बल जमा हार दो शब्द ने बल बल कहिए शक्ति हार कहिए हार जाना नाश कर देने जिसनों तुसी कहो मैं तेसों बलिहार जाने भाव मैं अपनी सारी शक्ति तेरे अगे हार देना मैं सारी शक्ति खत्म कर गुरु अर्जुन कह रहे ने उदी उपमा नहीं हो सकती मैं ता तन मन तन सब सौंप गुर को इको गल कह सकती है साडी जीव हे वाहिगुरु तेसों कुर्बान है मेरा सारा तन मन शक्ति तेरे अगे मैं हार दे तेरे चरणा विच कर दे ते पहले सवैया दे पहले पादी विचार अज होई है
2: वाहिगुरु जी का खालसा वाहिगुरु जी की
3: थैंक यू फॉर लिसनिंग टू CISK Sikh Radio 94.3 FM broadcasting from the Western Singh Sabha Gurdwara in Williams Lake British Columbia Canada You may contact our broadcast center by telephoning 250-392-3874 or by email at singhsabha2@gmail.com Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake, BC, Canada ton. Tusi sanu apna salah mashwara den layi. Sade is number te sampark kar sakde ho 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਾਮ ਧਿਆਈਐ ਜੀਉ। ਅੰਦਰ ਸਾਚਾ ਨੇਹ ਪੂਰੈ ਸਤ ਪੂਰੇ ਸਤਿਗੁਰੈ ਜੀਉ। ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ। ਕਦੇ ਨਾ ਵਿਸਾਰੀ ਅਨ ਦੈਨ ਸੁਮਾਰੀ ਜਾ ਨਾਮ ਲਈ ਤਾਂ ਜੀਵਾਂ। ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ। ਨਦਰ ਕਰੀ ਤਾਂ ਸਤਿਗੁਰ ਮੇਲੇ ਅਨ ਜਨ ਬਵੇਕ ਬੁੱਧ ਵਿਚਰੈ। ਅੰਦਰ ਸਾਚਾ ਨੇਹ ਪੂਰੈ ਸਤਿਗੁਰੈ ਸਤ ਸੰਗਤ ਮਿਲੈ ਵਡ ਭਾਗ ਤਾਂ ਹਾਰ ਰਾਸ ਆਵੈ ਜੀਉ। ਅਨਜਨ ਰਹੈ ਲਿਵ ਲਾਇ ਤਾਂ ਸਹਿਜ ਸਮਾਵੈ ਜੀਉ। ਸਹਿਜ ਸਮਾਵੈ ਤਾਂ ਹਰ ਮਨ ਪਾਵੈ ਸਦਾ ਅਤੀਤ ਬੈਰਾਗੀ। ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ। ਅਰਥ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ। ਸਤਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀਉ। ਦੂਜੈ ਭਾਏ ਦੁੱਖ ਹੋਏ ਮਨ ਮੁਖ ਜਮ ਜੋਇਆ ਜੀਉ। ਹਾਏ ਹਾਏ ਕਰੀ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ। ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ। ਜੋ ਪ੍ਰਭ ਦੇ ਤਿਸ ਜੇਤੈ ਨਾਹੀ ਅੰਤ ਗਇਆ ਪਛਤਾਵੈ। ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਤੋਹਿਆ। ਦੂਜੈ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਉ। ਕਰ ਕਿਰਪਾ ਲਿਹ ਮਿਲਾਏ ਮਹਿਲ ਹਰ ਪਾਇਆ ਜੀਉ। ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ। ਅਨਜਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੈ। ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੈ ਜੀਉ। ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੈ। ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੈ ਜੀਉ। ਵਾਹਿਗੁਰੂ।

ਸਾਹਸ ਸਿਆਣ ਭਾਲਾ ਕਹੋ ਹੈ ਕਲਪਨ ਚੱਲੇ ਨਾਲ ਕਿਸ ਪਿਆਰਾ ਹੋਈਏ ਕਿਸ ਕੂੜਾ ਪਿੱਛੇ ਪਾਲ ਵਿੱਚ ਮੁਰਗਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਹੁਕਮ ਨਹੀਂ ਹੁਕਮ ਲੈ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਤੇ ਹੁਕਮੀ ਸਦਾ ਸਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਦੇ ਬੁਝੈ ਤਾਂ ਹੁਕਮੈ ਕਹਿ ਨਾ

ਕੋ ਵਿਦਿਆ ਵਿਪਰੀ ਵਿਚਾਰ ਵਾਵੈ ਕੋ ਸਾਜ ਪਰੇ ਤਨ ਦੇ ਵਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪ ਜਿਸ ਦੂਰ ਗਾਵੈ ਕੋ ਵਿਖੇ ਹਾਜ਼ਰ ਦੂਰ ਸਤਨਾ ਕਥੂ ਨ ਆਵੈ ਤੋ ਤੂੰ ਕਰ ਕਰ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਸਾਹੀ ਸਾਹੇ ਉਸਨੇ ਗੁਰੂ ਚਲਾਈ ਰਾਹ ਨਾਨਕ ਵਿਖੇ ਵੇ ਪਰਵਾਹ ਰਾਜਾ ਸਾਹਿਬ ਸਾਚ ਨਾਹੀ ਸਾਚਾ ਭਾਉ ਅਪਾਰ ਕਹੇ ਮੰਗੈ ਦੇ ਦੇਹਦਾ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦੇਸ਼ਾ ਦਰਬਾਰ ਮੋਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦੁਆਰ ਨਾਨਕ ਦੀ ਵੈ ਜਾਣੀਐ ਸਭਾ ਪੇਸ਼ ਪਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇ ਵਿਆਪਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਗਾਨ ਗਾਵੀ ਹੈ ਸੁਣੀਐ ਮਨ ਰੱਖਿਆ ਪਾਉ ਦੁੱਖ ਪਰ ਹਰ ਵਿੱਚੋਂ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਵਰਨਾ ਗੁਰ ਪਾਰਵਤੀ ਮਾਈ ਜਿਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਗੁਣ ਪਾਣੇ ਤੇ ਨਾਇ ਕਰੀ ਜੇ ਤੀ ਗੁਰ ਗੁਰ ਪਾਈ ਜੇ ਕਾਰਨ ਕਰਮਾ ਤੇ ਮਿਲੈ ਲਈ ਮਾਤ ਵਿੱਚ ਰਤਨ ਨਿਵਾਰ ਮਾਨ ਕੋ ਜੇ ਇਸ ਗੁਰ ਕੀ ਸੇਤ ਸੋਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਵਿਚਾਰੀ ਯਾਰ ਜਾਂ

ਸੁਣਿਆ ਸਤਸੰਗ ਹੋ ਗਿਆ ਸੁਣਿਆ ਅਸਤਿਕਾਰ ਜਨਾਨ ਸੁਣਿਆ ਬੜ ਪੜਤਾਵੇ ਮਾਨ ਸੁਣਿਆ ਲਾਗੇ ਜੈ ਧਿਆਨ ਨਾਨਕ ਭਗਤਾਂ ਦਾ ਵਿਲਾਸ ਸੁਣਿਆ ਸੁਣਿਆ ਸਰਾ ਗੁਣਾ ਕੇ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪੁੱਛਿਆ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਸਾਧ ਕਰਨ ਦੀ ਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੂਠਾ ਨਾ ਖਾਏ, ਮੰਨੈ ਜਨ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ, ਮੰਨੈ ਮਾਰਗ ਸਾਥ ਨਾ ਪਾਏ, ਮੰਨੈ ਪਤਨ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਗੁਰੂ ਜਨ ਬੰਦ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣਾ ਮਨ ਕੋਏ, ਮੰਨੈ ਪਾਵੈ ਮੋਖ ਦੁਆਰ।

ਪੰਜ ਪ੍ਰਧਾਨ ਬੰਜੇ ਪਾਵਨ ਦਰਗਹਾਨ ਬੰਜੇ ਦੋਹਾਂ ਹੈਨ ਦਰਗਾਹ ਜਾਨ ਬੰਜਾਂ ਦਾ ਗੁਰੂ ਗਿਆਨ ਜੀ ਦੇ ਦਇ ਕਰੇ ਵਿਚਾਰ ਬਰਤੀ ਕਹਿ ਕਰਨ ਨਾਈ ਸੁਮਾਰ ਕੌਲ ਧਰਮ ਦਇਆ ਕਪੂਰ ਸੰਤੋਖ ਦਾ ਪ੍ਰਥਿਆ ਜਨ ਸੂਤ ਜੇ

ਸੰਗ ਜਾਪ ਸੰਗ ਪਾਓ ਸੰਗ ਪੂਜਾ ਸੰਗ ਕਪਾਓ ਸੰਗ ਗ੍ਰੰਥ ਮਤਵੇਦ ਪਾਠ ਸੰਗ ਯੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਰਤੀ ਸੰਗ ਦਾਤਾਰ ਸੰਗ ਸੂਰ ਮੋਹ ਪਤਕਾਰ ਸੰਗ ਮੋਹਨ ਲਿਵਲਾਇਕਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਤੁਧ ਪਾਵੈ ਸਾਈ ਕਲੰਕਾਰ ਤੂੰ ਸਦਾ ਸਲਾਮ ਸੰਗਰੰਕਾਰ ਅਸੰਖ ਜਾਪ ਸੰਗ ਭਾਓ ਸੰਗ ਪੂਜਾ ਸੰਗ ਕਪਾਓ ਸੰਗ ਗ੍ਰੰਥ ਮੁਖਵੇਦ ਪਾਠ ਸੰਗ ਯੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਤਕਾਰ ਅਸੰਖ ਮੋਹਨ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਕਲੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰ ਕੰਧ ਘੋਰ ਸੰਖ ਚੋਰ ਰੰਗ ਘੋਰ ਅਸੰਖ ਅੰਮ੍ਰਿਤਰ ਜਾਇ ਜੋਰ ਅਸੰਖ ਗਲਬਟ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਈ ਅਸੰਖ ਮਲੇਸ਼ ਮਲ ਪਤ ਗਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਕਲੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਵੀਰ ਗੁਣਗਾ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਯੋਗ ਕਾਣ ਜਿਨੇ ਲਿਖੇ ਦਸ ਸਿਰ ਨਾਏ ਜੇ ਫੁਰਮਾਈ ਸਿਰ ਸਰਪਾਈ ਜੇਤਾ ਕੀਤਾ ਦੇਤਾ ਨਾ ਹੋ ਬਣ ਨਾਵੈ ਨਾਹੀ ਤੂੰ ਥਾਉ ਕੁਦਰਤ ਕਰਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਕਲੰਕਾਰ ਤੂੰ ਸਦਾ ਸਲਾਮ ਸੰਗਰੰਕਾਰ ਭਰੀਆ ਹੱਥ ਪੈਰ ਤਰਾਂ ਦੇ ਪਾਣੀ ਤੋਂ ਪੈਰ ਤਰਸ ਹੋਏ ਮੂਤ ਬਲੀ ਕੀ ਕੱਪੜ ਹੋਏ ਦੇ ਸਾਹ ਮੂਲ ਲਈ ਆਵਤ ਹੋਏ ਭਰੀਆ ਮਦਬਾ ਤਾਂ ਕਾ ਸੰਗ ਟੋਪੈ ਨਾ ਵੈ ਕੈ ਰੰਗ ਕੁੰਨੀ ਪਾਪੀ ਆਪਣ ਨਾਹੀ ਪਰਕਰ ਕਰਨਾ ਲਿਖਦਾ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤ ਜਾਤੂ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਹੋਏ ਗਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਦਿ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਜਾਉ ਕਵਣ ਸੁਵੇਲਾ ਵਕਤ ਕਵਣ ਕਵਣ ਸਿਰ ਕਵਣ ਵਾਰ ਕਵਣ ਸਿਰ ਉੱਚੀ ਮਾਂ ਕਵਣ ਲਿਖੋ ਆਕਾਰ ਵੇਲਣਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਏ ਪੁਰਾਣ ਸਿੱਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿਰ ਵੀ ਕਰਦਾ ਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਉਵਰ ਨੇ ਕਿਵ ਜਾਣਾ ਨਾਨਕ ਆਖਣ ਕਿਵ ਕੋ ਆਖੈ ਤਰੂ ਵਿੱਚ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕਹੋ ਆਪੋ ਜਾਣੇ ਅੱਗੇ ਜਾ ਨਾ ਸੋਵੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓਰ ਕੋਟ ਕਪਾਲ ਸਕੇ ਵੇਦ ਪੈਣੇ ਕਵਾਸ ਦਸ ਅਠਾਰਾਂ ਕਣਕ ਤੇ ਬਾਸ ਲੂਕ ਧਾਸ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਇੱਕੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹੇ ਸਮੁੰਦ ਨਾ ਜਾਣੀ ਆਏ ਸਮੁੰਦ ਸਾਹ ਸੁਲਤਾਨ ਗ੍ਰਹ ਦੇਦੀ ਮਾਲ ਕਰਨ ਸੂਰੀ ਸੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਖਰੇ ਅੰਤ ਨਾ ਸ਼ਬਦੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਦੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਕਾਰਵਾਰ ਅੰਤ ਕਾਰਣ ਕਿਸੇ ਬਿਲ ਲਾਏ ਕਾ ਕੇ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਸੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਜੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੇ ਕੋਏ ਜਸ ਉੱਚੇ ਕਹੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਦਾਸ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਜੇਤੇ ਮੰਗੇ ਜੋ ਵਿਆਪਾਰ ਜੇਤੇ ਵੰਤ ਨਹੀਂ ਵਿਚਾਰ ਜੇਤੇ ਗਬੜ ਟੈਂ ਬੇਕਾਰ ਜੇਤੇ ਲੈ ਲੈ ਮੁਕਰ ਪਾਏ ਜੇਤੇ ਮੂਰਖ ਸਾਹੀ ਖਾਏ
ਦੇਖਿਆ ਦੁਖ ਪੁੰਸਰ ਮਾਰ ਵੇਹਤੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਸੋਏ ਜੇ ਕੋ ਖਾਏ ਭਾਖਣ ਪਾਏ ਉਹ ਜਾਣੇ ਜਿੱਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸਨੂੰ ਬਖਸ਼ੇ ਸਬਦ ਸਭਾ ਨਾਨਕ ਪਾਤਸ਼ਾਹ ਜੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਮੈਂ ਮੁੱਲ ਲੈ ਜਾਈ ਮੁੱਲ ਪਾਈ ਮੁੱਲਾ ਸੁਣਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਮੁੱਲੋ ਮੁੱਲਾ ਕਹਿਣਾ ਜਾਏ ਆਖ ਆਖਰੇ ਲੈ ਬੁਲਾਏ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜ੍ਹੇ ਕਰੇ ਵਖਿਆਣ ਅੱਖ ਹੈ ਬ੍ਰਹਮੇ ਅੱਖ ਹੈ ਅੰਦਰ ਅੱਖ ਹੈ ਗੋਪੀ ਤੈ ਗੋਵਿੰਦ ਅੱਖ ਹੈ ਈਸ਼ਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਾਨਵੇ ਅੱਖ ਹੈ ਦੇਵ ਅੱਖ ਹੈ ਸੁਰਨਰ ਮੁੰਡਨ ਸੇਵ ਕੀਤੇ ਅੱਖ ਹੈ ਆਖਣ ਪਾਏ ਕੀਤੇ ਕਹਿ ਕਹਿ ਉਠ ਉੱਠ ਜਾਏ ਇੱਥੇ ਕੀਤੇ ਹੋਰ ਕਰੇ ਰਾਖ ਨਾ ਸਕੈ ਕਈ ਕੇ ਜੇਵੜ ਭਾਵ ਹੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅੱਖ ਹੈ ਮੂਲ ਵਿਗਾੜ ਤਾਂ ਲਿਖੀਏ ਸਰਗਾਵਾ ਰੰਗਾਵਾ ਸੋਦਾਰ ਕਿਹਾ ਸੋ ਕਰ ਗਿਆ ਜਿਤਨਾ ਗਰਮ ਸਮਾਲੇ ਵਾਜੇ ਨਾਲ ਨੇਕ ਸੰਸਾਰ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀ ਅਨ ਕੀਤੇ ਗਾਵਣ ਹਾਰੇ ਗਾਵੇ ਦੋਨੋ ਕੌਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਹੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਦਾ ਸਵਾਰੇ ਗਾਵੇ ਹੈ ਇੰਦਰ ਦਾਸਨ ਬੈਠੇ ਦੇਵਤੇ ਆਦਰ ਵਾਲੇ ਗਾਵੇ ਸੁਜਮਾ ਦੀ ਅੰਦਰ ਗਾਵਨ ਸਾਧ ਦੀ ਤਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਤਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਚ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਅੱਠ ਤੀਰਥ ਨਾਲੇ ਗਾਵੇ ਜੁਗ ਮਹਾਂਬਲ ਸੂਰਾ ਗਾਵੇ ਸਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਵਰਗਰ ਰਖੇ ਤਾਰੇ ਸਹੀ ਤੁਗ ਨੋ ਗਾਵੇ ਜੋ ਤੁਗ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮ ਜਗਣਾ ਆਵਨ ਨਾਨਕ ਜਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਦਾਜਾ ਸਾਜੇ ਨਾਈ ਹੈ ਪੀਓ ਸੀ ਜੈ ਨਾ ਜਾਸੀ ਰਚਨਾ ਜੈ ਮਿਲ ਜਾਈ ਰੰਗੀ ਰੰਗੀ ਪਾਤੀ ਵਰ ਕਰ ਜਿਨਸੀ ਮਾਇਆ ਅਜੇ ਨੋ ਪਾਈ ਵਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਦੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਜਾਂ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਦ ਜੋੜੀ ਧਿਆਨ ਕੀ ਕਰਹਿਣ ਦੇ ਭੂਤ ਕਿੰਸਾ ਕਾਲ ਕੁਆਰੀ ਕਾਇਆ ਜੋਗਤ ਦੰਡਾ ਪ੍ਰਤੀਤ ਆਈ ਪੰਥੀ ਸਰਵ ਜਮਾਤੀ ਮਨ ਦੀ ਸਹਿਜਾ ਜਗੀਤ ਆਦੇਸ਼ ਤਿਸ ਆਦੇਸ਼ ਆਦਿ ਅਨੀਰ ਅਨਾਦ ਨਾਕ ਜੁਗ ਜੁਗੇ ਸੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾ ਦਿਆ ਬਨਾਸ ਨਾਤੀ ਸਜੈ ਕੀਰਤ ਸਦੈ ਰਸਾ ਸੰਜੋ ਜੋ ਜੋ ਕਾਚਲਾ ਰਹਿ ਦੇਖੇ ਆਵੈ ਪਾਲ ਆਦੇਸ਼ ਤਿਸ ਆਦੇਸ਼ ਆਦਿ ਨੀਲ ਨਾਦ ਨਾਕ ਗੁਰੂ ਗੁਰੂ ਪਵੇ ਇੱਕ ਦੂਜੀ ਪਾਉ ਲੱਖ ਹੋ ਹੈ ਲੱਖ ਹੋ ਹੈ ਲੱਖ ਵੀ ਸੋ ਲੱਖ ਲੱਖ ਰਾਤੀ ਹੈ ਇਸ ਨਾਮ ਗੁਰਦੀਸ ਏਤ ਰਾਹ ਪਦ ਪਗੜੀਆਂ ਚੜੀਆਂ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਜਿਕਾ ਆਈ ਰੀਸ ਨਾਨਕ ਨਗਰੀ ਪਾਈ ਹੈ ਗੂੜੀ ਗੂੜਾ ਸੀਸ ਆਖਣ ਜੋਰ ਜੋ ਪੈਣ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸਿੱਧਾ ਸੰਸਾਰ ਜਿਸਾ ਜੋ ਕਰ ਵੇਖਾ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੋਟੀ ਸਿੱਧੀ ਵਾਰ ਪਵਨ ਪਾਣੀ ਅਗਨੀ ਬਦਾਲ ਦੇਵੇ ਕਰਦੀ ਸਾਪ ਰੱਖੀ।

ਦਿੱਤਾ ਸੋਹਨ ਪੰਜ ਪ੍ਰਵਾਨ ਨਗਰੀ ਕਰਮ ਪਵੈ ਨਿਸ਼ਾਨ ਕੱਚ ਪਟਾਈ ਉਠੈ ਪਾਈ ਨਾਨਕ ਜਪੈ ਜਾਈ ਕਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਸੋ ਕਰਮ ਵਿੱਚ ਪਵਨ ਬਾਣੀ ਦਾ ਸੰਤਰ ਵਿੱਚ ਪਾਨ ਮਹੇਸ਼ ਵਿੱਚ ਵਰਨ ਪਾਠ ਕਰੀ ਜੈ ਰੂਪ ਰੰਗ ਸੇਵੇ ਖੇਤੀਆਂ ਕਰਮ ਭੂਮੀ ਮੇਰ ਗੇਤੇ ਗੇਤੇ ਧੂ ਉਪਦੇਸ਼ ਗੇਤੇ ਅੰਡ ਚੰਦ ਦੂਰ ਗੇਤੇ ਗੇਤੇ ਮੰਡਲ ਦੇਸ਼ ਗੇਤੇ ਸ਼ਬਦ ਬੁੱਲ ਨਾਗ ਗੇਤੇ ਗੇਤੇ ਦੇਵੀ ਵੇਸ਼ ਗੇਤੇ ਦੇਵਦਾਰ ਮਨ ਗੇਤੇ ਗੇਤੇ ਰਤਨ ਸੰਬੰਧ ਗੇਤੇ ਰਾਣੀ ਗੇਤੀ ਬਾਣੀ ਗੇਤੇ ਬਾਤ ਨਰਿੰਦ ਗੇਤੀ ਗੋਤੀ ਦੇਵ ਗੇਤੇ ਨਾਨਕ ਅੰਤ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਗ ਰੋਜ ਬੋਧ ਆਨੰਦ ਜਨਮ ਮਨ ਦੀ ਬਾਣੀ ਰੂਪ ਜਿੱਥੇ ਕਾਰਜ ਕਰੀਏ ਬਹੁਤ ਰੂਪ ਕਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਕਾਗਜ ਕਲਮ ਨਾ ਲਿਖਣਹਾਰ।

ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਸੋ ਕਰਮ ਕੀਤੇ ਬਖਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਧਾੜ ਤਕੜੀਆ ਰੰਗ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਬਾਣੀ ਕੀਤੀਆਂ ਬਾਣੀ ਕੀਤੇ ਭਾਤ ਨਿਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਦ ਵਿਨੋਦ ਗੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤਾ ਕਾੜਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਹੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਦਿੱਤਾ ਘੜੀ ਹੈ ਸੁਰਤ ਮਤ ਮਨ ਬੁੱਧ ਦਿੱਤਾ ਘੜੀ ਹੈ ਸੁਰਖ ਦੈਂਤੀ ਸ਼ੁੱਧ ਕਰਮ ਖੰਡ ਕੀ ਬਾਣੀ ਜੋ ਹੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਤ ਮਹਾਂਬਲ ਸੂਰ ਜਨ ਮੈਂ ਰਾਮ ਰਹਿਆ ਭਰਪੂਰ ਦਿੱਤਾ ਸੀਤੋ ਸੀਤਾ ਮੈਂ ਮਾਏ ਤਾਂ ਕਿ ਰੂਪ ਨਾ ਕਦਮੇ ਜਾਏ ਨਾ ਉਹ ਮਰਹੇ ਨਾ ਸਾਜੇ ਜਾਏ ਜਿਨ ਕਹਿ ਰਾਮ ਮਤੇ ਮਨਵਾਏ ਸਿੱਖੈ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚੈ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਗਰ ਨਿਹਾਲ ਸਿੱਖੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਅੰਤ ਦਿੱਤਾ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਤਾਰ ਵਿਸ਼ੈ ਵਿਸ਼ੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰ ਸੁਨਿਆਰੂ ਅਹਰੁਣ ਮਤ ਵੀ ਹਥਿਆਰ ਪਾਉ ਫਲਾ ਗੰਧ ਪਤਾਊ ਪਾਂਡਾ ਪਾਉ ਅੰਮ੍ਰਿਤ ਗਤ ਕਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਗਰ ਕਰਮ ਤਿਨਕਾਰ ਨਾਨਕ ਨਗਰੀ ਨਗਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤਵ ਜਿਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਗਰ ਕਾਲ ਨਾਨਕ ਤੇ ਮੁਕੁਜਲੇ ਗੇਤੀ ਸੁਖੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਗਰ ਕਾਲ ਨਾਨਕ ਤੇ ਮੁਕੁਜਲੇ ਗੇਤੀ ਸੁਖੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਜਾਪ ਸਾਹਿਬ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਜਪੈ ਛੰਦ ਦਾ ਪ੍ਰਸਾਦ ਚੱਕਰ ਜੇ ਨਰ ਬਰਨ ਜਾ ਤਿਆਰ ਪਾਤ ਨਹਿਨ ਦੇ ਰੂਪ ਰੰਗ ਯਾਰ ਦੇਖ ਦੇਖ ਗੁਰੂ ਕਹਿ ਨਾ ਸਕਦੇ ਗਏ ਅਜਲ ਮੂਰਤਨ ਪਾਉ ਪ੍ਰਕਾਸ਼ ਮਿਤੋਈ ਕਹਿ ਜਾਏ ਕੋਟ ਇੰਦਰ ਇੰਦਰਾਣ ਸ਼ਾਸ਼ਾਨ ਸ਼ਾਸ਼ਾਨ ਗਣੇਜੈ ਤ੍ਰਿਪਵਣ ਮਹੀਸ਼ਵਰ ਸੁਰ ਨਾਰੇ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਸੋ ਤਬ ਸਰਵ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਾਧੀ ਜੰਗ ਪਿਆਰ ਸੰਗ ਨਮਸਤੰਗਾ ਕਾਲੇ ਨਮਸਤੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਕੇ ਨਮਸਤੰਗਾ ਲੇਕੇ ਨਮਸਤੰਗਾ ਕਾਈ ਨਮਸਤੰਗਾ ਜਾਏ ਨਮਸਤੰ ਗੰਜੇ ਨਮਸਤੰ ਪੁੰਜੇ ਨਮਸਤੰ ਨਾਮੇ ਨਮਸਤੰ ਥਾਮੇ ਨਮਸਤੰ ਕਰਮੰਗ ਨਮਸਤੰ ਧਰਮੰਗ ਨਮਸਤੰ ਨਾਮੰਗ ਨਮਸਤੰ ਥਾਮੰਗ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੀ ਨਮਸਤੰ ਟਾਹੀ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਧਾਰੀ ਨਮਸਤੰ ਪਾਰੀ ਨਮਸਤੰ ਕੋਈ ਨਮਸਤੰ ਨੀਕੈ ਨਮਸਤੰ ਪੁੱਛੇ ਨਮਸਤੰ ਜੀਤੇ ਨਮਸਤੰ ਨਿਰ ਪਰਮੇ ਨਮਸਤੰ ਨਿਰ ਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਕਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਪੂਤੇ ਨਮਸਤੰ ਪੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਕਾਪੇ ਨਮਸਤੰ ਅਥਾਪੇ ਨਮਸਤੰ ਕਰਮਾਨੇ ਨਮਸਤੰ ਨਰਾਮੇ ਨਮਸਤੰ ਅਗਾਹੇ ਨਮਸਤੰ ਅਭਾਏ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੂਗੇ ਨਮਸਤੰ ਸੁਯੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਗਮੇ ਨਮਸਤਾਸਰਮੇ ਨਮਸਤੰ ਜਲਾਸਰੇ ਨਮਸਤੰ ਜਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ
ਨਮਾਸਤੰਗ ਮਾਜਵੇ ਨਮਾਸਤਾਸਤਾ ਜਬੇ ਅਦੇ ਸੰਗ ਅਦੇਸੇ ਨਮਾਸਤੰਗ ਪੇਸੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਖਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸਤਾਸਤ ਦੇਵੈ ਨਮਾਸਤੰਗ ਦੇਵੈ ਨਮਾਸਤੰਗ ਜਨਮੇ ਨਮਾਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਾਸਤਾਸ ਦਿਆਲੇ ਨਮਾਸਤੰਗ ਮਰਨੇ ਨਮਾਸਤੰਗ ਮਰਨੇ ਨਮਾਸਤੰਗ ਜਰਾਰੰਗ ਨਮਾਸਤੰਗ ਕਰਤਾਰੰਗ ਨਮੋ ਸਰਬ ਤੰਬੇ ਨਮੋ ਅਸਤ ਬੰਦੇ ਨਮਾਸਤੰਗ ਨਿਰਦਾਸੇ ਨਮਾਸਤੰਗ ਨਿਰਵਾਸੇ ਨਮਾਸਤੰਗ ਰਹੀਮੇ ਨਮਾਸਤੰਗ ਕਲੀਮੇ ਨਮਾਸਤੰਗ ਅਨੰਤੇ ਨਮਾਸਤੰਗ ਮਹਾਂਤੇ ਨਮਾਸਤਾਸਤ ਰਾਗੇ ਨਮਾਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਕੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਲ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾ ਪੂਹਾ ਲੇਖਾ ਪੇਖਾ ਨਾਮ ਹੈ ਕਾਮ ਹੈ ਦੇਹਾਂ ਪਿਆ ਜੀਤਾ ਪੀਤਾ ਹੈ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗਾ ਸਰਗਾ ਨੀਲਾ ਨਾਦਾ ਜਿਹਾ ਜਾਦ ਹੈ ਜਨਮਾ ਪਰਨਾ ਪੂਤਾ ਪਰਨਾ ਗਾਂਝਾ ਪਾਂਝਾ ਜੂਜਾ ਚੰਦ ਹੈ ਮੀਘਰ ਫੀਕਾ ਤੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਅਲੀਜ ਹੈ ਨਿਰਫਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹ ਗਾਏ ਮਾਨ ਹੈ ਨਿਧਾਨ ਹੈ ਨੀਕ ਹੈ ਸੁਲੇਕ ਹੈ ਭੁਜੰਗ ਪਰਿਆਤ ਛੰਦ ਨਮੋ ਸਰਬ ਮਾਨੇ ਸਮਾਜ ਤੇ ਨਿਧਾਨੇ ਨਮੋ ਦੇਵ ਦੇਵੇ ਅਪੇਖੀਏ ਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਮ੍ਰਿਤ ਮ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਜੀ ਸਰੂਪੇ ਬਰਭੰਗੀ ਪਰਮਾਤੇ ਸਮਾਜੀ ਬਹੂਤੇ ਗਲਾਂਗ ਬਿਨਾਨੇ ਗਲਾਂਗੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਹਿਰਦੇ ਨਮੋ ਸਤਿਪਾਣੇ ਨਮੋ ਅਸਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵੇਖੀਏ ਪਰਮੀਏ ਭੋਗੀਏ ਭੋਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੂਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤਾ ਪ੍ਰੇਤੋ ਦੇ ਵਿਸ਼ਵ ਕਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਮ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਸਤੰ ਸੇਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ ਅਨੂਪੇ ਰੂਪੇ ਸਮਾਜ ਕਲਿਆਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੁ ਉਰ ਦਰਦੰਗ ਗੰਗੋ ਘਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਬਦਾ ਅਸਿੱਧ ਦਾ ਤਾ ਦਿਆਲੰ ਅਸ਼ੇਦੀ ਅਭੇਦੀ ਅਨਾਮ ਕਾਰਨ ਸਮਾਸੋ ਬਰਾਜੀ ਸਮਾਸਾ ਸੁਦਾਮੰ ਤੇਰਾ ਜੋਰ ਜਾਚ ਦੀ ਸ਼ਾਮਲ ਜਲੇ ਹੈ ਸਲੇ ਹੈ ਪੀਤਾ ਵੇ ਹੈ ਪ੍ਰਭੂ ਅਜੂਹਾ ਦੇਸਾ ਬੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਾਜ ਨਿਰਦਾਨੇ ਨਮਾਸ ਤੁੰਗ ਨਿਰਦਾਤੇ ਨਮਾਸ ਤੁੰਗ ਪਰਮਾਤੇ ਨਮਾਸ ਤੁੰਗ ਗੰਗੇ ਨਮਾਸ ਤੁੰਗ ਪੰਜੇ ਨਮਾਸ ਤੁੰਗ ਕਾਲੇ ਨਮਾਸ ਤੁੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਦੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਬ੍ਰਿਤ ਬ੍ਰਿਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮਾਂਤਰੰਗ ਨਮੋ ਸਰਬ ਜਾਂਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਰੰਗੇ ਸਰਬੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਨਮੋ ਬੀਜ ਬੀਜੇ ਨਮੋ ਬੀਜ ਬੀਜੇ ਨਾ ਅਖਿਜੇ ਅਭਿਜੇ ਸਮਾਗਮ ਪ੍ਰਸਿਜੇ ਕਰਪਾਲੰ ਸਰੂਪੇ ਕੋ ਕਰਮਨ ਪ੍ਰਣਾਸੀ ਸਦਾ ਸਰਬਦਾਰਿਵਾਸੀ ਚਰਬੁੜ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਜਾਤਾ ਸਰਬੰ ਪਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਦੇਵੰ ਸਰਬੰ ਕਾਲੇ ਸਰਬੰ ਕਾਲੇ ਰੂਆਲ ਸ਼ਾਮ ਪ੍ਰਸਾਦ
ਆਦਿ ਰੂਪ ਆਦਿ ਮੂਰਤ ਜੋਨ ਪੁਰਖ ਅਪਾਰ ਸਰਵਮਾਨ ਤਰਮਾਨ ਸਰਵਮਾਨ ਤਰਮਾਨ ਦੇਵਾ ਦੇਵਾ ਦੁਦਾਰ ਸਰਵ ਕਾਲਕ ਸਰਵ ਕਾਲਕ ਸਰਵ ਗੋਪਨ ਕਾਲ ਜਤਰ ਤਤਰ ਵਰਾਜੀ ਅਕੂਤਰ ਪ੍ਰਕਾਲ ਨਾਮ ਠਾਮ ਨਾ ਜਾਤ ਜਾ ਕਰੂ ਬ੍ਰੰਗ ਨਾ ਰੇਸ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਦੇਵ ਜੇ ਸੋਰ ਨਾ ਦੇ ਜਾ ਕਰੂ ਬ੍ਰੇ

ਰਾਜਾਂ ਦਾ ਰਾਜ ਪਾਣਾ ਨਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾ ਨਿੰਦਰ ਬਾਲਾਨ ਬਾਲ ਰੰਗਾਂ ਨਿਰੰਕ ਕਾਲਾਨ ਕਾਲ ਅਨੁਭੂਤਿਆਂਗ ਅੰਗ ਵਰਮ ਚ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰ ਪੈਨੇ ਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸ਼ ਕਰਮ ਅਲਿਸ਼ ਕਰਮ ਗਰਭਾ ਕਰਨ ਆਡਿਆ ਆਣ ਗੰਡ ਬਾਢਿਆ ਜਾਜਰੀ ਸੰਤ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਅੰਗ ਹਰਿਅੰਗ ਨਾਮੇ ਅਕਾਮੇ ਭਜੰਗ ਪ੍ਰਿਆਦ ਸੰਗ ਚਤੁਰ ਚੱਕਰ ਵਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਦਾਨੀ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆ ਚਤੁਰ ਚੱਕਰ ਦਾਨੇ ਆ ਚਾਜਰੀ ਸੰਦ ਨਾ ਸਤਰਾ ਨਾ ਮਿੱਤਰਾ ਨਾ ਪਿਤਰਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਹੀ ਜਨਮੰਗ ਨਾ ਜਾਈ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿਤਰਾ ਪ੍ਰਸ਼ਾ ਦੇਸਾ ਦ੍ਰਿਸ਼ਾ ਦ੍ਰਿਸ਼ਾ ਭਗਵਤੀ ਸ਼ਾਨ ਦਾ ਪ੍ਰਸਾਦ ਸੱਤ ਤੇ ਕਿਹਾ ਸਜ ਦੇਸਾ ਕਿਹਾ ਬਿਜ ਦੇਸਾ ਕਿਹਾ ਗੰਜ ਕਰਨਾ ਕਿਹਾ ਪੰਜ ਪਰਮਾ ਕਿਹਾ ਬਿਜ ਲੋਕਾ ਕਿਹਾ ਬਿਜ ਸੋਕਾ ਕਿਹਾ ਵਜੂਦ ਕਰਨਾ ਕਿਹਾ ਝੂਠ ਕਰਨਾ ਕਿ ਰਾਜ ਨੂੰ ਪ੍ਰਭਾਵ ਕਰਮ ਨੂੰ ਪਜਾਏ ਕਿਹਾ ਸਰੂਪ ਕਰਨਾ ਕਿ ਗੁਰਬਾ ਭਰਨੇ ਕਿ ਜਗਤੰਗ ਰਤੀਆਂ ਕਿ ਸਤਰੰਗ ਸਤਰੀ ਹੈ ਕਿ ਬ੍ਰਾਹਮਣ ਸਰੂਪ ਹੈ ਗਿਆਨ ਭਾਨੂ ਪੈ ਕਿ ਆਪ ਜੀ ਹੈ ਕਿ ਆਪ ਜੀ ਹੈ ਕਿ ਸਤਰੰਗ ਜੀ ਮੈਂ ਕਿ ਪੈ ਜੀ ਮੈਂ ਗੁਰੂ ਜੀ ਜਾ ਕਰੀ ਮੈਂ ਆਇਆ ਕਿ ਪਾਸ ਜੀ ਹੈ ਮੈਂ ਕਿ ਰਾਜ ਜੀ ਰਹਿ ਮੈਂ

ਅਪੰਗ ਹੈ ਨਿਅੰਗ ਹੈ ਪੀਖਾ ਲੇਖਾ ਪਰਮੈ ਕਰਮੈ ਨਾਦ ਜੁਗਾਦ ਹੈ ਅਜੈ ਪਿਆ ਪੂਜਾ ਪੀਜਾ ਨਾਸ ਅਰਦਾਸ ਤੰਦ ਪੰਗ ਅਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਜੰਤ ਹੈ ਸੁਮੰਤ ਹੈ ਲਿਖ ਲਿਖ ਹੈ ਲੀਲਾ ਪੀਖਾ ਕਾਲ ਗਾਏ ਸੰਭੈ ਗੰਭ ਲੀਲਾ ਨਾਦ ਹੈ ਨਿਤ ਨਿਤ ਜਾਤ ਜਾਵੇ ਚਰਪਟ ਛੰਦ ਡਗ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਸ਼ਤਾ ਸਰਬੰ ਜਤ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੀ ਸਰਬੰ ਕਰਮੰ ਸਰਬੰ ਕਰਮੰ ਸਰਬੰ ਜੁਗਤਾ ਸਰਬੰ ਜੁਗਤਾਰ ਸਾਵਲ ਸ਼ਾਂਤਾ ਪ੍ਰਸਾਦ ਨਮੋ ਨਰਕਨਾਸ਼ੇ ਸਦੈਵੰ ਪ੍ਰਕਾਸ਼ੇ ਨੰਗਮ ਸਰੂਪਿਆ ਪ੍ਰੰਗੰਗ ਬੂਤੇ ਪਰਮਾਤਮ ਪ੍ਰਮਾਤੇ ਸਦਾ ਸਰਵਸਾਧੇ ਅਗਾਧ ਸਰੂਪੇ ਨਿਰਵਾਧ ਬੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਸਾਮੇ ਤ੍ਰਿਵਰ ਨਿਰਭੰਗੀ ਸਰੂਪੇ ਸਰਵੰਗੀ ਅਨੋਪੇ ਨਾ ਪੋਤਰੈ ਨਾ ਪੁੱਤਰੈ ਨਾ ਸੁਤਰੈ ਨਾ ਮਿੱਤਰੈ ਨਾ ਦਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੁਮ ਸ੍ਰੀਕੈ ਮਿੱਤਰੋ ਮੀਕੈ ਸਦੈਵੰ ਪ੍ਰਵਾਹੈ ਜੈ ਜੈ ਭਗਵਤੀ ਸੰਤ ਪ੍ਰਸਾਦ ਕੇ ਜਾਹਰ ਜੂਰ ਹੈ ਕੇ ਸਾਜ ਰਹਿ ਜੂਰ ਹੈ ਮੇਸਲ ਸਲਾਮ ਹੈ ਸਮਾਗਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕੇ ਉਸ ਨਾਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਗੁਰੂ ਜੀ ਰਹਿੰਦਾ ਕੇ ਰਾਜ ਕਰਿਆ ਕਰੀਮਲ ਕਮਾਲ ਹੈ ਕੇ ਉਸ ਨਾਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਿਵਾਸ ਹੈ ਹਰੀਫਲ ਸਗਨ ਹੈ ਰਾਸ ਰਿਕਾਨ ਹੈ ਕਲੰਕਮ ਪ੍ਰਣਾਸ਼ ਹੈ ਸਮਾਗਤ ਨਿਵਾਸ ਹੈ ਜੰਗਲ ਗਰੀਬ

سماسل جو باہیں کہ صاحب گرائیں کہ نرکن پرناسیں اندر کل نباسیں سماسل نباس ہیں پلنکن پرناسیں سماسل نباس ہیں رنگل بنیور جائے کریم ہیں سماسل جو باہیں کہ صاحب گرائیں کہ نرکن پرناسیں اندر کل نباسیں کہ سربل کو بان ہے میزن کر بان ہے تمام کنیز ہیں سماسل عزیز ہیں برنگ پرمیز ہیں سماسل عزیز ہیں عزیزل عزیز ہیں میزن عزیز ہیں زمین و جمع ہے میگل و ماں ہے گریم الکمال ہیں کہ جروت جمال ہیں کہ گلن پرکاش ہیں کہ مطلب سباس ہیں کہ اگل سلوت ہیں کہ مطلب سبوت ہیں کہ مطلب بسا ہیں کہ آتم پردہ ہیں کہ اگل منانگا ہیں کہ مطلب سانگا ہیں مد پار شاند دو پرساد مرمان پرنام مرمان مدام اربر کانجو اور نربر کانجو اگر پرنام مرمان سلام ہارنا دیا خاندو برنا دیا ماندر ਅਨ ਪਵਨਾਸ ਮਨ ਮਨ ਪ੍ਰਕਾਸ਼ ਗੁਰ ਗਨ ਪ੍ਰਣਾਮ ਜਲ ਧਨ ਮਧਾਮ ਅਨ ਸ੍ਰੀ ਅੰਗ ਆਸਨ ਪਾਨ ਵਿੱਚ ਮਾ ਪਾਰ ਜਾਤਮੇ ਦੇ ਰਾਜ ਜਲ ਥਲਿਆ ਮਾਂਡੋ ਦੇਸ ਵਿੱਚ ਆ ਪਾਂਡੋ ਜਲ ਥਲ ਮਹਾਂਡੋ ਦੇਸ ਵਿੱਚ ਬੇਅੰਤ ਅਨ ਪਵਨਾਸ ਤ੍ਰਿਤ ਧਰਤ ਰਾਜ ਆਜਨ ਬਾਹਰ ਕੈਸ ਦਾਨ ਓਅੰਕਾਰ ਆਦਿ ਕਥਨੀ ਨਾਦ ਕਲਖੰਡ ਖਿਆਲ ਗੁਰਬਰ ਕਾਲ ਗੁਰ ਗਰ ਪ੍ਰਣਾਮ ਜਿਸ ਕਰਨ ਨਾਮ ਅਨ ਸਜ ਗਾਤਾ ਜਿਸ ਨਾ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਛੱਟ ਅਪਾਰ ਅਡੀਠ ਧਰਮ ਅਤ ਪੀਟ ਕਰਮ ਅਨ ਬ੍ਰਹਣ ਅਨੰਤ ਗਾਤਾ ਮਹੰਤ ਹਰ ਬੋਲ ਮਨਾ ਛੰਦ ਦਰ ਪ੍ਰਸਾਦ ਕਰਨ ਵਾਲਿਆ ਹੈ ਹਰ ਕਾਲਿਆ ਹੈ ਕਲਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਜਗ ਕੇ ਕਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰ ਪਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡ ਹੈ ਕਲ ਖੰਡ ਹੈ ਪਰਦੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਸਪ ਸਪ ਹੈ ਕਰਤਾ ਕਰਤਾ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕਰਤ ਹੈ ਕ੍ਰਿਤਾ ਕ੍ਰਿਤਾ ਧਰਣੀ ਕਰਤ ਹੈ ਅਮਰਦੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਕਲਿਕ ਆਇਕ ਹੈ ਜਿਸਵੰ ਪਰ ਹੈ ਕਰੁਣਾ ਲਿਆ ਹੈ ਮੇਰੇ ਪਰ ਨਾਇਕ ਹੈ ਸਰਬ ਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲਨ ਕ੍ਰਿਤ ਹੈ ਸਰਬ ਅਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਤੇ ਜਾਸ ਹੈ ਭਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਹਮ ਬ੍ਰਹਮੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਕਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦੱਤਨ ਦੱਤਨ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਬੋਝ ਬੋਝੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਜਾਨ ਰੂਪੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸ ਨਮੋ ਬਾਗ ਬੰਕੇ ਪੰਗੀ ਸਰੂਪੇ ਨੰਗੀ ਨਾਮੇ ਤ੍ਰਿਪੰਗੀ ਤ੍ਰਿਕਾਲੇ ਨੰਗੀ ਕਾਮੇ ਏ ਕਾਸ਼ਰੀ ਸ਼ੰਭ ਅਜਾਇ ਅਲਾਇਆ ਪਾਇਆ ਪਾਇਆ ਪੂਵ ਜੂਵਨ ਆਸ ਆਕਾਸ ਗੰਜ ਪੰਜ ਲੱਖ ਪਾਪ ਕਾਲ ਦਿਆਲ ਦੇ ਰੇਗ ਨਾਮ ਕਾਮ ਕਾਟਾ ਨਸੀ ਪ੍ਰਮਾਤੇ ਜਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੁਚੇ ਨਾ ਰੇਖੇ ਕਰਮ ਨਾ ਕਰਮ ਨਾ ਰੰਗੇ ਲੇਖੇ ਪੰਜਾਬ ਪਰ ਆਦ ਛੰਦ ਚਦਰ ਜਗ ਭੁਜੰਗ ਪ੍ਰਯਾਤ ਛੰਦ ਨਮਾਸਲ ਪ੍ਰਣਾਮੇ ਸਮਾਸਲ ਪ੍ਰਣਾਸੇ ਅਗੰਜਲ ਨਾਮੇ ਸਮਾਸਲ ਨਿਵਾਸੇ ਮੇਰੇ ਕਾਮਨ ਬਬੂਤੇ ਸਮਾਸਲ ਸਰੂਪੇ ਕੋ ਕਰਮਨ ਪ੍ਰਣਾਸੀ ਸੋ ਕਰਮਨ ਬਬੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਗ੍ਰੀਮਲ ਗੰਗਾ ਸਮਾਸਲ ਨਿਵਾਸੀ ਅਜਾਇਬ ਬਬੂਤੇ ਅਜਾਇਬ ਗਨੀਮ ਮੈਂ ਹਰੀਅਮ ਕਰਿਅਮ ਗਰੀਮਲ ਗਰੀਮ ਮੈਂ ਜਗਰ ਚੱਕਰ ਵਰਤੀ ਜਗਰ ਜਗਰ ਭੁਗਤੇ ਸੁਯਮ ਭਵ ਸੁਭਮ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਪੰਗੰਗ ਬਬੂਤੇ ਜਦਰ ਜਗਰ ਵਰਤੀ ਜਦਰ ਜਗਰ ਭੁਗਤੇ ਸੁਯਮ ਭਵ ਸੁਭਮ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਪੰਗੰਗ ਬਬੂਤੇ
ਸਤਨਾਮ ਸ੍ਰੀ ਵਾਹਿਗੁਰੂ ਜੀ ਤਾਉ ਪ੍ਰਸਾਦ ਸੋਈਏ ਕੋਵੰਕਾਰ ਸਤਿਗੁਰੂ ਪ੍ਰਸਾਦ ਤਾਉ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸਦ ਸਮੂਹ ਸਧਾਨ ਕੇ ਦੇਖ ਬਜੋ ਕਰ ਜੋ ਜਦੀ ਗਏ ਸੂਰ ਸਧਾਰਦਨ ਸਦ ਸਧਾਰ ਕਰ ਸੰਤ ਸਮੂਹ ਅਨੇਕ ਮੱਤੀ ਗਏ ਕਰੀ ਭਗਵਾਨ ਕੀ ਬਾਈ ਕਿਰਪਾ ਹੂੰ ਤੇ ਗਰਤੀ ਗਣੇ ਗਰਤੀ ਗਏ ਮਾਤੇ ਮਤੰਗ ਚਲੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਬਰੰਗ ਬਰੰਗ ਤੇ ਸੂਰਤ ਪੌਣ ਕੇ ਗੌਣ ਕੋ ਜਾ ਤਨਵਾਰੀ ਭਾਰੀ ਭਜਾਨ ਕੇ ਤੂ ਪਲੀ ਵਜ ਨਿਆਵ ਸੀਸ ਨਾ ਜਾਤ ਵਿਚਾਰੀ ਤੇ ਭਏ ਤੋ ਕਾਮ ਪਏ ਤੂ ਬਦ ਅੰਤ ਕੋ ਅੰਤ ਕੇ ਕਾਮ ਸੁਧਾਰੀ ਇਹਤੇ ਪੈ ਤੋ ਕਹਾਂ ਪੈ ਪੂਬਤ ਅੰਤ ਕੋ ਨਾਂਗਈ ਪਾਇਮ ਪਧਾਰੇ ਜੀਤ ਫਰੇ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਅਜ ਰਾਜ ਹਜ਼ਾਰੇ ਪੂਤ ਭਵਿੱਖ ਭਗਵਾਨ ਕੇ ਪੂਬਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਾਤ ਸਰੀ ਭਗਵਾਨ ਭਜੇ ਜਨ ਅੰਤ ਕੋ ਅੰਤ ਕੇ ਕਾਮ ਸੁਧਾਰੀ ਤੀਰਥ ਨਾਮ ਦੈਵ ਮਦਾਨ ਸੰਜਮ ਨੇਮਾ ਨੇਕ ਅਵਸੇਤਾ ਵੇਦ ਪੁਰਾਣ ਕਤੇਵ ਪੁਰਾਣ ਜਮੀਨ ਜਵਾਨ ਸੁਦਾਨ ਕਪੇਤਾ ਕੌਣ ਆਹਾਰ ਜਗੀ ਅਵਤਾਰ ਸਰਵ ਸੁਭ ਚਾਰ ਹਜ਼ਾਰ ਕਵੀ ਚਾਏ ਸਰੀ ਪਾਤ ਸਰੀ ਸਰੀ ਭਗਵਾਨ ਭਜੇ ਬਨ ਭੂਪਤ ਏਕ ਰਤੀ ਬਨ ਏਕ ਨਾਮ ਲੇਖਾਏ ਸ਼ੁੱਧ ਸੁਭਾਅ ਰੰਗ ਸੁਭਾ ਸੁਰਦਾਸ ਨਾਦ ਜਾਨ ਬਣੇ ਲਈ ਭਾਰੀ ਭਜਾਨ ਭਰੇ ਮਨ ਮੈਂ ਕਰੋ ਭਾਰੀ ਗੁਮਾਨ ਭਰੇ ਮਨ ਮੈਂ ਕਰੋ ਪਰਬਤ ਬੰਸਾ ਲੈ ਨਾ ਲੈਂਦੇ ਤੋਰ ਰੀਨ ਮਰੋੜ ਮਵਾਸਨ ਮਾਤੇ ਡੰਗਨ ਮਾਨ ਮਲੈਂਦੇ ਸਰੀ ਪਾਤ ਸਰੀ ਭਗਵਾਨ ਕਿਰਪਾਵੇ ਨੂੰ ਤਿਆਗ ਜਹਾਨ ਮੈਦਾਨ ਚ ਲੈਂਦੇ ਵੀਰ ਪਾਰ ਵੱਡੇ ਬਰਿਆਰ ਅਵਚਾਰੇ ਸਾਰੇ ਚਿਕਾਰ ਬਸਈਆ ਤੋਰ ਪ੍ਰਦੇਸ਼ ਮਲਿੰਦ ਮਵਾਸਨ ਮੱਤ ਕੇ ਜਾਣ ਕੇ ਮਾਰ ਮਲਈਆ ਗਾੜੇ ਗੜਾਣ ਕੋ ਤੋੜ ਨਹਾਰ ਸੁਭਾਤ ਨੀਤ ਚਾਰ ਲਵਈਆ ਸਾਹਿਬ ਸਰੀ ਸਭ ਕੁਛ ਰਣਾਇਕ ਜਾਚ ਕਨੇਕ ਸੇਕ ਦਵਈਆ ਦਾਨਵ ਦੇਵ ਨਿਰਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀ ਜਿਤੇ ਜਲ ਮੈਂ ਥਲ ਮੈਂ ਪਾਲੀ ਥਲ ਮੈਂ ਸਭ ਸਾਥ ਜਪੈਂਗੇ ਪੌਨ ਪ੍ਰਤਾਪ ਪੁਨ ਬਾੜ ਜੈ ਤੁਨ ਆਪਣੇ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਦਰ ਸਦਾ ਅਵਲੋਕ ਛਪੈਂਗੇ ਮਾਨ ਰਵਿੰਦਰ ਗਜਿੰਦਰ ਨਿਰਾਤ ਕੋ ਜੋਨ ਤਰ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾ ਦੇ ਗਦਾਨ ਅਨੇਕ ਸੋਮ ਬਰਸਾਜ ਕਰੇਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਤੀ ਪਤ ਅੰਤ ਪਸੇ ਜਮ ਬਾਜ ਕਰੇਂਗੇ ਜੇ ਨਰ ਸ੍ਰੀ ਪਤਿ ਕੇ ਬਰਸੈ ਪ੍ਰਾਗੋ ਜੇ ਨਰ ਫੇਰ ਨਾ ਦੇਹ ਕਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੁੰਦ ਗਏ ਬੈਠ ਰਹੇ ਭਗਤਾਨ ਲਗਾਇਓ ਨਾਥ ਫਿਰੇ ਵੀ ਅਸਾਤ ਮੰਦਰ ਨਾ ਲੋਕ ਗਾਇਓ ਪਰ ਲੋਕ ਗਵਾਇਓ ਬਾਤ ਕੀ ਉਹ ਖਿਆਨ ਤੋਂ ਬੈਠ ਗਿਆ ਐਸੇ ਹੀ ਐਸੇ ਤੋਂ ਬੈਠ ਬਤਾਇਓ ਰਾਜ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਕਰਿਓ ਸਰ ਕਾਹੂ ਲੈ ਲਿੰਗ ਕਰੇ ਟਕਾਇਓ ਕਾਹੂ ਲਖੇ ਵਾਰੋ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਚੀਜ਼ ਨਵਾਇਓ ਕਹੂ ਬਦਾਨ ਕੋ ਪੂਜ ਪੈ ਪਾਸ ਕਹੂ ਮਰਦਾਨ ਕੋ ਪੂਜਨ ਤਾਇਓ ਪੂਰ ਕਰਿਆ ਔਰ ਜੋ ਸਭ ਹੀ ਜਾਗੋ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹੂ ਬਦਾਨ ਕੋ ਪੂਜ ਹੈ ਪਾਸ ਕਹੂ ਮਰਦਾਨ ਕੋ ਪੂਜਨ ਤਾਇਓ ਪੂਰ ਕਰਿਆ ਔਰ ਜੋ ਸਭ ਹੀ ਜਾਗੋ ਸ੍ਰੀ

ਪਾਤਸ਼ਾਹੀ ਦਸਵੀਂ ਕਦੋਂ ਵਾਜ ਬੇਨਤੀ ਚੋ ਪਈ ਹਮਰੀ ਕਰੋ ਹਾਲ ਕੈ ਰੱਖਿਆ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੋਸ਼ ਸਭ ਤੁਮ ਕਾਵੋ ਆਪ ਹਾਸ ਦੈ ਮੋਹਿ ਵਿਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਰੱਛਾ ਅਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰ ਨ ਪਿਆਉਂ ਜੋ ਬਰ ਚਾਹੋ ਸੋ ਤੁਮ ਦੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਜੁਨ ਚੰਨ ਸਤਰ ਹਮਾਰੇ ਮਾਰੀ ਹੈ ਆਪ ਹਾਲ ਦੈ ਮੁਝ ਭਰਿਆ ਮਰਨ ਕਾਲ ਕਾ ਦਰਾਸ ਨੇ ਭਰਿਆ ਹੂ ਜੋ ਸਦਾ ਹਮਾਰੇ ਬੱਚਾ ਰਾਖ ਲੇਹ ਮੋਹ ਰੱਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮੋ ਬੁਰੀ ਕਦਰ ਸੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਭ ਜੀਵ ਅਵਤਰਾ ਕਾਲ ਪਾਏ ਘਰ ਦੁਸ਼ਮਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਕੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਿਆਂ ਜੈ ਸੁਣਿਓ ਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹਬਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੀਤੀ ਤੇ ਕੁੰਜਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਗੜਗੜ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਿਆ ਕਰਦਾਰ ਪ੍ਰਜਾ ਦਰਦ ਦਬ ਦੀ ਅਪਾਰ ਜਬ ਕਰਖ ਕਰਦ ਕਮੋ ਕਮ

ਜਾਣਤ ਵੇਦ ਭੇਦ ਅਰਿਆਨੰ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਦਾਤਾ ਮੂਢੋ ਚਾਰਤ ਭੇਦਾ ਜੈ ਕੋ ਭੇਵ ਨਾ ਪਾਵਤ ਭੇਦਾ ਤਾ ਕੋ ਕਰ ਪਹਨ ਅਨੁਮਾਨਤ ਮਹਾਮੂਰਤ ਸੇਵ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰਿਕਾ ਚੀਨਤ ਨੈਵ ਆਪ ਆਪਣੀ ਬੁੱਧ ਹੈ ਜੇ ਕੀ ਵਰਨਤ ਤਿੰਨ ਤਿੰਨ ਤੋਹੇ ਤੇ ਕੀ ਕਮਰਾ ਲਖਾ ਨਾ ਜਾਏ ਪਸਾਰ ਕਿਸੇ ਦੁੱਧ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਭਇਓ ਰਾਗ ਕਹੀਂ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਪਜ ਖਾਨ ਬਹੋਰ ਰਾਜ ਜੀਨੀ ਕਹੂੰ ਭੂਲ ਰਾਜਾ ਵਾ ਬੈਠਾ ਕਹੂੰ ਸਿਮਟ ਭਇਓ ਸੰਤਰ ਬੈਠਾ ਸਗਰੀ ਸੇ ਸਦਗਾਏ ਸੰਪਵ ਆਜ ਵਾਦ ਸਰੂਪ ਸੇ ਅੰਪਵ ਅਬ ਰੱਖਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗ ਰਹੁ ਰੋਜੀ ਤੇ ਉਠ ਬਦ ਉਠ ਪਾਤਾ ਸਗਲ ਮਲੇਸ਼ ਕਰੋ ਰਣ ਪਾਤਾ ਜੇ ਆਸ ਤੋਜ ਤਬ ਸ਼ਰਨੀ ਪਰੇ ਤਿੰਨ ਕੇ ਦੋਸ਼ ਦੁਖਾਵ ਮਰੀ ਪੁਰਖ ਜਮਨ ਪਗ ਪਰੇ ਤਿਆਰੀ ਤਿੰਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਮਿਤ ਨਹੀਂ ਆਏ ਹੈ ਰੱਖਿਆ ਹੋਏ ਤਾਂ ਸਭ ਕਲ ਦੋਸ਼ ਰਿਸ਼ ਧਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿਉ ਦਾਂ ਤੇ ਤਾਪ ਤਨ ਕਮੋ ਹਰਿਉ ਰਿਧ ਸਿੱਧ ਕਰਮੋ ਸਭ ਹੋਈ ਦੋਸ਼ ਸਾਸ ਸਕੈ ਨ ਕੋਈ ਏਕ ਵਾਰ ਜੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੀਂ ਉਭਾਰਾ ਜਿਨ ਨਰ ਨਾਮ ਤਿਹਾਰੁ ਕਾਲ ਦਾਰਦ ਦੋਸ਼ ਦੋਗ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਸ ਦਾ ਲੇ ਉਬਾਰੀ ਸਰਬ ਠਾਰ ਮਹੋ ਸਹਾਈ ਦੋਸ਼ ਦੋਗ ਤੇ ਲੇ ਬਚਾਈ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਸ ਦਾ ਲੇ

ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾਂ ਗੱਲਾਂ ਸਮਰੱਥ ਸਵਾਮੀ ਸੋ ਤੂੰ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਵਾਚੀ ਲਵੇ ਮਨ ਦੇਹ ਨਿਮਾਣੀ ਲਵੇ ਦੇਹ ਨਿਮਾਣੀ ਲਵੇ ਵਾਜੋ ਕਿਆ ਕਰੇ ਵਿਚਾਰੀ ਆ ਤੂੰ ਦੁਬਾਰ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸੁਵਾਰੀ ਆ ਕਹੇ ਨਾਨਕ ਲਵੇ ਵਾਜੋ ਕਿਆ ਕਰੇ ਵਿਚਾਰੀ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਕੀ ਕਿਰਪਾ ਕਰੇ ਪਿਆਰਿਆ ਹਰ ਕਿਰਪਾ ਕਰਿਵੇ ਕਟੇ ਗਿਆ ਨਿੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਜਿਨਕਾ ਸ਼ਬਦ ਸੱਚਿਆ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਪਰਮ ਤੁਰਨੇ ਫਿਰੇ ਦੈ ਜਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਗੱਠ ਕੀ ਕਰੇ ਕਹਾਣੀ ਕਰੇ ਕਹਾਣੀ ਅਗੱਠ ਕੇਰੀ ਜਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਘੱਟ ਕਹਾਣੀ ਇਹ ਮਨ ਚੰਚਲਾ ਜਦਰਾਹੀ ਗਿਣੈ ਨਾ ਪਾਇਆ ਜਦਰਾਹੀ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਧਰਮ ਚਲਾਇਆ ਮਾਇਆ ਤਾਂ ਮੋਹਣੀ ਜਨਮ ਕੀਤੀ ਜਨ ਠਗੌਲੀ ਪਾਈ ਆ ਕੁਰਬਾਨ ਕੀਤਾ ਤਿਸਾ ਬਿਟਾਓ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੂ ਜਦਰਾਹੀ ਗਿਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲ ਸਾਥ ਤੇਰਾ ਚੱਲੇ ਨਾਹੀਂ ਜਿਸ ਨਾਲ ਚੌਂਚ ਤਲਾਈ ਹੈ ਐਸਾ ਕੰਮ ਮੂਲੇ ਨਾ ਕੀਤਾ ਜਦੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਗਿਣੈ ਤੇਰਾ ਆਪਣਾ ਤੂੰ ਜਾਣ ਹੀ ਜੀਵ ਅੰਤ ਸਭ ਖੇਲ ਤੇਰਾ ਕਿਆ ਕੋ ਆਖੋ ਖਾਣ ਹੀ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਰਨੀ ਸੱਚਿਆ ਮਨ ਵਸਾਇਆ ਜੀ ਜੰਤ ਸਭ ਸੁਧ ਪਾਏ ਕਵੇਕ ਪਰਸਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਸਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਤੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਕ੍ਰਿਸ਼ਨਾ ਬਹੁਤ ਨਾਮ ਬੋਲਣਾ ਹਨਿਓ ਦਿੱਖੀ ਵਾਲੋ ਨੇ ਕੀ ਹੇਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲਾਂ ਜਿਨ੍ਹਾਂ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਵਾ ਧਿਆਵਹੀ ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਿਆ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ

ਤੋਂ ਹੀ ਗੁਰਮੁਖ ਜੀ ਨੇ ਕਿਹਾ ਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈ ਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਅਰਨ ਧਿਆਇਆ ਕਰਮੀ ਸਹਿਜਨੋ ਪੁਜੈ ਬਣ ਸਜ ਸਨ ਜਾਈ ਨ ਜਾਏ ਸ ਸਗਤ ਸੰਜਮਰਾਏ ਕਰਮ ਕਮਾਏ ਸ ਸਜੀ ਮਲਿਣਾਏ ਗ ਸੰਜਮ ਦੋਤਾ ਜਾਏ ਮਨ ਤੋਂ ਬਹੁ ਸ਼ਬਦ ਨਾ ਗੁਰਮਾਰਸ ਰੋਣ ਚਕਰਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਜਿਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਵੇ ਸਾਰਿਆ ਬੇਟਾ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਸਿਰੇ ਜਿਉਂ ਬੇਟਾ ਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾ ਕੇ ਜਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਕੁੰਜਨੀ ਖੱਟਿਆ ਭਲੇ ਸੇ ਬਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਉਦ ਰਹੇ ਗੁਰ ਨਾਲੀ ਜੇ ਕੋ ਸਿੱਖ ਗੁਰੂ ਸ਼੍ਰੀ ਸਨਮੁਖ ਹੋਵੇ ਹੋਵੇ ਤੋ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨਾ ਵਰ ਨਾ ਜਾਣੇ ਕੋਈ ਕਹੇ ਨਾਨਕ ਗੁਰੂ ਸੰਤ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰ ਤੇ ਵਿਮੁਖ ਹੋ ਗਏ ਬਿਨ ਸਤਿਗੁਰ ਮੁਕਤ ਨਾ ਪਾਵੇ ਬਾਬਾ ਮੁਕਤ ਨਾ ਉਰਜਾ ਕੋਈ ਪੁੱਛੋ ਵੇਖਿਆ ਜਾਈ ਅਨੇਰੀ ਉਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਉਂਗਾ ਵੋ ਸੱਚੀ ਬਾਣੀ ਬਾਣੀ ਚੰਗਾ ਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਗਏ ਹਿਰਦੈ ਤਨਾ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆਓ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ

ਗੁਮਰਦਾਏ ਗੁਮਰਦਾਏ ਆਪ ਦੇਖੈ ਗੁਰਮੁਖ ਸਭ ਜਾਏ ਤੋੜੇ ਬੰਧਨ ਹੋਵੇ ਮੁਕਤ ਸਭ ਮਨ ਵਸਾਏ ਗੁਰਮੁਖ ਦੇਖਣੋ ਆਪ ਕਰੇ ਸੋ ਗਾਏ ਕਸਿਓ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਗੁੰਮ ਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪੰਨ ਸੁਤਾ ਸੁੱਤੇ ਰਹਿਣ ਵਿਆਣੀ ਗੁਰ ਕਿਰਪਾ ਤੇ ਸੇ ਜਨ ਜਾ ਕੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗ ਰਹਿਣ ਵਿਆਣੀ ਮਾਤਾ ਕੇ ਉਦਰ ਮੈਂ ਅੰਮ੍ਰਿਤ ਪਾਲ ਕਰੇ ਸੋ ਕਮਨ ਵਸਾਰੀਏ ਮਨੋ ਕੇ ਵਸਾਰੀਏ ਗੁਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋਰ ਸਕਈ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਰਾਹੀਂ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਸੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੈ ਮੋਹ ਪੁਜੈ ਪਾਓ ਦੂਜਾ

ਸਹਿ ਨਾਨ ਗੁਰ ਪ੍ਰਸਾਦੀ ਜਿਨ੍ਹਾਂ ਨੇ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਬਿਲ ਲਾਈ ਐਸਾ ਸਤਿਗੁਰ ਜੇ ਮਿਲੈ ਜਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਈ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਪਾਵ ਜਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾ ਘਟਿਓ ਦਿਹਾੜੀਏ ਤਨ ਤਨਾ ਮਿਲਿਆ ਜਨ ਰੱਬੇ ਬਣ ਸਹਿ ਨਾਨਕ ਰਾਸ ਮੇਰੀ ਮਨੋਗਾ ਬਣਜਾਰਾ ਏ ਰਸਨਾਥ ਬਣ ਰਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਤੈਰੀ ਚਿਰ ਹਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾ ਗਏ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋ ਰੰਗ ਰਸ ਵਿਸਰੇ ਜਾਂ ਹਰ ਵਸ ਮਨ ਆਏ ਇਹ ਸਰੀਰ ਆ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਲਦ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚੱਲ ਦਊਗਾ ਜਲਦ ਨਜ਼ਰੀ ਆਇਆ ਕਹੇ ਨਾਨਕ ਸ੍ਰਿਸ਼ਟ ਦਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ ਮਨ ਚਾਓ ਭਇਆ ਪ੍ਰਭਾਤ ਨੂੰ ਸੁਣਿਆ ਹਰ ਮੰਗਲ ਗਾਓ ਸਸੀਰੇ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਲਗੀਏ ਦੁੱਖ ਦੁਗਣਾ ਵਿਆਹ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਹਰ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਪ ਮਿਲਿਆ ਕਰਨ ਕਾਲਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਭ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸੌਣ ਚਿੱਤ ਲਾਇਆ ਇਹ ਨੇਤਰੋ ਮੇਰੇ ਹਰ ਤੁਮੈਂ ਜੋ ਧਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ

ਸੁਣਨਾ ਨੂੰ ਬਿਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਜਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸੁਣਾਣੀ ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣ ਮੈਨੂੰ ਬਿਠਾਏ ਹਾਰ ਜੀਓ ਗੁਫਾ ਅੰਦਰ ਵਾਸਤੇ ਵਾਜਾ ਪੌਣ ਵਜਾਇਆ ਵਜਾਇਆ ਵਾਜਾ ਪੌਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਦਰਸਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ।

ਗੁਫਾ ਅੰਦਰ ਦਾ ਕਹਿ ਵਾਜਾ ਕੌਣ ਹਜਾਇਆ। ਇਹ ਸਾਚਾ ਸੁਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸਾਚੇ ਜਿੱਥੇ ਸੁਹਾਵੇ ਤੇ ਆਵੇ, ਜਿੱਥੇ ਸੁਖੀ ਤੇ ਆਵੇ ਜਾਣ ਨੂੰ ਪਾਵੇ।

ਪੂਰੇ ਵਰਤੇ ਜਾਣੀ ਸੁਣ ਤੇ ਪਨੀਤ ਕਹਿਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਰ ਪੂਰੇ ਸੁਣ ਤੇ ਪਨੀਤ ਕਹਿਤੇ ਭਗਤ ਸਤਿਗੁਰ ਰਹਿਆ ਪਰ

ਕਿਰਿਆ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਹਾਰ ਜੀਉ, ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਬਿਰਸ ਬਿਗਸੈ ਸਦਾ ਅਨਦਿਨ, ਜਾਂ ਆਪ ਸਾਚੇ ਪਾਵੇ। ਅਹੰਕਾਰ ਹੋਮੈ ਤਜੈ ਮਾਇਆ, ਸਹਿਜ ਸਮਾਧ ਲਗਾਵੇ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਅੰਦਰ ਸਾਚਾ ਨੇਹ ਪੂਰੈ ਸਤਿਗੁਰੈ ਜੀਓ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਓ। ਕਦੇ ਨਾ ਵਿਸਾਰੀ ਅਨਦਿਨ ਸੰਹਾਰੀ, ਜਾਂ

ਹਰਿਉ ਮਲਾਈ ਮਹਿਲ ਹਰ ਪਾਵੇ ਜੀਉ ਨਾਮੇ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਪਾਵੇ ਹਰ ਕਿਰਪਾ ਲਿਓ ਮਲਾਈ ਮਹਿਲ ਹਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਰੰਗੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਆਪਣੇ ਆਪਸਾ ਕਿਉਂ ਆਪਣੀ ਲਹਿਰ ਕਿਉਂ ਨਾ ਦੂਜੇ ਪੁੱਤਰ ਸਾਹਿਬ ਜੀ ਆਇਆ ਘਰ ਆਸਨ ਕਿੱਥੋਂ ਚਾਹ ਦਾਤਾ ਕਰਤਾ ਆਪ ਤੂੰ ਤੁਸ ਦੇਵਾ ਕਰੇ ਪਸਾਓ ਤੂੰ ਜਾਣੋ ਇਹ ਸਭ ਸਹਿ ਦੇ ਲੈ ਸਹਿ ਜਿੰਦ ਗਵਾਓ ਘਰ ਆਸਨ ਕਿੱਥੋਂ ਚਾਹੋ ਘਰ ਆਸਨ ਕਿੱਥੋਂ

0: ਮਹਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਤਲ ਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਪੂਜਾ ਸਭ ਬਹਾਓ ਵੱਡੀ ਵਡਿਆਈ ਜਾ ਪੁੱਛਣ ਦਾਸ ਵੱਡੀ ਵਡਿਆਈ ਜਾ ਤੇ ਆਪ ਨਾਨਕ ਕਾਰ ਨਾ ਕਥਨੇ ਜਾਏ ਕੀਤਾ ਕਰਨਾ ਸਰਬਰਜਾ
1: ਮਹੱਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਜਵਾਬ ਸਿੱਖ ਨਾ ਕੁਮ ਸਮਾਏ ਲੇਖਣ।

ਪੌੜੀ ਨਾਨਕ ਜੀ ਪਾਤਸ਼ਾਹ ਲਿਖਦਾ ਮੈਂ ਧਰਮ ਪਾ ਲਿਆ ਉੱਥੇ ਸੱਚੇ ਸੱਚ ਨਿਬੜਿਆ ਧੁਣ ਵਕਤ ਛੱਡਿਆ ਜੀ ਜਮਾ ਲਿਆ ਸਾਹ ਨਾ ਪਾਇਣ ਕੂੜੇ ਆਰ ਮੋਹ ਕਾਲਿਆ ਦੁੱਧ ਚਾਲਿਆ ਤੇਰਾ ਨਾਇਰ ਤੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਦਾ ਮੈਂ ਧਰਮ ਪਾ ਲਿਆ।

ਕੁਦਰਤ ਦਿਸਾ ਕੁਦਰਤ ਸੁਣਿਆ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਸਾਹ।

ਪੌੜੀਆਂ ਪੀਣਾ ਖੋਖ ਖੋਖ ਕਹਿ ਹੋਏ ਪਤਮੜ ਪੌੜ ਸਦਾਇਆ ਵੱਡਾ ਹੋਇਆ ਦੁਨੀ ਜਾਲ ਜਗ ਸੰਗਤ ਕਰਾਇਆ ਅੱਗੇ ਕਰਨੀ ਕਿਰਤ ਬਚਿਆ ਬਹਿ ਲੇਖਾ ਕਰ ਸਮਝਾਇਆ ਕਹੋ ਨਾ ਵੀ ਪਉਦੀ ਹੁਣ ਸੁਣਿਆ ਕਿਆ ਰੁਆਇਆ ਮਨ ਸਮਝਾ ਜਨਮ ਗਵਾਇਆ ਮਨ ਸਮਝਾ ਜਨਮ ਗਵਾਇਆ।

0: ਕੌਣ ਚਾਦਣੇ ਨਾਨਕ ਨਿਰਭਉ ਨਿਰੰਕਾਰ ਸੱਚੇ।
1: ਮਹਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੀਆਂ ਕਣ ਕਹਾਣੀਆਂ ਕਿਤੇ ਬਿਲ ਵਿਚਾਰ ਕਿਤੇ ਨ ਚਮਨ ਤੇ ਗਿਣ ਮੁੜਪੂਰਾ ਸਾਲ ਬਾਜ਼ਾਰੇ ਬਾਜ਼ਾਰ ਮੈਂ ਆਏ ਕਰੇ ਬਾਜ਼ਾਰ ਕਾਮ ਰਾਜੇ ਰਾਣੀਆਂ ਬੋਲਾਂ ਹਾਲ ਪਤਾਲ ਲੱਗ ਕਿਆ।

ਹੌਲੀ ਕਦਰ ਕਰੇ ਜੇ ਆਪਣੀ ਧਨ ਅਦਰੀ ਸਤਿਗੁਰ ਪਾਇਆ ਇਹੋ ਜਿਹੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾ

ਪੌੜੀ ਨਾਮ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾ ਜੇ ਆਸਵਾਈ ਹੈ ਜੇ ਲੋੜ ਹੈ ਚੰਗਾ ਆਪਣਾ ਘਰ ਪੁੰਨੋ ਨਿਕਲਦਾਈ ਹੈ ਜੇ ਜੁਰਮਾਨਾ ਪਰ ਹਰਿਆ ਜਰ ਵੇਸ ਤਿਰਿੰਦੀ ਆਈ ਹੈ ਤੋ ਰਹਿ ਨਾ ਭਰੀਆ ਪਾਈਆ ਤੋ ਰਹਿ ਨਾ ਭਰੀ

ਪੌੜੀ ਸੱਚਾ ਸਾਹਿਬ ਇੱਕ ਦੂਜੇ ਸੱਚੋ ਸੱਚ ਵਰਤਾਇਆ, ਜਿਸ ਦੂਜੇ ਕਿਸਮਲਾ ਸੱਚ ਤਾ ਤਿੰਨੀ ਸੱਚ ਕਮਾਇਆ, ਸਤਗੁਰ ਮਿਲਿਆ ਸੱਚ ਪਾਜਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

0: ਨਾਨਕ ਲੇਖਾ ਇੱਕ ਗੱਲ ਉਹਨੂੰ ਮੈਂ ਛੱਡਣਾ ਚਾ
1: ਮਤਲਬ ਬਹਿਣਾ ਲਿਖਣ ਪੜਿਆ ਤੇ ਤਕੜਿਆ ਬਹੁਤ ਹੀ ਦੁਖਿਆ ਤੇ ਸੋ ਲਵਿਆ ਬਹੁਤ ਪੇਕਿਆ ਦੀ ਦੁਖਦੀਆ ਸੋ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸ ਤਰਨਾ ਕਹਿ ਰਹੇ ਅੰਸ ਕਹਿ ਰਹੇ ਮੋਹਨ ਬਗੂਤਾ ਕਿਉਂ ਜਾ ਕੇ ਗੁਰਬਿੰਦ ਸੂਤਾ ਪਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਏ ਸਿਰ ਛਾਈ ਪਾਈ ਮੂਰਖ ਅੰਧਾ ਪਤ ਗਵਾਈ ਬਿਨ ਨਾ ਵਾ ਕਿਸਾ ਨਾ ਪਾਈ ਰਹਿ ਬੇਬਾਣੀ ਮਣੀ ਮਸਾਣੀ ਅੰਧ ਨਾ ਜਾਣੇ ਤੇ ਪਛਾਣੀ ਸਤਿਗੁਰ ਭੇਟਾ ਏ ਸੋ ਸੁਖ ਪਾਏ ਹਰ ਕਾ

ਪੌੜੀ ਦਾਨ ਮੰਡਾ ਤਲੀ ਖਾਕ ਕੇ ਮਿਲਾ ਤਾਂ ਮਸਤ ਲਾਈ ਹੈ ਕੂੜਾ ਲਾ ਛੱਡੀ ਹੈ ਹੋਏ ਇੱਕ ਮਰ ਲੱਖ ਤੇ ਆਈ ਹੈ ਪਲਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ ਸੇਵ ਗਵਾਈ ਹੈ।

0: ਬੈਠਤੀ ਹੋਏ ਨਾਨਕ ਪਾਹੇ ਬਾਰਾ ਪੂਰੇ ਰੰਗ ਸੋਏ ਪੈ ਵਿੱਚ ਕੁੰਭ ਚੜਾਈਏ ਧਰਮ ਪਾਵਨ ਹੋਏ ਮਾਨ ਭਗਤੀ ਦੇਰ ਪੈ
1: ਮਹਲਾ ਪਹਿਲਾ ਲਵ ਪਾਪ ਤੋਂ ਰਾਜਾ ਮਹਤਾ ਕੂੜ ਹੋਆ ਸਰਦਾਰ ਕਾਮ ਨੇ ਸਤ ਪੁੱਛਿਆ ਬਾਬੇ ਕਰੇ ਵਿਚਾਰ ਅੰਦੀ ਰਹੀ ਗਿਆਨ ਵੀ ਹੋਣੀ ਭਾਏ ਬਰੇ ਮੁਰਦਾਰ ਗਿਆਨੀ ਨੇ ਤੇਵਾ ਜਹਵਾ ਮੈਂ ਰੂਪ ਕਰੇ ਸੀ ਆਰ ਪੁੱਛੇ ਤੂੰ ਕੇ ਵਾਦਾ ਗਾਵਾ ਜੋ ਨਸਾ ਵਿਚਾਰ ਮੂਰਖ ਪੰਡਿਤ ਕੋ ਤੁਜ ਬੰਦੇ ਕਰੇ ਪਿਆਰ ਧਰਮੀ ਧਰਮ ਕਰੇਗਾ ਬਾਬਾ ਮੰਗਾ ਮੋਹ ਦੁਆਰ।

ਤੁਰ ਕਰਮ ਜਿਨਾ ਕੋ ਤੁਧ ਪਾਇਆ ਤਤ ਨਿਖਸਮ ਧਿਆਇਆ। ਇਹਨਾਂ ਜਨ ਤਾਕਹਿ ਬਸ ਕਿਸ਼ਨਾ ਹੈ ਤੁਧ ਵੇਖੀ ਜਗਤ ਪਾਇਆ। ਇਤਨਾ ਨੂੰ ਤੂੰ ਮੇਲੈ ਇਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਝ ਆਪ ਬੁਝਾਇਆ।

0: ਸੱਚਾ ਸਾਹਿਬ ਜਿਸ ਵੱਲੋਂ ਦਿਲ ਕੀਤੀ ਦੋ ਪਾਰ ਪਿਆ ਕੌ ਨਾਨਕ ਕਰਤੇ ਤੀਆਂ ਬਾਤਾਂ ਜੋ ਕੁਝ ਕਰਨਾ ਸੋ ਕਰ ਰਿਹਾ
1: ਮਹੱਲਾ ਦੂਜਾ ਜੋਗ ਸਬਦਮ ਗਿਆਨ ਸਬਦਮ ਵੇਦ ਸਬਦਮ ਬ੍ਰਾਹਮਣ ਹੈ ਖੇਤਰੀ ਸਬਦਮ ਸੂਰ ਸਬਦਮ ਸ਼ੂਦਰ ਸਬਦਮ ਪ੍ਰਗਟ

ਝੋਲੀ ਪੜਿਆ ਹੋਵੇ ਗੁਨਾਗਾਰ ਤਾਂ ਉਮੀ ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਣਾ ਤੇ ਵੇਹੋ ਨਾ ਪਚਾਰੀ ਹੈ ਐਸੀ ਕਰਨ ਖੇਡੀ ਹੈ ਜਿਤ ਦਰਗਾਹ ਗਿਆ ਹਾਰੀ ਹੈ ਪੜਿਆ ਤੇ ਉਮੀਆਂ ਵੀ ਚਾਰ ਅੱਗੇ ਵੀ ਚਾਰੀ ਹੈ ਮੋਚਲਾ ਸੋ ਕੇ ਮਾਰੀ ਹੈ ਮੋਚਲਾ ਸੋ ਕੇ ਮਾਰੀ ਹੈ।

ਕੰਚਨ ਮੇਰ ਮਨ ਜੋ ਬਿਗਾੜਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਇਹ ਪੰਚਨ ਮੇਰਾ ਮਨ ਜੋ ਬਿਗਾੜਿਓ ਪਲ ਪਲ ਹਰ ਜੀਤੇ।

ਹਾਰ ਫਿਰ ਮਿਲਵੇ ਸ਼ਾਂਤ ਨਾ ਉਪਜਾ ਦਿਲ ਪਲ ਰਹਿਣ ਨਾ ਜਾਏ ਹਰ ਸਾਧਾ ਚਰਨ।

0: ਜਾਣਿਆ ਸਤਿਗੁਰੂ ਹੈ ਕੋਈ ਸਾਬ ਲੈ ਕੇ ਨਾ ਵੀ ਜਾਣਿਆ ਕਰ ਕਿਰਪਾ ਭਾਰ ਉਤਾਰਿਆ ਕਰ ਕਿਰਪਾ ਭਾਰ ਉਤਾਰਿਆ
1: ਰਾਮ ਗਲੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਆਦ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਸਤਿਗੁਰੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇ ਸਨਮਾਏ ਮਚਾਓ ਸਿਮਰੋ ਜਾਤ ਸੰਭਰੇ

मिथ्या मन पर लो मन भावे, मिथ्या तन पर पुतरा मिथ्या।

ਸੁਖ ਤਿਰਸਨਾ ਜੇ ਪ੍ਰਸਾਦੇ ਰੰਗ ਰਸ ਭੋਗੇ ਨਾਨਕ ਸਦਾ ਗ੍ਰਿਆਏ ਜਾਵਨ ਜੋਗੇ। ਜੇ ਪ੍ਰਸਾਦ ਪਾਠ ਪਤੰਬਰ ਹਟਾਵੇ ਕਿਸੇ ਪਿਆਦ ਸਤ ਅਵਰ ਲੁਭਾਵੇ ਜੇ ਪ੍ਰਸਾਦ ਸੁਖੈ ਸੁਈ ਗੇ ਮਨ ਆਖ ਪੈਰ ਥਾਂ ਕਾ ਜਸ ਜਾਵੀ। ਜੇ ਪ੍ਰਸਾਦ ਤੁਸੀਂ

परो प्रभु अपने मना बिन तेरी मन बनत बनाए उठत बैठत सदत से।

ਜੇ ਪ੍ਰਕਾਸ਼ ਕੀ ਜਿਤ ਹੋਏ ਨਾਮ ਜਾਪ ਤੇ ਜਿਤ ਹੋਏ ਆਪ ਗਵਾਏ ਜਤੇ ਸੁਣਾਉ ਆਪ ਗਵਾਏ ਸੁਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼ੇ ਪ੍ਰਭੂ ਦਇਆ ਤੇ ਸਮਲ ਜਗਾਸੇ ਸਭ ਤੋਂ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨੂੰ ਲਿਆ ਜਿਤ ਜਿਤ ਲਾਓ ਤਿਤ ਲਗੇ ਹਰ ਨਾਨਕ ਨਾਨਕ ਤੇਨ ਕੈ ਕਛੂ ਨਾ ਹਾਰ।

ਮਾਂ ਬੇਟ ਨ ਜਾਣੇ ਬੇਟਾ ਸੁਣੇ ਤੇ ਸਾਬਕਿਆਂ ਨੇ ਸਾਧ ਦੀ ਉਪਮਾ ਤੇ ਗੁਣ ਤੇ ਦੂਰ ਸਾਧ ਦੀ ਉਪਮਾ ਰਹੀ ਘਰ ਦੂਰ ਸਾਧ ਕੀ ਸੋਭਾ ਦਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਮੂੰਹ ਤੇ ਉੱਚੀ ਸਾਧ ਕੀ ਸੋਭਾ ਮੂੰਹ ਤੇ ਮੂੰਹੀ ਸਾਧ ਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭੂ ਭੇਦ ਨਾ ਭਾਈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੇ ਏਕਤ ਬਿਨ ਕੋਏ ਨਾਨਕ ਲਖਣ ਬ੍ਰਹਮ ਗਿਆਨੀ ਹੋਏ ਗਿਆਨੀ ਸਦਾ ਨਿਰਲੇਪੋ ਜੈਸੇ ਜਲ ਮੇ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ

ਸਮਾਏ ਤਬ ਭਾਵੇ ਮਾਨੂੰ ਗੜ ਪਾਵੇ ਤਬ ਭਾਵੇ ਤਾਂ ਪਾਥਰ ਤਰਾਵੇ ਤਬ ਭਾਵੇ ਬਿਨ ਸਾਸੇ ਰਾਖੇ ਤਬ ਭਾਵੇ ਤਾਂ ਹਰ ਗੁਣ ਦਾਖੇ ਤਬ ਭਾਵੇ ਤਾਂ ਪਤ ਤੁਧਾਰੇ ਆਪਰੇ ਆਪਣ ਵਿਚਾਰੇ ਦੋਹਾਂ ਸਿਰਿਆਂ ਕਾਪ ਸੁਆਮੀ ਖੇਲੇ ਵਿਖੇ ਅੰਤਰਜਾਮੀ।

ਤਕ ਧੋਣ ਤੇ ਬਹੁ ਨਾ ਆਵੇ। ਅੰਤਰ ਹੋਏ ਗਿਆਨ ਪ੍ਰਗਾ ਕੇ ਉਸਾਨ ਕਾ ਨਹੀਂ ਬਿਨਾਸ। ਮੰਤਰ ਨਾਮ ਰਿਪੇ ਕਰੰਗੇ ਸਦਾ ਬਸੇ ਪਾ।

ਸੰਤਰੀ ਜਿੱਥੇ ਅੰਤਰ ਰਾਜ ਅਭਿਮਾਨ ਤੂੰ ਨਰਕ ਪਾਤੀ ਹੋ ਵਸਮਾਨ ਜੋ ਜਾਣੇ ਮੈਂ ਜੋ ਬਲਵੰਤ ਤੂੰ ਹੋ ਵਿਸਾ ਕਾਜੰਤ

ਅੰਤਾ ਦੁਖੀ ਅਦਵੇਸ਼ ਤੇ ਪੂਛੈ ਅੰਤਾ ਦੁਖੀ ਤੇ ਕਾਜ ਨਾ ਪਹੁੰਚੇ ਸੰਤ ਤੇ ਦੁਖੀ ਕੋ ਉਦਿਆ ਨੂੰ ਭਰਵਾਈਐ ਅੰਤਾ ਦੁਖੀ ਉਜੜ ਪਾਈਐ ਸੰਤਾ ਦੁਖੀ ਅੰਤਰ ਤੇ ਸੋਤਾ ਜੂ ਸਾ ਸੁਦ ਨਾ ਮੇਰੇ ਤਤ ਕੀ ਲੋਥਾ ਸੰਤ ਦੁਖੀ ਦੀ ਗਰਦ ਸੁਣਾਏ ਆਪਣ ਬੀਜ ਆਪੇ ਸਾਏ ਸੰਤ ਦੁਖੀ ਕੋ ਔਰ ਨਰਾਸਨ ਹਾਰ ਨਾਮ ਸੰਗ ਭਾਵੇ ਤਾਂ ਲੈ ਵਾਰ ਸੰਤਾ ਦੁਖੀ ਉਂਦ ਲਾਏ ਜੂ ਜਲ ਬਿਹੂੰ ਮਛਲੀ ਤੜਪੜਾਏ ਸੰਤਾ ਦੁਖੀ ਭੁੱਖਾ ਨਹੀਂ ਰਾਜੈ ਜੂ ਪਾਵਕ ਨਿਧਨ ਨਹੀਂ ਧਾਪੈ ਸੰਤਾ ਦੁਖੀ ਛੁਟੇ ਵੇਲਾ ਜੂ ਬੋਲ ਦਿਲ ਖੇ ਕਮਾਏ ਵੇਲਾ ਸੰਤਾ ਦੁਖੀ ਧਰਮ ਤੇ ਰਹਿਤੇ ਸੰਤਾ ਦੁਖੀ ਸਦ ਮਿਥਿਆ ਸੇਤ ਚਰ ਤੁਨ ਦਤ ਸਾਧੁਰੀ ਪਿਆ ਨਾਨਕ ਜੋਤ ਸੁਭਾਵੈ ਸੋਈ ਪੀਆ ਸੰਤਾ ਦੁਖੀ ਜਿਗ ਰੂਪ ਹੋਏ ਜਾਏ ਸੰਤ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤਾ ਦੁਖੀ ਸਦਾ ਸਹਿ ਸਾਈਐ ਸੰਤਾ ਦੁਖੀ ਨਾ ਮਰੇ ਨਾ ਜਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਚਲੈ ਨਿਰਾਸਾ ਸੰਤ ਕੇ ਦੁਖ ਕ੍ਰਿਸ਼ਨ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨ ਮਿਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਿਸੇ ਉਕਰਨੇ ਹਾਰੇ ਸਦਾ ਸਦਾ ਸਿੱਧ ਕੋਨ ਸਾਰੇ ਪ੍ਰਭ ਕੀ ਉਸਤ ਕਰੋ ਦਿਨ ਰਾਤ ਕਿਸੇ ਧਿਆਵੋ ਸਾਥ ਵਿਰਾਸ ਸਭ ਪੈਠ ਵਰਤੇ ਕਿੱਸਾ ਕੀਆ ਜੈਸਾ ਕਰੇ ਤੈਸਾ ਕੋ ਕੀਆ

ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਲ ਭਾਗੀ ਨਾਮ ਜਨ ਕੇ ਸਜੋ ਸਿਆਨਕ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਲਿਖਿਆ ਹੈ, ਪੁਤਲੀ ਕਾਹੋ ਲੰਨਾ ਪਾਲ ਲਿਓ, ਕਰ ਪੀ ਰਹੋ ਕੰਨ ਮੂਰਤੀ ਹੈ, ਦਿਲ ਖੋਟੈ ਆਕੀ ਫਿਰਨ, ਬਨ ਪਹਾੜ ਉਚਾਇਨ ਛੱਤੀ ਹੈ, ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਤੀ ਹੈ, ਕੌਣ ਹਾਰੇ

दारू पीन तो बाद जदो खवा नाल नशा चढ़िया ਤੇ ਇਹਨੇ ਸਤਿਗੁਰੁ ਜੀ ਨੂੰ ਵਿਹੜੇ ਵਿੱਚ ਘੁੰਮਦਿਆਂ ਦੇਖਿਆ ਮਲੂਕੇ ਤੇ ਵੰਗਾਰ ਕੇ ਕਹਿੰਦਾ ਤਪਾ ਜੀ ਆ ਲਓ ਮੈਂ ਤੁਹਾਡਾ ਬਚਨ ਨਹੀਂ ਜੇ ਮੰਨਿਆ ਆ ਮੈਂ ਦਾਰੂ ਪੀ ਲਿਆ ਹੁਣ ਮੈਨੂੰ ਕੋਈ ਪਰਵਾਹ ਨਹੀਂ ਜਦੋਂ ਸ਼ਬਦ ਕਹਿ ਭਲਿਆ ਜੇ ਤੂੰ ਗੁਨਾਹ ਕੀਤਾ ਤੇ ਗੁਰੂ ਨੂੰ ਵੰਗਾਰਨ ਤੁਰ ਪਈ ਗੁਰੂ ਨੂੰ ਵੰਗਾਰ ਕੇ ਕਦੀ ਵੀ ਕਿਸੇ ਨੇ ਸੁੱਖ ਨਹੀਂ ਪਾਇਆ ਗੁਰੂ ਨੂੰ ਵੰਗਾਰੀਏ ਨਾ ਗੁਰੂ ਦੇ ਚਰਨਾਂ ਵਿੱਚ ਦੇਖ ਕੇ ਤਰਲਾ ਲੈ ਸਾਹਮਣੇ ਖਲੋ ਕੇ ਵੰਗਾਰ ਕੇ ਕਹਿੰਦਾ ਤਪਾ ਜੀ ਆ ਦੇਖੋ ਮੈਂ ਤੁਹਾਡੇ ਬਚਨ ਨੂੰ ਤੁਹਾਡੀ ਗੱਲ ਨੂੰ ਨਹੀਂ ਮੰਨਿਆ ਮੈਂ ਫਿਰ ਪਰਤ ਕੇ ਨਸ਼ਾ ਪੀ ਲਿਆ ਸਤਿਗੁਰੂ ਨੇ ਇੰਨੇ ਬਚਨ ਕਹਿ ਕਹਿਣ ਲੱਗੇ ਮਲੂਕਿਆ ਚੇਤੇ ਰੱਖ ਬਚਨ ਮੰਨਣਾ ਹੀ ਸਿੱਖ ਤੇ ਗੁਰੂ ਦੀ ਸਾਂਝ ਹੈ ਜੇ ਬਚਨ ਨਹੀਂ ਮੰਨਿਆ ਤੇਰਾ ਆਪਣਾ ਰਸਤਾ ਸਾਡਾ ਆਪਣਾ ਰਸਤਾ ਰੱਬ ਦੀ ਖੇਡ ਵਾਪਰੀ ਚਬਾਰੇ ਤੇ ਚੜੇ ਹੋਏ ਨੂੰ ਮਿਰਗੀ ਦਾ ਦੌਰਾ ਪਿਆ ਜ਼ਮੀਨ ਤੇ ਡਿੱਗਿਆ ਨਾਲ ਹੀ ਪ੍ਰਾਣ ਨਿਕਲ ਹੁਣ ਜੇ ਅਸੀਂ ਕਹੀਏ ਕਿ ਗੁਰੂ ਨੇ ਸ਼ਰਾਪ ਦਿੱਤਾ ਨਹੀਂ ਗੁਰੂ ਨੇ ਸ਼ਰਾਪ ਗੁਰੂ ਤਾਂ ਕਦੀ ਸ਼ਰਾਪ ਨਹੀਂ ਦਿੰਦੇ ਹਕੀਕਤ ਵਿੱਚ ਬੰਦਾ ਆਪਣੇ ਕਰਮਾਂ ਕਰਕੇ ਗੁਰੂ ਤੋਂ ਦੂਰ ਚਲਾ ਜਾਂਦਾ ਹੈ ਹੁਣ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਤੇ ਜਿਹੜੇ ਸ਼ਬਦ ਨੂੰ ਜਿੰਨਾ ਤੇ ਦ੍ਰਿਸ਼ਟ ਪੈਂਦੀ ਹੈ ਤੇ ਉਹ ਦੇਖੋ ਕਮਾਈ ਕੀ ਕਰਦੇ ਦ੍ਰਿਸ਼ਟ ਦਾ ਮਤਲਬ ਕੇਵਲ ਸਰੀਰਕ ਅਰੋਗਤਾ ਨਹੀਂ ਦ੍ਰਿਸ਼ਟ ਦਾ ਮਤਲਬ ਉਹ ਅੰਦਰੋਂ ਵੀ ਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਜਾਂ ਕਿ ਦ੍ਰਿਸ਼ਟ ਅੰਮ੍ਰਿਤਧਾਰ ਕਾਲੂ ਖੰਨ ਉਤਾਰ ਤਿਮਰ ਅਗਿਆਨ ਜਾਹੇ ਦਰਸ਼ ਦੁਆਰ ਉਹ ਜੇ ਸੇਵਾ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਾਵ ਉਤਾਰ ਕੀਏ ਨਰਪਾਰ ਕਹਿੰਦੇ ਤੇ ਨਰ ਭਾਵ ਉਤਾਰ ਜਿਨ੍ਹਾਂ ਤੇ ਨਜ਼ਰ ਪੈ ਗਈ ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਜਿਨ੍ਹਾਂ ਤੇ ਗੁਰੂ ਅੰਗਦ ਸਾਹਿਬ ਦੀ ਨਜ਼ਰ ਪੈ ਗਈ ਕਈ ਜਨਮਾਂ ਦੇ ਸਿਰ ਤੇ ਭਾਰ ਚੁੱਕੇ ਆਏ ਸਨ ਗੁਰੂ ਕੀ ਇੱਕ ਨਜ਼ਰ ਨੇ ਸਾਰੇ ਭਾਰ ਹੀ ਉਤਾਰ ਦਿੱਤੇ ਉਹ ਭਾਰਤੀ ਨਿੰਦਿਆ ਦਾ ਉਹ ਭਾਰਤੀ ਕੁਕਰਮਾਂ ਦਾ ਉਹ ਭਾਰਤੀ ਮੰਦ ਵਾਸ਼ਨਾ ਦਾ ਤੇ ਪੱਤ ਜੀ ਕਹਿ ਰਹੇ ਨੇ ਕਿ ਪਿਆਰਿਓ ਉਹ ਜੋ ਸੇਵਾ ਸ਼ਬਦ ਸਾਰ ਪਰ ਜਿਨ੍ਹਾਂ ਤੇ ਦ੍ਰਿਸ਼ਟੀ ਪੈਂਦੀ ਉਹ ਸ਼ਬਦ ਨੂੰ ਕਮਾਉਂਦੇ ਨੇ ਤੇ ਫਿਰ ਕਰਦੇ ਕਿਵੇਂ ਗਾਖੜੀ ਬਿਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਪਹਾਰ ਅਗਲਾ ਬਚਨ ਹੈ ਕਹਿਣ ਲੱਗੇ ਪਿਆਰਿਓ ਕਿ ਸਤ ਸੰਗਤ ਵਿੱਚ ਆ ਕੇ ਉਹ ਟਿਕ ਗਏ ਗੁਰੂ ਨੇ ਇੰਨੀ ਕੁ ਮਿਹਰ ਕੀਤੀ ਉਹਨਾਂ ਨੇ ਜਦੋਂ ਸੰਗਤ ਵਿੱਚ ਬੈਠ ਕੇ ਸਤ ਸੰਗਤ ਵਿੱਚ ਟਿਕ ਕੇ ਸ਼ਬਦ ਨੂੰ ਕਮਾਇਆ ਉੱਥੇ ਉੱਤੇ ਕਹਿੰਦੇ ਨੇ ਨਿਮਰੀ ਭੂਤ ਸਦੀਵ ਪਰਮ ਪਿਆਰ ਉਹ ਇੰਨੇ ਕੁ ਟਿਕ ਹੈ ਸਦਾ ਲਈ ਨਿਮਰਤਾ ਵਿੱਚ ਆ ਗਏ ਤੇ ਗੁਰੂ ਜੀ ਨੇ ਇੰਨੀ ਮਿਹਰ ਕੀਤੀ ਜਿਨ੍ਹਾਂ ਤੇ ਦ੍ਰਿਸ਼ਟ ਪਈ ਉਹ ਸਦੀਵ ਕਾਲ ਲਈ ਪ੍ਰੇਮ ਵਿੱਚ ਭਿੱਜ ਗਏ ਇਸ ਤੋਂ ਅੱਗੇ ਫਿਰ ਭੱਤ ਜੀ ਕਹਿੰਦੇ ਨੇ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤਰ ਗੁਰ ਪਰਸ ਮੁਰਾ ਕਹਿੰਦੇ ਲੋਕ ਪੁੱਛਣਗੇ ਵੀ ਸੱਤ ਸਾਲ ਬਾਬੇ ਨਾਨਕ ਦੇ ਦਰ ਤੇ ਸਿਰਫ ਰਹਿ ਇਹਨਾਂ ਕੋਲ ਤਾਕਤ ਕਿੱਥੋਂ ਆ ਗਈ ਕਿ ਲੋਕਾਂ ਦੇ ਅੰਦਰ ਦੇ ਅਗਿਆਨ ਕੱਟਣ ਇਹਨਾਂ ਕੋਲ ਸਮਰੱਥਾ ਕਿੱਥੋਂ ਆ ਗਈ ਕਿ ਲੋਕਾਂ ਦੇ ਗੁਨਾਹ ਜਿਹੜੇ ਨੇ ਅਮਰ ਦ੍ਰਿਸ਼ਟੀ ਨਾਲ ਖੰਡਨ ਕਰਨ ਦੀ ਤੇ ਭੱਟ ਕਹਿ ਰਹੇ ਨੇ ਕਹੋ ਕੀਰਤ ਕਲ ਸਹਾਰ ਕੀਰਤ ਭੱਟ ਦਾ ਨਾਮ ਨੇ ਕੀਰਤ ਹੈ ਸਿਦਕ ਕਲ ਸਹਾਰ ਕਲ ਇਹ ਸ਼ਬਦ ਇੱਕੋ ਹੀ ਹੈ ਕਹਿੰਦੇ ਨੇ ਭੱਟ ਕਲ ਸਹਾਰ ਗੁਰੂ ਅੰਗਦ ਸਾਹਿਬ ਤੁਹਾਡੀ ਸਿਫਤ ਕਰ ਰਿਹਾ ਹੈ ਕਹਿੰਦੇ ਨੇ ਲੋਕੋ ਲਹਿਣਾ ਜਗਤਰ ਗੁਰ ਪਰਸ ਮੁਰਾਰ ਇਹਦੇ ਅਰਥ ਅਸੀਂ ਸ਼ੁਰੂ ਕਰਾਂਗੇ ਕਿ ਜਗਤਰ ਗੁਰ ਪਰਸ ਮੁਰਾਰ ਮੁਰਾਰ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਰੂਪ ਹੈ ਸੀ ਭਾਈ ਲਹਿਣਾ ਜਦੋਂ ਜਗਤ ਦੇ ਗੁਰੂ ਨਾਨਕ ਸਾਹਿਬ ਜੀ ਨੂੰ ਸਪਰਸ਼ ਕੀਤਾ ਤੇ ਗੁਰੂ ਨਾਨਕ ਦੀ ਸਪਰਸ਼ਤਾ ਦੇ ਨਾਲ ਹੀ ਇੰਨੀ ਰਹਿਮਤ ਮਿਲ ਗਈ ਉਸ ਜਗਤ ਗੁਰੂ ਵਰਗੇ ਬਾਬਾ ਲਹਿਣਾ ਜੀ ਵੀ ਬਣ ਗਏ ਲਹਿਣਾ ਜਗਤਰ ਗੁਰ ਪਰਸ ਮੁਰਾਰ ਇਹ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਸ ਤੇ ਵੀ ਪਈ ਉਹਦੇ ਤੇ ਰਹਿਮਤਾ ਹੋਈਆਂ ਇੱਕ ਬਚਨ ਹੋਰ ਪਟਾ ਨੇ ਕਿਹਾ ਹੈ ਮੈਂ ਸਿਰ ਵੀ ਅਰਜ਼ ਕਰ ਲਿਆ ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਉੱਥੇ ਪਟਾਨਿਕ ਤੋਂ ਕਹੀ ਕਹਿਣ ਲੱਗੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੇ ਦੁੱਖ ਖੰਡਨ ਕਰਨ ਵਾਲੇ ਹਜ਼ੂਰ ਦਾ ਬਚਨ ਹੈ ਕਲਪੱਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਭ ਤੇਰਾ ਏਕ ਲਿਵਤਾ ਇਹਦੇ ਅਰਥ ਬੜੇ ਪਿਆਰੇ ਨੇ ਕਲਪੱਤਰ ਰੋਗ ਵਿਦਾਰ ਭੱਕ ਜੀ ਕਹਿੰਦੇ ਨੇ ਕਿੱਥੇ ਭਟਕਦੇ ਪਏ ਦੁਨੀਆਂ ਦੇ ਲੋਕੋ ਮਰਨ ਤੋਂ ਬਾਅਦ ਕਿੰਨੇ ਕਲਪ ਦ੍ਰਿਸ਼ ਦੇਖਿਆ ਕਹਿ ਆਓ ਕਦੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਥੱਲੇ ਖਲੋ ਕੇ ਤੇ

0: ਦੇਖੋ ਜਿਹੜੀਆਂ ਤੁਹਾਡੀਆਂ ਅੰਦਰ ਦੀਆਂ ਇੱਛਾਵਾਂ ਕਲਪ ਵਿੱਚ ਵੀ ਨਹੀਂ ਪੂਰੀਆਂ ਕਰ ਸਕਦਾ। ਧੰਨ ਗੁਰੂ ਅੰਗਦ ਸਾਹਿਬ ਕਲਪ ਰੁੱਖ ਦੀ ਤਰ੍ਹਾਂ ਆਪਣੇ ਨੇੜ ਆਇਆ ਹੋਇਆਂ ਦੇ ਦੁੱਖ ਦਰਕਤ ਦੇ ਕਲਪੱਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਸੰਸਾਰ ਦੇ ਤਾਪ ਸੰਸਾਰ ਦੇ ਜਿਤਨੇ ਵੀ ਦੁੱਖ ਨੇ ਉਹਨਾਂ ਨੂੰ ਨਿਵਾਰਨ ਵਾਲੇ ਨੇ ਤੇ ਭੱਜ ਜੀ ਅੱਗੇ ਕਰਨ ਆਤਮਾ ਤ੍ਰਿਵਿਤ ਇੱਥੇ ਆਤਮਾ ਦਾ ਅਰਥ ਕਰਾਂਗੇ ਜੀਵ ਤ੍ਰਿਵਿਤ ਦਾ ਅਰਥ ਹੈ ਤਿੰਨ ਗੁਣੀ ਮਾਇਆ ਰਜ ਤਮ ਤੇ ਸੱਤ ਕਹਿੰਦੇ ਨੇ ਜਿਹੜੀ ਜੀਵ ਨੂੰ ਤਿੰਨ ਗੁਣੀ ਮਾਇਆ ਚੰਬੜੀ ਪਈ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਲ ਦਰਸ਼ਨ ਕੋਈ ਕਰਦਾ ਹੈ ਉਹਦੀ ਸਾਰੀ ਮਾਇਆ ਦਾ ਦੋਹ ਕੱਟ ਕੇ ਕਹਿਣ ਲੱਗੇ ਤ੍ਰਿਵਿਧ ਆਤਮਾ ਤ੍ਰਿਵਿਧ ਏਕ ਲਿਵਤਾਰ ਜਿਹਦੇ ਤੇ ਗੁਰੂ ਅੰਗਦ ਸਾਹਿਬ ਦੀ ਨਜ਼ਰ ਹੋ ਜਾਏ ਨਾ ਗੁਰਮੁਖੋ ਇੱਕਦਮ ਉਹਦਾ ਅੰਦਰ ਇੱਕ ਪਰਮਾਤਮਾ ਦੀ ਲੇ ਵਿੱਚ ਜੁੜ ਜਾਂਦਾ ਇਹ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਹੈ। ਤੀਸਰਾ ਸ਼ਬਦ ਹੈ ਮੈਂ ਸਿਰਫ ਭੱਟਾਂ ਦੇ ਬਚਨ ਥੋੜੇ ਜੇ ਅੱਜ ਆਧਾਰ ਬਣਾਏ ਨੇ ਕਿਉਂਕਿ ਉਹ ਖਾਸ ਕਰਕੇ ਗੁਰੂ ਅੰਗਦ ਸਾਹਿਬ ਜੀ ਦੀ ਸਿਰਤ ਵਿੱਚ ਬਚਨ ਕਹਿੰਦੇ ਇੱਕ ਸਵਈਆ ਹਰ ਰੋਜ਼ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉਸ ਸਵਈਏ ਦੀਆਂ ਅੰਤਲੀਆਂ ਦੋ ਤੁਕਾਂ ਪੜੀਆਂ ਜਾਂਦੀਆਂ ਤੇ ਕਲੀਆਂ ਉੱਥੇ ਨਹੀਂ ਜਿੱਥੇ ਵੀ ਸਿੱਖ ਪ੍ਰਕਾਸ਼ ਕਰਦਾ ਹੈ। ਮੈਂ ਕਹਿੰਦਾ ਭਾਵੇਂ ਅਨਪੜ੍ਹ ਬੰਦਾ ਕਦੀ ਉਹਨੇ ਬਾਣੀ ਪੜ੍ਹੀ ਵੀ ਨਹੀਂ ਜਦੋਂ ਗੁਰੂ ਸੰਗਤ ਵਿੱਚ ਆਉਂਦਾ ਹੈ ਨਾ ਤੇ ਉਹ ਦੋ ਤੁਕਾਂ ਉਹਦੀ ਰਚਨਾ ਉੱਤੇ ਵੀ ਆ ਬੈਠੀਆਂ। ਅਸਲ ਵਿੱਚ ਉਹ ਜਿਹੜੇ ਬਚਨ ਨੇ ਉਹ ਧੰਨ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਕਹੀਏ ਹੋਏ ਸਵੈਗੇ ਦੀਆਂ ਅਖੀਰਲੀਆਂ ਤੁਕਾਂ ਉਹ ਅਸੀਂ ਬਚਨ ਪੜ੍ਹਨੇ ਆ ਸੋ ਕਹੋ ਕੱਲ ਗੁਰਸ਼ੇਵੀ ਹੈ। ਹੁਣ ਉੱਥੇ ਪਾਠ ਸੱਚੇ ਨੂੰ ਔਂਕੜਾ ਹੈ ਸੱਚੇ ਨੂੰ ਹੋੜਾ ਨਹੀਂ ਸੋ ਕਹੋ ਨਹੀਂ ਸੋ ਕਹੋ ਕੱਲ ਗੁਰਸ਼ੇਵੀ ਹੈ ਐਨਕ ਸਹਿਜ ਸੁਭਾਏ ਦਰਸ਼ਨ ਅੱਗੇ ਪਰਸੇ ਨਹੀਂ ਰਹਿਣਾ ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁੱਖ ਜਾਏ ਇਹ ਸਵਈਆ ਆਰੰਭ ਹੁੰਦਾ ਅਮੈ ਦ੍ਰਿਸ਼ਟੀ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਸਿਰਫ ਇਸ ਤੁਕ ਤੇ ਅਰਜ ਕਰ ਰਿਹਾ ਹੋਵੇ ਸਿਵਤ ਕਸਮ ਦੀ ਨੂਰ ਅਰਸੋਂ ਪੁਰਸੋਂ ਝੱਟੀਏ ਤੁਦ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਅਮੈ ਦ੍ਰਿਸ਼ਟੀ ਸ਼ੁਭ ਕਰੇ ਇਹਦੇ ਅਰਥ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਲੋਕਾਂ ਦੇ ਅੰਦਰ ਨੂੰ ਪਵਿੱਤਰ ਪਈ ਕਰਦੀ ਹਰੇ ਅਗ ਪਾਪ ਸਕਲ ਮਲ ਸਕਲ ਮਲ ਦਾ ਅਰਥ ਜਿਤਨੀ ਵੀ ਅੰਦਰ ਦੀ ਮੈਲ ਹੈ ਤੇ ਜਿਤਨੇ ਵੀ ਕੀਤੇ ਹੋਏ ਪਾਪ ਨੇ ਧੰਨ ਗੁਰੂ ਅੰਗਦ ਸਾਹਿਬ ਤੁਹਾਡੀ ਦ੍ਰਿਸ਼ਟੀ ਪਏ ਤੇ ਸਾਰੇ ਬਿਲਕ ਜਾਂਦੇ ਹਜ਼ੂਰ ਬਾਰੇ ਅਮੈ ਦ੍ਰਿਸ਼ਟੀ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਤੇ ਅਗਲੀ ਜਿਹੜੀ ਅੰਦਰ ਦੀ ਰਹਿਮਤ ਹੁੰਦੀ ਹੈ ਕਿਉਂਕਿ ਗੁਰੂ ਕੀ ਨਜ਼ਰ ਨੂੰ ਨਾ ਕੇਵਲ ਬਾਹਰ ਦੀਆਂ ਦਾਤਾਂ ਤੱਕ ਸੀਮਿਤ ਨਾ ਰੱਖੀ। ਮੈਂ ਇੱਥੇ ਕਈ ਵਾਰੀ ਅਰਜ਼ ਕੀਤੀ ਹੈ ਕਿ ਸਾਡੀ ਜ਼ਬਾਨ ਤੇ ਇੱਕ ਸ਼ਬਦ ਹੁੰਦਾ ਕਿ ਜੇ ਘਰ ਪੁੱਤਰ ਪੈਦਾ ਹੋ ਗਿਆ ਬਾਬੇ ਨਾਨਕ ਦੀਆਂ ਬੜੀਆਂ ਮਿਹਰਾਂ ਨੇ ਪਿਆਰਿਆ ਨਹੀਂ ਅਜੇ ਤੈਨੂੰ ਪਤਾ ਹੀ ਨਹੀਂ ਲੱਗਾ ਉਹਦੀ ਮਿਹਰ ਅਸਲੀ ਵਰਤ ਦੀ ਕਦੋਂ ਹੈ। ਜੇ ਕਿਤੇ ਥੋੜਾ ਜਿਹਾ ਕਾਰੋਬਾਰ ਚੱਲ ਗਿਆ ਬੜੀ ਚੜ੍ਹਦੀ ਕਲਾ ਬਾਬੇ ਨਾਨਕ ਨੇ ਕਮੀ ਨਹੀਂ ਆਉਣ ਦਿੱਤੀ ਪਿਆਰਿਓ ਨਹੀਂ ਅਸਲੀ ਨਗਰ ਦਾ ਪਤਾ ਲੱਗਦਾ ਹੈ ਜਦੋਂ ਸਿੱਖ ਦੇ ਅੰਦਰੋਂ ਵਕਾਰ ਇਹਦਾ ਖਹਿੜਾ ਛੱਡ ਜਾਣ ਅੰਦਰ ਪਵਿੱਤਰ ਹੋ ਜਾਏ ਤੇ ਨੇਤਰ ਬੰਦ ਕਰੇ ਤੇ ਯਕ ਲਖਤ ਬਾਬੇ ਨਾਨਕ ਦੇ ਸ਼ਬਦ ਨਾਲ ਜੁੜ ਜਾਏ ਉਹ ਅਸਲ ਵਿੱਚ ਸਹੀ ਨਗਰ ਹੈ। ਬਾਕੀ ਤਾਂ ਹੈ ਹੀ ਉਹਦੀਆਂ ਰਹਿਮਤਾਂ ਕੀ ਮਾਨਨੇ ਹਨ। ਤੁਲਸੀ ਨੇ ਬੜੇ ਸੋਹਣੇ ਸ਼ਬਦ ਕਹੇ ਸਨ ਉਹ ਕਹਿੰਦਾ ਜੇ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਕਿਸੇ ਦੇ ਘਰ ਆਗਿਆਕਾਰੀ ਇਸਤਰੀ ਹੈ ਕਿਸੇ ਦੇ ਘਰ ਧਨ ਹੈ ਕੇਵਲ ਇਹ ਨਾ ਕਹੀ ਜਾਓ ਕਿ ਇਹ ਕੁਝ ਮਿਲ ਗਿਆ ਬੜੀ ਰੱਬ ਦੀ ਦਇਆ ਕਹਿਣ ਲੱਗੇ ਪਾਪ ਕਰਨ ਵਾਲਿਆਂ ਦੇ ਘਰ ਵੀ ਪੁੱਤਰ ਧਨ ਹੁੰਦਾ ਅਸਲੀ ਤਾਂ ਰੱਬ ਦੀ ਦਇਆ ਹੈ ਜਿਸ ਹਿਰਦੇ ਘਰ ਵਿੱਚ ਰੱਬ ਦੀ ਸੁਰਜ ਟਿਕ ਜਾਏ ਅਸਲੀ ਨਜ਼ਰ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਹਿਣ ਲੱਗੇ ਅਮੈ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਅਗਲੀ ਟੋਕੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ ਕਾਮ ਕ੍ਰੋਧ ਅਰ ਲੋਭ ਮੋਹ ਜਿਹੜਾ ਕਾਮ ਸਾਨੂੰ ਟਿਕਣ ਨਹੀਂ ਦਿੰਦਾ ਅੱਗ ਲਾਈ ਬੈਠਾ ਹੈ ਤਨ ਕ੍ਰੋਧ ਸਾਨੂੰ ਟਿਕਣ ਨਹੀਂ ਦਿੰਦਾ ਤੇ ਇਹ ਗੱਲ ਕਦੀ ਭੁੱਲੀਏ ਨਾ ਜਿਤਨਾ ਬੰਦਾ ਵੱਧ ਕਾਮੀ ਹੁੰਦਾ ਉਤਨਾ ਵੱਧ ਤੁਹਾਨੂੰ ਕ੍ਰੋਧੀ ਮਿਲੇਗਾ ਤੇ ਗੁਰੂ ਸਾਹਿਬ ਨੇ ਇਸੇ ਸ਼ਬਦ ਨੂੰ ਕਿਹਾ ਸੀ ਕਹਿਣ ਲੱਗੇ ਇਹ ਦੋ ਐਬ ਐਸੇ ਨੇ ਜਿਹੜੇ ਬੰਦੇ ਦੇ ਤਨ ਨੂੰ ਬਿਲਕੁਲ ਢਾਲ ਕੇ ਖਤਮ ਕਰ ਦਿੰਦੇ। ਅਸੀਂ ਇਹ ਬਚਨ ਪੜ੍ਹਨੇ ਨਹੀਂ ਆ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟਾਲ ਹੈ ਵਿਕ੍ਰਿਤ ਗੱਲ ਨੂੰ ਅਸੀਂ ਸਮਝੀਏ। ਇਹ ਅਸਲ ਵਿੱਚ ਪਰਮਾਤਮਾ ਨੇ ਕੋਈ ਬੰਦਾ ਐਸਾ ਨਹੀਂ ਜਿਹਦੇ ਅੰਦਰ ਇਹ ਐਨਰਜੀ ਜਾਂ ਊਰਜਾ ਜਾਂ ਇਹ ਸ਼ਕਤੀ ਪੈਦਾ ਨਹੀਂ ਕੀਤੀ। ਇਹਦੇ ਤੋਂ ਆਪਾਂ ਮੁਕਰ ਨਹੀਂ ਸਕਦੇ। ਪਰ ਪਿਆਰਿਓ, ਜਦੋਂ ਇਹ ਸ਼ਕਤੀ, ਇਹ ਊਰਜਾ, ਇਹ ਐਨਰਜੀ ਸਾਡੀ ਸੁਰਤ ਨੂੰ ਉੱਚੇ ਵਾਲੇ ਪਾਸੇ ਲਿਜਾਂਦੀ ਏ, ਇਹ ਕਾਮ ਦੀ ਥਾਂ ਤੇ ਰਾਮ ਬਣ ਜਾਂਦਾ ਹੈ। ਤੇ ਜਦੋਂ ਇਸੇ ਸ਼ਕਤੀ ਦੀ ਦੁਰਵਰਤੋਂ ਕਰਦੇ ਹਾਂ, ਕਈ ਵਾਰੀ ਬੰਦੇ ਨੂੰ ਇਹ ਤਾਕਤ ਐਦੀ ਬਣਾ ਦਿੰਦੀ ਹੈ। ਇਹ ਸ਼ਕਤੀ ਹੈ ਜਿਹੜੀ ਬੰਦਾ ਸੁਰਤ ਕਰਕੇ ਉੱਪਰ ਵਰਤਦਾ ਹੈ, ਤੇ ਇਹ ਪ੍ਰੇਮ ਬਣ ਜਾਂਦੀ ਹੈ। ਤੇ ਜਦੋਂ ਇਸ ਸ਼ਕਤੀ ਨੂੰ ਨਿਵਾਣ ਵਾਲੇ ਪਾਸੇ ਲਿਜਾਂਦਾ ਹੈ, ਤੇ ਉਦੋਂ ਮੋਹ ਬਣ ਜਾਂਦੀ ਹੈ। ਹਜ਼ੂਰ ਕਿਰਪਾਲੂ ਜੀ ਨੇ ਕਾਮ ਕ੍ਰੋਧ ਇਹ ਸਿੱਖ ਨੇ ਵਸ ਵਿੱਚ ਕਰ ਲਿਆ। ਇਹਦਾ ਮਤਲਬ ਉਹ ਜਿਹੜੀ ਤਾਕਤ ਦੀ ਦੁਰਵਰਤੋਂ ਕਰ ਰਿਹਾ, ਉਸ ਤਾਕਤ ਨੂੰ ਆਪਣੇ ਅਧੀਨ ਕਰ ਲਿਆ। ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਪਿਆਰਿਓ, ਹੁਣ ਸਦਾ ਸੁਖ ਮਨ ਵਸੈ। ਜਿਸ ਉੱਤੇ ਗੁਰੂ ਅੰਗਦ ਸਾਹਿਬ ਜੀ ਦੀ ਨਜ਼ਰ ਹੋ ਗਈ, ਉਹਦੇ ਮਨ ਦੇ ਅੰਦਰ ਸਦੀਵ ਕਾਲ ਲਈ ਸੁਖ ਵਸ, ਉਹਦੇ ਅੰਦਰ ਟਿਕਾ ਆ ਗਿਆ। ਸਦਾ ਸੁਖ ਮਨ ਵਸੈ, ਦੁੱਖ ਸੰਸਾਰ ਹੈ ਹੋਵੇ, ਵਾਹਵੇ ਨੂੰ ਜੁਲਾਵਾਂ ਲੱਗੀਆਂ ਨੇ। ਇੱਥੇ ਕਈ ਵਾਰੀ ਪਾਠ ਕੀਤਾ ਜਾਂਦਾ ਕਿ ਦੁੱਖ ਸੰਸਾਰ ਹੈ ਖੋਵੈ, ਜੇ ਖੋਵੈ ਪਾਠ ਕਰਾਂਗੇ ਖੱਕੇ ਨੂੰ ਹੋਰਾ ਵਾਹਵਾ ਤੇ ਖਾਏ ਨੂੰ ਸਿਹਾਰੀ ਬਣੇਗੀ। ਖੋਵੈ ਦਾ ਅਰਥ ਬਣੇਗਾ ਮੈਂ ਖੋਨਾ ਵਾ। ਪਰ ਪਿਆਰੋ, ਇੱਥੇ ਪਾਠ ਹੈ ਖੱਕੇ ਨੂੰ ਹੋਰਾ ਵਾਹਵੇ ਨੂੰ ਦੁਲਾਵਾਂ ਲੱਗੀਆਂ ਨੇ। ਖੋਵੈ ਖੋਵੈ ਡਰ ਕੇ ਗੁਰੂ ਅੰਗਦ ਸਾਹਿਬ ਖੋਂਦੇ ਨੇ, ਖਤਮ ਕਰਦੇ ਨੇ। ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਦਾ ਬਲ। ਸਦਾ ਸੁਖ ਮਨ ਵਸੈ, ਦੁੱਖ ਸੰਸਾਰ ਖੋਵੈ, ਗੁਰ ਨਿਵਨ ਦਰਿਆਉ ਜਨਮ ਹਮ ਕਾਲਖ ਧੋਵੈ। ਧੰਨ ਗੁਰੂ ਅੰਗਦ ਸਾਹਿਬ, ਇੱਕ ਬਖਸ਼ਿਸ਼ ਦੇ ਦਰਿਆ ਨੇ ਜਿਹੜੇ ਸਾਡੇ ਜਨਮਾਂ ਜਨਮਾਂਤਰਾਂ ਦੀ ਕਾਲਖ ਨੂੰ ਧੋਂਦੇ ਪਏ। ਗੁਰ ਨਵਮੀ ਦਰਿਆਉ ਜਨਮ ਹਮ ਕਾਲਖ ਧੋਵੈ। ਤੇ ਫਿਰ ਭੱਟ ਕਹਿੰਦਾ, ਆਓ ਮੇਰੇ ਨਾਲ ਮਿਲੋ ਤੇ ਕਹੋ ਸੋ ਕਹੋ ਤਲ ਗੁਰ ਸੇਵੀ ਹੈ। ਹੁਣ ਇੱਥੇ ਸ਼ਬਦ ਤਲ ਹੈ, ਇਹਦੇ ਅਰਥ ਵੈਸੇ ਭੱਟ ਕੱਲ ਹੀ ਬਣ ਗਏ। ਸੋ ਕਹੋ ਤਲ ਗੁਰ ਸੇਵੀ ਹੈ, ਤੇ ਕਿਵੇਂ ਸਹਿਬੀਏ, ਅਹਿਮ ਇਸ ਦਿਨ ਰਾਤ ਸਹਿਜ ਸੁਭਾਏ, ਸੁੱਤੇ ਸਿੱਧ ਉਹਦੀ ਜਪ ਉਹਦਾ ਸਿਮਰਨ ਉਹਨੂੰ ਯਾਦ ਕਰੋ। ਸੋ ਕਹੋ ਤਲ ਗੁਰ ਸੇਵੀ ਹੈ, ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ। ਜਿਹਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਤੇ ਜਿਹਨੇ ਸਪਰਸ਼ ਕਰ ਲਿਆ, ਫਿਰ ਕਹਿਣ ਲੱਗੇ ਜਨਮ ਮਰਨ ਦੁੱਖ ਜਾਏ। ਹੁਣ ਇੱਥੇ ਅਸੀਂ ਕਈ ਵਾਰੀ ਦੇਖਾਂਗੇ ਵੀ ਇਸ ਵਾਰ ਦੇ ਅਰਥ ਕਰਦੇ ਹਾਂ, ਇਹ ਤਾਂ ਉਹਨਾਂ ਦੇ ਦੁੱਖ ਕੱਟੇ ਗਏ ਜਿਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਦੇਖਿਆ। ਇੱਕ ਸਵਾਲ ਉਹ ਪੁੱਛ ਸਕਦਾ, ਹੁਣ ਮੰਨ ਲਓ ਮੈਨੂੰ ਦੁੱਖ ਹੈ, ਮੇਰੇ ਦੁੱਖ ਕਿਵੇਂ ਕੱਟੇ ਜਾਣ, ਮੇਰੇ ਅੰਦਰ ਨੂੰ ਸ਼ਾਂਤੀ ਕਿਵੇਂ ਮਿਲੇ, ਮੇਰੇ ਅੰਦਰ ਨੂੰ ਟਿਕਾ ਕਿਵੇਂ ਮਿਲੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ, ਜਿਹੜੇ ਸਰੀਰਕ ਤੌਰ ਤੇ ਗੁਰੂ ਕੀ ਨਜ਼ਰ ਪੈਂਦੀ ਸੀ, ਸ਼ਬਦ ਰੂਪ ਵਿੱਚ ਵੀ ਗੁਰੂ ਕੀ ਨਜ਼ਰ ਪੈਂਦੀ ਹੈ। ਸ਼ਬਦ ਰੂਪ ਵਿੱਚ ਵੀ ਗੁਰੂ ਦੇ ਦਰਸ਼ਨ ਕਰਨੇ ਤੇ ਗੁਰੂ ਨੂੰ ਪਰਖਣਾ, ਅੰਦਰ ਦੇ ਦੁੱਖ ਜਿਹੜੇ ਨੇ ਕੱਟੇ ਜਾਂਦੇ ਨੇ। ਉਹ ਕਿਹੜਾ ਸ਼ਬਦ, ਕਿਹੜਾ ਤਰੀਕਾ ਹੈ? ਬਾਬਾ ਜੀ ਨੇ ਉਸ ਨੂੰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰ ਅੰਮ੍ਰਿਤ ਭਿੰਨੀ ਦੇਹੋਰੀ, ਅੰਮ੍ਰਿਤ ਗੁਰ ਕੈ ਰਾਮ ਰਾਜੇ। ਗੁਰੂ ਜੀ ਦੀ ਪਵਿੱਤਰ ਦੇਹ ਜਿਹੜੀ ਹੈ ਨਾ, ਉਹ ਅੰਮ੍ਰਿਤ ਨਾਲ ਭਿੱਜੀ ਹੈ, ਤੇ ਇੰਨੀ ਭਿੱਜੀ ਹੈ ਕਿ ਇਹਦੇ ਵਿੱਚੋਂ ਅੰਮ੍ਰਿਤ ਜਿਹੜਾ ਉਹ ਝੱਕਦਾ ਪਿਆ ਹੈ, ਵਿੱਚੋਂ ਅੰਮ੍ਰਿਤ ਨਿਕਲਦਾ ਹੈ। ਗੁਰ ਅੰਮ੍ਰਿਤ ਭਿੰਨੀ ਦੇਹੋਰੀ, ਅੰਮ੍ਰਿਤ ਗੁਰ ਕੈ ਰਾਮ ਰਾਜੇ, ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਧੰਨ ਗੁਰੂ ਅਰਜਨ ਸਾਹਿਬ ਨੇ ਫਿਰ ਇੱਕ ਦੋ ਪਦਾ ਕਿਹਾ ਰਾਗ ਆਸਾ ਵਿੱਚ, ਕਹਿਣ ਲੱਗੇ ਜੇ ਅੱਜ ਵੀ ਤੂੰ ਗੁਰੂ ਦੇ ਚਰਨ ਪਰਸਨੇ ਨੇ, ਅੱਜ ਵੀ ਗੁਰੂ ਦੇ ਦਰਸ਼ਨ ਕਰਨੇ ਨੇ, ਤੇ ਆ ਕਦੀ ਸ਼ਬਦ ਰੂਪ ਵਿੱਚ ਦਰਸ਼ਨ ਕਰ, ਤੇ ਜਿੱਥੋਂ ਮੈਨੂੰ ਸੁੱਖ ਮਿਲਿਆ ਤੇ ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੂੰ ਇੱਕ ਖਿਣ ਕਦੀ ਸ਼ਬਦ ਨਾਲ ਜੁੜੀ ਤੇ ਤੇਰੇ ਵੀ ਦੁੱਖ ਕੱਟੇ ਜਾਣਗੇ। ਹਜ਼ੂਰ ਦਾ ਬਚਨ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਤੁਧ ਜਿੱਥੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਕੱਟੀਏ। ਹਜ਼ੂਰ ਕਹਿ ਰਹੇ ਨੇ ਕਿ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਤੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਅੱਜ ਵੀ ਗੁਰੂ ਅੰਗਦ ਸਾਹਿਬ ਕਿਰਪਾ ਕਰਨਗੇ ਜੇ ਤੂੰ ਉਹਨਾਂ ਦੇ ਸ਼ਬਦ ਨਾਲ ਜੁੜੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਧਾਰੀ। ਗੁਰੂ ਜੀ ਨੇ ਅੱਖ ਚਮਕਣ ਜਿਤਨਾ ਸਮਾਂ ਆਪਣੇ ਹਿਰਦੇ ਤੋਂ ਬਾਣੀ ਨੂੰ ਦੂਰ ਨਹੀਂ ਕੀਤਾ, ਬਾਣੀ ਨੂੰ ਆਪਣੇ ਹਿਰਦੇ ਤੋਂ ਦੂਰ ਨਹੀਂ ਕੀਤਾ, अंदर टिका के बाणी उचारण करने वाले कह रहे हैं जे भला चाहना ते आ रल के बाणी पढ़ी। हुण बाणी गुरु अमरदास उचार दे पे। एक बार अर्ज की कुछ सज्जन आया भी सी, अगे आनी हजूर दी पौड़ी। उस फकीर ने आंदिया ही पुछया कि गुरु अमरदास जी दे दीदार करने। एक घटना का जिक्र प्रोफेसर पदम ने, ओदी सब तो पहली किताब सी साडे गुरदेव। तकरीबन उन्होंने वो किताब 150 पन्ने की लिखी सी, ते ओदा मुख बंद लिखिया सी डॉक्टर गंदा सिंह, पहली पुस्तक सी उन्हां दी। ओदे भी जदों गुरु अमरदास जी का जिक्र करदे ने, कहिंदे कुछ सज्जन गुरु अमरदास जी नूं मिलन आया ते पुछिया तां गुरु अमरदास जी दे दर्शन करने ने, ते उत्तर मिलिया वो बाणी पढ़ रहे ने। शब्द बाणी ये सिख दे अंदर दा आधार है। जदो सत जानो सी शब्द नूं छड्ड के बाहर वाले पासे भजदे आ ना, उदो बाहर दे कीते हो साडे कट्टरता वाले कर्म खुवारी करदे ने, क्योंकि अंदर गुरु नहीं। जे बंदे दे अंदरों जिंद कढ के ओदे उत्ते रेशमी विशाले पाई जाओ, किन्ने कु दिन लोकां नूं प्रभावित करांगे? एक दिन उस तन विचों बदबू आउण लग पएगी, विशाला प्रभावित नहीं कर सकेगा। खेत दे चार चबेरे करी जाइए जितनी मर्जी वार, ते लोकां नूं कहिए कोई इधरों लंघे सी सी लत्तां भन्नांगे, की करांगे वार नूं जे खेत ही बंजर पिया होया। प्यारिया आ तां तेरे बाहर दे जिहड़े चिन्ह ने ना, ये इस करके सन, ये जिहड़ा सज्जन जा रहा है इहदे अंदर गुरु वरदा पिया है, इहदे अंदर गुरु नानक दे शब्द दी झड़ी लगी है। इहने एक दिन गुरु कोलो अमृत छकिया सी, हुण अठे पैर इहदा अंदर जिहड़ा ओह अमृत पान करदा पिया, शब्द नाल जुड़िया है। साहिब कृपालू जी दे कोल गए, पुछिया कि गुरु अमरदास जी दे दर्शन करने ने। उत्तर मिलिया कि शब्द पढ़ रहे ने, बाणी पढ़ रहे ने। ओहदे मन च इक ख्याल पैदा होया कि आप ही बाणी उचारण करन वाले ते आप ही बाणी पढ़दे पए ने, इह किवें हो गया? ते प्यारिओ, बाणी कोई मैगजीन विच लिखे हुए लेख दी तरह नहीं, बाणी एक आम कवि, मैं कह रहा आम कवि दी कविता दी तरह नहीं, क्योंकि जिहो जिहा साडा हिरदा है ओहो जी साडे बोलां दी तसीर है। जिहो जी साडे बोलां दी तसीर है ओनी कु देर तक ओह बोल जींदे ने, क्योंकि बोलां दी भी उम्र है। जे बंदे दा अपना अंदर जिहड़ा ओह भिज्जिया नहीं, ओहदे बोल किन्ने कु दिन कर जाणगे? हकीकत इह है, अज जदों किते इंडिया विच शब्द रिकॉर्ड करदे ने कंपनी वाले, मैं अपने कन्नां नाल सुणिया, ओह कहिंदे ने गीत नूं लोक लखां दे हिसाब नाल खरीददे ने, पर कहिंदे दी मौत 15 दिनां बाद हो जांदी है। कहिंदे ने बाबा भाई संता सिंह, भाई गोपाल सिंह, भाई सुरजन सिंह, कहिंदे ने अज भी लोक कहिंदे ने कि भाई सुरजन सिंह जी दी आसा दीवार दी टेर मिल जाएगी। कहिंदा शब्द दी मौत नहीं, गीत दी मौत है। मेरी बेनती नूं समझो कि कविता दे बोल जिहड़े ने ओ उस हिरदे विचों नहीं निकले जिहड़ा हिरदा जुड़िया है, ते जिहड़े जुड़े कोई हिरदे विचों बोल निकले ने, भावें वक्ती तौर ते कबीर दे बोलां नूं लोकां ने इग्नोर कीता, पर जिस हिरदे विचों निकले ने सदियां लंघ गईयां। बनारस दी धरती ते सच कहण वाला अज भी उसे तरह सच है, क्योंकि जिहो जिहा हिरदे विचों निकले ओहो जी तसीर, ओहो जिहा असर होवेगा। इही कारण कि जदों आम बंदा कोई बोलदा है, शब्द यही ने, जपजी साहब यही है, सुखमनी साहब यही है, वाहगुरु यही है। मैं पिछले दिन एक अर्ज की, मैं खिन विचों फिर वो बेनती कर देना, चूक माता भाई वीर सिंह उन्होंने लिखिया है कि लुधियाने के नेड़े एक पिंड सी, पर केड़ा सी एदा जिक्र नहीं। उत्थे जिमीदार सी एक खेती करने वाला, अपने खूह ते रहिंदा सी खल वाहणा। अज वो जदों खल च वह खूह जोड़ी खलोता सी बल्द, ते उहदे कोल कोई फकीर आ गया, ते असल विच वह जिहड़ा फकीर शब्द वरते है सी बाबे नानक दा कोई बहुत जुड़िया होया हिरदा। आ के कहिंदा है भी प्यास लगी है जिमीदार नूं भलिया, मैनूं पानी पियाएगा? मन विच आया मना कि खूह तों वाहना पिया पानी पीण आया है, लगदा रब दे रंग विच रत्ता फकीर, गां तेरे कोल शाम दा वेला है, गां चो बाबे नूं कच्ची लस्सी करके पिला दे। हुण आ गया ਕਹਿੰਦੇ ਨੇ ਕਹਿੰਦਾ ਬਾਬਾ ਜੀ ਫਕੀਰ ਬਾਬਾ ਤੂੰ ਸਮਾਂ ਟਿਕੋ। ਉਸ ਵੇਲੇ ਗਾਂ ਚੋਈ ਤੇ ਖੂਹ ਦੀ ਕਿੰਡ ਵਿਚ ਚੋਈ, ਮਾਲ ਨਾਲੋ ਕਿੰਡ ਲਾਈ, ਗਾਂ ਚੋਈ ਪਾਣੀ ਵਿਚ ਪਾ ਕੇ ਕੱਚੀ ਲੱਸੀ ਬਣਾ ਦਿੱਤੀ। ਗਰਮੀ ਦੇ ਦਿਨ ਸਨ, ਕਹਿਣ ਲੱਗਾ ਲਓ ਬਾਬਾ ਜੀ ਛਕੋ। ਜਦੋਂ ਉਹਨੇ ਛਕਿਆ, ਫਕੀਰ ਕਹਿੰਦੇ ਨੇ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਭੁੱਖ ਵੀ ਲੱਗੀ ਹੈ, ਤੈਨੂੰ ਕਿਵੇਂ ਪਤਾ ਲੱਗਾ ਮੈਨੂੰ ਭੁੱਖ ਲੱਗੀ, ਕੱਲੀ ਪਿਆਸ ਨੀ ਮੈਨੂੰ ਭੁੱਖ ਵੀ ਲੱਗੀ ਸੀ। ਅਸਲ ਵਿਚ ਜ਼ਿਮੀਂਦਾਰ ਨੂੰ ਪਤਾ ਨਹੀਂ ਸੀ ਭੁੱਖ ਲੱਗੀ ਏ, ਪਤਾ ਤਾਂ ਉਹਨੂੰ ਲੱਗਾ ਸੀ ਜਿਹਨੂੰ ਜਪਦਾ ਪਿਆ ਸੀ ਤੇ ਉਹ ਜ਼ਿਮੀਂਦਾਰ ਦੇ ਵਿਚ ਪ੍ਰੇਰਕ ਬਣ ਕੇ ਆ ਗਿਆ ਸੀ। ਕਹਿਣ ਲੱਗੇ ਤੈਨੂੰ ਕਿਵੇਂ ਪਤਾ ਲੱਗਾ ਮੈਨੂੰ ਭੁੱਖ ਲੱਗੀ ਏ, ਤੂੰ ਕੱਚੀ ਲੱਸੀ ਕਰਕੇ ਪਿਆ ਦਿੱਤੀ। ਉਹਨੇ ਥੁੱਲੇ ਦੇ ਸ਼ਬਦ ਕਹਿੰਦਾ ਬਾਬਾ ਜੀ ਆਪਾਂ ਕਿਹੜਾ ਕੋਈ ਦਿੱਤਾ, ਗਾਂ ਕੋਲ ਸੀ, ਚਾਰ ਧਾਰਾਂ ਪਿੰਡ ਵਿਚ ਮਾਰ ਕੇ ਚੋਲੀਆਂ ਨੇ, ਜੋ ਕੁਝ ਮੇਰੇ ਕੋਲ ਸੀ ਮੈਂ ਦੇ ਦਿੱਤਾ, ਮੈਨੂੰ ਹੋਰ ਕੁਝ ਨਹੀਂ ਆਉਂਦਾ। ਕਹਿਣ ਲੱਗੇ ਆ ਬਹਿ, ਜੋ ਤੇਰੇ ਕੋਲ ਸੀ ਤੂੰ ਮੈਨੂੰ ਦਿੱਤਾ, ਆ ਜੋ ਮੇਰੇ ਕੋਲ ਮੈਂ ਤੈਨੂੰ ਦੇਣਾ। ਜੋ ਤੇਰੇ ਕੋਲ ਸੀ ਤੂੰ ਮੈਨੂੰ ਦਿੱਤਾ, ਜੋ ਮੇਰੇ ਕੋਲ ਮੈਂ ਤੈਨੂੰ ਦੇਣਾ ਵਾ। ਕਹਿਣ ਲੱਗਾ ਤੁਸੀਂ ਕੀ ਦਿਓਗੇ, ਫਕੀਰ ਰੰਗ ਵਿਚ ਰੰਗੀ ਆ ਗਿਆ। ਕਹਿਣ ਲੱਗਾ ਕਹੋ ਵਾਹਿਗੁਰੂ, ਕਹੋ ਵਾਹਿਗੁਰੂ। ਜਦੋਂ ਉਹਨੇ ਵਾਹਿਗੁਰੂ ਕਿਹਾ, ਕਹਿਣ ਲੱਗਾ ਜਾ, ਜੋ ਕੁਝ ਅਸਾਂ ਨੇ ਕਮਾਇਆ ਸੀ ਝੋਲੀ ਚ ਪਾ ਦਿੱਤਾ, ਹੁਣ ਜਪੀ ਦੇਣੀ ਇਹਦੇ ਚ ਤੋਟਾ ਨਹੀਂ ਆਉਂਦਾ। ਇਹਨਾਂ ਉਹਨੇ ਗੁਰੂ ਗੁਰੂ ਜਪਿਆ, ਲੋਕ ਹਲ ਵਾਹ ਕੇ ਬੀਜ ਪਾਣ, ਉਹਨੇ ਜਾਣਾ ਕਰਨਾ ਇੱਕ ਵਾਰੀ ਸੀ ਲਾਣੀ, ਸੀ ਸ਼ਬਦ ਤੁਸੀਂ ਸਮਝੋ ਇੱਕ ਵਾਰੀ ਹਲ ਵਾਹਣਾ, ਪਰਤ ਕੇ ਛੱਟਾ ਬੀਜ ਦਾ ਦੇ ਕੇ ਆ ਜਾਣਾ, ਤੇ ਜਿਸ ਦਿਨ ਝਾੜ ਨਿਕਲਣਾ ਉਸ ਦਿਨ ਜ਼ਿਮੀਂਦਾਰ ਦਾ ਵੱਧ ਨਿਕਲਣਾ ਦੂਜਿਆਂ ਨਾਲ। ਪਰ ਉਹ ਖੇਤ ਦੇ ਕਿਨਾਰੇ ਬੈਠਾ ਗੁਰੂ ਗੁਰੂ ਕਹਿ ਰਿਹਾ ਸੀ, ਬੀਜ ਪਾਉਂਦਿਆਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਸੀ, ਪਾਣੀ ਲਾਉਂਦਿਆਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਸੀ, ਉਹ ਖੂਹ ਦੀਆਂ ਟਿੰਡਾਂ ਦੇ ਨਾਲ ਵੀ ਤੂੰ ਤੂੰ ਰਸ ਰਿਹਾ ਸੀ। ਪਰ ਪਿਆਰੋ, ਜੇ ਕਿਤੇ ਅੱਜ ਵੀ ਆਪਣੇ ਹਰ ਕਰਮ ਵਿਚ ਵਾਹਿਗੁਰੂ ਆ ਜਾਏ ਤੇ ਕੀ ਮੇਰਾ ਵਾਹਿਗੁਰੂ ਅੱਜ ਨਹੀਂ ਵਰਤੇਗਾ? ਜਦੋਂ ਉਸ ਬੰਦੇ ਨੇ ਫਸਲ ਨਿਕਲਣੀ ਉਹਦੀ ਭਰਨੀ ਤੇ ਉਹਨਾਂ ਨੂੰ ਦੂਰੋਂ ਦੂਰੋਂ ਲੋਕ ਸੱਜਣ ਮਿਲਣ ਆਉਣ ਲੱਗੇ, ਵਾਕ ਉਹਨਾਂ ਦੇ ਸੱਚ ਹੋਣ ਲੱਗੇ, ਬਚਨ ਉਹਨਾਂ ਦੇ ਸੱਚ ਹੋਣ ਲੱਗੇ। ਤੇ ਇੱਕ ਮਹਾਂਪੁਰਸ਼ ਹੋਏ ਨੇ ਨਿਰਮਲੇ ਸੰਤ ਬਾਬਾ ਈਸ਼ਰ ਸਿੰਘ, ਹਰਿਦੁਆਰ ਰਹਿੰਦੇ ਸਨ, ਇੰਨੇ ਅੰਦਰੋਂ ਜੁੜੇ ਸਨ, ਵਿਦਵਾਨ ਬੜੇ ਸਨ, ਰੰਗ ਵਿਚ ਰੱਤੇ। ਇੱਕ ਵਾਰੀ ਉਹ ਜ਼ਿਮੀਂਦਾਰ ਨੂੰ ਮਿਲਣ ਆਏ, ਆਪ ਮਿਲਣ ਆਏ, ਹਾਲਾਂਕਿ ਉਸ ਬਾਬਾ ਈਸ਼ਰ ਸਿੰਘ ਦੇ ਕੋਲ ਨਿਰਮਲੇ ਸੰਤ ਸਨ। ਮਹਾਰਾਜਾ ਹੀਰਾ ਸਿੰਘ ਆਪ ਗਿਆ, ਲੱਖ ਰੁਪਇਆ ਦਿੱਤਾ ਤੇ ਉਹਨਾਂ ਨੇ ਕਿਹਾ ਆਪਣੀ ਥੈਲੀ ਚੁੱਕ ਲੈ। ਕਹਿਣ ਲੱਗਾ ਦੇਖੋ ਮੈਂ ਲੱਖ ਦੇਣਾ ਪਿਆ, ਇੰਨਾ ਦਾਨ। ਕਹਿਣ ਲੱਗੇ ਚਲਾ ਜਾ, ਤੈਨੂੰ ਵੀ ਬਾਬੇ ਇਹ ਸ਼ਬਦ ਵਰਤੇ, ਤੈਨੂੰ ਵੀ ਈਸ਼ਰ ਸਿੰਘ ਵਰਗਾ ਪਿਆਦੀ ਕੋਈ ਨਹੀਂ ਮਿਲਣਾ। ਅਗਲਾ ਨਾਲ ਬਚਨ ਕਿਹਾ, ਕਹਿਣ ਲੱਗੇ ਜੇ ਤੂੰ ਨਾਭੇ ਤੋਂ ਲੈ ਕੇ ਹਰਿਦੁਆਰ ਤੱਕ ਸਾਰੀ ਸੜਕ ਉੱਤੇ ਸੋਨੇ ਦੀਆਂ ਅਸ਼ਰ ਦੀਆਂ ਟਿਕਾ ਦੇਣਾ ਤੇ ਬਾਬੇ ਨਾਨਕ ਦੇ ਸ਼ਬਦ ਦਾ ਪੁਜਾਰੀ ਈਸ਼ਰ ਸਿੰਘ ਤੇਰੀ ਸੋਨੇ ਦੀ ਬਣੀ ਸੜਕ ਵੱਲ ਨਹੀਂ ਤੱਕੇ। ਹੁਣ ਉਹ ਕਿਹੜੀ ਥਾਂ ਜਿੱਥੇ ਅਵਿਨਾਸ਼ੀ ਰਾਜ ਅੰਦਰ ਦਾ ਸੁੱਖ, ਉਹ ਆਪ ਚੱਲ ਕੇ ਗਏ ਜਿਹਦੇ ਦਰ ਤੇ ਰਾਜੇ ਮਹਾਰਾਜੇ ਜਾਂਦੇ ਸਨ। ਕਹਿਣ ਲੱਗੇ ਜ਼ਿਮੀਂਦਾਰ ਨੂੰ ਤੂੰ ਇਹ ਕੀ ਕਰਨਾ, ਵਾਹਿਗੁਰੂ ਵਾਹਿਗੁਰੂ ਕਹੀ ਜਾਵੇਂ? ਕਹਿਣ ਲੱਗਾ ਹਾਂ ਮੈਂ ਜਪਣਾ ਵਾ, ਕੋਈ ਲੰਘਿਆ ਸੀ ਫਕੀਰ ਮੈਨੂੰ ਇਹ ਦਾਤ, ਉਹਨੇ ਜਪਣ ਦੀ ਦਾਤ ਮੈਨੂੰ ਇੱਧਰ ਤੋੜ ਦਿੱਤਾ। ਭਾਵੇਂ ਅਸੀਂ ਅੱਜ ਕਚਰਤਾ ਵੀ ਸ਼ਬਦ ਵਰਤਨੇ ਆ, ਲਓ ਜੀ ਆਪਣੇ ਘਰ ਬਹਿ ਕੇ ਜਪ ਲਈਏ, ਨਾਮ ਹੀ ਜਪਣੇ, ਮੈਨੂੰ ਖਿਮਾ ਕਰਿਓ। ਗੁਰਮੁਖ ਦੀ ਸੰਗਤ ਤੋਂ ਬਿਨਾਂ ਆਤਮਕ ਤਰੱਕੀ ਨਹੀਂ ਹੋ ਸਕਦੀ। ਗੁਰਮੁਖ ਹੋਵੇ ਸਹੀ, ਇਹ ਨਾ ਹੋਵੇ ਕਿ ਆਪ ਨੂੰ ਵਾਹਿਗੁਰੂ ਵਾਹਿਗੁਰੂ ਜਪਾਏ। ਮੈਂ ਦੇਖਿਆ ਸਾਡੇ ਪਿੰਡ ਚ ਇੱਕ ਬਾਬਾ, ਖਿਮਾ ਕਰਿਓ, ਉਹ ਭਾਵੇਂ ਸ਼ਿਕੇ ਵੀ ਹੋਏ, ਉਹਨੇ ਸ਼ਾਮ ਨੂੰ ਸਾਰਿਆਂ ਨੂੰ ਕਹਿ ਦੇਣਾ ਵੀ ਤੁਸੀਂ ਮੈਂ ਨੇਤਰ ਬੰਦ ਕਰੋ, ਤੁਸੀਂ ਐਸੋ ਦੇਖੋ, ਇਹਦੇ ਵਿੱਚੋਂ ਤੁਹਾਨੂੰ ਮੈਂ ਨਿਰੰਕਾਰ ਦੇ ਦਰਸ਼ਨ ਕਰਾਉਣਾ। ਅੱਖਾਂ ਨਾ ਖੋਲਿਓ, ਜਿਹੜਾ ਅੱਖ ਖੋਲੇਗਾ ਪਾਪ ਲੱਗੇਗਾ। ਉਹ ਸਾਰੀਆਂ ਅੱਖਾਂ ਬੰਦ ਕਰਨੀਆਂ, ਘੰਟੇ ਨੂੰ ਉੱਠ ਕੇ ਲੋਕਾਂ ਦੇ ਪੱਠੇ ਅੱਗੋਂ ਚੁੱਕ ਕੇ ਆਪਣੀਆਂ ਮੱਝਾਂ ਨੂੰ ਪਾ ਦੇ। ਦੇਖੋ ਜਾਨੀ ਗੁਰਮੁਖ ਜਿਹਦਾ ਸੱਚੀ ਮੁੱਚੀ ਅੰਦਰੋਂ ਟਿਕਿਆ ਹੋਵੇ, ਉਹਦਾ ਸ਼ਬਦ ਜਿਹੜਾ ਅੰਦਰ ਅਸਰ ਕਰਦਾ ਹੈ। ਉਹਨਾਂ ਕਿਹਾ ਜਦੋਂ ਕਹਿਣ ਲੱਗਾ ਵੀ ਉਹ ਲੰਘਿਆ ਮੈਨੂੰ ਜਾਂਦਿਆਂ ਗੁਰੂ ਗੁਰੂ ਕਹਿ ਗਿਆ ਤੇ ਤੂੰ ਟਾਵਾਂ ਟਾਵਾਂ ਮਿਲਦਾ ਹੈ ਐਸਾ, ਤੇ ਕਹਿਣ ਲੱਗੇ ਤੂੰ ਵਾਹਿਗੁਰੂ ਵਾਹਿਗੁਰੂ ਕਹਿੰਦਾ ਛੱਡ ਕਿਉਂ ਨਹੀਂ ਦਿੰਦਾ? ਕਹਿੰਦਾ ਸੱਚ ਜਾਣੋ ਛੱਡ ਦਿਆਂਗਾ ਤੇ ਮੈਂ ਮਰ ਜਾਵਾਂ। ਜ਼ਿਮੀਂਦਾਰ ਕਹਿੰਦਾ ਛੱਡ ਦਿੱਤਾ ਮੇਰੀ ਮੌਤ ਹੋ ਜਾਏਗੀ, ਹੁਣ ਇੰਨਾ ਕੁ ਇਹਦੇ ਨਾਲ ਮੈਂ ਜੁੜ ਚੁੱਕਾ ਵਾਹਿਗੁਰੂ ਮੈਂ ਵਿੱਚ ਮੈਂ ਵਾਹਿਗੁਰੂ। ਸੁਣ ਸਕੀ ਜੀ ਮੈਂ ਪੀ ਬਸੇ, ਪਤਾ ਹੀ ਕੋਈ ਲੱਗਦਾ ਪਿਆ ਹੁਣ ਅੰਦਰ ਜੀਓ ਕਿ ਪੀਓ ਦੇ ਸਮਝ ਹੀ ਕੋਈ। ਮੈਂ ਜਿਹੜੀ ਬੇਨਤੀ ਕਰਨਾ ਤੇ ਉਸ ਵਿਸ਼ੇ ਤੇ ਆਵਾਂ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਦੁੱਖ ਕੱਟੇ ਜਾਂਦੇ ਨੇ, ਅੱਜ ਸਿੱਖ ਕਹੇਗਾ ਫਿਰ ਸਾਨੂੰ ਕੋਈ ਗੁਰੂ ਅੰਗਦ ਸਾਹਿਬ ਵਰਗਾ ਸਰੀਰ ਲੱਭਣਾ ਪਏਗਾ, ਨਹੀਂ ਮੇਰੇ ਗੁਰੂ ਅਮਰਦਾਸ ਬਾਣੀ ਪੜ੍ਹਦੇ ਪਏ ਨੇ। ਫਕੀਰ ਆ ਕੇ ਕਹਿੰਦਾ ਬਾਣੀ ਤੁਸੀਂ ਉਚਾਰਨ ਕੀਤੀ ਤੇ ਆਪ ਪੜ੍ਹਦੇ ਪਏ, ਜਦੋਂ ਗੁਰੂ ਬਣ ਗਏ ਹੁਣ ਬਾਣੀ ਪੜ੍ਹਨ ਦਾ ਕੀ ਲਾਭ। ਹੱਸ ਕੇ ਕਹਿਣ ਲੱਗੇ ਜੇ ਪਹਾੜ ਦੀ ਇੱਕ ਨੁੱਕਰ ਖੋਦਿਆਂ ਸੋਨਾ ਮਿਲੇ, ਸਿਆਣਪ ਪੇਵੇ ਪੂਰੇ ਨੂੰ ਪੱਕ ਸੱਟੋ, ਪਤਾ ਨੀ ਕੀ ਕੁਛ ਮਿਲ ਜਾਂਦਾ। ਜ਼ਿੰਦਗੀ ਦੇ 12 ਕੁ ਸਾਲ ਇਹਦੇ ਦਰ ਤੇ ਬੈਠੇ ਆ, ਅੰਦਰ ਦਾ ਸਕੂਨ ਮਿਲਿਆ ਤੇ ਸੋਚਿਆ ਜਿੰਨੀ ਦੇਰ ਤੱਕ ਸਵਾਸ ਨੂੰ ਬਾਣੀ ਨਾਲ ਕੀਤੇ ਜਾਣ ਤੇ ਗੁਰੂ ਅਮਰਦਾਸ ਦੇ ਬਾਣੀ ਪੜ੍ਹਨ ਦਾ ਤਰੀਕਾ ਕਿਹਦਾ ਹੈ। ਉਹਨਾਂ ਦਾ 12 ਤੇ ਵਧੀਕ ਵਿੱਚ ਇੱਕ ਬਚਨ ਆਉਂਦਾ, ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚਾ ਭਗਤੀ ਪਾਹੇ। ਪੁਰਖ ਹੈ ਦਾ ਅਰਥ ਇੱਥੇ ਅਕਾਲ ਪੁਰਖ ਨੇ, ਇੱਥੇ ਪੁਰਖ ਹੈ ਦਾ ਅਰਥ ਹੈ ਮਰਦ ਪਤੀ। ਕਹਿੰਦੇ ਨੇ ਜਿਵੇਂ ਇੱਕ ਮਰਦ ਦੇ ਘਰ ਵਿੱਚ ਭਗਤੀ ਨਾਰ, ਇੱਥੇ ਭਗਤੀ ਦਾ ਅਰਥ ਸਿਮਰਨ ਨੇ। ਭਗਤੀ ਨਾਰ ਦਾ ਅਰਥ ਹੈ ਸਵਾਮੀ ਦੀ ਭਗਤਨੀ ਇਸਤਰੀ ਹੈ, ਸੁਹਾਗਣ ਪਤੀ ਦੀ ਆਗਿਆ ਮੰਨਣ ਵਾਲੀ। ਕਹਿੰਦੇ ਜੋ ਪਰਖ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਉਹ ਹਮੇਸ਼ਾ ਆਪਣੀ ਪਤੀ ਦੀ ਸੇਵਾ ਵਿੱਚ ਤਤਪਰ ਹੈ। ਕਹਿੰਦੇ ਪਤੀ ਦੇ ਆਉਣ ਦਾ ਪਤਾ ਨੀ ਅੱਜ ਆਉਣਾ ਕਿ ਕੱਲ ਆਉਣਾ, ਪਰ ਇੱਕ ਰੋਜ਼ ਤਿਆਰੀ ਕਰਕੇ ਰੱਖਦੀ ਹੈ। ਅੰਮ੍ਰਿਤ ਵੇਲੇ ਉੱਠ ਕੇ ਚੌਂਕਾ ਚੁੱਲ੍ਹਾ ਸਾਫ ਕਰਕੇ, ਪਰੋੜਾ ਫੇਰ ਕੇ, ਭੋਜਨ ਤਿਆਰ ਕਰਕੇ ਰੱਖਦੀ ਹੈ। ਜੇ ਅੱਜ ਹੀ ਅਚਨਚੇਤ ਆ ਗਿਆ ਤੇ ਭੁੱਖ ਲੱਗੀ ਹੋਈ ਤੇ ਉਹਨੂੰ ਬਿਆਨ ਦਿੱਤੀ। ਗੁਰੂ ਅਮਰਦਾਸ ਕਹਿੰਦੇ ਨੇ ਉਸ ਇਸਤਰੀ ਦੀ ਤਰ੍ਹਾਂ ਤੂੰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨੂੰ ਛੱਕ, ਬਾਣੀ ਦਾ ਭੋਜਨ ਤਿਆਰ ਕਰ, ਹੋ ਸਕਦਾ ਕਿਸੇ ਅੰਮ੍ਰਿਤ ਵੇਲੇ ਤੇਰੇ ਬੂਹੇ ਅੱਗੇ ਗੁਰੂ ਦੀ ਆਹਤ ਆ ਜਾਏ। ਉਸ ਤਰ੍ਹਾਂ ਬਾਣੀ ਪੜ੍ਹ, ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚਾ ਭਗਤੀ ਪਾਏ। ਬਹੁ ਰਸ ਸਾਲ ਨੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਕਿਉਂ ਬਾਣੀ ਭਗਤ ਸਲਾਹੇ ਦੇ ਹਰ ਨਾਮ ਮੈਂ ਚਿਤ ਲਾਏ। ਗੁਰੂ ਅਮਰਦਾਸ ਗੁਰੂ ਬਣ ਕੇ ਕਹਿ ਰਹੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਪਰ ਪਿਆਰਿਓ ਜਿਨ ਕੋ ਨਦਰ ਕਰਮ ਹੋ ਗਏ ਸਿਰਦੈ ਤਿਨਾ ਸਮਾਣੀ। ਗੁਰੂ ਅਰਜੁਨ ਦੇਵ ਕਹਿ ਰਹੇ ਨੇ ਅੱਜ ਵੀ ਤੂੰ ਗੁਰੂ ਦੇ ਦਰਸ਼ਨ ਕਰ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਤਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ, ਕਰਤਾਰੀ ਦੇ ਦੁੱਖ ਕੱਟੇਗੀ ਖਿੰਨ ਲੰਮ। ਥੋੜਾ ਜਿਹਾ ਸਮਾਂ ਗੁਰੂ ਨਾਲ ਜੁੜਤਾ ਸੀ ਗੁਰ ਕੰਮ, ਤੇਰੀ ਪਹੁੰਚ ਗੁਰੂ ਤੱਕ ਹੋ ਜਾਏਗੀ। ਹਰ ਦਮ ਹਰ ਵੇਲੇ ਬਾਣੀ ਪੜੇਗਾ ਪਿਆਰਿਆ, ਫਿਰ ਨਹਿ ਜਮ ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਖਿੰਨ ਰੰਮ ਗੁਰ ਗਮ ਹਰ ਦਮ ਨਹਿ ਜਮ, ਤੇ ਬਚਨ ਕੀਤਾ ਹਰ ਕੰਠ ਨਾਨਕ ਉਰਖਾਰੀ ਰੇ। ਕਹਿੰਦੇ ਅਸੀਂ ਤਾਂ ਆਪਣੇ ਗਲੇ ਦਾ ਹਾਰ ਹੀ ਬਾਣੀ ਨੂੰ ਬਣਾ ਲਿਆ ਹੈ, ਇਸ ਹਾਰ ਨੂੰ ਕਦੀ ਦੂਰ ਨਹੀਂ ਕੀਤਾ। ਅੱਜ ਬਾਬਾ ਰਾਏ ਬਲਵੰਤ ਜੀ ਨੇ ਇਹ ਬਚਨ ਆਰੰਭ ਕੀਤੇ ਨੇ ਤੇ ਸ਼ਬਦ ਵਰਤੇ ਨੇ ਹੋਵੇ ਸਿਫਤ ਖਸਮ ਦੀ। ਇਹਦੇ ਅਰਥ ਕਰਾਂਗੇ ਹੋਵੇ ਦਾ ਅਖਰੀ ਅਰਥ ਹੁੰਦੀ ਹੈ, ਸਿਫਤ ਦਾ ਅਰਥ ਹੈ ਕਿ ਮਹਿਮਾ ਉਪਮਾ। ਤੇ ਮੈਂ ਪਿਛਲੇ ਦਿਨੀ ਅਰਜ਼ ਵੀ ਕੀਤੀ ਹੈ ਕਿ ਪੰਜ ਬਾਣੀਆਂ ਜੀ ਸਦਕੇ ਤਾਂ ਪੜ੍ਹਨੀਆਂ ਨੇ, ਸਾਡਾ ਨੇਮ ਹੈ, ਪਰ ਪੰਜ ਬਾਣੀਆਂ ਪੜ੍ਹ ਕੇ ਇਹ ਨੱਕ ਦੀ ਸੁਣ ਲੱਗ ਪਈ ਹੈ ਜੀ ਮੈਂ ਪੰਜ ਪੜ੍ਹਨਾ ਤੇ ਬੜਾ ਵੱਡਾ ਅਹਿਸਾਨ ਕਰਨਾ। ਨਹੀਂ ਸਿੱਖਾ, ਤੂੰ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਪੜ੍ਹ, ਉਹਨੂੰ ਕਮਾਉਣ ਦਾ ਯਤਨ ਕਰ। ਤੇ 8 ਪੌੜੀਆਂ ਨੇ, ਮਿੰਟ ਸਾਰੇ 5-6 ਲੱਗਦੇ ਨੇ ਜੇ ਰਾਏ ਬਲਵੰਡ ਤੇ ਬਾਬੇ ਫਤਿਹ ਦੀ ਬਾਣੀ ਦਾ ਪਾਠ ਕਰੀਏ। ਕਿੰਨਾ ਕੁ ਇਹਦੇ ਵਿੱਚ ਰਸ ਭਰਿਆ। ਆਉਣ ਵਾਲੇ ਦਿਨਾਂ ਵਿੱਚ ਆਪਾਂ ਇੱਕ ਗੁਰੂ ਸਾਹਿਬ ਦੀ ਵਾਚਾਂਗੇ, ਹੋਵੇ ਹੁੰਦੀ ਹੈ ਸਿਫਤ ਮਹਿਮਾ ਕਿਹਦੀ, ਕਹਿਣ ਲੱਗੇ ਖਸਮ ਦੀ। ਧੰਨ ਗੁਰੂ ਅੰਗਦ ਸਾਹਿਬ ਜੀ, ਤੁਹਾਡੇ ਦਰਬਾਰ ਵਿੱਚ ਸਿਫਤ ਹੁੰਦੀ ਹੈ ਕਿਹਦੀ, ਇੱਕ ਪਰਮਾਤਮਾ ਦੀ, ਇੱਕ ਵਾਹਿਗੁਰੂ ਦੀ, ਇੱਕ ਨਿਰੰਕਾਰ ਦੀ। ਨੂਰ, ਨੂਰ ਦਾ ਅਰਥ ਹੈ ਰੱਬੀ ਰਹਿਮਤ, ਨੂਰ ਦਾ ਅਰਥ ਅਸੀਂ ਕਰਨੇ ਆ ਪ੍ਰਕਾਸ਼। ਕਹਿਣ ਲੱਗੇ ਨੂਰ ਅਰਸੋਂ ਪੁਰਸੋਂ ਝਟਿਆ, ਜਿੱਥੇ ਇਸਲਾਮ ਵਾਲੇ ਵੀਰ ਕਹਿੰਦੇ ਨੇ 8ਵੇਂ ਅਸਮਾਨ ਤੇ ਖੁਦਾ ਦੇ ਭੇਜੇ ਹੋਏ ਰਹਿਬਰ ਰਹਿ ਰਹੇ ਨੇ, ਤੇ 9ਵੇਂ ਆਕਾਸ਼ ਤੇ ਉਹਦਾ ਜਿਹੜਾ ਆਪਣਾ ਤਖ਼ਤ ਹੈ। ਪਰ ਇਹਦੇ ਅਰਥ ਭਾਈ ਤਲਵਾੜਾ ਸਾਹਿਬ ਨੇ ਕੀਤੇ ਨੇ, ਸੂਰਜ ਤੇ ਚੰਦਰਮਾ ਦੀ ਟਿੱਕੀ ਲਈ ਵੀ ਸ਼ਬਦ ਅਰਥ ਤੇ ਪੁਰਸ ਵਰਤਿਆ ਜਾਂਦਾ ਹੈ, ਜਿਵੇਂ ਉਹਨਾਂ ਕੋਲ ਚਾਨਣ ਹੈ। ਪਰ ਇਹਦੇ ਜੇ ਅਸੀਂ ਹੋਰ ਵੀ ਸੁਖੈਣ ਅਰਥ ਕਰੇ ਤੇ ਇਹਦੇ ਅਰਥ ਇਹ ਹੀ ਕਰਾਂਗੇ ਕਿ ਹੇ ਪਰਮਾਤਮਾ, ਹੇ ਵਾਹਿਗੁਰੂ ਜੀ, ਆਪ ਜੀ ਦੇ ਘਰ ਵਿੱਚੋਂ, ਸੱਚਖੰਡ ਵਿੱਚੋਂ ਆਪ ਜੀ ਦੀ ਰਹਿਮਤ ਦਾ ਨੂਰ ਗੁਰੂ ਅੰਗਦ ਸਾਹਿਬ ਦੇ ਉੱਤੇ ਵਰਤਦਾ ਪਿਆ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਝੱਟੀਐ ਤੇ ਜਦੋਂ ਤੇਰੇ ਦਰਬਾਰ ਵਿੱਚ ਕੋਈ ਆਉਂਦਾ ਹੈ ਉਦ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਤੁਦ ਦਾ ਅਰਥ ਹੈ ਤੁਹਾਨੂੰ ਜਿੱਥੇ ਦਾ ਅਰਥ ਹੈ ਦੇਖਣਾ ਸੱਚੇ ਪਾਤਸ਼ਾਹ ਹੇ ਮੇਰੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਸੱਚੇ ਜੀਓ ਆਪ ਜੀ ਦੇ ਦਰਸ਼ਨ ਕਰਦਿਆਂ ਸਾਰ ਮਲ ਜਨਮ ਜਨਮ ਦੀ ਕੱਟੀ ਹੈ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਹੈ ਉਹ ਕੱਟੀ ਜਾਂਦੀ ਹੈ ਉਹ ਖਤਮ ਹੋ ਜਾਂਦੀ ਹੈ ਜਿਹਨੇ ਆਪ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ ਫਿਰ ਅਗਲਾ ਬਚਨ ਹੈ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀਐ ਸੱਚ ਜੇ ਗੁਰ ਫੁਰਮਾਇਆ ਇੱਥੇ ਗੁਰ ਦੇ ਰਾਰੇ ਨੂੰ ਲੱਗੀ ਏ ਸਿਹਾਰੀ ਗੁਰੂ ਜੀ ਨੇ ਅਰਥ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀਐ ਏਦੂ ਦਾ ਅਰਥ ਇਸ ਤੋਂ ਬੋਲ ਦਾ ਅਰਥ ਹੁਕਮ ਤੋਂ ਹਟੀਐ ਦਾ ਅਰਥ ਪਿਛਾ ਮੁੜਨਾ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਦਿੱਤਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਬੋਲ ਤੋਂ ਪਿੱਛੇ ਹਟੇ ਹੋਣ ਕਦੇ ਨਹੀਂ ਹਟੇ ਕਹਿਣ ਲੱਗੇ ਸੱਚ ਜੇ ਗੁਰੂ ਫੁਰਮਾਇਆ ਜੋ ਗੁਰੂ ਨਾਨਕ ਸਾਹਿਬ ਨੇ ਫੁਰਮਾ ਦਿੱਤਾ ਤੇ ਗੁਰੂ ਅੰਗਦ ਸਾਹਿਬ ਨੇ ਸੱਤ ਬਚਨ ਕਰਕੇ ਮੰਨਿਆ ਉਹਨਾਂ ਰੰਚਕ ਮਾਤਰ ਵੀ ਕੋਈ ਨਹੀਂ ਕਿਹਾ ਕਿ ਨਹੀਂ ਗੁਰੂ ਨਾਨਕ ਸਾਹਿਬ ਮੈਂ ਬਚਨ ਨਹੀਂ ਸਮਾ ਸਕਦਾ ਦੇਖੋ ਤਾਂ ਖੁਦ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਗਏ ਕਹਿੰਦੇ ਨੇ ਕਿਤੇ ਥੋੜੀ ਮਤ ਨਾਲ ਕੀਤੀ ਸੇਵਾ ਨਾ ਗਵਾ ਲਈ ਸੇਵਾ ਤੂੰ ਕਰੀ ਜਾਏ ਤੇ ਤੈਨੂੰ ਹੁਕਮ ਮੰਨਣ ਦੀ ਜਾਚ ਨਾ ਆਵੇ ਗੁਰੂ ਅੰਗਦ ਸਾਹਿਬ ਨੇ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨੂੰ ਸੱਤ ਬਚਨ ਕਰਕੇ ਕਮਾਇਆ ਇੱਕ ਖਿੰਨ ਵੀ ਉਹਨਾਂ ਦੇ ਬਚਨ ਤੋਂ ਪਿੱਛੇ ਨਹੀਂ ਹਟੇ ਭਾਵੇਂ 10-12 ਸਾਖੀਆਂ ਤਕਰੀਬਨ ਸਿਰਵੇਲੀਆਂ ਉਹਨੇ ਜਿਹੜੀਆਂ ਇਤਿਹਾਸ ਨੇ ਸਾਂਭੀਆਂ ਕਿ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨਾਂ ਸੱਤ ਬਚਨ ਕਰਕੇ ਮੰਨਿਆ ਤੇ ਜੇ ਕਿਸੇ ਨੇ ਸੇਵਾ ਕਰਦੇ ਹੋਏ ਨੂੰ ਕਹਿ ਵੀ ਦਿੱਤਾ ਕਿ ਤੁਹਾਨੂੰ ਪਤਾ ਤੁਸੀਂ ਕੀ ਤਾਂ ਕਰਦੇ ਹੋ ਤੇ ਅੱਗੋ ਜਿਹੜੇ ਬਾਬਾ ਲਹਿਣਾ ਜੀ ਦੇ ਉੱਤਰ ਸਨ ਅੰਦਰ ਦੀ ਸੰਤੁਸ਼ਟੀ ਕਰਾ ਦਿੰਦੇ ਸਨ ਗੁਰੂ ਨਾਨਕ ਸਾਹਿਬ ਰਾਵੀ ਵਿੱਚ ਇਸ਼ਨਾਨ ਕਰਦੇ ਨੇ ਕਰਤਾਰਪੁਰ ਤੇ ਬਾਬਾ ਲਹਿਣਾ ਸਾਹਿਬ ਜੀ ਨੇ ਓਨੀ ਦੇਰ ਤੱਕ ਉੱਥੇ ਹੀ ਖਲੋਤੇ ਰਹਿਣਾ ਬਸਤਰ ਲੈ ਕੇ ਜਿੰਨੀ ਦੇਰ ਤੱਕ ਗੁਰੂ ਨਾਨਕ ਸਾਹਿਬ ਰਾਵੀ ਵਿੱਚ ਇਸ਼ਨਾਨ ਕਰਦਿਆਂ ਸਾਈਂ ਦੀ ਯਾਦ ਵਿੱਚ ਜੁੜੇ ਰਹਿਣਾ ਆਪ ਉੱਥੇ ਖਲੋਤੇ ਰਹਿਣਾ ਇੱਕ ਸਿੱਖ ਸੀ ਭਾਈ ਸਧਾਰਨ ਭਾਈ ਅਜਿੱਤਾ ਇੱਕ ਦਿਨ ਮਨ ਵਿੱਚ ਆਇਆ ਕਿ ਲਹਿਣਾ ਰੋਜ਼ ਰਾਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਾਵੀ ਵੀ ਜਾਂਦਾ ਆਪਾਂ ਵੀ ਅੱਜ ਉੱਥੇ ਜਾਵਾਂਗੇ ਅਸੀਂ ਵੀ ਕਿਨਾਰੇ ਤੇ ਖਲੋਣਾਂਗੇ ਅਸੀਂ ਮਰਿਆਦਾ ਨਿਭਾਵਾਂਗੇ ਕਹਿੰਦੇ ਜਿੱਦਣ ਇਹ ਗਏ ਸਿਆਲ ਦੇ ਦਿਨ ਸਨ ਰਾਵੀ ਦੇ ਪਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ਼ਨਾਨ ਕਰਨ ਪ੍ਰਵੇਸ਼ ਕੀਤੇ ਬਾਬਾ ਲਹਿਣਾ ਸਾਹਿਬ ਨੇ ਬਸਤਰ ਗੁਰੂ ਸਾਹਿਬ ਜੀ ਦੇ ਪਕੜ ਲਏ ਉਸੇ ਵੇਲੇ ਠੰਡੀ ਹਵਾ ਆਈ ਹਵਾ ਤੋਂ ਬਾਅਦ ਬੱਦਲ ਲਿਸ਼ਕਿਆ ਮੋਲੇਦਾਰ ਬਰਸਾਤ ਹੋਈ ਤੇ ਅਚਨਚੇਤ ਉਸ ਬਰਸਾਤ ਵਿੱਚੋਂ ਗੜੇ ਪੈਣ ਲੱਗੇ ਜਦੋਂ ਗੜੇ ਪਏ ਤੇ ਅਚਨਚੇਤ ਜਿਹੜੇ ਪਹਿਲੇ ਦੇ ਨੇਮ ਨਿਭਾਉਣ ਤੁਰੇ ਸੀ ਸਾਰੇ ਪਿਛਾ ਨੂੰ ਚਲੇ ਗਏ ਲਹਿਣੇ ਦੇ ਨੇਤਰ ਬੰਦ ਸਨ ਰਾਵੀ ਵੱਲ ਟੱਕੀ ਜਾ ਰਿਹਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਖਲੋਤੇ ਨੇ ਸਿਰਫ ਨਗਰ ਉੱਥੇ ਟਿਕੀਏ ਹਜ਼ੂਰ ਬਾਹਰ ਨਿਕਲੇ ਹੱਸ ਕੇ ਕਹਿੰਦੇ ਨੇ ਪੁਰਖਾ ਸਾਰੇ ਚਲੇ ਗਏ ਦੇਖੇ ਨੇ ਗੜੇ ਪੈਰੇ ਸਨ ਠੰਡੀ ਹਵਾ ਚੱਲਦੀ ਤੁਸੀਂ ਨਹੀਂ ਗਏ ਕਹਿਣ ਲੱਗੇ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਉੱਥੇ ਹੀ ਮੈਂ ਰਹਿ ਸਕਣਾ ਇਹ ਗੜੇ ਇਹ ਠੰਡੀ ਹਵਾ ਇਹ ਪੈਂਦਾ ਹੋਇਆ ਮੀਂਹ ਮੇਰਾ ਕੁਛ ਨਹੀਂ ਵਿਗਾੜਦਾ ਕਹਿਣ ਲੱਗੇ ਤੈਨੂੰ ਠੰਡ ਨਹੀਂ ਲੱਗੀ ਤੈਨੂੰ ਗੜਿਆਂ ਦੀ ਚੋਟ ਨਹੀਂ ਲੱਗੀ ਕਹਿਣ ਲੱਗੇ ਸੱਚ ਇਹ ਮੇਰਾ ਧਿਆਨ ਹੀ ਤੁਹਾਡੇ ਵਿੱਚ ਮੈਨੂੰ ਪਤੀ ਕੋਈ ਨਹੀਂ ਬਾਹਰ ਹੋਇਆ ਕੀ ਕਿਉਂਕਿ ਅੰਦਰ ਸੁਰਤ ਨਹੀਂ ਟਿਕਾਈ ਅਸੀਂ ਦੁੱਖ ਨੂੰ ਦੁੱਖ ਉਦੋਂ ਮੰਨਦੇ ਹਾਂ ਜਦੋਂ ਦੁੱਖ ਵਿੱਚ ਸੁਰਤ ਟਿਕਾਉਂਦੇ ਹਾਂ ਜਦੋਂ ਦੁੱਖ ਵਿੱਚ ਸੁਰਤ ਨਾ ਟਿਕਾਈਏ ਆਹ ਭਾਵੇਂ ਵਿਗਿਆਨਿਕ ਤੌਰ ਤੇ ਬੇਹੋਸ਼ ਕਰਕੇ ਚੀਰ ਫਾੜ ਕਰਦੇ ਨੇ ਬੰਦਾ ਤੇ ਜਿਉਂਦੇ ਹੀ ਹੈ ਪਰ ਉਹਦੀ ਸੁਰਤ ਨੂੰ ਸਰੀਰ ਤੋਂ ਚੁੱਕ ਲਿਆਂਦੇ ਜਿਹੜਾ ਜਿਉਂਦੇ ਜੀ ਨਾਮ ਅਭਿਆਸ ਕਰ ਰਿਹਾ ਕਹਿੰਦਾ ਸਤਿਗੁਰੂ ਜੀ ਮੇਰੀ ਸੁਰਤ ਹੀ ਹੈ ਤਾਂ ਨਹੀਂ ਸੀ ਮੇਰੀ ਸੁਰਤ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਸੀ ਮੈਂ ਤਾਂ ਕੇਵਲ ਆਪ ਜੀ ਦੇ ਚਰਨਾਂ ਦੀ ਟੇਕ ਲਈ ਮੇਰੇ ਸਾਹਮਣੇ ਗੜੇ ਜਾਂ ਬਰਸਾਤ ਦਿਖੀ ਤੇ ਜੇ ਸੱਚ ਜੇ ਗੁਰੂ ਫੁਰਮਾਇਆ ਜੋ ਗੁਰੂ ਜੀ ਨੇ ਕਿਹਾ ਉਹ ਕੀਤਾ ਜੇ ਅੱਧੀ ਰਾਤ ਨੂੰ ਆਵਾਜ਼ ਦੇ ਕੇ ਕਿਹਾ ਹੈ ਕਿ ਬੇਟਾ ਧਰਮਸ਼ਾਲਾ ਦੀ ਦੀਵਾਰ ਟੁੱਟ ਗਈ ਮੈਂ ਸਿਰਫ ਚੂਕ ਮਾਤਰ ਅਰਧ ਕਰਨੀ ਕਿਉਂਕਿ ਇਹਨਾਂ ਤੁਕਾਂ ਦੇ ਅਰਥ ਕਰਨ ਲਈ ਇਤਿਹਾਸ ਦਾ ਸਹਾਰਾ ਲੈਣਾ ਪੈਣਾ ਹੈ ਜੇ ਕਿਹਾ ਬੇਟਾ ਧਰਮਸ਼ਾਲਾ ਦੀ ਦੀਵਾਰ ਡਿੱਗ ਪਈ ਹੈ, ਉੱਠੋ ਯਤਨ ਕਰੋ, ਮਿੱਟੀ ਲੈ ਕੇ ਦੀਵਾਰ ਖੜੀ ਕਰੋ। ਉਸ ਵੇਲੇ ਦੀਵਾਰ ਖੜੀ ਕਰਨ ਨੂੰ ਕੋਈ ਨਹੀਂ ਤੁਰਿਆ, ਇੱਕੋ ਹੀ ਉੱਤਰ ਦਿੱਤਾ ਸੀ ਕਿ ਪਿਤਾ ਜੀ ਸਵੇਰੇ ਦਿਨ ਨਹੀਂ ਚੜ੍ਹਨਾ, ਦਿਨ ਚੜ੍ਹੇਗਾ ਚਾਰ ਬੰਦੇ ਸੱਦਾਂਗੇ, ਧਰਮਸ਼ਾਲਾ ਦੀ ਕੰਧ ਉਸਰ ਜਾਏਗੀ, ਇਸ ਵੇਲੇ ਟਿਕ ਜਾ। ਆਵਾਜ਼ ਦਿੱਤੀ, ਪੁਰਖਾ ਲੈਣਿਆ ਚਰਨਾਂ ਵਿੱਚ ਪੈ ਸਨ, ਹੁਕਮ ਸਤਿਗੁਰੂ ਜੀ, ਦੀਵਾਰ ਢਹਿਗੀ, ਸਵੇਰੇ ਸੰਗਤ ਆਉਣੀ, ਅੱਧੀ ਰਾਤ ਕਿਣਮਿਣ ਹੋਵੇ, ਸਿਆਲੀ ਰਾਤ ਦਾਰਾ ਪਕੜ ਪਕੜ ਕੇ ਕੰਧ ਬਣਾਈ ਜਾਣ, ਤੇ ਰੱਬ ਦੀ ਕਰਨੀ ਇਹ ਜਿੰਨੀ ਕੁ ਕੰਧ ਥੋੜੀ ਜੀ ਬਣਾਉਣ, ਉਹ ਫਿਰ ਥੱਲੇ ਡਿੱਗ ਜਾਏ। ਬਣਾਉਣ ਫਿਰ ਡਿੱਗ ਪਏ ਤੇ ਜਦੋਂ ਸਵੇਰੇ ਮਾਤਾ ਜੀ ਕੋਲ ਆਏ, ਬੜੇ ਸੋਹਣੇ ਬਚਨ ਕਹੇ। ਮਾਤਾ ਸੁਲੱਖਣੀ ਜੀ ਕਹਿੰਦੇ ਨੇ ਕਿ ਲਹਿਣਾ ਜੀ ਨੂੰ, ਤੁਹਾਨੂੰ ਪਤਾ ਸਿਆਲੀ ਰਾਤ ਹੈ, ਸਿਆਲੀ ਰਾਤ ਸੀ, ਤੁਸੀਂ ਦੀਵਾਰ ਬਣਾਉਂਦੇ ਰਹੇ, ਧੱਕਦੀ ਰਹੀ, ਡਿੱਗਦੀ ਰਹੀ, ਬਣਾਉਂਦੇ ਰਹੇ, ਫਿਰ ਡਿੱਗਦੀ ਰਹੀ, ਮੁਸ਼ਕਲ ਸਵੇਰੇ ਜਾ ਖੜੀ ਹੋਈ, ਤੁਹਾਨੂੰ ਅਕੇਵਾਂ ਥਕੇਵਾਂ ਨਹੀਂ? ਉਹ ਕਹਿੰਦਾ, ਬਾਬਾ ਜੀ ਕਹਿਣ ਲੱਗੇ, ਮੇਰਾ ਸੰਬੰਧ ਦੀਵਾਰ ਨਾਲ ਨਹੀਂ, ਮੇਰਾ ਸੰਬੰਧ ਗੁਰੂ ਨਾਨਕ ਦੇ ਬਚਨਾਂ ਨਾਲ ਹੈ। ਮੈਂ ਤਾਂ ਸਿਰਫ ਆਪਣੇ ਹੱਥ ਸਬਲ ਕਰਦਾ ਸਾਂ, ਸੋਚਦਾ ਸਾਂ ਜੇ ਇੱਕੋ ਦਮ ਬਣ ਜਾਂਦੀ ਤੇ ਸੇਵਾ ਥੋੜੀ ਮਿਲਣੀ ਸੀ, ਬਾਬਾ ਨਾਨਕ ਮੇਰ ਕਰਦਾ, ਥੋੜੀ ਜਿਹੀ ਡਿੱਗਦੀ ਫਿਰ ਬਣਾਉਣ ਲੱਗ ਪਈ ਨਾ, ਸਾਰੀ ਰਾਤ ਉਹਦਾ ਬਚਨ ਕਮਾਉਣ ਵਿੱਚ ਆਨੰਦ ਆ ਗਿਆ। ਹੁਣ ਸੋਚ ਆਪਣਾ ਅੰਦਰ ਕਿੱਥੇ ਟਿਕਿਆ ਹੈ? ਰਾਏ ਬਲਵੰਤ ਜੀ ਕਹਿ ਰਹੇ ਨੇ, ਸੱਚ ਜੇ ਗੁਰ ਫੁਰਮਾਇਆ, ਜੋ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ, ਜੋ ਬਚਨ ਕਹਿ, ਕਿਉਂ ਉਦੂ ਬੋਲੋ ਹਟਿਆ? ਤਨ ਗੁਰੂ ਨਾਨਕ ਸਾਹਿਬ ਦੇ ਬੋਲਾਂ ਤੋਂ ਗੁਰੂ ਅੰਗਦ ਸਾਹਿਬ ਪਿੱਛੇ ਹਟੇ ਨਹੀਂ, ਤੇ ਜਿੱਦਣ ਗੁਰੂ ਬਣੇ ਉਦਣ ਸਾਨੂੰ ਉਪਦੇਸ਼ ਦੇ ਕੇ ਗਏ। ਕਹਿਣ ਲੱਗੇ, ਚਾਕਰ ਲੱਗੇ ਚਾਕਰੀ, ਨਾਲੇ ਗਾਰਦਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਪਿਆਰਿਓ ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ। ਜਿੱਦਣ ਗੁਰੂ ਬਣੇ, ਮੈਂ ਪਿਛਲੇ ਦਿਨ ਇਹ ਕਰਜ਼ ਕਰਕੇ ਆਇਆ, ਦੇਖੋ ਕਿਹੋ ਜੀ ਅਚਰਜ ਖੇਡ ਹੈ। ਬਾਬੇ ਲਹਿਣੀ ਦਾ ਜਿੱਦਣ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਸਾਂਝ ਰਿਸ਼ਤਾ ਬਣਿਆ, ਉਦਣ ਇੱਕ ਆਸਾ ਕੀ ਵਾਰ ਦੀ ਇੱਕਵੀਂ ਪੌੜੀ ਸੁਣ ਕੇ ਬਣਿਆ ਸੀ, ਜਿੱਤ ਸੇਵੀਆਂ ਸੁਖ ਪਾਈ ਹੈ। ਤੇ ਜਿੱਦਣ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਨੂੰ ਸੰਪਾਦਿਤ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ, ਉਦਣ ਇੱਕਵੀਂ ਪੌੜੀ ਦੇ ਨਾਲ ਦੋਨੋਂ ਦੇ ਦੋ ਸ਼ਲੋਕ ਹੀ ਗੁਰੂ ਅੰਗਦ ਸਾਹਿਬ ਨੇ ਦਰਜ ਕਰ ਦਿੱਤੇ। ਗੁਰੂ ਨਾਨਕ ਸਾਹਿਬ ਦੀ ਪੌੜੀ ਹੈ, ਸ਼ਲੋਕ ਗੁਰੂ ਅੰਗਦ ਸਾਹਿਬ ਦਾ, ਤੇ ਸ਼ਲੋਕ ਸ਼ੁਰੂ ਹੁੰਦਾ ਸ਼ਲੋਕ ਮਹੱਲਾ ਦੂਜਾ, ਇਹ ਕਨੇਈ ਆਸ਼ਕੀ ਦੂਜਾ ਲੱਗਾ ਜਾਏ, ਨਾਨਕ ਆਸ਼ਕ ਕਾਂਦੀਆਂ ਸਦਗੀ ਰਹੇ ਸਮਾਏ, ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੈ ਸੋਏ। ਅਗਲਾ ਬਚਨ ਹੈ ਮਹੱਲਾ ਦੂਜਾ, ਸਲਾਮ ਜਵਾਬ ਦੋਵੇਂ ਕਰੇ, ਜਿਹੜੇ ਗੁਰੂ ਜੀ ਬਣ ਕੇ ਕਹਿ ਰਹੇ ਨੇ ਕਿ ਸਲਾਮ ਜਵਾਬ ਕਰਨ ਵਾਲਾ ਮੁੰਡੋ ਭੁੱਠਾ ਜਾਏ, ਉਹ ਤਾਂ ਕਹਿੰਦੇ ਨੇ ਪਹਿਲਾਂ ਉਹਨਾਂ ਸੱਚ ਜੇ ਗੁਰ ਫੁਰਮਾਇਆ, ਕਿਉਂ ਏਦੂ ਬੋਲੋ ਹਟੀਏ, ਪਹਿਲਾਂ ਉਹਨਾਂ ਬਚਨ ਕਮਾ ਕੇ ਦੇਖਿਆ ਹੈ। ਬਾਬਾ ਗੁਰੂ ਅੰਗਦ ਸਾਹਿਬ ਦੇ ਬਚਨ ਨੇ ਕਿ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਭੁੱਠਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਸੱਚ ਜੇ ਗੁਰ ਫੁਰਮਾਇਆ, ਕਿਉਂ ਏਦੂ ਬੋਲੋ ਹਟੀਏ, ਤੇ ਉਹ ਤਾਂ ਇਥੋਂ ਤੱਕ ਫੁਰਮਾਉਂਦੇ ਨੇ ਕਿ ਜਿਸ ਪਿਆਰੇ ਸਿਉ ਨੇ। ਹੁਣ ਪਿਆਰੇ ਗੁਰੂ ਅੰਗਦ ਸਾਹਿਬ ਦਾ ਪਹਿਲਾ ਸ਼ਲੋਕ ਹੈ, ਇਹਦੇ ਅਰਥ ਇਹ ਵੀ ਕਰਨੇ ਆ ਕਿ ਬਿਰਹ ਵਿੱਚ ਆ ਕੇ ਸ਼ਬਦ ਕਹਿ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਸਰੀਰਕ ਚੋਲਾ ਆਪਣਾ ਸਮੇਟਿਆ ਹੈ, ਉਦਣ ਭਾਈ ਲਹਿਣਾ ਸਾਹਿਬ ਕਰਤਾਰਪੁਰ ਨਹੀਂ ਸਨ, ਇਹਨਾਂ ਨੂੰ ਖਡੂਰ ਸਾਹਿਬ ਭੇਜ ਦਿੱਤਾ ਸੀ। ਹੁਣ ਜਦੋਂ ਬਿਰਹ ਵਿੱਚ ਬੈਠੇ ਨੇ, ਤੇ ਉੱਥੇ ਪਹਿਲਾਂ ਬਚਨ ਹੀ ਸਿੱਖਾਂ ਨੂੰ ਕਮਾਣ ਲਈ ਕਿਹਾ ਕਿ ਜਿਹਨੂੰ ਪਿਆਰ ਨਾਲ ਮੱਥਾ ਟੇਕ ਦਈਏ, ਫਿਰ ਉਹਦੇ ਤੋਂ ਭੱਜੀ ਦਾ ਨਹੀਂ, ਬਸ ਉਸ ਪਿਆਰੇ ਅੱਗੇ ਮਰ ਜਾਈਏ ਡਰ ਕੇ, ਆਪਣਾ ਆਪ ਫਿਦਾ ਕਰ ਦਈਏ, ਤੇ ਜਿਹੜਾ ਪਿਆਰੇ ਦੇ ਸਾਹਮਣੇ ਝੁੱਕ ਕੇ ਫਿਰ ਸਿਰ ਚੁੱਕ ਲੈ, ਤੇ ਝੁੱਕੇ ਨਾ, ਹੁਕਮ ਨਾ ਮੰਨੇ। ਕਹਿਣ ਲੱਗੇ, ਇਹੋ ਜਿਹਾ ਸਿਰ ਨੂੰ ਧਰ ਤੋਂ ਵੱਢ ਕੇ ਵੱਖ ਕਰ ਦਿਓ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ। ਜੋ ਬਚਨ ਉਹਨਾਂ ਨੇ ਪਹਿਲੇ ਕਹੇ ਅੰਮ੍ਰਿਤ ਬਚਨ ਕਹਿ, ਜਿਸ ਪਿਆਰੇ ਸਿਉਂ ਨਹੀਂ ਇਸ ਆਗੇ ਮਰ ਚਲੀ ਗਏ, ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ, ਉਹਦੇ ਤੋਂ ਬਿਨਾਂ ਤਾਕੈ ਪਾਛੈ, ਉਸ ਤੋਂ ਬਿਨਾਂ ਜੀਣਾ, ਸ਼ਬਦ ਨੂੰ ਮੰਨਣ ਤੋਂ ਬਿਨਾਂ ਜੀਣਾ, ਬਚਨ ਨੂੰ ਮੰਨਣ ਤੋਂ ਬਿਨਾਂ ਜੀਣਾ ਤ੍ਰਿਗ ਹੈ। ਤੇ ਅਗਲਾ ਸ਼ਲੋਕ ਹੈ, ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਦੀਜੈ ਦਾਰ ਕਿਉਂ ਏਦੂ ਬੋਲੋ ਹਟਿਐ ਜੋ ਸਿਰ ਸਾਈ ਨਾਨਿਵੈ ਸੋ ਸਿਰ ਦੀਜੈ ਦਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ ਸੱਚ ਜੇ ਗੁਰ ਫੁਰਮਾਇਆ ਜੋ ਧੰਨ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਕਿਉਂ ਏਦੂ ਬੋਲੋ ਹਟਿਐ ਉਸ ਗੁਰੂ ਨਾਨਕ ਦੇ ਬਚਨ ਤੋਂ ਪਿਛਾ ਨਹੀਂ ਹਟੇ ਹਾਂ ਇੱਥੇ ਇੱਕ ਅਰਥ ਹੋਰ ਵੀ ਕੀਤੇ ਗਏ ਮੈਂ ਵੇਰਵਾ ਨਾਲ ਨਾਲ ਦਈ ਜਾਂਗਾ ਜਿੰਨੇ ਜਿੰਨੇ ਅਰਥ ਜਿਸ ਤਰੀਕੇ ਨਾਲ ਕੀਤੇ ਦੇਖੋ ਇਹ ਇਸ ਕਰਕੇ ਮੈਂ ਅੱਜ ਫਿਰ ਰਿਪੀਟ ਕਰ ਦੇਣਾ ਕਦੀ ਵੀ ਅਰਥ ਕਰਦਿਆਂ ਦਾਵਾ ਨਹੀਂ ਬਣਾਇਆ ਕਿ ਜੋ ਮੈਂ ਅਰਥ ਕਰ ਰਿਹਾ ਇਹ ਅਖੀਰ ਵਾਲੇ ਅਰਥ ਨੇ ਗੁਰੂ ਆਗਾਧ ਬੋਧ ਹੈ ਅਕਲ ਨਾਲ ਗੁਰੂ ਦੇ ਅਰਥ ਨਹੀਂ ਹੁੰਦੇ ਗੁਰੂ ਤਾਂ ਅਨੁਭਵ ਵਿਚ ਰਹਿਮਤਾਂ ਕਰਦੇ ਨੇ ਇੱਥੇ ਵੀ ਅਰਥ ਕੀਤੇ ਨੇ ਸੱਚ ਜੇ ਗੁਰ ਫੁਰਮਾਇਆ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ ਕਿ ਸਾਡੇ ਤੋਂ ਬਾਅਦ ਬਾਬਾ ਲਹਿਣਾ ਜੀ ਨੂੰ ਗੁਰੂ ਜਾਣਨਾ ਕਿਉਂ ਏਦੂ ਬੋਲੋ ਹਟੀਏ ਕਿਉਂ ਗੁਰੂ ਨਾਨਕ ਸਾਹਿਬ ਦੇ ਬੋਲ ਤੋਂ ਪਿਛਾ ਮੁੜੀਏ ਕਿਉਂ ਹਟੀਏ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਗੁਰੂ ਅੰਗਦ ਸਾਹਿਬ ਨੂੰ ਹੀ ਗੁਰੂ ਮੰਨਾ ਇਹਦੇ ਫਿਰ ਅਰਥ ਅੱਗੇ ਟੁੱਕਣਗੇ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀਏ ਜਦੋਂ ਕਿਹਾ ਸਾਡੀ ਜਗ੍ਹਾ ਭਾਈ ਲਹਿਣਾ ਜੀ ਨੂੰ ਗੁਰੂ ਜਾਣੋ ਪਰ ਕਹਿੰਦੇ ਪੁੱਤਰੀ ਕੌਲ ਨਾ ਪਾਲਿਓ ਪੁੱਤਰਾਂ ਨੇ ਕੌਲ ਨਾ ਪਾਲਿਓ ਕੌਲ ਦਾ ਅਖਰੀ ਅਰ ਤੇ ਹੁਕਮ ਨਾ ਮੰਨਿਆ ਕਹਿਣ ਲੱਗੇ ਕਰ ਪੀਰੋਂ ਕੰਨ ਮੁਰਤੀਏ ਪੀਰੋਂ ਦਾ ਅਖਰੀ ਅਰਥ ਕਰਾਂਗੇ ਗੁਰੂ ਤੋਂ ਕੰਨ ਮੁਰਤੀਏ ਦਾ ਅਖਰੀ ਅਰਥ ਆ ਕੰਨ ਨਹੀਂ ਕੰਨ ਦਾ ਅਰਥ ਮੋਢਾ ਮੁਰਤੀਏ ਦਾ ਅਰਥ ਮੋਢਾ ਮਾਰ ਕੇ ਨਿਕਲ ਜਾਣ ਪਿੰਡਾਂ ਵਿੱਚ ਤੁਸੀਂ ਦੇਖਿਆ ਹੋਣਾ ਕਈ ਵਾਰੀ ਨਿਆਣੇ ਧਰਾਰਕਰ ਕਰਦੇ ਸਨ ਜਦੋਂ ਮੈਂ ਕਹਿਣਾ ਫਲਾਣਾ ਕੰਮ ਕਰ ਉਹਨੇ ਬੋਲਣਾ ਤੇ ਬੋਲਣੀ ਨਾਲ ਮੋਢੇ ਮਾਰੀ ਜਾਣੇ ਮੋਢਾ ਮਾਰ ਕੇ ਮੈਂ ਨਹੀਂ ਇਹ ਕੰਮ ਕਰਦਾ ਬਾਬਾ ਰਾਜ ਬਲਵੰਡ ਸਾਹਿਬ ਕਹਿ ਰਹੇ ਨੇ ਜੋ ਗੁਰੂ ਜੀ ਨੇ ਕਹਿ ਦਿੱਤਾ ਹੈ ਵੀ ਅੱਜ ਤੋਂ ਬਾਅਦ ਬਾਬਾ ਲਹਿਣਾ ਸਾਹਿਬ ਗੁਰੂ ਨੇ ਅਸੀਂ ਤਾਂ ਉਹਦੀ ਬੋਲ ਮੰਨਾਂਗੇ ਕਿਉਂ ਏਦੂ ਬੋਲੋ ਹੱਟੀਆ ਤੇ ਕਹਿਣ ਲੱਗੇ ਪੁੱਤਰੀ ਕੌਲ ਨਾ ਪਾ ਲਿਓ ਇੱਥੇ ਪੁੱਤਰੀ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਪੁੱਤਰੀ ਕੌਲ ਨਾ ਪਾ ਦਿਓ ਕਰ ਪੀ ਰਹੋ ਕੰਨ ਮੁਰਟੀਏ ਮੋਢੇ ਮਾਰ ਕੇ ਇੱਕ ਪਾਸੇ ਹੋ ਗਏ ਉਹਨਾਂ ਨੇ ਗੁਰੂ ਦੇ ਬਚਨ ਨੂੰ ਮੰਨਿਆ ਨਾ ਇੱਥੇ ਥੋੜਾ ਜਿਹਾ ਆਪਾਂ ਰੁਕੀਏ ਕਰ ਪੀਰੋ ਕੰਨ ਮੁਰਟੀਏ ਕਿਉਂਕਿ ਪੁੱਤਰ ਜਿਹੜੇ ਨੇ ਉਹ ਇਹ ਸਮਝੀ ਬੈਠੇ ਸਨ ਕਿ ਗੁਰੂ ਨਾਨਕ ਸਾਹਿਬ ਸਾਡੇ ਪਿਤਾ ਨੇ ਤੇ ਇਹ ਗੱਦੀ ਸਾਡੇ ਕੋਲ ਇੱਕ ਦਿਨ ਜ਼ਰੂਰ ਆਉਣੀ ਹੈ ਇਸ ਭਰਮ ਨੂੰ ਐਵੇਂ ਪਾਲਦੇ ਪਏ ਨੇ ਤੇ ਇੱਕ ਗੱਲ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਦੇ ਦਰ ਤੇ ਗੱਲ ਪੁੱਤਰ ਦੀ ਨਹੀਂ ਗੱਲ ਮਿੱਤਰ ਦੀ ਨਹੀਂ ਗੱਲ ਤਾਂ ਇਹ ਵੇ ਕਿ ਜਿਹਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਜਦੋਂ ਹਜ਼ੂਰ ਨੇ ਗੱਦੀ ਦਿੱਤੀ ਇੱਥੇ ਕੁਝ ਕੁ ਬਚਨ ਇਤਿਹਾਸਕਾਰਾਂ ਨੇ ਕਹੇ ਪੁਰਾਤਨ ਜਨਮ ਸਾਖੀ ਵਿੱਚ ਬਚਨ ਆਉਂਦਾ ਕਿ ਜਦੋਂ ਹਜ਼ੂਰ ਗੁਰਤਾ ਗੱਦੀ ਦੇਣ ਲੱਗੇ ਦੋਨੋਂ ਪੁੱਤਰ ਕੋਲ ਨੇ ਇਹ ਕਹਿ ਦਿੱਤਾ ਕਿ ਸਾਡੀ ਜਗ੍ਹਾ ਲਹਿਣਾ ਜੀ ਨੂੰ ਜਾਣੋ ਮਨ ਵਿੱਚ ਆਇਆ ਸਾਡੇ ਘਰ ਦੀ ਨੌਕਰੀ ਕੀਤੀ ਸਾਡੇ ਘਰ ਦਾ ਸੇਵਕ ਸੀ ਇਹਦੇ ਸਾਹਮਣੇ ਚੁੱਕੀਏ ਉਸ ਵੇਲੇ ਜਦੋਂ ਗੱਦੀ ਦਿੱਤੀ ਮਾਤਾ ਸੁਲੱਖਣੀ ਜੀ ਨੇ ਕੋਲ ਆ ਕੇ ਬਚਨ ਕਿਹਾ ਸੀ ਕਹਿਣ ਲੱਗੇ ਸੱਚੇ ਪਾਤਸ਼ਾਹ ਗੱਦੀ ਤਾਂ ਮਿਲ ਗਈ ਸੇਵਕ ਨੂੰ ਪਰ ਤੁਹਾਡੇ ਪੁੱਤਰਾਂ ਦਾ ਕੀ ਬਣੇਗਾ ਸ਼ਬਦ ਕਹੇ ਸਨ ਕਿ ਪਰਮੇਸ਼ਰ ਕੀਏ ਗੁਰੂ ਘਰ ਵਿੱਚ ਬੈਠੇ ਹੋਏ ਕੁੱਤਿਆਂ ਦੇ ਪੈਰਾਂ ਵਿੱਚ ਵੀ ਅਜ਼ਮਤ ਹੁੰਦੀ ਹੈ ਗੁਰੂ ਦਰ ਤੇ ਬੈਠਿਆ ਹੋਇਆ ਕੋਲ ਵੀ ਰਹਿਮਤਾਂ ਨੇ ਇਹ ਤਾਂ ਮੇਰੇ ਪੁੱਤਰ ਨੇ ਨਾਲ ਅਗਲਾ ਸ਼ਬਦ ਸੀ ਕਿ ਅੰਨ ਵੀ ਬਸਤਰ ਵੀ ਧੰਨ ਦਾ ਤੋਟਾ ਨਹੀਂ ਆਏਗਾ ਪਰ ਨਾਲ ਕਹਿ ਦਿੱਤਾ ਜਨਮ ਸੌਰੇ ਦਾ ਗੁਰੂ ਗੁਰੂ ਜਪ ਅੰਨ ਦਾ ਬਸਤਰ ਦਾ ਧੰਨ ਦਾ ਤੋਟਾ ਨਹੀਂ ਆਏਗਾ ਜਨਮ ਸੌਰੇ ਦਾ ਗੁਰੂ ਗੁਰੂ ਜਪ ਕੇ ਤੇ ਜਦੋਂ ਅਸੀਂ ਸੂਰਜ ਗੁਰਪ੍ਰਤਾਪ ਗੁਰੂ ਨਾਨਕ ਪ੍ਰਕਾਸ਼ ਵਿਚ ਪੜ੍ਹਦੇ ਹਾਂ ਤੇ ਸਾਹਿਬ ਨੇ ਕਿਹਾ ਕਹਿਣ ਲੱਗੇ ਗੁਰੂ ਘਰ ਗੇ ਜੇ ਕੋਈ ਸਵਾਨਾ ਤਿੰਨ ਕੋ ਪੂਜਾ ਸਗਲ ਜਹਾਨਾ ਨਾਲ ਇਹ ਸ਼ਬਦ ਕਹਿ ਕੇ ਗਏ ਕਿ ਗੁਰੂ ਅੰਗਦ ਸਾਹਿਬ ਹੋਣਗੇ ਇਹਨਾਂ ਨੂੰ ਲੋਕ ਬਾਬੇ ਕੇ ਕਹਿ ਕੇ ਸਤਿਕਾਰ ਦੇਣਗੇ ਤੇ ਹਕੀਕਤ ਹੈ ਸਤਿਕਾਰ ਲੋਕ ਦਿੰਦੇ ਹੈ ਅੱਜ ਕੀ ਤਰ੍ਹਾਂ ਦਿੱਤਾ ਜਾਂਦਾ ਹੈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਬਣਦੇ ਹਾਂ ਫਿਰ ਇਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਨਹੀਂ ਮੰਨਣਾ ਤੇ ਫਿਰ ਗੌੜੀ ਕੀ ਵਾਰ ਵਿੱਚ ਮੇਰੇ ਸੱਚੇ ਪਾਤਸ਼ਾਹ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਗੁਰ ਬਾਬੇ ਪਿਟਕੇ ਛੇ ਪਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਇਹਨਾਂ ਹੱਥ ਵਿਚਾਰੇ ਗੁਰ ਚੌਥੀ ਪਹਿਲੀ ਪੀੜੀ ਟਿਕਿਆ ਤੇ ਨਿੰਦਕ ਦੁਸ਼ਟ ਸਭ ਤਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਮੁੜੇ ਗੁਰੂ ਅੰਗਦ ਸਾਹਿਬ ਵੇਲੇ ਨਾ ਆਏ, ਗੁਰੂ ਅਮਰਦਾਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਪਾਰ ਉਤਾਰਾ ਕਰ ਦਿੱਤਾ। ਕਹਿਣ ਲੱਗੇ ਜੇ ਕੋਈ ਗੁਰੂ ਦਾ ਪੁੱਤ ਹੋਵੇ, ਭਾਵੇਂ ਗੁਰੂ ਦਾ ਸਿੱਖ ਹੋਵੇ, ਵਚਨ ਮੰਨੇ ਤੇ ਗੁਰੂ ਉਹਦੇ ਸਾਰੇ ਕਾਰਜ ਰਾਸ ਕਰਦੇ। ਇਹਦਾ ਮਤਲਬ ਕਿ ਸਾਨੂੰ ਇਸ ਗੱਲ ਦਾ ਭਰਮ ਮਨ ਵਿੱਚੋਂ ਕੱਢ ਦੇਣਾ ਚਾਹੀਦਾ। ਅੱਜ ਵੀ ਅਸੀਂ ਦੇਖਨੇ ਕਿ ਆ ਸਾਡੇ ਬਜ਼ੁਰਗ ਨੇ ਬੜਾ ਜਪ ਤਪ ਕੀਤਾ, ਅਸੀਂ ਕਹਿੰਦੇ ਹਾਂ ਬੜੀ ਬੰਦਗੀ ਕਰਕੇ ਗਿਆ ਜੀ, ਪੁੱਛੋ ਕੁਝ ਨਾ, ਇੰਨੇ ਵਜੇ ਉੱਠ ਪੈਂਦਾ, ਇੰਨਾ ਸਿਮਰਨ ਕਰਦਾ, ਇੰਨਾ ਜੋੜੇ ਝਾੜੇ ਉਹਨੇ ਕੀਤੇ, ਤੂੰ ਕੀ ਕੀਤਾ। ਹਕੀਕਤ ਹੈ ਅਸੀਂ ਜੀ ਬਾਬੇ ਦੀ ਕੁੱਲ ਵਿੱਚੋਂ ਹਾਂ, ਸਾਡੀ ਤਾਂ ਉਹੀ ਕੁੱਲ ਜਿਹੜੀ ਗੁਰੂ ਰਾਮਦਾਸ ਜੀ ਦੀ, ਚੇਤੇ ਰੱਖਿਓ ਉਸ ਕੁੱਲ ਵਿੱਚ ਪਿਰਤੀਆ ਵੀ ਬੈਠਾ ਹੋਇਆ ਸੀ, ਉਸ ਕੁੱਲ ਵਿੱਚ ਰਾਮ ਰਾਏ ਵੀ ਸੀ, ਉਸ ਕੁੱਲ ਦੇ ਅੰਦਰੋਂ ਬਡਭਾਗ ਸਿੰਘ ਵੀ ਸੀ, ਉਸ ਕੁੱਲ ਦੇ ਵਿੱਚੋਂ ਧੀਰ ਮੱਲ ਵੀ ਸੀ। ਗੱਲ ਕੁੱਲ ਦੀ, ਗੱਲ ਖੂਨ ਦੀ ਨੀ, ਗੱਲ ਤਾਂ ਇਹ ਜੋ ਸੋ ਸਿੱਖ ਸਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾ। ਗੱਲ ਇਹ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਤਮ ਹੈ ਕਾ ਮਹਿਲ ਪਾਏ ਸੀ, ਜਿਹਨੇ ਹੁਕਮ ਮੰਨਣਾ ਹੈ। ਗੱਲ ਸਿਰਫ ਇਹ ਵੇ ਕਿ ਸਤਿਗੁਰ ਕੀ ਆਗਿਆ ਸਤ ਕਰਮਾਂ ਨੂੰ ਵਾਲੀ ਗੱਲ ਹੈ, ਗੁਰੂ ਦੇ ਬਚਨਾਂ ਨੂੰ ਮੰਨੀਏ। ਸਤ ਜੇ ਗੁਰ ਫੁਰਮਾਇਆ ਕਿਉਂ ਏਦੋਂ ਬੋਲੋ ਹਟੀਐ, ਅਗਲਾ ਬਚਨ ਪੁੱਤਰੀ ਕੌਲ ਨਾ ਪਾਲਿਓ, ਪੁੱਤਰਾਂ ਨੇ ਗੱਲ ਨੀ ਮੰਨੀ, ਕਰ ਪੀਰੋ ਕੰਨ ਮੁਰਟੀਐ, ਗੁਰੂ ਵੱਲੋਂ ਮੋਢਾ ਮਾਰ ਕੇ ਨਿਕਲ ਗਏ। ਹੁਣ ਇਹਦੇ ਅਰਥ ਇੱਕ ਹੋਰ ਵੀ ਕੀਤੇ ਜਾਂਦੇ ਨੇ, ਮੈਂ ਤਾਂ ਅਰਥ ਕਰ ਰਿਹਾ ਕਿਉਂਕਿ ਬੜੇ ਸਵਾਲ ਅਸੀਂ ਕਰਨੇ, ਹਰ ਬੰਦੇ ਨੇ ਆਪਣੇ ਅਰਥ ਕਰਨੇ ਨੇ। ਉੱਥੇ ਪੁੱਤਰਾਂ ਦਾ ਅਰਥ ਕਰਨ ਦੀ ਥਾਂ ਕਰਦੇ ਨੇ ਪੁੱਤਰੀ ਕੌਲ ਨਾ ਪਾਲਿਓ, ਕਿ ਰਾਏ ਬਲਵੰਤ ਜੀ ਕਹਿ ਰਹੇ ਨੇ ਸਾਡੀ ਧੀ ਨੇ ਤੇ ਬੜਾ ਰੋਕਿਆ ਕਿ ਨਾ ਰੁਪਈਏ ਮੰਗੋ ਨਾ ਮੰਗੋ, ਅਸੀਂ ਪੁੱਤਰੀ ਦੀ ਗੱਲ ਨੀ ਮੰਨੀ ਤੇ ਗੁਰੂ ਵੱਲੋਂ ਮੋਢਾ ਮਾਰ ਕੇ ਚਲੀ ਗਏ। ਪਰ ਨਹੀਂ, ਪ੍ਰਕਰਨ ਗੁਰੂ ਅੰਗਦ ਸਾਹਿਬ ਦਾ ਚੱਲ ਰਿਹਾ ਹੈ, ਪ੍ਰਕਰਨ ਗੁਰਤਾ ਗੱਦੀ ਦਾ ਚੱਲ ਰਿਹਾ ਹੈ, ਪ੍ਰਕਰਨ ਗੁਰੂ ਦਾ ਹੁਕਮ ਮੰਨਣ ਦਾ ਚੱਲ ਰਿਹਾ ਹੈ। ਇਹਦੇ ਅਰਥ ਇਹੀ ਬਣ ਗਏ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਉਸ ਵੇਲੇ ਇਸ ਗੱਲ ਨੂੰ ਨਹੀਂ ਮੰਨਿਆ, ਪਰ ਜਦੋਂ ਪੀੜੀਆਂ ਲੱਗੀਆਂ, ਚੌਥੀ ਪੀੜੀ ਜਦੋਂ ਟਿਕਿਆ, ਇਹਦਾ ਅਰਥ ਜਦੋਂ ਚੌਥੀ ਪੀੜੀ ਗੁਰੂ ਨਾਨਕ ਸਾਹਿਬ ਦੀ ਆਈ ਤੇ ਬਾਬਾ ਸ੍ਰੀ ਚੰਦ ਆਏ, ਦਰਸ਼ਨ ਕੀਤੇ ਨੇ ਆ ਕੇ, ਜਦੋਂ ਦਰਸ਼ਨ ਪਾਏ ਨੇ ਪਹਿਲਾ ਬਚਨ ਇਹੀ ਕੀਤਾ ਸੀ, ਮੈਂ ਕਹਿੰਦਾ ਰੱਬ ਮੇਲ ਕਰੇ ਜਦੋਂ ਤੂੰ ਗੁਰੂ ਦੇ ਘਰ ਵਿੱਚ ਆਵੇ ਸਾਨੂੰ ਇਹ ਜਾਚ ਗੁਰੂ ਰਾਮਦਾਸ ਜੀ ਤੋਂ ਆ ਜਾਵੇ ਵੀ ਉਹਨੂੰ ਗਲੇ ਨਾਲ ਕਿਵੇਂ ਲਾਣਾ, ਇਹ ਨਹੀਂ ਉਹਦੇ ਵੱਲ ਪਿੱਠ ਕਰਕੇ ਉਹਨੂੰ ਧੱਕੇ ਮਾਰ ਕੇ ਬਾਹਰ ਕਰ ਦੇਣਾ। ਗੁਰਮਤਿ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਬੰਦੇ ਦੇ ਅੰਤਲੇ ਸਵਾਸ ਤੱਕ ਵੀ ਆਸਮੰਦ ਰਵੋ ਬੰਦਾ ਬਦਲ ਸਕਦਾ ਹੈ, ਪਲਟ ਸਕਦਾ ਹੈ। ਅਸੀਂ ਰੱਬ ਨਹੀਂ, ਅਸੀਂ ਕਰਤੇ ਨਹੀਂ ਕਿ ਆਪਣੇ ਕੋਲੋਂ ਉਹਦੇ ਫੁਰਮਾਨ ਜਾਰੀ ਕਰੀ ਜਾਈਏ। ਹੁਣ ਉਹ ਆਏ ਨੇ, ਗੁਰੂ ਰਾਮਦਾਸ ਉੱਠ ਗਏ, ਆਖਿਰ ਗੁਰੂ ਨਾਨਕ ਸਾਹਿਬ ਦਾ ਖੂਨ ਨੇ। ਅਸੀਂ ਜਦੋਂ ਵੀ ਹੁਣ ਅਦਬ ਨਾਲ ਗੱਲ ਕਰੀਏ, ਕਿਉਂਕਿ ਜਿਹੜਾ ਮਿਲ ਜਾਂਦਾ ਹੈ ਨਾ, ਮੈਂ ਰਾਏ ਬਲਵੰਡ ਦੀ ਵਾਰ ਵੀ ਤਾਂ ਸ਼ੁਰੂ ਕੀਤੀ ਸੀ ਕਿਉਂਕਿ ਸਾਡਾ ਇੱਕ ਸੁਭਾਅ ਹੈ ਕਿ ਕੋਈ ਵਿਚਾਰਾ ਕੀਰਤਨੀਆਂ ਮਾੜੀ ਜੀ ਗੱਲ ਕਰ ਲਏ, ਉਹ ਇਹਨਾਂ ਚੋਂ ਨੇ ਜਿਹੜੇ ਕੀਰਤਨ ਛੱਡ ਕੇ ਭੱਜ ਗਏ ਸਨ। ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਨਹੀਂ ਇਹ ਉਹ ਸਨ ਜਿਨ੍ਹਾਂ ਦੇ ਅੰਦਰ ਇੱਕ ਖਿੰਡ ਚੁੱਕਣ ਤੋਂ ਬਾਅਦ ਢੋਲਕੀ ਬਾਣੀ ਉਚਾਰਨ ਕਰਨ ਦੀ ਸਮਰੱਥਾ ਹੁੰਦੀ ਸੀ, ਬਿਨਾਂ ਅੱਠ ਪੌੜੀਆਂ ਉਚਾਰੀਆਂ। ਹੁਣ ਬਾਬਾ ਸ੍ਰੀ ਚੰਦ ਆਏ ਨੇ, ਧੰਨ ਗੁਰੂ ਰਾਮਦਾਸ ਉੱਠੇ ਨੇ, ਉਹਨਾਂ ਆਉਂਦਿਆਂ ਸਾਰ ਦੇਖ ਕੇ ਪੁੱਛਿਆ ਕਿ ਦਾੜਾ ਇੰਨਾ ਲੰਬੀਰਾ ਕਿਉਂ, ਕਿਉਂਕਿ ਗੁਰੂ ਰਾਮਦਾਸ ਜੀ ਦਾ ਸਰੂਪ ਇਹ ਸੀ, ਦਾੜਾ ਲੰਬੀਰਾ ਸੀ, ਅੱਖਾਂ ਹਮੇਸ਼ਾ ਸੇਜਲ ਰਹਿੰਦੀਆਂ ਸਨ, ਅੱਖ ਗੁਰੂ ਰਾਮਦਾਸ ਜੀ ਦੀ ਕਦੀ ਵੀ ਸੁੱਕੀ ਨਹੀਂ, ਪਰ ਉਹ ਅਸਲ ਨੇਤਰਾਂ ਵਿੱਚ ਨੀਰ ਨਹੀਂ ਸੀ, ਉਹ ਹਰ ਅੰਮ੍ਰਿਤ ਪੀਨੇ ਲੋਨਾ ਸੀ, ਅੰਦਰ ਮੁਸ਼ਕ ਚ ਘੋਲਿਆ ਸੀ ਅਸਲ ਵਿੱਚ। ਜਦੋਂ ਆਉਂਦਿਆਂ ਸਰ ਪੁੱਛਿਆ ਇਹ ਦਾੜੇ ਇੰਨਾ ਲੰਮਾ ਕਿਉਂ, ਕਿ ਚਰਨ ਪਕੜ ਕੇ ਕਹਿਣ ਲੱਗੇ ਤੁਹਾਡੇ ਵਰਗੇ ਸੱਤ ਪੁਰਸ਼ਾਂ ਨੇ ਝਾੜਨ ਲਈ, ਤੁਹਾਡੇ ਚਰਨ ਝਾੜਨ ਲਈ। ਉੱਥੇ ਬਾਬਾ ਸ੍ਰੀ ਚੰਦ ਜੀ ਨੇ ਦੋ ਸ਼ਬਦ ਕਹੇ, ਕਹਿਣ ਲੱਗੇ ਜੈਸਾ ਸੁਣਿਆ ਤੈਸਾ ਦਿੱਤਾ, ਸੁਣ ਕੇ ਤੁਹਾਡੀ ਸੋਏ ਆਇਆ ਸਾਂ ਕਿ ਪਿਤਾ ਦੀ ਥਾਂ ਤੇ ਹੁਣ ਉਹ ਬੈਠੇ ਨੇ ਜਿਹੜੇ ਇੰਨੇ ਨਿਮਰਤਾ ਵਿੱਚ ਨੇ, ਇੰਨੇ ਰਹਿਮਤਾਂ ਵਾਲੇ ਨੇ। ਫਿਰ ਉੱਥੇ ਉਹਨਾਂ ਨੇ ਗੱਲ ਸਵੀਕਾਰ ਲਈ, ਮੈਂ ਤਾਂ ਬੇਨਤੀ ਕਰ ਰਿਹਾ ਹਾਂ, ਮਿਲੇ ਉਹਨਾਂ ਸਵੀਕਾਰ ਕੇ ਕਿਹਾ, ਬਿਰਧ ਸਨ ਤਕਰੀਬਨ 147 ਸਾਲ ਦੇ ਕਰੀਬ, ਸੱਜਣ ਕਹਿੰਦੇ ਮਤਲਬ ਕਿ 130-132 ਸਾਲ ਤੋਂ ਵੱਧ ਬਾਬਾ ਸ੍ਰੀ ਚੰਦ ਜੀ ਰਹਿ ਕੇ ਗਏ। ਉਹਨਾਂ ਨੇ ਖਲੋ ਕੇ ਮੰਨਿਆ, ਕਹਿਣ ਲੱਗੇ ਹਕੀਕਤ ਇਹ ਸਮਾਂ ਆ ਗਿਆ ਤੇ ਮੰਨਣਾ ਪੈਣਾ ਹੈ। ਜਦੋਂ ਵੀ ਕੋਈ ਬੰਦਾ ਗੁਰੂ ਦਰ ਤੋਂ ਚਲਾ ਜਾਂਦਾ ਹੈ ਨਾ, ਉਹਦੀ ਆਤਮਾ ਉਹਨੂੰ ਪੁਕਾਰ ਕੇ ਕਹਿੰਦੀ ਪਰਤ ਕੇ ਜਾ, ਜਿਉਂਦੇ ਜੀ ਆਪਣੀ ਗੱਲ ਨੂੰ ਸਵੀਕਾਰ ਕਰ ਲੈ। ਪਿਛਲੇ ਦਿਨ ਕੁਝ ਸਾਲ ਹੋਏ ਨੇ ਇੱਕ ਮਿਨਿਸਟਰ ਰਹੇ ਨੇ, ਮੈਂ ਸ਼ਬਦ ਵੀ ਕਹਿ ਦੇਣਾ, ਮੇਰਾ ਕੋਈ ਲਗਾਅ ਨਹੀਂ ਕਿਸੇ ਨਾਲ। ਸਰਦਾਰ ਬੂਟਾ ਸਿੰਘ ਸ਼ਬਦ ਵਰਤਨੀ, ਉਹਦੀ ਘਰ ਵਾਲੀ ਜਦੋਂ ਮਰਨ ਕਿਨਾਰੇ ਪਈ ਸੀ ਨਾ, ਉਹਨੇ ਇੱਕੋ ਗੱਲ ਕਹੀ ਸੀ, ਮੇਰੇ ਮਰਨ ਤੋਂ ਪਹਿਲਾਂ ਘੱਟੋ ਘੱਟ ਤਖ਼ਤ ਸਾਹਮਣੇ ਖਲੋ ਕੇ ਖਿਮਾ ਮੰਗ ਲੈ, ਮੇਰੀ ਜਿੰਦ ਸੌਖੀ ਨਿਕਲੋ। ਮੰਨਿਆ, ਮੇਰੀ ਜਿੰਦ ਸੌਖੀ ਨਿਕਲੇਗੀ ਪਿਆਰੇ। ਉਹ ਹਕੀਕਤ ਆਏ ਅਸਲ ਵਿੱਚ, ਜਿਹੜਾ ਵੀ ਦੂਰ ਚਲਾ ਜਾਏਗਾ ਇਕੱਲਾ ਬੈਠੇਗਾ, ਉਹਦੀ ਆਤਮਾ ਝੰਜੋੜੇਗੀ। ਮੈਂ ਬਾਬੇ ਨਾਨਕ ਦਾ ਸਿੱਖ ਸਨ, ਕਿੱਧਰ ਤੁਰ ਪਿਆ। ਅੱਜ ਬਾਬਾ ਸ੍ਰੀ ਚੰਦ ਖਲੋਤੇ, ਉਹਨਾਂ ਸਵੀਕਾਰ ਕੀਤਾ, ਕਹਿਣ ਲੱਗੇ, ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭੈ ਪ੍ਰਸੰਨ। ਅਗਲੀ ਤੁਕ ਉਹਨਾਂ ਕਈ ਕਹਿਣ ਲੱਗੇ, ਅੰਗਤ ਲੀਨੀ ਸੇਵ ਕਰ। ਕਹਿੰਦੇ ਅਸੀਂ ਉਹ ਸੇਵਾ ਨਹੀਂ ਪਿਤਾ ਦੀ ਕੀਤੀ ਜਿਹੜੀ ਬਾਬਾ ਲਹਿਣਾ ਜੀ ਕਰ ਗਏ। ਸਵੀਕਾਰ ਕੀਤਾ, ਅੰਗਤ ਲੀਨੀ ਸੇਵ ਕਰ, ਤੁਮਰੇ ਪ੍ਰੇਮ ਆਨੰਦ। ਤੇ ਸਰੋਵਰ ਦੇ ਕਿਨਾਰੇ ਖਲੋ ਕੇ ਕਿਆ ਕਹਿਣ ਲੱਗੇ ਕਿ ਹੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ, ਅੰਗਤ ਲੀਨੀ ਸੇਵ ਕਰ, ਤੁਮਰੇ ਪ੍ਰੇਮ ਆਨੰਦ, ਤੁਮਰੀ ਮਹਿਮਾ ਅਧਿਕ ਹੈ, ਕਈਆ ਕਾਹਿਰ ਬਣਾਏ। ਹੇ ਗੁਰੂ ਰਾਮਦਾਸ, ਮੈਂ ਆਪਣੀ ਮਹਿਮਾ ਵਿੱਚ ਕੁਝ, ਤੁਹਾਡੀ ਮਹਿਮਾ ਚ ਕੁਛ ਨਹੀਂ ਕਹਿ ਸਕਦਾ। ਤੁਮਰੇ ਸਰ ਮੈਂ ਜੋ ਮੱਝਿਆ ਪਾਪੀ ਤੀਗਤ ਪਾ, ਤੇਰੇ ਸਰੋਵਰ ਵਿੱਚ ਤਾਂ ਪਾਪੀ ਵੀ ਇਸ਼ਨਾਨ ਕਰਕੇ ਤਰਨਗੇ। ਹਾਂ, ਗੁਰ ਚੌਥੀ ਪੀੜੀ ਟਿਕਿਆ, ਚੌਥੀ ਪੀੜੀ ਤੇ ਆ ਕੇ ਸਾਰੇ ਟਿਕੇ, ਗੁਰੂ ਦੇ ਬਚਨ ਮੰਨੇ। ਤੇ ਬਾਬਾ ਰਾਏ ਬਲਵੰਡ ਕਹਿ ਰਹੇ ਨੇ, ਸੱਚ ਜੇ ਗੁਰ ਫੁਰਮਾਇਆ, ਤੂੰ ਏਦੂ ਬੋਲੋ ਹਟੀਐ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਚੀਐ। ਤੇ ਜਦੋਂ ਗਏ, ਦਿਲ ਖੋਟੈ ਆਕੀ ਫਿਰ, ਦਿਲ ਵਿੱਚ ਖੋਟ ਰੱਖਿਆ, ਵਕਤੀ ਸੀ। ਮੈਂ ਅਰਜ਼ ਕੀਤੀ, ਸਮਾਂ ਹੈ ਗੁਰੂ ਕਿਸੇ ਵੇਲੇ ਵੀ ਰਹਿਮਤ ਕਰ ਕਿਧਰ ਧੋ ਦੇਣਗੇ। ਦਿਲ ਖੋਟੈ ਆਕੀ ਫਿਰਨ, ਬਾਗੀ ਹੋ ਗਏ, ਬਨ ਭਾਰ ਉਚਾਇਨ ਛਤੀਐ, ਛਤੀਐ ਦਾ ਅਕਰੀਅਮ ਤੇ ਛੱਤ ਲੱਗਣ। ਕਹਿੰਦੇ ਆਕੀ ਹੋ ਗਏ, ਦਿਲ ਵਿੱਚ ਖੋਟ ਸੀ, ਤੇ ਆ ਸੰਸਾਰ ਵਾਲੀ ਛੱਤ ਆਪਣੇ ਤੇ, ਆਕੀ ਪੁਣੇ ਦੀ ਛੱਤ ਆਪਣੇ ਤੇ ਲੱਦ ਲਈ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇਹਦੇ ਅਰਥ ਕੀਤੇ ਨੇ ਕਿ ਜਿਹੜੇ ਲੋਕ ਗੁਰੂ ਤੋਂ ਆਕੀ ਹੋ ਗਏ, ਸ਼ਬਦ ਉਹਨਾਂ ਜਿਹੜੇ ਲੋਕ ਲਿਆ, ਗੁਰੂ ਤੋਂ ਆਕੀ ਹੋ ਗਏ, ਸੰਸਾਰਕ ਧੰਦਿਆਂ ਦੀ ਆਪਣੇ ਉੱਤੇ ਛੱਤ ਲੱਗ ਲਈ। ਤੇ ਕਹਿਣ ਲੱਗੇ, ਉਹ ਖੋਟ ਪੁਣਾ ਲੈ ਕੇ ਤੁਰਦੇ ਰਹੇ, ਭਾਰ ਚੁੱਕਦੇ ਰਹੇ। ਅਖੀਰ ਤੇ ਫਿਰ ਕਹਿਣ ਲੱਗੇ ਕਿ ਜਿਨ ਆਖੀ ਸੋਈ ਕਰੇ, ਜਿਸ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ। ਕਹਿਣ ਲੱਗੇ, ਸੱਚੇ ਪਾਤਸ਼ਾਹ, ਅਸੀਂ ਨਾ ਕਿਤੇ ਭਰਮ ਵਿੱਚ ਪੈ ਗਏ। ਦੇਖੋ ਇੱਥੇ ਰਾਏ ਬਲਵੰਡ ਦੀ ਸੂਕਸ਼ਮਤਾ ਦੇਖੋ, ਇਹ ਨਹੀਂ ਹੁਣ ਆਹ ਪੌੜੀ ਸੁਣ ਤੋਂ ਬਾਅਦ ਅਸੀਂ ਘੰਟਾ ਬਾਬਾ ਸ੍ਰੀ ਚੰਦ ਦੀ ਨਿੰਦਿਆ ਕਰੀ ਜਾਈਏ। ਹੁਣ ਬਾਬਾ ਰਾਏ ਬਲਵੰਡ ਸਾਡੀ ਸਾਰੀ ਗੱਲ ਕਹਿ ਕੇ ਸਾਡੀ ਸੁਰਤ ਨੂੰ ਚੁੱਕ ਰਹੇ ਨੇ। ਜਿਨ ਆਖੀ, ਜਿਸ ਗੁਰੂ ਨਾਨਕ ਸਾਹਿਬ ਨੇ ਕਿਹਾ ਸੇਵਾ ਕਰਨ ਲਈ, ਸੋਈ ਕਰੇ। ਕਹਿਣ ਲੱਗੇ, ਬਾਬੇ ਲਹਿਣੇ ਵਿੱਚ ਵੀ ਖਲੋਤਾ ਉਹੀ ਸੇਵਾ ਕਰਦਾ ਸੀ। ਜਿਨ ਆਖੀ ਸੋਈ ਕਰੇ, ਜਿਨ ਕੀਤੀ, ਜਿਨੇ ਹੁਕਮ, ਜਿਨੇ ਕੀਤੀ, ਜਿਨੇ ਸੇਵਾ ਕਰਾਈ, ਤਿੰਨੇ ਛੱਤੀਆ। ਕਹਿਣ ਲੱਗੇ, ਉਸੇ ਨੂੰ ਹੀ ਥਾਪਿਆ ਗਿਆ। ਕੌਣ ਹਾਰੇ, ਕਿਹਨੂੰ ਕੁਵਤੀਆ, ਕਹਿੰਦੇ ਕਿਹਨੂੰ ਕਹੋਗੇ ਹਾਰ ਗਿਆ ਤੇ ਕਿਹਨੂੰ ਕਹੋਗੇ ਜਿੱਤ ਗਿਆ। ਹਾਰਨ ਵਾਲਿਆਂ ਵਾਲੇ ਪਾਸੇ ਵੀ ਉਹਦੀ ਖੇਡ ਸੀ ਤੇ ਜਿੱਤਣ ਵਾਲਿਆਂ ਵਾਲੇ ਪਾਸੇ ਵੀ ਉਹਦੀ ਖੇਡ ਸੀ। ਸੁਰਤ ਨੂੰ ਚੁੱਕਿਆ ਹੈ, ਮਲੀਨ ਨਾ ਹੋ ਜਾਏ ਕਿਤੇ, ਕਿਉਂਕਿ ਗੁਰੂ ਪੁੱਤਰਾਂ ਨੂੰ ਗਾਲਾਂ ਨਾ ਕੱਢੀ ਜੇ, ਕਿਉਂਕਿ ਮਿਲ ਗਏ ਆ ਚੁੱਕੇ ਨੇ। ਕਹਿੰਦੇ ਜਿਹਨੇ ਸੇਵਾ ਤੇ ਲਾਇਆ, ਜਿਹਨੇ ਆਖਿਆ ਉਹਨੇ ਮੰਨੀ, ਜਿਹਨੇ ਕੀਤੀ ਉਹਨੂੰ ਥਾਪਿਆ। ਕਹਿੰਦੇ ਕਿਹਨੂੰ ਕਹੇਗਾ ਹਾਰਿਆ, ਕਿਹਨੂੰ ਕਹੇਗਾ ਜਿੱਤਿਆ। ਹਾਰਨ ਵਾਲੇ ਪਾਸੇ ਵੀ ਉਹ ਵਰਦਾ ਪਿਆ ਸੀ, ਜਿੱਤਣ ਵਾਲੇ ਪਾਸੇ ਵੀ ਉਹ ਵਰਦਾ ਪਿਆ ਸੀ। ਅਸਲ ਵਿੱਚ ਗੱਦੀ ਤਾਂ ਧੁਰ ਦਰਗਾਹ ਨਿਵਾਜਿਆ ਹੋਇਆ ਨੂੰ ਮਿਲਣੀ ਸੀ, ਜਿਹੜੀ ਬਾਬਾ ਲਹਿਣਾ ਜੀ ਦੇ ਕੋਲ ਆ ਗਈ। ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ ਨੇ। ਰਾਏ ਬਲਵੰਡ ਅੱਜ ਇੱਥੇ ਆ ਚੁੱਕੇ ਨੇ ਕਿ ਜਦੋਂ ਉਹਨਾਂ ਦਾ ਸਵੇਰੇ ਦਰਬਾਰ ਸੱਜਦਾ, ਸਿਫਤ ਹੁੰਦੀ ਏ ਨਿਰੰਕਾਰ ਦੀ, ਸਿਫਤ ਹੁੰਦੀ ਏ ਕਰਤਾਰ ਦੀ, ਤੇ ਦਰਬਾਰ ਵਿੱਚ ਨੂਰ ਚੱਕਦਾ ਪਿਆ ਪਰਮਾਤਮਾ ਵੱਲੋਂ, ਤੇ ਜਿਹੜਾ ਫਿਰ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਦੁੱਖ ਕੱਟੇ ਜਾਂਦੇ। ਇਸ ਤੋਂ ਅੱਗੇ ਕੱਲ੍ਹ ਨੂੰ ਫਿਰ ਕਹਿਣਗੇ, ਇਹਦੇ ਘਰ ਵਿੱਚ ਲੰਗਰ ਵੀ ਮਿਲਦਾ ਹੈ, ਇਹਦੇ ਘਰ ਵਿੱਚ ਮਾਤਾ ਖੀਵੀ ਦੀ ਸਾਂ ਸੰਘਣੇ ਪੱਤਰਾਂ ਦੇ ਰੁੱਖ ਵਾਲੀ ਹੈ। ਫਿਰ ਉੱਥੋਂ ਅੱਗੇ ਕੀ ਕਿਰਪਾ ਕਰਦੇ ਨੇ, ਅਗਲੀ ਪੌੜੀ ਅਸੀਂ ਤੀਜੀ ਕੱਲ੍ਹ ਨੂੰ ਵਿਚਾਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦਾ ਆਪਾਂ ਧਿਆਨ ਟਿਕਾਈਏ। ਆਪ ਜੀ ਨੂੰ ਪਤਾ ਹੀ ਹੈ ਕਿ ਕਥਾ ਤੋਂ ਬਾਅਦ ਕੁਛ ਮਿੰਟ ਗੁਰੂ ਗੁਰੂ ਜ਼ਰੂਰ ਜਪਿਆ ਕਰੀ। ਅਸਲੀ ਕਥਾ ਦਾ ਕੀਰਤਨ ਦਾ ਮਕਸਦ ਇਹ ਹੀ ਹੈ ਕਿ ਮੈਂ ਹਰ ਥਾਂ ਤੇ ਅਰਜ਼ ਕਰ ਰਿਹਾ ਸਾਂ, ਤੁਸਾਂ ਵੀ ਦਰਸ਼ਨ ਪਾਏ, ਮਸਕੀਨ ਸਾਹਿਬ ਚਲੇ ਗਏ। ਦੇਖੋ ਇਸ ਗੁਰਮੁਖ ਦਾ ਚਲਾਣਾ ਠੀਕ ਹੈ, ਤੁਹਾਡੇ ਤੱਕ ਵੀ ਖ਼ਬਰਾਂ ਪਹੁੰਚੀਆਂ। ਰਾਤ ਕਥਾ ਕੀਤੀ ਹੈ, ਸਵੇਰੇ ਸਿਰਫ 25-30 ਘਰ ਨੇ ਉੱਥੇ ਜੀ ਨੇ, ਜਿੱਥੇ ਉਹ ਗਏ ਨੇ ਕਾਨਪੁਰ ਦੇ ਨੇੜੇ ਇਟਾਵਾ। ਆਨੰਦ ਕਾਰਜ ਸੀ ਉਹਨਾਂ ਦੇ ਬੱਚੇ ਦਾ, ਸਵੇਰੇ ਕਥਾ ਕਰਨੀ, ਇਸ਼ਨਾਨ ਕੀਤਾ, ਜੋ ਤੂੰ ਚੁੰਨੀ ਵਿੱਚ ਸਿਮਰਨ ਕਰਦੇ ਸੀ ਸਿਮਰਨ ਕੀਤਾ, ਨਿਤਨੇਮ ਕੀਤਾ, ਚਾਹ ਮੰਗੀ ਸੀ ਦੋ ਵਾਰ, ਦਿੱਤੀ ਦਰਦ ਹੈ, ਤੀਜੀ ਵਾਰ ਮੰਗੀ ਨਹੀਂ ਦਿੱਤੀ, ਥੱਲੇ ਆਸਨ ਵਿਛਾਇਆ, ਸਾਥੀ ਨਾਲ ਦਾ ਸੇਵਾਦਾਰ ਦਬਾਨ ਲੱਗਾ, ਸਿਰ ਵਿੱਚ ਕੋਈ ਸ਼ਬਦ ਕਿਹਾ, ਵਾਹਿਗੁਰੂ ਸਭ ਦਾ ਭਲਾ ਕਰੇਗਾ, ਨਾਲ ਹੀ ਪ੍ਰਾਣ ਦੇ। ਪਿਆਰਿਓ ਦੇਖੋ ਜਾਣਾ ਕੈਸਾ ਸੀ, ਸਤਿਗੁਰੂ ਕਿਰਪਾ ਕਰੇ ਉਸ ਦਿਨ ਦਾ ਇੱਕ ਮਨ ਬਣਾਇਆ ਹੈ ਦਾਤਾ, ਕਿਉਂਕਿ ਜਿਉਂਦੇ ਵੀ ਅਸੀਂ ਕਈ ਵਾਰੀ ਕਦਰ ਨਹੀਂ ਜਾਣਦੇ। ਉਸ ਗੁਰਮੁਖ ਨੇ ਸਾਰੀ ਜ਼ਿੰਦਗੀ ਯਤਨ ਕੀਤਾ ਹੈ ਉਸ ਰੂਹਾਨੀਅਤ ਦੀ ਦਾਤ ਨੂੰ ਲੈ ਕੇ ਸੰਸਾਰ ਭਰ ਦੇ ਲੋਕਾਂ ਤੱਕ ਵੰਡਣ ਲਈ। ਆਓ ਆਪਣੇ ਅੰਦਰ ਨੂੰ ਆਪਾਂ ਟਿਕਾਈਏ ਤੇ ਕੋਈ ਵੀ ਰਚਨਾ ਖਾਲੀ ਨਾ ਰਹੇ, ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਵਣ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਕੋਟ ਬ੍ਰਹਿਮੰਡਾਂ ਦੇ ਮਾਲਕ ਸਰਕਾਰੇ ਕੁੱਲ ਆਲਮ ਲੋਕ ਪ੍ਰਲੋਕ ਦਾ ਸੁਖ ਦੇਣ ਵਾਲੇ ਗੁਰਸਿੱਖ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਦਾਸਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਫਤਿਹ ਦੇ ਸਿਮਰ ਨਾਲ ਆਪਣੀ ਸਾਂਝ ਜੋੜੀਏ ਪਿਆਰ ਸਾਹਿਬ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਸਤਿਗੁਰ ਕਹਿੰਦੇ ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ ਜਹ ਸਤਿਗੁਰ ਤਹ ਸਤ ਸੰਗਤ ਬਣਾਈ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਸਿੱਖੋ ਇਹ ਨਾ ਆਖਿਓ ਅਸੀਂ ਆਪਣੇ ਉਦਮ ਪਰਾਲੇ ਨਾਲ ਇੱਥੇ ਚੱਲ ਕੇ ਆਏ ਹਾਂ ਨਹੀਂ ਤੁਹਾਡੇ ਉੱਤੇ ਗੁਰੂ ਮਿਹਰਬਾਨ ਹੋਇਆ ਤੁਹਾਡੇ ਉੱਤੇ ਗੁਰੂ ਤੁੱਠਾ ਤੁਸੀਂ ਤਾਂ ਸੰਗਤ ਵਿੱਚ ਚੱਲ ਕੇ ਆਏ ਜੀ ਕਿਉਂ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਸਤਿਗੁਰੂ ਜੀ ਸੰਗਤ ਚ ਲਿਆਉਣ ਵਾਲਾ ਕਾਰਜ ਤੁਸੀਂ ਆਪ ਕੀਤਾ ਜੇ ਅਪਰਾਧੀ ਮਨੁੱਖ ਨੂੰ ਗਨਾਹੀ ਮਨੁੱਖ ਨੂੰ ਕੋਈ ਆਪਣੇ ਲਾਗੇ ਨਹੀਂ ਜੇ ਬਿਠਾਉਂਦਾ ਧੰਨਵਾਦ ਕਰੋ ਸਵਾਸ ਸਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜੇ ਸਾਨੂੰ ਅਪਰਾਧੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ ਸਾਡੇ ਤੋਂ ਪਹਿਲਾਂ ਸਾਡੇ ਉਸਤਾਦਾਂ ਦੀ ਦੁਨੀਆਂ ਵਿੱਚੋਂ ਚੰਗੇ ਕਵੀਸ਼ਰ ਗਿਆਨੀ ਸਰੂਪ ਸਿੰਘ ਜੀ ਦੇ ਜੱਥੇ ਕੋਲੋਂ ਆਪ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਦਾ ਇਤਿਹਾਸ ਸਰਵਣ ਕਰ ਰਹੇ ਸੀ ਜਿਸ ਤਰ੍ਹਾਂ ਰਾਗੀਆਂ ਨੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਰਬਾਬੀਆਂ ਨੂੰ ਮਾਣ ਦਿੱਤਾ ਰਾਗੀਆਂ ਨੂੰ ਪੰਚਮ ਪਾਤਸ਼ਾਹ ਮਹਾਰਾਜ ਨੇ ਮਾਣ ਦਿੱਤਾ ਵਾਰੀ ਆਈ ਛੇਵੇਂ ਪਾਤਸ਼ਾਹ ਦੀ ਉਹਨਾਂ ਫਿਰ ਢਾਡੀਆਂ ਨੂੰ ਨਵਾਜਿਆ ਤੇ ਜਦੋਂ ਨੱਥੇ ਤੇ ਅਬਦੁਲ ਢਾਡੀ ਨੇ ਸੁਰ ਸਿੰਘ ਦੇ ਰਹਿਣ ਵਾਲਿਆਂ ਨੇ ਮਹਾਰਾਜ ਦੇ ਦਰਬਾਰ ਵਿੱਚ ਵਾਰਾਂ ਪੜੀਆਂ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ ਨਵਾਜਿਆ ਵਾਰੀ ਆਈ ਕਲਗੀਆਂ ਵਾਲੇ ਪਾਤਸ਼ਾਹ ਦੀ ਉਹਨਾਂ ਇੱਕ ਨੀ ਦੋ ਨੀ ਤਿੰਨ ਨੀ ਚਾਰ ਨੀ 52 ਕਵੀ ਪੌਂਟਾ ਸਾਹਿਬ ਦੀ ਧਰਤੀ ਤੇ ਸਾਜੇ 52 ਪਹਿਲਾਂ ਇੱਕ ਇੱਕ ਤੋਂ ਕਵਿਤਾ ਫਿਰ ਦੋ ਦੋ ਤੋਂ ਕਵਿਤਾ ਫਿਰ ਤਿੰਨਾਂ ਤਿੰਨਾਂ ਦੀਆਂ ਤੋਂ ਕਵਿਤਾ ਫਿਰ ਚੌਵਾਂ ਚੌਵਾਂ ਦੀਆਂ ਸਤਿਗੁਰ ਨੇ ਚੌਂਕੜੀਆਂ ਬਣਾ ਕੇ ਕਵਿਤਾਵਾਂ ਸੁਣਨੀਆਂ ਤੇ ਜਦੋਂ ਸਤਿਗੁਰ ਨੇ ਖੁਸ਼ ਹੋਣਾ ਆਪਣੇ ਕਵੀਆਂ ਨੂੰ ਲੱਖ ਲੱਖ ਰੁਪਈਆ ਮਾਣ ਦੇ ਦੇਣਾ ਲੱਖ ਲੱਖ ਰੁਪਈਆ ਜਦੋਂ ਅਸੀਂ ਇੱਧਰ ਵੱਡੇ ਸ਼ਹਿਰਾਂ ਜਾਂਦੇ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਕਵੀਸ਼ਰੀ ਕੀ ਹੁੰਦੀ ਆ ਬਹੁਤੇ ਰਾਗੀ ਆਖਣਗੇ ਸਟੇਟ ਸੈਕਟਰੀ ਤੇ ਬਹੁਤੇ ਜਾਂ ਢਾਡੀ ਆਖ ਦੇਣਗੇ ਉਹਨਾਂ ਨੂੰ ਕਵੀਸ਼ਰੀ ਦਾ ਪਤਾ ਹੀ ਨਹੀਂ ਗਾ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਕਵੀਸ਼ਰ ਸਾਜੇ ਇੰਨਾ ਮਾਣ ਦਿੱਤਾ ਇੱਕ ਮਹਾਰਾਜ ਦੇ ਦਰਬਾਰ ਦਾ ਬੜਾ ਅਨਿੰਦ ਕਵੀ ਭਾਈ ਨੰਦ ਲਾਲ ਜੀ ਇੱਕ ਦਿਨ ਉਹਦੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਹੱਬਤ ਦਾ ਅਨੰਤ ਸ਼ੌਕ ਜਾਗ ਪਿਆ ਉਹਨੇ ਸੋਚਿਆ ਜੇ ਕਿਤੇ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥ ਦਾ ਪ੍ਰਸ਼ਾਦਾ ਮਿਲ ਜੇ ਨਾ ਤੇ ਉਹ ਮੈਂ ਛੱਕ ਕੇ ਬਖਸ਼ਿਆ ਜਾ ਸਕਦਾ ਮਹਾਰਾਜ ਲੰਗਰ ਵਿੱਚ ਇੱਕ ਨਾ ਆਪ ਵਰਤਾਇਆ ਕਰਦੇ ਸੀ ਲੰਗਰ ਜਦੋਂ ਸਤਿਗੁਰ ਨੇ ਲੰਗਰ ਵਰਤਾਉਣਾ ਤੇ ਉਹਨੇ ਨੰਦ ਲਾਲ ਵਾਲੀ ਪੰਗਤ ਛੱਡ ਦੇਣੀ ਸਤਿਗੁਰਾਂ ਨੇ ਨੰਦ ਲਾਲ ਨੇ ਸੋਚਿਆ ਵੀ ਕੀ ਗੱਲ ਗੁਰੂ ਦੀ ਮੇਰੇ ਤੇ ਬਖਸ਼ਿਸ਼ ਨਹੀਂ ਗੀ ਮਹਾਰਾਜ ਮੇਰੇ ਵਾਲੀ ਪੰਗਤ ਛੱਡ ਦਿੰਦੇ ਆ ਇੱਕ ਦਿਨ ਉਹਨੇ ਲੰਗਰ ਦੀ ਸਮਾਪਤੀ ਤੋਂ ਬਾਅਦ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦਗੜ੍ਹ ਦੇ ਕਿਲੇ ਦੇ ਦਰਵਾਜ਼ੇ ਵਿੱਚ ਖਲੋ ਕੇ ਰੋਟੀਆਂ ਕੁੱਤਿਆਂ ਨੂੰ ਪਾ ਰਹੇ ਆ ਕੁੱਤੇ ਦਾ ਬੜਾ ਅਜੀਬ ਸੁਭਾਅ ਹੈ ਤੁਸੀਂ ਉਹਨੂੰ ਰੋਟੀ ਪਾਉਣੀ ਸ਼ੁਰੂ ਕਰ ਦਿਓ ਭਾਵੇਂ ਉਹਦੇ ਕੋਲ ਘੜੀ ਨਹੀਂ ਹੁੰਦੀ ਉਹ ਤੁਹਾਡਾ ਟਾਈਮ ਨਾ ਆ ਕੇ ਦਰਵਾਜ਼ਾ ਖੜਕਾਏਗਾ ਸਾਡੇ ਪ੍ਰਿੰਸੀਪਲ ਪੜ੍ਹਾਇਆ ਕਰਦੇ ਸੀ ਉਹ ਦੱਸਿਆ ਕਰਦੇ ਸੀ ਵੀ ਸਕੂਲ ਪਿੰਡ ਤੋਂ 1 ਕਿਲੋਮੀਟਰ ਦੂਰ ਸੀ ਬੱਚਿਆਂ ਨੇ ਬਸਤਿਆਂ ਵਿੱਚ ਰੋਟੀਆਂ ਲੈ ਕੇ ਆਉਣੀਆਂ 8 ਪੀਰੀਅਡ ਹੁੰਦੇ ਆ ਕਹਿੰਦਾ ਜਦੋਂ ਚੌਥੀ ਘੰਟੀ ਵੱਜਣੀ ਤੇ ਕੁੱਤਿਆਂ ਦੌੜ ਕੇ ਸਕੂਲੇ ਆ ਜਾਣਾ ਮੁੰਡਿਆਂ ਰੋਟੀ ਖਾ ਕੇ ਜਮਾਤ 'ਚ ਬਹਿ ਜਾਣਾ ਤੇ ਕੁੱਤਿਆਂ ਪਿੰਡ ਨੂੰ ਤੁਰ ਜਾਣਾ ਕੁੱਤੇ ਦਰਵਾਜ਼ੇ ਗਾੜੀ ਖਲੋ ਜਾਂਦੇ ਸੀ ਤੇ ਸਤਿਗੁਰੂ ਕੁੱਤਿਆਂ ਨੂੰ ਰੋਟੀਆਂ ਪਾ ਦਿਆ ਕਰਦੇ ਸੀ ਇੱਕ ਦਿਨ ਨੰਦ ਲਾਲ ਨੇ ਸੋਚਿਆ ਵੀ ਜੇ ਮੈਂ ਕਿਤੇ ਕੁੱਤਿਆਂ ਵਿੱਚ ਲੁੱਕ ਕੇ ਬਹਿ ਜਾਣਾ
ਤੇ ਗੁਰੂ ਗੋਬਿੰਦ ਸਿੰਘ ਦੇ ਹੱਥ ਦਾ ਪ੍ਰਸ਼ਾਦਾ ਮੈਨੂੰ ਨਸੀਬ ਹੋ ਸਕਦਾ। ਉਹਨੇ ਕਾਲਾ ਕੰਬਲ ਆਪਣੇ ਉੱਤੇ ਲਿਆ ਤੇ ਕੁੱਤਿਆਂ ਵਿੱਚ ਲੁਕ ਕੇ ਬਹਿ ਗਿਆ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਵੇਖ ਰਿਹਾ ਤੇ ਕਹਿਣ ਲੱਗੇ, ਨੰਦ ਲਾਲ ਤੇਰਾ ਦਾ ਇਸ ਤਰ੍ਹਾਂ ਨੀ ਲੱਗਣਾ, ਚਤਰਾਈ ਨਾ ਚਤਰ ਭੁਜ ਪਾਈਏ, ਭਾਵੇਂ ਤੂੰ ਹੋਰ ਕਿੰਨਾ ਨੀਵੇਂ ਥਾਂ ਪਹਿਲਾ ਤੇਰਾ ਦਾ ਇਸ ਤਰ੍ਹਾਂ ਨੀ ਲੱਗਣਾ। ਉਹ ਤੇ ਜਦੋਂ ਉਤੋਂ ਬਖਸ਼ਿਸ਼ ਹੋਈ ਉਦੋਂ ਤੇਰਾ ਕੰਮ ਬਣਨਾ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੀ ਨੰਦ ਲਾਲ ਤੇ ਬਖਸ਼ਿਸ਼ ਹੋਈ ਨਾ, ਉਹ ਬੜੀ ਵਿਚਿੱਤਰ ਕਹਾਣੀ ਹੈ। ਆਨੰਦਪੁਰ ਦੇ ਮੁਕਾਮ ਉੱਤੇ ਕਵੀਆਂ ਦਾ ਇਕੱਠ ਹੋਇਆ। ਇੱਕ ਕਵੀ ਪੰਡਿਤ ਹਿਰਦੇ ਰਾਮ ਹੋਇਆ, ਜਿਹਨੇ ਇੱਕ ਬੜੀ ਪਿਆਰੀ ਪੁਸਤਕ ਲਿਖੀ ਹਨੂੰਮਾਨ ਨਾਟਕ। ਗੁਰੂ ਗੋਬਿੰਦ ਸਿੰਘ ਮਹਾਰਾਜ ਕਈ ਚਿਰ ਉਸ ਕਿਤਾਬ ਨੂੰ ਪੜ੍ਹਦੇ ਨੇ, ਬੜੀ ਪਿਆਰੀ ਪੁਸਤਕ। ਜਦੋਂ ਸੀਤਾ ਨੂੰ ਰਾਵਣ ਚੁੱਕ ਕੇ ਲੈ ਜਾਂਦਾ ਨਾ, ਤੇ ਰਾਮ ਸੀਤਾ ਦੀ ਖਬਰ ਲੈਣ ਵਾਸਤੇ ਹਨੂੰਮਾਨ ਨੂੰ ਭੇਜਦਾ। ਜਦੋਂ ਹਨੂੰਮਾਨ ਜਾਂਦਾ ਸੀਤਾ ਦੇ ਕੋਲ, ਉਹਨੇ ਆਖਿਆ ਮੈਨੂੰ ਰਾਮ ਨੇ ਤੇਰੀ ਖਬਰ ਲੈਣ ਵਾਸਤੇ ਭੇਜਿਆ। ਇਹ ਸਾਰੀ ਕਹਾਣੀ ਉਹ ਪੰਡਿਤ ਹਿਰਦੇ ਰਾਮ ਹਨੂੰਮਾਨ ਨਾਟਕ ਵਿੱਚ ਲਿਖਦਾ, ਕਵਿਤਾ ਦੇ ਰਾਹੀਂ। ਜਿਸ ਵੇਲੇ ਹਨੂੰਮਾਨ ਨੇ ਜਾ ਕੇ ਵੇਖਿਆ, ਉਹਨੇ ਆਖਿਆ ਮੈਨੂੰ ਰਾਮ ਨੇ ਤੈਨੂੰ ਛਡਾਉਣ ਵਾਸਤੇ ਘੱਲਿਆ। ਆਂਦੀ ਉਹਨੂੰ ਕਹਿ ਦੇ, ਉਹਦੇ ਸ਼ੋਕ ਬਾਅਦ ਵਿੱਚ ਕਹਿਦਾ, ਜੇ ਮੈਨੂੰ ਛਡਾ ਸਕਦਾ ਤੇ ਛਡਾ ਲੇ। ਹਨੂੰਮਾਨ ਵਾਪਸ ਆ ਗਿਆ। ਇਧਰ ਰਾਮ ਬੜਾ ਉਤਾਵਲਾ ਸੀ, ਕਿਉਂਕਿ ਹਨੂੰਮਾਨ ਨੂੰ ਕਈ ਚਿਰ ਗਏ ਨੂੰ ਹੋ ਗਏ ਸੀ। ਕਹਿ ਰਘਵੀਰ ਸੁਣੋ ਹਨੁਵੰਤ, ਰਘਵੀਰ ਰਘੂਕੁਲ ਦਾ ਬਾਦਸ਼ਾਹ ਰਾਮ ਨੂੰ ਆਖਿਆ ਗਿਆ। ਕਹਿ ਰਘਵੀਰ ਸੁਣੋ ਹਨੁਵੰਤ, ਕਹੀ ਸੁਧ ਸੀਆ ਕੀ ਹੈ ਸੁਤ ਮਾਹੇ। ਆਂਦਾ ਉਹ ਬੇਟਾ, ਕਿਤੇ ਸੀਤਾ ਦੀ ਸੁਧ ਲੱਭੀ। ਹਨੂੰਮਾਨ ਨੇ ਆਖਿਆ, ਹੈ ਪ੍ਰਭ ਲੰਕ ਕਲੰਕ ਬਿਨਾ। ਆਂਦਾ ਜੇ ਲੰਕਾ ਚ ਕਲੰਕ ਤੋਂ ਬਿਨਾ ਬੈਠੀ ਆ। ਉਹਨੇ ਆਖਿਆ ਜੀਵਤ ਹੈ? ਉਹਨੇ ਆਖਿਆ ਕਹਿਵੇ ਕੋ ਨਾਥ। ਉਹਨੇ ਆਖਿਆ ਕਿਉਂ ਨਾ ਮਰੀ ਹਮ ਤੇ ਬਿਛਰਾਈ, ਉਹ ਟਾਈਮ ਦੀ ਸੀ ਮੈਂ ਤੇਰੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਬਚ ਸਕਦੀ, ਅਜੇ ਉਹ ਜਿਉਂਦੀ ਆ। ਇਹ ਸਵਾਲ ਰਾਮ ਨੇ ਹਨੂੰਮਾਨ ਉੱਤੇ ਕਰ ਦਿੱਤਾ। ਫਿਰ ਸੀਤਾ ਦਾ ਉਹਨੇ ਪੱਖ ਪਾਲਣ ਵਾਸਤੇ ਆਖਿਆ, ਪ੍ਰਾਣ ਬਸੇ ਪੱਗ ਪੰਕਜ ਨੇ, ਹੇ ਰਾਮ ਜੀ ਸੀਤਾ ਦੇ ਪ੍ਰਾਣ ਤੁਹਾਡੇ ਚਰਨਾਂ ਵਿੱਚ ਵਸਦੇ ਆ। ਪ੍ਰਾਣ ਬਸੇ ਪੱਗ ਪੰਕਜ ਨੇ, ਜਮ ਆਵਤ ਹੈ ਪਰ ਪਾਵਤ ਨਾ ਹੈ। ਆਂਦਾ ਜਮ ਸੀਤਾ ਨੂੰ ਮਾਰਨ ਵਾਸਤੇ ਆਉਂਦੇ ਆ, ਪ੍ਰਾਣ ਉਹਦੀ ਦੇਹ ਵਿੱਚ ਨਹੀਂ ਹੁੰਦੇ, ਉਹ ਤੁਹਾਡੇ ਚਰਨਾਂ ਚ ਹੁੰਦੇ ਆ, ਇਸ ਕਰਕੇ ਉਹ ਜੀ ਰਹੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਕਵੀ ਨੂੰ 60,000 ਮੋਹਰ ਨਾਮ ਦਿੱਤੀ, 60,000। ਹੁਣ ਅੱਜ ਦੀ ਕਰੰਸੀ ਦਾ ਹਿਸਾਬ ਲਾ ਕੇ ਵੇਖ ਲਓ ਵੀ ਕਿੰਨਾ ਪੈਸਾ ਬਣ ਜਾਂਦਾ। ਮੋਹਰ ਸੋਨੇ ਦੀ ਆ ਕਰਦੀ ਸੀ। ਮਹਾਰਾਜ ਨੇ ਆਪਣੇ ਕਵੀ ਨੂੰ ਮਾਲਾ ਮਾਲ ਕਰ ਦਿੱਤਾ। ਇਹਦੇ ਪਿੱਛੇ ਖਲੋਤਾ ਸੀ ਭਾਈ ਨੰਦ ਲਾਲ। ਸਤਿਗੁਰੂ ਕਹਿਣ ਲੱਗੇ, ਆਓ ਨੰਦ ਲਾਲਾ ਤੂੰ ਵੀ ਜੋ ਲੈਣਾ ਹੀ ਲੈ। ਉਹਨੇ ਆਖਿਆ, ਮਹਾਰਾਜ ਮੈਨੂੰ ਮੋਹਰਾਂ ਦੇ ਕੇ ਨਾ ਠਗਾਓ, ਇਹ ਦੁਨੀਆਂ ਦੀ ਦੌਲਤ ਮੇਰੇ ਕਿਸ ਕੰਮ ਆ। ਸਤਿਗੁਰੂ ਕਹਿਣ ਲੱਗੇ, ਫਿਰ ਹੋਰ ਤੈਨੂੰ ਕੀ ਚਾਹੀਦਾ? ਆਂਦਾ, ਮਹਾਰਾਜ ਜੇ ਤੁੱਠੇ ਜੇ ਨਾ ਤੇ ਮੇਰੀ ਝੋਲੀ ਦੇ ਵਿੱਚ ਆਪਣੀ ਮੁਹੱਬਤ ਪਾ ਦਿਓ। ਸਤਿਗੁਰੂ ਕਹਿਣ ਲੱਗੇ ਵੀ ਮੇਰੀ ਮੁਹੱਬਤ ਸਿਰ ਦਿੱਤੇ ਤੋਂ ਬਿਨਾਂ ਨਹੀਂ ਮਿਲਦੀ। ਸਾਰਾ ਦਰਬਾਰ ਉਸ ਵੇਲੇ ਸੁਣ ਰਿਹਾ ਸੀ। ਭਾਈ ਨੰਦ ਲਾਲ ਨੇ ਆਖਿਆ, ਮਹਾਰਾਜ ਮੈਂ ਤੁਹਾਨੂੰ ਸਿਰ ਦੇ ਦਿੰਦਾ, ਪਰ ਜਿਹੜੀ ਚੀਜ਼ ਹੀ ਮੇਰੇ ਕੋਲ ਨਹੀਂ ਉਹ ਮੈਂ ਤੁਹਾਨੂੰ ਦੇਵਾਂ ਕਿੱਥੋਂ? ਉਹ ਨੰਦ ਲਾਲ ਤੂੰ ਕੀ ਕਹਿ ਰਿਹਾ, ਉਹ ਤੇਰੇ ਕੋਲ ਸਿਰ ਨਹੀਂ ਹੈਗਾ? ਉਹ ਸਿਰ ਤੋਂ ਬਿਨਾਂ ਤੇ ਬੰਦਾ ਜਿਉਂਦਾ ਨਹੀਂ, ਤੂੰ ਜੀ ਕਿਤਨਾ ਰਿਹਾ? ਆਂਦਾ, ਮਹਾਰਾਜ ਇਹ ਦੁਨੀਆਂ ਦੇ ਲੋਕ ਸਿਰਾਂ ਨਾਲ ਜੀਂਦੇ ਆ, ਮੈਂ ਸਿਰ ਨਾਲ ਨਹੀਂ ਜੀ ਰਿਹਾ। ਤਾਜ ਦਾ ਤਕੀਆ ਕੇ ਬਰ ਦੁਆਰੇ ਇਸ਼ਕ। ਆਂਦਾ, ਮੈਂ ਤੇਰੇ ਇਸ਼ਕ ਦੇ ਤਕੀ ਨਾਲ ਢੋਲ ਲਾ ਕੇ ਜੀ ਰਿਹਾ। ਮਹਾਰਾਜ ਮੈਂ ਤੇਰੀ ਮੁਹੱਬਤ ਦੇ ਨਾਲ ਜੀ ਰਿਹਾ, ਜੇ ਤੂੰ ਆਪਣੀ ਮੁਹੱਬਤ ਪਰਾਂ ਕਰ ਲੇ ਤੇ ਮੈਂ ਇਸੇ ਵੇਲੇ ਇੱਥੇ ਦੇਖ ਕੇ ਮਰ ਜਾਣਾ। ਐਸੇ ਮੁਹੱਬਤ ਦੇ ਮਤਲਾਸ਼ੀ ਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਰਾ ਇਕਾਂਤ ਵਿੱਚ ਇਕੱਲੇ ਨੂੰ ਪੁੱਛਿਆ, ਉਹ ਨੰਦ ਲਾਲ ਇਹੋ ਜਿਹੇ ਭੇਦ ਲੋਕਾਂ ਵਿੱਚ ਨਹੀਂ ਖੋਲੀ ਦੇ, ਹੁਣ ਤੂੰ ਤੇ ਮੈਂ ਇਕੱਲੇ ਦੱਸ ਤੈਨੂੰ ਕੀ ਚਾਹੀਦਾ? ਉਹਨਾਂ ਜਦੋਂ ਵੇਖਿਆ ਮੁਹੱਬਤ ਮੁਜੱਜਮਾ, ਗੁਰੂ ਗੋਬਿੰਦ ਸਿੰਘ ਹੁਣ ਪੂਰੀ ਦਿਆਲਤਾ ਵਿੱਚ ਵਾ ਤੇ ਹੁਣ ਕੁਝ ਨਾ ਕੁਝ ਮੰਗ ਲੈਣਾ ਚਾਹੀਦਾ। ਉਹਨੇ ਆਖਿਆ, ਮਹਾਰਾਜ ਜੇ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਨਾ, ਮੇਰੀ ਚਿਖਾ ਨੂੰ ਲਾਂਬੂ ਤੁਸੀਂ ਆਪ ਲਾਉਣਾ ਜੀ। ਹੋਰ ਆਂਦਾ, ਜਦੋਂ ਮਹਾਰਾਜ ਮੇਰੀ ਚਿਖਾ ਜ਼ੋਰ ਦੇ ਨਾਲ ਮੱਚ ਪਏ ਨਾ, ਜ਼ੋਰ ਦੇ ਨਾਲ
ਤੇ ਫਿਰ ਪੂਰੇ ਆਕਾਸ਼ ਤੇ ਵਾਯੂ ਮੰਡਲ ਚੋਂ ਹਵਾ ਬੰਦ ਕਰ ਦਿਓ। ਸਤਿਗੁਰੂ ਕਹਿਣ ਲੱਗੇ ਵੀ ਇਹ ਨਹੀਂ ਹੋ ਸਕਦਾ, ਰੋਜੇ ਕਿਆਮਤ ਆ ਜਾਏਗੀ, ਹਵਾ ਨਾਲ ਸਾਰੇ ਜੀਵ ਜੰਤੂ ਜੀ ਰਹੇ ਆ, ਪਰ ਤੇਰਾ ਇਹ ਮਨੋਰਥ ਕਿਉਂ ਇਸ ਤਰ੍ਹਾਂ ਬਣ ਗਿਆ? ਆਂਦਾ ਮਹਾਰਾਜ, ਜੇ ਮੇਰੀ ਮੜੀ ਦੀ ਖਾਕ ਉੱਡ ਕੇ ਕਿਸੇ ਗੈਰ ਦੇ ਦਰਵਾਜੇ ਤੇ ਚਲੇਗੀ, ਤੇਰੀ ਤੇ ਮੇਰੀ ਮੁਹੱਬਤ ਕਲੰਕਿਤ ਹੋ ਜੂਗੀ। ਸਿੱਖੋ, ਗੁਰੂ ਨਾਨਕ ਦੀ ਸਿੱਖੀ ਏਡੀ ਵਿਸ਼ਵਾਸੀ ਹੈ, ਸਿੱਖ ਤੇ ਮਰਨ ਤੋਂ ਬਾਅਦ ਵੀ ਆਂਦਾ ਵੀ ਮੇਰੀ ਮੜੀ ਦੀ ਖਾਕ ਨਾ ਕਿਸੇ ਗੈਰ ਦੇ ਦਰਵਾਜੇ ਤੇ ਜਾਵੇ। ਅੱਜ ਅਸੀਂ ਕਿੱਥੇ ਖਲੋਤੇ ਆ? ਸਾਡੀ ਜਰਾ ਕਿਤੇ ਸ਼ਰਧਾ ਨਾ ਪੂਰੀ ਹੁੰਦੀ ਤੇ ਗਾਂ ਪਖੰਡੀਆਂ ਦੇ ਡੇਰਿਆਂ ਨੂੰ ਤੁਰ ਪਈ ਨੇ, ਪਖੰਡੀਆਂ ਦੇ ਡੇਰਿਆਂ ਨੂੰ, ਜਿਨ੍ਹਾਂ ਦੇ ਪਰਥਾਏ ਗੁਰਬਾਣੀ ਦੇ ਬੜੇ ਸੁੱਧ, ਪਰਮਾਣਾ ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਏ ਨੇ ਤੱਗ ਗਲੀ ਜਿਨ੍ਹਾਂ ਦੇ ਪਮਾਲੀਆਂ, ਲੋਟੇ ਹੱਥ ਨ ਬੱਗ ਓਏ ਹਰ ਕੇ ਸੰਤਨਾ ਆਖੀਏ, ਬਾ ਨਾਸ ਕੇ ਠੱਗ ਐਸੇ ਸੰਤਨਾ ਮੋਕੋ ਭਾਵੇ, ਡਾਲਾ ਸੋ ਪੇਡਾ ਕਟਕਾਵੇ, ਫਿਰ ਉਹਨਾਂ ਦੇ ਡੇਰਿਆਂ ਨੂੰ ਤੁਰ ਪੈਂਦੇ ਆ। ਸਿੱਖੋ, ਸਿੱਖ ਦਾ ਸਿਰ ਵੱਡਿਆ ਤੇ ਜਾਵੇ ਪਰ ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਝੁਕੇ ਨਾ। ਇਹ ਸਿੱਖਿਆ ਅੱਜ ਤੋਂ ਪੱਲੇ ਬੰਨ ਕੇ ਖੜੇ ਹੋ। ਜਿਨ੍ਹਾਂ ਸ਼ਹੀਦਾਂ ਦੀ ਆਪਾਂ ਯਾਦ ਵਿਚ ਜੁੜ ਬੈਠੇ ਆ, ਸ਼ਹੀਦ ਕਿਹਨੂੰ ਆਂਦੇ ਜਿਹੜਾ ਸੱਚ ਦੀ ਗਵਾਹੀ ਦੇ ਕੇ ਤੇ ਮੌਤ ਦਾ ਦਰਵਾਜਾ ਪਾਰ ਕਰ ਜੇ, ਉਹਨੂੰ ਸ਼ਹੀਦ ਆਂਦੇ ਆ। ਸਿੱਖੋ, ਉਹਨਾਂ ਨੂੰ ਪਤਾ ਸੀ ਬਾਬਾ ਸ਼ਾਮ ਸਿੰਘ ਅਟਾਰੀ ਵੀ ਜਿਨ੍ਹਾਂ ਫੌਜਾਂ ਤੇ ਅਸੀਂ ਚੜ ਕੇ ਆਏ, ਫੌਜਾਂ ਸਾਡੇ ਕੋਲ ਮਰਨੀਆਂ ਨਹੀਂ, ਅਸੀਂ ਸ਼ਹੀਦ ਹੋਣਾ। ਪਰ ਸਿੱਖੋ, ਜਿਹੜਾ ਬੰਦਾ ਜਿਉਂਦੇ ਜੀ ਆਪਣੇ ਹਥਿਆਰ ਨਹੀਂ ਸੁੱਟਦਾ, ਆਪਣੇ ਪ੍ਰਾਣਾਂ ਦੀ ਪਿੱਛਾ ਨਹੀਂ ਮੰਗਦਾ ਤੇ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਜਾਨ ਕੁਰਬਾਨ ਕਰ ਦਿੰਦਾ ਨਾ, ਦੁਨੀਆਂ ਉਹਨੂੰ ਜਿੱਤ ਆਉਂਦੀ ਆ। ਉਹਨਾਂ ਸੱਚ ਦੇ ਹੱਕ ਵਿੱਚ ਖਲੋ ਕੇ ਸੂਰਮਿਆਂ ਨੇ ਜਾਨ ਦਿੱਤੀ, ਇਹੋ ਜਿਹੇ ਸੂਰਮੇ ਸਦਾ ਦੁਨੀਆਂ ਉੱਤੇ ਸਤਿਕਾਰੇ ਜਾਂਦੇ ਆ, ਅਣਖਾਂ ਵਾਲੇ ਮਰ ਮਿਟਦੇ ਆ ਪਰ ਆਪਣੀ ਅਣਖ ਕਦੇ ਨਹੀਂ ਗਵਾਉਂਦੇ। ਸੂਰਮਿਆਂ ਨੂੰ ਤਲਵਾਰਾਂ ਕਦੇ ਡਰਾ ਨਹੀਂ ਸਕਦੀਆਂ, ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ। ਸਿੱਖੋ, ਜਦੋਂ ਕਿਤੇ ਕੌਮ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਏ ਨਾ, ਤੇ ਫਿਰ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ, ਸਿਰਾਂ ਦੇ ਚੱਪੂਆਂ ਦੀ। ਤੁਸੀਂ ਵੇਂਦੇ ਜੇ ਕੋਈ ਬੰਦਾ ਮਰ ਰਿਹਾ ਹੋਵੇ ਤੇ ਡਾਕਟਰਾਂ ਦੇ ਵੀ ਇਹਦੇ ਵਿੱਚ ਖੂਨ ਦੀ ਕਮੀ ਹੈ, ਇਹਦਾ ਆਪਰੇਸ਼ਨ ਕਰਨਾ, ਇਹਦਾ ਇਹਨੂੰ ਖੂਨ ਦੀਆਂ ਬੋਤਲਾਂ ਦਿੱਤੀਆਂ ਜਾਣ, ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਜਦੋਂ ਕੌਮਾਂ ਮਰਨ ਲੱਗਣ ਨਾ, ਤੇ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ। ਮਰਦ ਕਦੇ ਆਪਣਾ ਹੌਸਲਾ ਨਹੀਂ ਹਾਰਦੇ। ਮੈਂ ਭਾਈ ਬਲਵੰਤ ਸਿੰਘ ਰਾਜੋਆਣਾ, ਪਿਛਲੇ ਦਿਨੀ ਮੈਂ ਉਹਦੇ ਘਰ ਵਿੱਚ ਜਾ ਕੇ ਆਇਆ। ਸਿੱਖੋ, ਥੋੜੇ ਕੁ ਦਿਨ ਹੋ ਗਏ ਆ, ਜਿਹੜੇ ਪੰਜ ਪਿਆਰੇ ਸਾਹਿਬਾਨ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਖਾ ਕੇ ਆਏ ਹਨ, ਮੈਨੂੰ ਅਗਲੇ ਦਿਨ ਉਹਨਾਂ ਦਾ ਮਿਲਾਪ ਹੋਇਆ ਤੇ ਮੇਰੇ ਨਾਲ ਉਹਨਾਂ ਦੇ ਬਚਨ ਬਲਾਸ ਹੋਏ ਆਂਦੇ। ਭਾਈ ਬਲਵੰਤ ਸਿੰਘ ਰਾਜੋਆਣਾ, ਜਿਹਨੂੰ ਪਤਾ ਹੋਵੇ ਮੈਨੂੰ 31 ਤਰੀਕ ਨੂੰ ਫਾਇਲ ਲਾ ਦੇਣਾ, ਉਹਦੇ ਚਿਹਰੇ ਤੇ ਜਰਾ ਜਿੰਨੀ ਵੀ ਨਿਰਾਸ਼ਤਾ ਨਾ ਹੋਵੇ। ਉਹ ਆਂਦੇ ਵੀ ਅੱਜ ਵੀ ਉਹ ਜੇਲ੍ਹ ਦੀਆਂ ਸਲਾਖਾਂ ਨੂੰ ਫੜ ਕੇ ਤੇ ਪੰਥ ਦੇ ਉੱਚੀ ਜਕਾਰੇ ਲਾਉਂਦਾ ਉੱਚੀ। ਉਹ ਜਿਸ ਮਰਦ ਨੇ ਇੱਕ ਨਾ ਜੇਲ੍ਹ ਵਿੱਚ ਬੈਠੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ, ਉਹਦੇ ਵਿੱਚ ਕੀ ਆ? ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲੇ ਉਹਨਾਂ ਦੀ ਮੁਲਾਕਾਤ ਕਰਦੇ ਰਹਿੰਦੇ ਆ, ਆਂਦੇ ਵੀ 14-14 ਘੰਟੇ ਬਾਬਾ ਜੀ ਉਹਨਾਂ ਦਾ ਰੋਜ਼ ਦਾ ਸਿਮਰਨ ਹੈ, 14-14 ਘੰਟੇ। ਬਾਬੇ ਢੱਡਰੀਆਂ ਵਾਲੇ ਦੀ ਮੈਂ ਇੱਕ ਦਿਨ ਕੈਸ਼ ਸੁਣ ਰਿਹਾ ਸਾਂ, ਉਹ ਆਂਦੇ ਮੇਰੇ ਕੋਲ ਨੌਜਵਾਨ ਮੁੰਡੇ 6 ਮਹੀਨੇ ਆਉਂਦੇ ਰਹੇ, 6 ਮਹੀਨੇ ਸੰਗਤ ਚ ਆਉਣਾ ਤੇ ਦਾੜੀ ਕੇਸ ਉਹਨਾਂ ਦੇ ਕਤਲ ਹੁੰਦੇ ਸੀ, ਤੇ ਮੈਂ ਆਖਣਾ ਵਾ ਤੁਸੀਂ ਸੰਗਤ ਵੀ ਕਰਦੇ, ਸੰਗਤ ਨੂੰ ਲੈ ਕੇ ਵੀ ਆਉਂਦੇ ਜੇ, ਤੇ ਤੁਸੀਂ ਆ ਦਾੜੀ ਕੇਸ ਕਿਉਂ ਨੀ ਰੱਖਦੇ? ਉਹਨਾਂ ਮੇਰੀ ਇੱਕ ਨੀ ਮੰਨੀ। ਆਂਦੇ ਉਸ ਤੋਂ ਬਾਅਦ ਫਿਰ ਉਹ ਕਈ ਚਿਰ ਸੰਗਤ ਚ ਨਹੀਂ ਆਏ, ਕਾਫੀ ਸਮਾਂ ਸੰਗਤ ਵਿਚ ਬਾਅਦ ਚ ਆਏ, ਤੇ ਉਹਨਾਂ ਨੇ ਜਦੋਂ ਮੈਨੂੰ ਫਤਿਹ ਬੁਲਾਈ ਨਾ, ਤੇ ਉਹਨਾਂ ਦੀ ਮੈਂ ਕੈਸ਼ ਵੀ ਸੁਣਿਆ, ਜਦੋਂ ਮੈਨੂੰ ਫਤਿਹ ਬੁਲਾਈ ਤੇ ਮੈਂ ਵੀ ਅੱਗੇ ਫਤਿਹ ਬੁਲਾਈ ਤੇ ਮੈਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਨੂੰ ਸਿਆਣਿਆ ਨੀ? ਬਾਬਾ ਜੀ ਆਂਦੇ ਵੀ ਨਹੀਂ, ਮੈਂ ਨੀ ਤੁਹਾਨੂੰ ਸਿਆਣਿਆ। ਆਂਦੇ ਅਸੀਂ ਉਹ ਹੀ ਆ ਜਿਨ੍ਹਾਂ ਨੂੰ ਤੁਸੀਂ ਹਰ ਸੰਗਰਾਂਦ ਤੇ ਆਉਂਦੇ ਸੀ ਵੀ ਦਾੜੀ ਕੇਸ ਰੱਖ ਲਓ।
ਤੇ ਬਾਬੇ ਨੇ ਆਖਿਆ ਹੁਣ ਤੁਹਾਨੂੰ ਕਿਹੜਾ ਪੀਰ ਟੱਕਰ ਗਿਆ? ਕਹਿੰਦੇ ਬਾਬਾ ਜੀ ਸਮਾਂ ਇਹੋ ਜਿਹਾ ਬਣ ਗਿਆ, ਸਾਨੂੰ ਪਟਿਆਲੇ ਜੇਲ੍ਹ ਵਿੱਚ ਜਾਣਾ ਪਿਆ, ਉੱਥੇ 6 ਮਹੀਨੇ ਰਹਿ ਤੇ ਸਾਨੂੰ ਉਹ ਮਰਦ ਟੱਕਰਿਆ ਭਾਈ ਬਲਵੰਤ ਸਿੰਘ ਰਾਜੋਵਾਲਾ। ਉਹਨੇ ਇੱਕੋ ਵਾਰ ਆਖਿਆ ਹੋਇਆ ਆਪਣਾ ਜਿਹੜਾ ਚਿਹਰਾ ਨਾ ਆਪਣੇ ਬਾਪ ਵਰਗਾ ਬਣਾਓ। ਆਂਦਾ ਉਹ ਤੋਂ ਬਾਅਦ ਅਸੀਂ ਕੇਸਾਂ ਨੂੰ ਤਲਾਈ ਨਹੀਂ ਦਿੱਤੀ। ਉਹ ਸੂਰਮਾ ਸਿੱਖੋ ਏਡੀ ਚੜ੍ਹਦੀ ਕਲਾ ਵਾਲਾ ਜਿਹਨੂੰ ਪੰਥ ਨੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ, ਉਹਨੇ ਇੱਕ ਬੇਨਤੀ ਕੀਤੀ। ਉਹਨੇ ਆਖਿਆ ਸਿੰਘ ਸਾਹਿਬਾਨਾਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਮੈਨੂੰ ਇਹ ਕਹਿਣ ਤੇ ਮਜਬੂਰ ਨਾ ਕਰਨ ਵੀ ਤੂੰ ਸਰਕਾਰ ਦੇ ਕੋਲੋਂ ਮਾਫ਼ੀ ਮੰਗ ਲਾ। ਮੈਂ ਪੰਥ ਵਾਸਤੇ ਪੈਦਾ ਹੋਇਆ ਸਾਂ ਤੇ ਪੰਥ ਵਾਸਤੇ ਸ਼ਹੀਦ ਹੋਣਾ, ਜਿਹੜੀ ਮੌਤ ਮੈਨੂੰ ਸਰਕਾਰ ਅੱਜ ਮਾਰੀ ਇਹ ਮੌਤ ਨੂੰ ਮੈਂ 17 ਸਾਲ ਪਹਿਲਾਂ ਵਿਆਹ ਚੁੱਕਾ ਸਾਂ। ਆਂਦਾ ਜਿਹੜਾ RDX ਸੀ ਉਹ ਮਵੀਂ ਬੱਧਾ ਸੀ ਪਰ ਵਾਰੀ ਟਾਸ ਪੈਣ ਤੇ ਦਿਲਾਵਰ ਸਿੰਘ ਦੀ ਆ ਗਈ। ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਤੋਂ ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਲੱਗਾ। ਜਿਹੜੇ ਮਰਦ ਹੁੰਦੇ ਆ ਨਾ ਉਹ ਕਦੇ ਈਨ ਨਹੀਂ ਮੰਨਦੇ। ਤੁਹਾਡੇ ਸਾਹਮਣੇ ਮੈਂ ਕਵਿਤਾ ਪੇਸ਼ ਕਰਨ ਲੱਗਾ ਉਹਨਾਂ ਮਰਦਾਂ ਦੀ ਜਿਹਨਾਂ ਦੇਸ਼ ਕੌਮ ਵਾਸਤੇ ਕੁਰਬਾਨੀ ਕੀਤੀ। ਆਓ ਉਹਨਾਂ ਦੀ ਗੱਲ ਤੁਹਾਡੇ ਸਾਹਮਣੇ ਕਵਿਤਾ ਰਾਹੀਂ ਕਰੀਏ।

ਕਈ ਬੰਦੇ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਨਾ ਉਹਦਾ ਵੱਡੇ ਤੋਂ ਵੱਡਾ ਚੀਤਾ ਪਰ ਉਪਕਾਰ ਵੀ ਭੁੱਲ ਜਾਂਦੇ ਆ। ਇਸ ਤਰ੍ਹਾਂ 22 ਧਾਰਦਿਆਂ ਰਾਜਿਆਂ ਨੇ ਕੀਤੀ, ਉਹ ਇਹ ਤੇ ਭੁੱਲ ਹੀ ਗਏ ਕਿ ਸਾਡੇ ਵੱਡ ਵਡੇਰਿਆਂ ਨੂੰ ਗਵਾਲੀਅਰ ਦੀ ਜੇਲ੍ਹ ਤੋਂ ਛਡਾਉਣ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਨਾਲ ਆਂਦੇ ਈਰਖਾ ਵਿਜੜੀ ਸ਼ੁਰੂ ਕਰ ਲਈ। ਕੇਸਰੀ ਚੰਦ ਈਰਖਾ ਦੀ ਅੱਗ ਵਿਚ ਸੜਨ ਲੱਗਾ, ਆਪਣੇ ਸਾਥੀਆਂ ਨੂੰ ਇਕੱਠਿਆਂ ਕਰਕੇ, ਆਪਣੇ ਸਿਪਾਹੀਆਂ ਨੂੰ ਇਕੱਠਿਆਂ ਕਰਕੇ, ਜਰਨੈਲਾਂ ਨੂੰ ਇਕੱਠਿਆਂ ਕਰਕੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਉਹਨੇ ਇੱਕ ਤਕਰੀਰ ਕੀਤੀ। ਉਹਦਾ ਜ਼ਿਕਰ ਤੁਹਾਡੇ ਸਾਹਮਣੇ ਬੈਂਤ ਛੰਦ ਵਿਚ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।

하늘을 낳기 했나요?

ਔਰੰਗਜ਼ੇਬ ਦਾ ਹੁਕਮ ਸੀ ਕਿ ਮੇਰੇ ਰਾਜ ਵਿੱਚ ਕੋਈ ਪੱਗ ਨਹੀਂ ਬੰਨ ਸਕਦਾ। ਰਾਜਾ ਪੱਗ ਬੰਨਦਾ ਸੀ, ਵਜ਼ੀਰ ਅੱਧੀ ਪੱਗ ਬੰਨਦਾ ਸੀ। ਮੇਰੇ ਰਾਜ ਵਿੱਚ ਕੋਈ ਸ਼ਸਤਰ ਨਹੀਂ ਰੱਖ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਮੇਰੇ ਰਾਜ ਵਿੱਚ ਢੋਲਕੀ ਨਹੀਂ ਵਜਾ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਓਏ ਔਰੰਗਜ਼ੇਬ, ਇੱਕ ਪੱਗ ਨਹੀਂ ਮੇਰਾ ਸਿੱਖ ਡੇਢ ਡੇਢ ਪੱਗ ਬੰਨਿਆ ਕਰੇਗਾ। ਹਰ ਨਿਹੰਗ ਸਿੰਘ ਅੱਜ ਕੱਲ੍ਹ ਡੇਢ ਪੱਗ ਬੰਨਦਾ। ਉਹਨੇ ਆਖਿਆ, ਤੂੰ ਇੱਕ ਘੋੜੇ ਦੀ ਗੱਲ ਕਰਦਾ, ਮੇਰਾ ਸਿੰਘ ਦੋ ਘੋੜਿਆਂ ਦੀ ਸਵਾਰੀ ਕਰੂਗਾ। ਮਨ ਮਰਜ਼ੀ ਦੇ ਕੋਲ ਸ਼ਸਤਰ ਰੱਖੇਗਾ, ਢੋਲਕੀ ਦੀ ਤੇ ਆਵਾਜ਼ ਥੋੜੀ ਆ, ਮੈਂ ਤੈਨੂੰ ਨਗਾਰੇ ਤੇ ਚੋਟਾਂ ਮਾਰ ਕੇ ਵਿਖਾਊਂਗਾ, ਤੇਰੀਆਂ ਸਾਰੀਆਂ ਸ਼ਰਤਾਂ ਤੋੜ ਕੇ ਰੱਖ ਦੂੰਗਾ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਆਨੰਦਪੁਰ ਸਾਹਿਬ ਵਿੱਚ ਚੜ੍ਹਦੀ ਕਲਾ ਹੋਣ ਲੱਗੀ। ਜੰਗ ਦੀਆਂ ਟ੍ਰੇਨਿੰਗਾਂ ਸਤਿਗੁਰੂ ਆਪਣੇ ਸਿੱਖਾਂ ਨੂੰ ਦੇਣ ਲੱਗੇ। 22 ਧਾਰ ਦੇ ਰਾਜੇ ਕਈ ਵਾਰਾਂ ਚੜ੍ਹ ਕੇ ਆਉਂਦੇ ਰਹੇ, ਪਰ ਮੂੰਹ ਦੀ ਖਾ ਕੇ ਵਾਪਸ ਮੁੜ ਜਾਂਦੇ ਰਹੇ। ਆਖਿਰ ਉਹਨਾਂ ਇੱਕ ਸਕੀਮ ਸੋਚੀ, ਇੱਕ ਹਾਥੀ ਨੂੰ ਸ਼ਰਾਬ ਪਿਆਈ ਜਾਵੇ, ਉਹਦੇ ਮੱਥੇ ਤੇ ਤਵੇ ਬੰਨੇ ਜਾਣ, ਉਹਦੀ ਸੁਣ ਦੇ ਨਾਲ ਤਲਵਾਰਾਂ ਵਧੀਆਂ ਜਾਣ, ਤੇ ਕਿਲੇ ਦਾ ਦਰਵਾਜ਼ਾ ਤੋੜ ਕੇ ਕਿਲੇ ਉੱਤੇ ਕਬਜ਼ਾ ਕਰ ਲਾਂਗੇ। ਇੱਕ ਸਿੱਖ ਨੇ ਆ ਕੇ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਨੂੰ ਦੱਸਿਆ, ਮਹਾਰਾਜ 22 ਧਾਰ ਦੇ ਰਾਜੇ ਇੱਕ ਖੂਨੀ ਹਾਥੀ ਨੂੰ ਸ਼ਰਾਬ ਪਿਆਈ ਜਾ ਰਹੇ ਆ। ਮਹਾਰਾਜ ਉਹਦੇ ਮੱਥੇ ਤੇ ਤਵੇ ਬੰਨ ਰਹੇ ਆ, ਉਹਦੀ ਸੁਣ ਦੇ ਨਾਲ ਤਿੱਖੀਆਂ ਤਲਵਾਰਾਂ ਬੰਨ ਰਹੇ ਆ, ਉਹਨਾਂ ਕਿਲੇ ਦਾ ਦਰਵਾਜ਼ਾ ਤੋੜ ਦੇਣਾ। ਕਲਗੀ ਵਾਲੇ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ, ਕੋਈ ਨੀ, ਜੇ ਹਾਥੀ 22 ਧਾਰ ਦੇ ਰਾਜੇ ਲੈ ਕੇ ਆ ਰਹੇ ਆ ਨਾ, ਤੇ ਸਾਡੇ ਕੋਲ ਵੀ ਹਾਥੀ ਹੈਗਾ। ਮਹਾਰਾਜਾ, ਆਪਣੇ ਕੋਲ ਕਿਹੜਾ ਹਾਥੀ ਆ? ਸਤਿਗੁਰੂ ਕਹਿਣ ਲੱਗੇ, ਆਪਣੇ ਕੋਲ ਦੁਨੀ ਚੰਦ ਹਾਥੀ ਆ, ਤਲਵਾਰ ਮਾਰ ਕੇ ਹਾਥੀ ਦੀ ਸੁਣ ਵੜ ਦੇਗਾ। ਜਦੋਂ ਦੁਨੀ ਚੰਦ ਦਾ ਨਾਂ ਲਿਆ, ਇਹਨੂੰ ਮੌਤ ਪੈ ਗਈ। ਇਹਨੇ ਆਖਿਆ, ਇਹ ਤੇ ਸ਼ਕਣ ਛਕਾਉਣ ਵਾਸਤੇ ਹਾਂ। ਇੱਥੇ ਹੁਣ ਮਹਾਰਾਜ ਨੇ ਹਾਥੀ ਨਾਲ ਲੜਨ ਦਾ ਐਲਾਨ ਕਰ ਦਿੱਤਾ। ਕਈ ਬੰਦੇ ਸ਼ਕਣ ਛਕਾਉਣ ਵਿੱਚ ਬੜੇ ਤਕੜੇ ਹੁੰਦੇ ਆ, ਪਰ ਉਹ ਜੰਗ ਦੇ ਮੈਦਾਨ ਵਿੱਚ ਬੜੇ ਕਮਜ਼ੋਰ ਹੁੰਦੇ ਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਇਹ ਭਾਈ ਸਾਲੋ ਦਾ ਪੋਤਰਾ ਸੀ ਤੇ ਗੁਰੂ ਅਰਜਨ ਸਾਹਿਬ ਦਾ ਭਾਈ ਸਾਲੋ ਅਨਿੰਨ ਸੇਵਕ ਸੀ। ਮਹਾਰਾਜ ਨੇ ਉਹਦਾ ਪੋਤਰਾ ਜਾਣ ਕੇ ਇਹਦੀ ਲੰਗਰ ਵਿੱਚ ਡਿਊਟੀ ਲਾ ਤੀ, ਇਹਦੀ ਕੜਾਹ ਪ੍ਰਸ਼ਾਦ ਬਣਾਉਣ ਤੇ ਡਿਊਟੀ ਲਾ ਤੀ। ਇਹਨੇ ਕੜਾਹ ਪ੍ਰਸ਼ਾਦ ਰੱਜ ਰੱਜ ਕੇ ਛਕਣਾ ਤੇ ਭਾਰਾ ਇੰਨਾ ਹੋ ਗਿਆ, 7 ਮਣ ਪੱਕਾ ਇਹਦਾ ਭਾਰ ਹੋ ਗਿਆ। ਗੱਪਾਂ ਬੜੀਆਂ ਨੇ ਮਾਰਨੀਆਂ ਵੀ ਠੀਕ ਆ, ਮੈਂ ਕੜਾਹ ਪ੍ਰਸ਼ਾਦ ਤੁਹਾਡੇ ਤੋਂ ਜ਼ਿਆਦਾ ਛਕਦਾ, ਮੈਂ ਭੋਜਨ ਤੁਹਾਡੇ ਤੋਂ ਜ਼ਿਆਦਾ ਚੁੱਕਦਾ, ਮੈਂ ਦਾਲ ਰਾੜਾ ਲਾ ਕੇ ਛਕਦਾ, ਪਰ ਜਦੋਂ ਕਿਤੇ ਮੈਨੂੰ ਗੁਰੂ ਨੇ ਵੰਗਾਰਿਆ ਨਾ, ਪਤੇ ਉਦੋਂ ਲੱਗਣੇ ਆ। ਹਾਥੀ ਮੈਂ ਸੁਣੋ ਫੜ ਫੜ ਕੇ ਤਾਂ ਸਮਾਨ ਵੱਲ ਨੂੰ ਸੁੱਟਣੇ ਆ। ਆਂਦਾ, ਮੈਂ ਤੇ ਭਾਰ ਹੀ ਜ਼ਮੀਨ ਤੇ ਹੌਲੀ ਹੌਲੀ ਪੈਰ ਰੱਖਦਾ, ਤੇ ਮੇਰੇ ਭਾਰ ਦੇ ਨਾਲ ਜ਼ਮੀਨ ਕਿਤੇ ਠਾਹ ਨਾ ਤੁਰ ਜੇ। ਬੜੀਆਂ ਇਹਨੇ ਗੱਪਾਂ ਮਾਰਨੀਆਂ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਨਾਂ ਲਿਆ, ਇਹਨੂੰ ਮੌਤ ਪੈ ਗਈ। ਇਹ ਭਾਈ ਦਇਆ ਸਿੰਘ ਦੇ ਕੋਲ ਭੱਜਾ ਭੱਜਾ ਗਿਆ। ਉਹ ਭਾਈ ਦਇਆ ਸਿੰਘਾ, ਮੈਂ ਤੇਰੇ ਨਾਲ ਗੱਲ ਕਰਨ ਆਇਆ। ਉਹਨੇ ਆਖਿਆ, ਉਹ ਭਾਈ ਦੁਨੀ ਚੰਦਾ, ਤੈਨੂੰ ਵਧਾਈ ਹੋਵੇ। ਉਹਨੇ ਆਖਿਆ, ਕਾਹਦੀ ਵਧਾਈ? ਉਹਨੇ ਆਖਿਆ, ਗੁਰੂ ਗੋਬਿੰਦ ਸਿੰਘ ਨੇ ਤੇਰਾ ਨਾਂ ਲਿਆ, ਸਵੇਰੇ ਤੂੰ ਹਾਥੀ ਦੀ ਤਲਵਾਰ ਮਾਰ ਕੇ ਸੁਣ ਵੜ ਦੇਣੀ ਆ। ਆਂਦਾ, ਇਹੋ ਗੱਲ ਤੇ ਤੇਰੇ ਨਾਲ ਮੈਂ ਕਰਨ ਆਇਆ। ਭਾਈ ਦਇਆ ਸਿੰਘਾ, ਸਵੇਰ ਨੂੰ ਤੇ ਅਨੰਦਪੁਰ ਨੀ ਰਹਿਣਾ। ਉਹਨੇ ਆਖਿਆ, ਕਿਉਂ? ਉਹਨੇ ਆਖਿਆ, 22 ਧਾਰ ਦਿਆਂ ਰਾਜਾਂ ਦੀ ਤਾਕਤ ਉਨੀ ਆ, ਉਹਨਾਂ ਨੇ ਆਪਾਂ ਨੂੰ ਇੱਥੋਂ ਉਜਾੜ ਕੇ ਰੱਖ ਲੈਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖ ਵੀ ਬੰਦਾ ਹਾਥੀ ਨਾਲ ਨਹੀਂ ਲੜ ਸਕਦਾ। ਭਾਈ ਦਇਆ ਸਿੰਘ ਨੇ ਆਖਿਆ, ਉਹ ਦੁਨੀ ਚੰਦਾ, ਹੌਸਲਾ ਨਾ ਹਾਰ, ਤੇਰੀ ਜਿੱਤ ਹੋਣੀ ਆ। ਉਹਨੇ ਆਖਿਆ, ਜਿੱਤ ਜੁੱਤ ਦਾ ਤੇ ਮੈਨੂੰ ਪਤਾ ਨੀ, ਜੇ ਤੁਹਾਡਾ ਓਤਾ ਮੈਨੂੰ ਮਰਾਉਣ ਦਾ ਇਰਾਦਾ ਤੇ ਫੇਰ ਗੱਲ ਵੱਖਰੀ ਆ, ਪਰ ਬੰਦਾ ਹਾਥੀ ਨਾਲ ਨਹੀਂ ਲੜ ਸਕਦਾ। ਭਾਈ ਦਇਆ ਸਿੰਘ ਨੇ ਬੜੇ ਦਲੇਰੀ ਭਰੇ ਬੱਚੇ ਨੂੰ ਆਖੇ। ਇਹ ਫਿਰ ਭਾਈ ਧਰਮ ਸਿੰਘ ਦੇ ਕੋਲ ਗਿਆ। ਉਹ ਭਾਈ ਧਰਮ ਸਿੰਘਾ, ਮੈਂ ਤੇਰੇ ਨਾਲ ਇੱਕ ਦਿਲ ਦੀ ਗੱਲ ਕਰਨ ਆਇਆ। ਆਓ ਭਾਈ ਦੁਨੀ ਚੰਦਾ, ਆਂਦਾ ਕਲਗੀਆਂ ਵਾਲੇ ਪਾਤਸ਼ਾਹ ਨੂੰ ਆਖ ਵੀ ਇਹ ਸਕੀਮ ਬਦਲ ਦੇ, ਮੈਂ ਹਾਥੀ ਨਾਲ ਨਹੀਂ ਲੜ ਸਕਦਾ, ਬੰਦਾ ਸ਼ਰਾਬੀ ਹੋਵੇ ਤੇ ਉਹ 10 ਬੰਦਿਆਂ ਕੋ ਨਹੀਂ ਫੜਿਆ ਜਾ ਸਕਦਾ, ਮੈਂ ਹਾਥੀ ਨਾਲ ਕਿਤਨਾ ਲੜ ਲੂੰਗਾ। ਉਹਨੇ ਆਖਿਆ, ਉਹ ਭਾਈ ਦੁਨੀ ਚੰਦਾ, ਹੌਸਲਾ ਨਾ ਹਾਰ, ਕਲਗੀਆਂ ਵਾਲੇ ਨੇ ਆਪਣੇ ਕਾਰਜ ਆਪਣੇ ਆਪ ਕਰ ਲੈਣੇ ਆ, ਤੂੰ ਕਿਉਂ ਘਬਰਦਾ? ਫਿਰ ਭਾਈ ਇਹ ਹਿੰਮਤ ਸਿੰਘ ਦੇ ਕੋਲ ਗਿਆ, ਭਾਈ ਮੋਹਕਮ ਸਿੰਘ 5 ਪਿਆਰਿਆਂ ਦੇ ਕੋਲ ਗਿਆ। 5 ਨੇ ਇਹਨੂੰ ਦਲੇਰੀ ਭਰੇ ਬਚਨ ਆਖੇ ਆ। ਫਿਰ ਆਪਣੇ ਕਮਜ਼ੋਰ ਧੜੇ ਦੇ ਬੰਦਿਆਂ ਦੇ ਕੋਲ ਗਿਆ, ਉਹਨਾਂ ਨੂੰ ਇੱਕ ਨੁਕਰੇ ਕਿਲੇ ਦੀ ਇਕੱਠਿਆਂ ਕਰ ਲਿਆ ਤੇ ਆਖਣ ਲੱਗਾ, ਵੇਖਿਆ ਜੇ ਕਲਗੀਆਂ ਵਾਲੇ ਦਾ ਫੈਸਲਾ, ਅੱਜ ਤੇ ਹਾਥੀ ਨਾਲ ਲੜਾਉਣਾ ਮੈਨੂੰ ਤੇ ਵਾਰੀ ਆ ਮਰਨ ਦੀ ਮੇਰੀ,
ਤੇ ਕੱਲ ਨੂੰ ਵਾਰੀ ਤੁਹਾਡੀ ਵੀ ਆਉਣੀ ਜੇ ਤੇ ਇਹੋ ਜਿਹੀਆਂ ਚੋਪੜੀਆਂ ਖਾਣ ਨੂੰ ਘਰ ਦੇ ਵਿੱਚ ਰੁਖੀਆਂ ਖਾ ਕੇ ਗੁਜ਼ਾਰਾ ਕਰ ਲਈਏ, ਪਰ ਅਨਿਆਈ ਮੌਤੇ ਨਾ ਮਰੀਏ। ਜਿਸ ਤਰ੍ਹਾਂ ਇਹਨਾਂ ਨੂੰ ਕਿਲੇ ਵਿੱਚੋਂ ਭੱਜ ਜਾਣ ਦੀ ਵੈ ਇਹ ਦੁਨੀ ਚੰਦ ਦੇ ਰਿਹਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਇਉਂ ਬਿਆਨ ਕੀਤਾ ਜਾ ਰਿਹਾ ਜੀ। ਆਹ

99 ਹੋਰ ਸਹਿਮਤ ਹੋ ਗਿਆ। ਇਹਨਾਂ ਲੰਮੇ ਲੰਮੇ ਲੰਗਰ ਦੇ ਵਿੱਚੋਂ ਰੱਸੇ ਲਏ ਆ ਤੇ ਸੁੱਟ ਕੇ ਥੱਲੇ ਕਿਲੇ ਦੀ ਕੰਧ ਉੱਤੇ ਵਾਰੀ ਵਾਰੀ ਉਤਰਨ ਲੱਗ ਪਿਆ। ਵਾਰੀ ਆ ਗਈ ਦੁਨੀ ਚੰਦ ਦੀ, ਇਹਦਾ 7 ਮਣ ਧੱਕਾ ਭਾਰ 2 ਕੁਇੰਟਲ ਤੇ 80 ਕਿਲੋ। ਰੱਸੇ ਨੇ ਕੀ ਕਰਨਾ ਸੀ, ਰੱਸਾ ਅੱਧ ਚੋਂ ਟੁੱਟ ਗਿਆ, ਪੱਥਰ ਤੇ ਜਾ ਕੇ ਡਿੱਗਾ ਤੇ ਸੱਜੀ ਲੱਤ ਮੋਟੇ ਪੱਟੋਂ ਟੁੱਟ ਗਈ। ਇਹਦੇ ਨਾਲ ਦਿਆਂ ਚੁੱਕਿਆ ਤੇ ਇਹਨੂੰ ਪਿੰਡ ਲੈ ਗਏ। ਇਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਨੇ ਦੱਸਿਆ, ਮਹਾਰਾਜ ਜਿਹੜੇ ਹਾਥੀ ਨੂੰ ਤੁਸੀਂ ਲੜਾਉਣਾ ਸੀ ਦੁਨੀ ਚੰਦ, ਉਹ ਤੇ ਰਾਤ ਦਾ ਭੱਜ ਗਿਆ ਤੇ ਨਾਲ 499 ਹੋਰ ਲੈ ਗਿਆ। ਸਤਿਗੁਰੂ ਕਹਿਣ ਲੱਗੇ, ਕੋਈ ਨੀ, ਜਿਹੜੀ ਮੌਤ ਤੋਂ ਭੱਜਾ ਮੌਤ ਤੇ ਉਹਦੇ ਅੱਗੇ ਖਲੋਤੀ ਆ। ਸਤਿਗੁਰੂ ਘੱਟ ਘੱਟ ਦੇ ਜਾਣਨ ਵਾਲੇ ਆ। ਇਤਿਹਾਸਕਾਰ ਲਿਖਦਾ ਇਹਨੂੰ ਬਿਸਤਰੇ ਚ ਪਾਤਾ ਜਾ ਕੇ, ਇਹ ਆਪਣਾ ਪੈਰ ਭੁੰਜੇ ਰੱਖਣ ਲੱਗਾ, ਥੱਲਿਓ ਸੱਪ ਲੰਘ ਰਿਹਾ ਸੀ, ਇਹਦਾ ਪੂਛ ਤੇ ਨਕਰਮੇ ਦਾ ਪੈਰ ਟਿੱਕ ਗਿਆ, ਸੱਪ ਨੇ ਡੰਗ ਮਾਰਿਆ ਤੇ ਬਿਸਤਰੇ ਦੇ ਵਿੱਚ ਹੀ ਮੌਤ ਹੋ ਗਈ। ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਕੋਈ ਨੀ, ਜੇ ਉਹ ਦੁਨੀ ਚੰਦ ਭੱਜ ਗਿਆ ਹਾਥੀ ਤੇ ਹੁਣ ਸਾਡਾ ਸ਼ੇਰ ਲੜੇਗਾ, ਸ਼ੇਰ ਸਾਡਾ ਬੱਬਰ ਸ਼ੇਰ ਲੜੇਗਾ। ਮਹਾਰਾਜ, ਕਿਹੜਾ ਸ਼ੇਰ? ਸਤਿਗੁਰੂ ਕਹਿਣ ਲੱਗੇ, ਸਾਡਾ ਬਚਿੱਤਰ ਸਿੰਘ ਸ਼ੇਰ ਲੜੇਗਾ, ਰਠੌਰ ਸੂਰਮਾ ਲੜੇਗਾ, ਮੁਲਤਾਨੀਆ ਸੂਰਮਾ ਲੜੇਗਾ। ਜਦੋਂ ਬਾਬਾ ਬਚਿੱਤਰ ਸਿੰਘ ਦਾ ਨਾਂ ਲਿਆ, ਚਾਹ ਚੜ ਕੇ ਸੂਰਮੇ ਨੂੰ ਛਾਲ ਮਾਰਦਾ ਗੁਰੂ ਮਹਾਰਾਜ ਦੇ ਅੱਗੇ ਆਇਆ। ਕਲਗੀ ਵਾਲੇ ਪਾਤਸ਼ਾਹ ਨੇ ਇੱਕ ਨਾਗਣੀ ਬਰਛਾ ਆਪਣੇ ਖਜ਼ਾਨੇ ਵਿੱਚੋਂ ਮੰਗਾਇਆ। ਉਹ ਨਾਗਣੀ ਬਰਛਾ ਇਤਿਹਾਸਕਾਰ ਗਿਆਨੀ ਵੀਰ ਸਿੰਘ ਲਿਖਦਾ ਇਹੋ ਜਿਹਾ ਸੀ, ਉਹਨੂੰ ਇੱਕ ਲੰਮਾ ਦਸਤਾ ਸੀ, ਉਹਦਾ ਲੋਹਾ ਇਹੋ ਜਿਹਾ ਸੀ ਵੀ ਉਹ ਮੁੜ ਕੇ ਦੋਹਰਾ ਤੇ ਭਾਵੇਂ ਹੋ ਜਾਵੇ ਪਰ ਉਹ ਟੁੱਟੇ ਨਾ। ਉਹ ਪਾਤਸ਼ਾਹ ਨੇ ਨਾਗਣੀ ਬਰਛਾ ਮੰਗਾ ਕੇ ਤੇ ਭਾਈ ਬਚਿੱਤਰ ਸਿੰਘ ਦੇ ਹੱਥ ਵਿੱਚ ਫੜਾਇਆ ਤੇ ਆਖਿਆ, ਮੁਕਾਬਲਾ ਹਾਥੀ ਦਾ ਹੁਣ ਤੂੰ ਕਰਨਾ ਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭਾਈ ਬਚਿੱਤਰ ਸਿੰਘ ਕਹਿਣ ਲੱਗਾ, ਮਹਾਰਾਜ ਤੁਸੀਂ ਮਿਹਰ ਕਰੋ ਤੇ ਕਿਹੜੀ ਹਾਥੀ ਨਾਲ ਲੜ ਸਕਦੀ ਆ? ਜਿਤਨਾ ਭਾਈ ਬਚਿੱਤਰ ਸਿੰਘ ਕਲਗੀਆਂ ਵਾਲੇ ਨੂੰ ਕਹਿ ਰਿਹਾ, ਸਵਾਲ ਜਵਾਬ ਗੱਲਾਂ ਬਾਤਾਂ ਉੱਤਰ ਪ੍ਰਸ਼ਨ ਕਲਗੀਆਂ ਵਾਲੇ ਪਾਤਸ਼ਾਹ ਦੇ ਤੇ ਬਚਿੱਤਰ ਸਿੰਘ ਦੇ ਕਿਸ ਤਰ੍ਹਾਂ ਹੋ ਰਹੇ ਬਾਈ?

0: ਪਰਮਾਤਮਾ ਚਾਹ ਕਿੜੀ ਨੂੰ ਲੜਾ ਦੇ ਹਾਥੀ ਨਾਲ ਮਾਰ ਕਾ
1: ਮੇਰੇ ਵੱਡੇ ਸੀਰ ਠੋਰ ਜੋ ਸਿੱਖੀ ਬਾਗ ਦੇ ਬਗੀਚੇ ਦੇ ਸਿਪੋਰ ਜੋ ਵਿੱਚ ਜੰਗ ਦੇ ਵਖਾਏ ਉਹਨਾਂ ਜੋਰ ਜੋ ਹੱਥ ਬਿਨਾ ਵੇਖ ਵੈਰੀਆਂ ਨੀ ਪਾਉਣਾ ਸੂਰ ਮਿਆ ਹਲ ਨਾਗਣੀ ਤੂੰ ਹਾਥੀ ਨੂੰ ਭਜਾਉਣਾ ਸੂਰ ਮਿਆ
0: ਪੁਥਲੀ ਨੂੰ ਜਿੱਥੇ ਚੱਲ ਲੜਾ ਦਿਓ ਭਾਵੇਂ ਪਿੰਗਲਾ ਪਹਾੜ ਤੇ ਚੜਾ ਦਿਓ ਪਰ ਚਿੜੀਆਂ ਤੋਂ ਬਾਜਣ ਉਤਰਾ ਦਿਓ।

ਇਹ ਜਿਹੜੇ ਭਰੋਸਾ ਕਰਨ ਵਾਲੇ ਇਹਨਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ, ਖਾਲਸਾ ਮੇਰਾ ਮੁੱਖ ਹੈ ਅੰਗਾ, ਖਾਲਸੇ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰਾ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਸਤਿਗੁਰੂ ਕਹਿੰਦੇ ਹੇਮ ਕੁੰਡ ਉੱਤੇ ਪਰਬਤ ਉੱਤੇ ਜਿੰਨਾ ਮੈਂ ਤਪ ਤੇਜ ਕੀਤਾ ਮੈਂ ਸਾਰਾ ਹੀ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਇਆ। ਜਦ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ, ਜਦੋਂ ਇਹ ਰਹਿਤਾਂ ਨੂੰ ਛੱਡ ਕੇ ਕਰੇਤਾਂ ਵਿੱਚ ਪੈ ਜਾਏਗਾ ਮੈਂ ਮੁੜ ਕੇ ਇਹਦੀ ਸਾਰ ਨਹੀਂ ਲਊਂਗਾ। ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਇੰਨੇ ਉੱਚੇ ਰੁਤਬੇ ਦਿੱਤੇ ਆ, ਉਹ ਕਾਰਨਾਮੇ ਸਾਰੇ ਜੰਗ ਦੇ ਆਪ ਕਰਨ ਵਾਲੇ, ਤੇ ਜਿਹੜਾ ਵਡਿਆਈ ਦਾ ਖੇੜਾ ਨਾ ਉਹ ਭਾਈ ਬਚਿੱਤਰ ਸਿੰਘ ਦੇ ਸੂਰਮਿਆਂ ਦੇ ਮੱਥੇ ਤੇ ਬੰਨਿਆ ਤੇ ਪ੍ਰਚਾਰ ਵਿੱਚ ਬੋਲ ਉੱਠੇ, ਜੁੱਤ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਅਗ ਓਦ ਕਰੇ।

0: ਧੰਨ ਗੁਰੂ ਗੋਬਿੰਦ ਸਿੰਘ ਆਂਦੇ ਮੈਂ ਤੇ ਗੁਰੂ ਇਹਨਾਂ ਦਾ ਬਣਿਆ ਮੇਰੇ ਵਰਗੇ ਤੇ ਕਰੋੜਾਂ ਗਰੀਬ ਇੱਥੇ ਤੁਰੇ ਫਿਰਦੇ ਆ। ਸੇਵ ਕਰੀ ਇਨ ਹੀ ਕੀ ਪਾਵਤ ਔਰ ਕੀ ਸੇਵ ਸਹਾਤ ਨਾ ਜੀ ਕੋ ਦਾਨ ਦਿਓ ਇਨ ਹੀ ਕੋ ਪਲੋ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ। ਮਹਾਰਾਜ ਜੀ ਕਿੱਡੀ ਸੋਚ ਉੱਚੀ ਆ, ਬਾਹਮਣਾਂ ਨੂੰ ਦਾਨ ਨਹੀਂ ਦੇਣਾ, ਕੰਨ ਪਾਟਿਆਂ ਨੂੰ ਦਾਨ ਨਹੀਂ ਦੇਣਾ, ਮੇਰੇ ਖਾਲਸੇ ਨੂੰ ਦਾਨ ਕਰਨਾ। ਆਗੇ ਫਲੇ ਇਨ ਹੀ ਕੋ ਦਿਓ ਜਗ ਮੇ ਜਸ ਔਰ ਦਿਓ ਸਾਥੀ ਕੋ ਮੋਹ ਗ੍ਰਹਿ ਮੇ ਮਨ ਤੇ ਤਨ ਤੇ ਸਿਰ ਲੋ ਤਨ ਹੈ ਸਭ ਇਨ ਹੀ ਕੋ। ਗੁਰੂ ਗੋਬਿੰਦ ਸਿੰਘ ਜੀ ਜਿਹੜਾ ਸਿਰ ਤੋਂ ਪੈਰਾਂ ਤੱਕ ਮੇਰਾ ਮਨ ਤਨ ਉਹ ਸਾਰਾ ਮੇਰਾ ਖਾਲਸੇ ਦਾ ਹੈ। ਇੰਨੀਆਂ ਵਡਿਆਈਆਂ ਕਲਗੀਆਂ ਵਾਲੇ ਪਾਤਸ਼ਾਹ ਦੇਣ ਵਾਲੇ ਬਚਿੱਤਰ ਸਿੰਘ ਨੂੰ ਗੁਰੂ ਉੱਤੇ ਭਰੋਸਾ ਸੀ। ਮਹਾਰਾਜ ਤੁਸੀਂ ਚਾਹੋ ਤੇ ਕੀੜੀ ਹਾਥੀਆਂ ਲੜ ਸਕਦੀ, ਮਹਾਰਾਜ ਇੱਕ ਹਾਥੀ ਨੀ ਤੁਹਾਡੀ ਮਿਹਰ ਹੋਏ ਮੈਂ ਹਜ਼ਾਰਾਂ ਹਾਥੀ ਅੱਗੇ ਲਾ ਸਕਦਾ, ਜੋ ਮਰਜ਼ੀ ਮੇਰੇ ਕੋਲ ਸਤਿਗੁਰੂ ਕਰਵਾ ਲਓ। ਇੱਧਰ ਹਾਥੀ ਨੂੰ ਸ਼ਰਾਬ ਪਿਆਈ ਜਾ ਰਹੀ ਆ, ਪੀਪਿਆਂ ਦੇ ਨਾਲ ਸ਼ਰਾਬ ਪਿਆਈ ਜਾ ਰਹੀ ਆ, ਹਾਥੀ ਦੇ ਮੱਥੇ ਤੇ ਤਵੇ ਬੰਨੇ ਜਾ ਰਹੇ ਆ, ਉਹਦੀ ਸੁਣ ਦੇ ਨਾਲ ਤਲਵਾਰ ਬੱਧੀ ਜਾ ਰਹੀ ਆ, ਹਾਥੀ ਨੂੰ ਸ਼ਿੰਗਾਰਿਆ ਜਾ ਰਿਹਾ। ਇੱਕ ਸਿੱਖ ਨੇ ਦੱਸਿਆ, ਮਹਾਰਾਜ ਹਾਥੀ ਨੂੰ ਬੜਾ ਬਾਈ ਧਾਰ ਦੇ ਰਾਜੇ ਸ਼ਿੰਗਾਰ ਰਹੇ ਆ। ਕਲਗੀਆਂ ਵਾਲੇ ਪਾਤਸ਼ਾਹ ਜਾਣੀ ਜਾਣਸੀਆਂ ਦੇ ਜਿਹੜੇ ਸ਼ਿੰਗਾਰ ਰਹੇ ਆ ਨਾ, ਉਹਨਾਂ ਦਾ ਹੀ ਹਾਥੀ ਨੇ ਸ਼ਿੰਗਾਰ ਕਰਨਾ, ਉਹਨਾਂ ਦਾ ਸ਼ਿੰਗਾਰ ਕਰਨਾ। ਇੱਧਰ ਹਾਥੀ ਨੂੰ ਤਿਆਰ ਕਰ ਰਹੇ ਆ, ਇੱਧਰ ਭਾਈ ਬਚਿੱਤਰ ਸਿੰਘ ਤਿਆਰ ਹੋ ਰਿਹਾ ਉਸ ਸੂਰਮੇ ਦੀ ਚੜ੍ਹਤ ਉਹਦੀ ਤਿਆਰੀ ਤੁਹਾਡੇ ਸਾਹਮਣੇ ਜੋੜੀ ਇੱਕ ਕਵਿਤਾ ਵਿੱਚ ਹੈ ਇਉਂ ਬਿਆਨ ਕਰ ਰਹੀ ਹੈ ਜੀ।
1: ਦਸਵੇਂ ਗੁਰਾਂ ਨੇ ਸਿੰਘ ਤਿਆਰ ਕੀਤਾ।

سارے بات کر کے

ਬੱਚਿਆਂ ਨੂੰ ਤਾ ਦਿੱਤੇ ਤੇ ਹੁਣ ਤਾ ਤੇ ਉਹਨੇ ਦੇਣਾ ਜਿਹਦੇ ਮਛਹਿਰੇ ਹੈਗੇ ਆ, ਜਿਹਦੇ ਹੈ ਨੀ ਉਹਨੇ ਕਿੱਥੋਂ ਤਾ ਦੇਣਾ। ਗੁਰੂ ਕੇ ਸਿੱਖੋ ਨਾ ਕਰਿਆ ਕਰੋ ਇਹ ਕੁਕਰਮ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚਾਰ ਪੁੱਤ ਵਾਰ ਕੇ ਸਾਨੂੰ ਇਹ ਸਰਦਾਰੀਆਂ ਦਿੱਤੀਆਂ ਤੇ ਬਚਨ ਆਖਿਆ ਇਨ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਆ ਜਿਹੜੇ ਬੈਠੇ ਮੇਰੇ ਜੀ ਤੇ ਦਿਦਾਰ, ਇਹ ਮੇਰੇ ਜੋਰਾਵਰ ਤੇ ਫਤਿਹ ਸਿੰਘ ਆ। ਕੇਸ ਗੁਰੂ ਕੀ ਮੋਹਰ ਹੈ ਸੁਪਰੀਮ ਕੋਰਟ, ਕਲਗੀਆਂ ਵਾਲੇ ਪਾਤਸ਼ਾਹ ਦਾ ਫੈਸਲਾ ਹੈ। ਕਦੀ ਕੇਸਾਂ ਨੂੰ ਤਲਾਵੀ ਨਾ ਦਿਆ ਕਰੋ। ਇੱਕ ਦਿਨ ਕਲਗੀ ਵਾਲੇ ਪਾਤਸ਼ਾਹ ਫੁੱਲਾਂ ਦੀ ਫੁਲਵਾੜੀ ਦੇ ਵਿੱਚ ਛਣ ਕੇਸੀ ਇਸ਼ਨਾਨ ਕਰਕੇ ਸੱਜ ਕੇ ਬੈਠੇ ਸੀ। ਭਾਈ ਨੰਦ ਲਾਲ ਨੇ ਗੁਰੂ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ ਤੇ ਸਤਿਗੁਰ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ। ਨੰਦ ਲਾਲ ਨੇ ਫਿਰ ਅਗਲੇ ਬੰਨੇ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਨਮਸਕਾਰ ਕੀਤੀ। ਸਤਿਗੁਰ ਨੇ ਆਪਣਾ ਚਿਹਰਾ ਤੀਜੇ ਪਾਸੇ ਕਰ ਲਿਆ। ਜਿੱਧਰ ਮਹਾਰਾਜ ਦਾ ਚਿਹਰਾ ਸੀ ਉਹ ਪਹਾੜ ਵਾਲੀ ਬਾਈ ਸੀ ਤੇ ਜਿੱਧਰ ਭਾਈ ਨੰਦ ਲਾਲ ਜੀ ਖਲੋਤੇ ਸੀ ਉਹ ਦੱਖਣ ਵਾਲੀ ਬਾਈ ਸੀ। ਜਦੋਂ ਸਤਿਗੁਰ ਨੇ ਆਪਣੇ ਕੇਸਾਂ ਵਿੱਚ ਹੱਥ ਪਾ ਕੇ ਤੇ ਕੇਸ ਤਾਂ ਹਵਾ ਦੇ ਵਿੱਚ ਲੜਾਏ ਨਾ ਤੇ ਭਾਈ ਨੰਦ ਲਾਲ ਨੇ ਜ਼ਮੀਨ ਤੇ ਜ਼ੋਰ ਦੇ ਨਾਲ ਲੱਤ ਮਾਰੀ। ਸਤਿਗੁਰ ਨੇ ਚਿਹਰਾ ਆਪਣਾ ਨੰਦ ਲਾਲ ਵੱਲੇ ਕਰ ਲਿਆ। ਉਹ ਨੰਦ ਲਾਲ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ ਆ? ਆਂਦਾ ਸਤਿਗੁਰੂ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਆਪਣਾ ਮੇਰੇ ਤੋਂ ਚਿਹਰਾ ਕਿਉਂ ਮੁਖੜਾ ਕਿਉਂ ਮੋੜਿਆ? ਸਤਿਗੁਰੂ ਕਹਿਣ ਲੱਗੇ ਨੰਦ ਲਾਲਾ ਅਸੀਂ ਤੇ ਤੇਰਾ ਪਿਆਰ ਵੇਖਣ ਡੇ ਸਾਂ। ਆਂਦਾ ਮਹਾਰਾਜ ਪਿਆਰ ਵੇਖਣ ਡੇ ਸੀ ਕਿ ਮਾਰ ਹੀ ਦੇਣ ਲੱਗੇ ਸੀ? ਮਹਾਰਾਜ ਜੇ 2 ਮਿੰਟ ਚਿਹਰਾ ਨੰਦ ਲਾਲ ਵਾਲੇ ਨਾ ਕਰਦੇ ਤੇ ਨੰਦ ਲਾਲ ਨੇ ਤੇ ਇੱਥੇ ਡਿੱਗ ਕੇ ਮਰ ਜਾਣਾ ਸੀ। ਓਏ ਨੰਦ ਲਾਲ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ? ਆਂਦਾ ਸਤਿਗੁਰੂ ਜੀ ਜਦੋਂ ਆਪਣੇ ਸੁਨਹਿਰੀ ਕੇਸਾਂ ਵਿੱਚ ਤੁਸੀਂ ਹੱਥ ਪਾ ਕੇ ਆਪਣਾ ਪਵਿੱਤਰ ਕੇਸ ਤਾਂ ਹਵਾ ਦੇ ਵਿੱਚ ਲਹਿਰਾਏ ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ, ਓਏ ਨੰਦ ਲਾਲ ਜੇ ਕੋਈ ਤੈਨੂੰ ਦੁਨੀਆਂ ਦਾ ਬਾਦਸ਼ਾਹ ਇਹ ਗੱਲ ਆਖੇ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਕੇਸ ਲੈ ਦੇ ਮੰਗਵਾ, ਇਹਦੇ ਬਦਲੇ ਤੈਨੂੰ ਮੈਂ ਆਪਣਾ ਰਾਜ ਤੇ ਮੈਂ ਤੈਨੂੰ ਆਪਣਾ ਤਖ਼ਤ ਛੱਡ ਦਿੰਨਾ। ਆਂਦਾ ਮੈਂ ਉਹਦੇ ਤਖ਼ਤ ਨੂੰ ਲੱਤ ਮਾਰ ਕੇ ਆਖਿਆ ਸੀ ਉਹ ਮੈਂ ਤੇਰੇ ਫੂਕਦਾ ਨੀ ਇਸ ਰਾਜ ਨੂੰ, ਏਦਾ ਕੇਸ ਮੇਰੇ ਹਜ਼ੂਰ ਦਾ ਸਸਤਾ। ਗੁਰੂ ਗੋਬਿੰਦ ਸਿੰਘ ਨੇ ਭਾਈ ਨੰਦ ਲਾਲ ਨੂੰ ਆਪਣੀ ਗੱਲ ਵੱਕੜੀ ਵਿੱਚ ਲੈ ਲਿਆ। ਸਿੱਖੋ ਸੋਚੋ ਉਹ ਇੱਕ ਹਿੰਦੂ ਧਰਮ ਦਾ ਬੰਦਾ ਸੀ ਜਿਹਦੇ ਮਨ ਦੇ ਵਿੱਚ ਕੇਸਾਂ ਦਾ ਇੰਨਾ ਸਤਿਕਾਰ ਸੀ। ਅਸੀਂ ਕਿੱਧਰ ਨੂੰ ਤੁਰ ਪਏ ਹਾਂ? ਸਾਡਾ ਤੇ ਜਨਮ ਹੀ ਗੁਰੂ ਨਾਨਕ ਦੀ ਸਿੱਖੀ ਦੇ ਘਰ ਵਿੱਚ ਹੋਇਆ। ਜੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਨਾ ਤੇ ਸਿੱਖੋ ਗੁਰੂ ਕੇ ਬਚਨ ਆਪਣੇ ਪੱਲੇ ਬੰਨ ਕੇ ਖੜਿਆ ਕਰੋ। ਸਮਾਜਿਕ ਬੁਰਾਈਆਂ ਤੋਂ ਬਚੋ। ਜਦੋਂ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਜੇ, ਇਹ ਵਿਸ਼ਾ ਬਾਬਾ ਜੀ ਬੜਾ ਚਿੰਤਾ ਵਾਲਾ, ਮੈਨੂੰ ਦੁੱਖ ਨਾਲ ਗੱਲਾਂ ਕਹਿਣੀਆਂ ਪੈਂਦੀਆਂ। ਮੇਰੇ ਬਹੁਤੇ ਪ੍ਰੋਗਰਾਮ ਵਿਆਹਾਂ ਚ ਹੁੰਦੇ ਆ ਤੇ ਜਿਨ੍ਹਾਂ ਨੂੰ ਅਸੀਂ 70-70 ਹਜ਼ਾਰ ਰੁਪਇਆ ਦੇ ਕੇ ਸੱਦਦੇ ਆ ਨਾ, ਉਹ ਸਾਡੀਆਂ ਹੀ ਧੀਆਂ ਭੈਣਾਂ। ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਗੱਲਾਂ ਤੋਂ ਸਾਨੂੰ ਗੁਰਸਿੱਖਾਂ ਸੰਗਤ ਕਰਕੇ ਤੇ ਫਿਰ ਗੁਰੇਜ਼ ਕਰਨਾ ਚਾਹੀਦਾ। ਸਾਨੂੰ ਗੁਰਮਤ ਗਾਡੀ ਰਾਹ ਤੇ ਚੱਲ ਕੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਚਾਹੀਦੇ ਆ। ਕਿਤੇ ਆਪਣਾ ਇਤਿਹਾਸ ਤੇ ਪੜ੍ਹ ਕੇ ਵੇਖੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਚੜ ਕੇ ਤੇ ਅੰਮ੍ਰਿਤਸਰ ਸਾਹਿਬ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਅਟਾਰੀ ਬਾਰਡਰ ਦੇ ਲਾਗੇ ਇੱਕ ਸੂਆ ਪੈਂਦਾ, ਉਹ ਸੂਏ ਦਾ ਨਾਂ ਹੈ ਪੁਲ ਕੰਜਰੀ। ਉੱਥੇ ਇੱਕ ਪੀਰ ਦੀ ਸਮਾਧ ਆ ਤੇ ਲਾਹੌਰ ਦੇ ਨਚਾਰ ਲੋਕ ਹਰ ਸਾਲ ਉੱਥੇ ਮੇਲਾ ਤੇ ਮੰਨਤ ਮਨਾਉਂਦੇ ਆ। ਲਾਹੌਰ ਦੀ ਪ੍ਰਸਿੱਧ ਨਾਚੀ ਮੋਰਾ ਉੱਥੇ ਨਾਚ ਕਰ ਰਹੀ ਸੀ ਤੇ ਸ਼ੇਰੇ ਪੰਜਾਬ ਹਾਥੀ ਤੇ ਚੜ ਕੇ ਆ ਰਿਹਾ ਸੀ। ਜਦੋਂ ਹਾਥੀ ਆਉਂਦਾ ਉਹ ਮੇਲੇ ਦੇ ਸਰਦਾਰ ਨੇ ਵੇਖਿਆ ਨਾ ਤੇ ਉਹ ਆਪਣੇ ਨਾਲਦਿਆਂ ਨੂੰ ਲੈ ਕੇ ਤੇ ਸੂਏ ਤੇ ਖਲੋ ਗਿਆ ਤੇ ਆਖਿਆ, ਮਹਾਰਾਜ ਜੀ ਤੁਸੀਂ ਰੱਬੀ ਇੱਥੋਂ ਲੰਘ ਰਹਿ ਜੇ ਤੇ 2 ਮਿੰਟ ਸਾਡਾ ਵੀ ਆ ਮੇਲਾ ਵੇਂਦੇ ਜਾਓ। ਸ਼ੇਰੇ ਪੰਜਾਬ ਨੇ ਹਾਥੀ ਰੋਕ ਲਿਆ ਤੇ ਮੋਰਾਂ ਨੇ 2 ਗੇੜੇ ਲਿਆਂਦੇ
ਤੇ ਕੀਮਤੀ ਕੈਂਠਾ ਲਾ ਕੇ ਸ਼ੇਰੇ ਪੰਜਾਬ ਨੇ ਆਪਣੇ ਗਲ ਵਿੱਚੋਂ ਤੇ ਆਖਿਆ ਵੀ ਇਹ ਮੇਰੇ ਵਜੋਂ ਮੋਰਾਂ ਨੂੰ ਇਨਾਮ ਦੇ ਦਿਓ। ਬਸ ਇੰਨਾ ਕਸੂਰ ਸੀ ਸ਼ੇਰੇ ਪੰਜਾਬ ਦਾ, ਉਹ ਕੋਈ ਜਾਣ ਬੁੱਝ ਕੇ ਮੁਜਰਾ ਕੋਈ ਮੇਲਾ ਵੇਖ ਨਹੀਂ ਸੀ ਆਇਆ, ਉਹ ਤੇ ਉੱਥੋਂ ਇੱਕ ਲੰਘ ਰਿਹਾ ਸੀ। ਉਹਨਾਂ ਦਾ ਮਾਣ ਰੱਖਦਿਆਂ, ਉਹਨਾਂ ਦਾ ਹੰਮਾ ਰੱਖਦਿਆਂ ਦੋ ਕੁ ਮਿੰਟ ਉਹਨੇ ਆਪਣਾ ਹੱਥੀ ਰੋਕ ਲਿਆ ਤੇ ਸਿੱਖੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਕਸੂਰਵਾਰ ਮਿਥਿਆ ਗਿਆ। ਇੱਕ ਸਿੰਘ ਘੋੜੇ ਤੇ ਚੜਿਆ, ਉਹਨੇ ਕਾਲ ਤਖਤ ਦੇ ਜਥੇਦਾਰ ਨੂੰ ਸਾਰੀ ਗੱਲ ਜਾ ਕੇ ਦੱਸ ਦਿੱਤੀ। ਜਿੰਨਾ ਚਿਰ ਨੂੰ ਸ਼ੇਰੇ ਪੰਜਾਬ ਨੇ ਪਹੁੰਚਣਾ ਸੀ ਨਾ ਅੰਮ੍ਰਿਤਸਰ, ਉਹਨਾਂ ਚਿਰ ਨੂੰ ਜਥੇਦਾਰ ਉਹ ਲੋਹਾ ਲੱਖ ਹੋਇਆ ਬੈਠਾ ਸੀ। ਉਹਨੇ ਐਲਾਨ ਕਰ ਦਿੱਤਾ ਅੱਜ ਤੋਂ ਬਾਅਦ ਸ਼ੇਰੇ ਪੰਜਾਬ ਦੀ ਹਰਿਮੰਦਰ ਸਾਹਿਬ ਦੇ ਵਿੱਚ ਚੋਈ ਕੋਈ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕੀਤੀ ਜਾਏਗੀ। ਉਹਦੇ ਨਾਂ ਦੀ ਰੋਜ਼ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਸੀ। ਜੰਗ ਐਵੇਂ ਨਹੀਂ ਸੀ ਜਿੱਤਦਾ, ਉਹਦਾ ਦੁਨੀਆਂ ਵਿੱਚ ਮਾਨ ਸਨਮਾਨ ਐਵੇਂ ਨਹੀਂ ਸੀ। ਜਥੇਦਾਰ ਨੇ ਆਖਿਆ ਅੱਜ ਤੋਂ ਬਾਅਦ ਉਹਦੀ ਕੋਈ ਦੇਗ ਨੂੰ ਭੋਗ ਨਹੀਂ ਲਵਾਇਆ ਜਾਏਗਾ। ਪੰਜ ਸੌ ਦੀ ਦੇਗ ਉਹਦੇ ਨਾਂ ਦੀ ਰੋਜ਼ ਕਰਾਈ ਜਾਂਦੀ ਸੀ। ਜਥੇਦਾਰ ਨੇ ਆਖਿਆ ਅੱਜ ਤੋਂ ਬਾਅਦ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਕੋਈ ਇਹਦੀ ਕੀਮਤੀ ਤੋਂ ਕੀਮਤੀ ਵੀ ਭੇਟਾ ਕਾਬਲੇ ਕਬੂਲ ਨਹੀਂ ਹੋਏਗੀ। ਇਹ ਇੱਕ ਪੰਥ ਦਾ ਤਨਖਾਹੀਆ ਹੈ, ਜਿੰਨਾ ਚਿਰ ਇਹ ਪੰਥ ਕੋ ਤਨਖਾਹ ਨਾ ਲਵਾ ਲੇ ਉਨਾ ਚਿਰ ਕੋਈ ਸਿਪਾਹੀ ਇਹਨੂੰ ਸਲੂਟ ਨਾ ਮਾਰੇ, ਕੋਈ ਇਹਨੂੰ ਫਤਿਹ ਨਾ ਬੁਲਾਵੇ। ਜਿਸ ਵੇਲੇ ਸ਼ੇਰੇ ਪੰਜਾਬ ਪਹੁੰਚਿਆ ਨਾ, ਉਹਦੇ ਦਰਬਾਰੀ ਸਿਪਾਹੀ ਨੇ ਇੱਕ ਫਤਿਹ ਨਾ ਬੁਲਾਈ। ਜਦੋਂ ਪੁੱਛਿਆ ਉਹਨੇ ਆਖਿਆ ਜੀ ਜਥੇਦਾਰ ਦਾ ਹੁਕਮ ਹੋ ਗਿਆ। ਉਹਨੇ ਆਖਿਆ ਕਮਾਲ ਹੋ ਗਈ, ਮੇਰਾ ਦਰਬਾਰੀ ਸਿਪਾਹੀ ਮੇਰੇ ਤੋਂ ਬਾਗੀ ਹੋ ਗਿਆ, ਬਾਕੀ ਖਲਕਤ ਨੂੰ ਮੈਂ ਕਿੱਥੋਂ ਸੰਭਾਲੂਗਾ। ਇਹ ਤੇ ਉਨਾ ਚਿਰ ਹੁਣ ਗੱਲ ਬਣਨੀ ਨੀ ਜਿੰਨਾ ਚਿਰ ਜਥੇਦਾਰ ਦੇ ਪੇਸ਼ ਹੋ ਕੇ ਮਾਫ਼ੀ ਨਾ ਮੰਗੀ। ਗੱਲ ਵਿੱਚ ਪੱਲਾ ਪਾ ਲਿਆ, ਜਥੇਦਾਰ ਦੇ ਸਾਹਮਣੇ ਪੇਸ਼ ਹੋ ਗਿਆ। ਜਥੇਦਾਰ ਨੇ ਆਖਿਆ ਇਮਲੀ ਦੇ ਰੁੱਖ ਨੂੰ ਜੱਫਾ ਪਾ ਲਾ, ਤੈਨੂੰ ਕੋਰੜਿਆਂ ਦੀ ਸਜ਼ਾ ਲਾਉਣੀ ਆ, ਤੇਰੀ ਇੱਥੇ ਕੋਈ ਵੀ ਗੱਲ ਸੁਣੀ ਨੀ ਜਾਣੀ। ਓਏ ਅੱਜ ਤੂੰ ਮੁਜਰਾ ਵੇਖਿਆ, ਕੱਲ ਨੂੰ ਤੇਰੇ ਸਰਦਾਰ ਵੇਖਣਗੇ, ਅਗਲੇ ਦਿਨ ਸਿਪਾਹੀ ਵੇਖਣਗੇ, ਤੇ ਉਸ ਤੋਂ ਅਗਲੇ ਦਿਨ ਇਹ ਪਰਜਾ ਵੇਖੇਗੀ ਤੇ ਪੰਜਾਬ ਇੱਕ ਮੁਜਰਾ ਖਾਨਾ ਬਣ ਕੇ ਰਹਿ ਜਾਏਗਾ। ਪਰ ਜਥੇਦਾਰ ਨੂੰ ਕੀ ਪਤਾ ਸੀ ਵੀ 200-250 ਸਾਲ ਤੋਂ ਬਾਅਦ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਮੁਜਰੇ ਲੱਗਿਆ ਕਰਨਗੇ, ਘਰ ਘਰ ਵਿੱਚ ਮੁਜਰੇ ਲੱਗਿਆ ਕਰਨਗੇ। ਅੱਜ ਕੀ ਹਾਲ ਹੋ ਗਿਆ ਸਾਡੀ ਕੌਮ ਦਾ? ਜਥੇਦਾਰ ਨੂੰ ਕੀ ਪਤਾ ਸੀ ਵੀ ਨਾਮ ਦੇ ਰੱਸੀਏ ਵੀ ਇੱਧਰ ਤੁਰਪਣਗੇ? ਬਾਬਾ ਜੀ, ਮੇਰੇ ਬਹੁਤੇ ਪ੍ਰੋਗਰਾਮ ਵਿਆਹਾਂ 'ਚ ਹੁੰਦੇ ਆ। ਅਪਰੇ ਦੇ ਲਾਗੇ 'ਚ ਮੈਂ ਵਿਆਹ ਤੇ ਗਿਆ, ਅੰਮ੍ਰਿਤਧਾਰੀ ਸਾਰਾ ਪਰਿਵਾਰ ਨੀਲੇ ਗਾਤਰੇ ਪਾਏ ਤੇ ਮੈਨੂੰ ਉਹ ਬੀਬੀ ਆਂਦੀ ਸੀ, ਗਿਆਨੀ ਜੀ ਹਰ ਮਹੀਨੇ ਸੰਗਤ ਕਰਦੇ ਬਾਬਿਆਂ ਦੇ ਜਾਣੇ ਟਰੱਕ ਲੈ ਕੇ ਸੰਗਤ। ਮੈਂ ਆਖਿਆ ਬੀਬੀ ਤੁਸੀਂ ਭਾਗਾਂ ਵਾਲੇ ਜੇ ਜਿਹੜੇ ਸੰਗਤ ਕਰਦੇ ਜੇ, ਤੁਸੀਂ ਸੰਗਤ ਹੋਰ ਸੰਗਤਾਂ ਨੂੰ ਲੈ ਕੇ ਜਾਂਦੇ ਜੇ? ਤੇ ਜਦੋਂ ਅਸੀਂ ਮਹਾਰਾਜ ਦਾ ਸਰੂਪ ਛੱਡ ਕੇ ਆਏ ਨਾ, ਮੁੰਡੇ ਦਾ ਖੁੱਲਾ ਦਾਣਾ, ਨੌਜਵਾਨ ਅੰਮ੍ਰਿਤਧਾਰੀ, ਤੇ ਮੈਂ ਪੁੱਛਿਆ ਕਾਕਾ ਅੱਜ ਤੇ ਤੂੰ ਸਾਡੇ ਕੋਲ ਦੀਵਾਨ ਲਵਾਇਆ ਤੇ ਕੱਲ ਨੂੰ ਕੀ ਕਰਨਾ? ਤੇ ਭੈੜਾ ਜਿਹਾ ਮੂੰਹ ਬਣਾ ਕੇ ਆਂਦਾ, ਗਿਆਨੀ ਜੀ ਕੀ ਕਰੀਏ, ਮੁੰਡੇ ਮੰਨਦੇ ਨੀ ਸੀ ਤੇ ਗਾਉਣ ਵਾਲੀ ਕਰਨੀ ਪਈ ਆ, ਇਹਨੂੰ ਸਿੱਖੀ ਨਹੀਂ ਆਉਂਦੇ। ਜਿਹੜਾ ਇੱਕ ਪੈਰ ਗਾਂ ਰੱਖੇ ਇੱਕ ਪਿਛਾਂ ਰੱਖੇ ਉਹਨੂੰ ਤੁਸੀਂ ਕੀ ਆਖੋਗੇ? ਉਹਨੂੰ ਪਾਗਲ ਤੋਂ ਬਗੈਰ ਕੁਝ ਨਹੀਂ ਆਖ ਸਕਦੇ। ਸਿੱਖੋ, ਜਥੇਦਾਰ ਨੂੰ ਕੀ ਪਤਾ ਸੀ ਇਹੋ ਜਿਹੇ ਹਾਲ ਹੋਣਗੇ ਸਾਡੀ ਕੌਮ ਦੇ? ਅੱਜ ਥੋੜੇ ਘਰ ਛੱਡ ਕੇ ਤੇ ਬਹੁਤਿਆਂ ਦਾ ਤੇ ਟੀਵੀ ਨੇ ਬੁਰਾ ਹਾਲ ਕਰ ਦਿੱਤਾ। ਤੇ ਜੇ ਕਿਤੇ ਬੱਸਾਂ ਵਿੱਚ ਚੜ ਜਾਈਏ, ਕਿਤੇ ਇੱਕ ਘੰਟਾ ਬੱਸ ਵਿੱਚ ਸਫ਼ਰ ਕਰਨਾ ਪੈ ਜੇ ਨਾ, ਤੇ ਇਹਨਾਂ ਕੰਨਾਂ ਨੂੰ ਮੁਰੰਮਤ ਕਰਾਉਣ ਦੀ ਲੋੜ ਪੈ ਜਾਂਦੀ ਆ। ਇੰਨੇ ਗੰਦੇ ਤੇ ਇੰਨੇ ਸ਼ਲੀਲ ਗੀਤ ਉੱਚੀ ਆਵਾਜ਼ ਛੱਡ ਕੇ ਲਾਏ ਜਾਂਦੇ ਆ, ਜੇ ਕਿਤੇ ਪਿਓ ਧੀਓ ਬੱਸ ਦੇ ਵਿੱਚ ਸਫ਼ਰ ਕਰਨ ਦਿਆ ਹੋਏ ਤੇ ਉਹ ਡੁੱਬ ਕੇ ਮਰਨ ਨੂੰ ਫਿਰਦੇ ਆ, ਪਰ ਵਿਚਾਰੇ ਕਰਨ ਕੀ? ਇਹਨਾਂ ਚੀਜ਼ਾਂ ਤੋਂ ਸਾਨੂੰ ਗੁਰਸਿੱਖੋ ਗਰੇਜ ਕਰਨਾ ਚਾਹੀਦਾ, ਸਾਨੂੰ ਪਾਤਸ਼ਾਹ ਨੇ ਕਿੱਧਰ ਤੋਰਿਆ ਸੀ ਤੇ ਅਸੀਂ ਕਿੱਧਰ ਨੂੰ ਤੁਰ ਪਏ ਆ। ਆਓ ਮੈਂ ਤੁਹਾਡੇ ਸਾਹਮਣੇ ਆਖਰੀ ਵਾਰ ਮੇਰੇ ਕੌਮ ਦੇ ਮਹਾਨ ਕਵੀਸ਼ਰ, ਮੇਰੇ ਸਤਾਦਾਂ ਦੀ ਦੁਨੀਆ ਵਿੱਚੋਂ ਜਿਨ੍ਹਾਂ ਦੀਆਂ ਸੀ ਬੇਅੰਤ ਕਵਿਤਾ, ਸਤਿਕਾਰ ਜੋ ਉਹਨਾਂ ਦੇ ਪਿਤਾ ਸਵਰਗੀ ਸਰਦਾਰ ਜਰਨੈਲ ਸਿੰਘ ਜੀ ਸਬਰਾਂ, ਆ ਪਿੱਛੇ ਜੇ ਮੈਨੂੰ ਸੰਗਰ ਪਿੰਡ ਵਿੱਚ ਉਹਨਾਂ ਸੱਦਿਆ, ਆਂਦੇ ਵੀ ਤੁਹਾਡੇ ਕੋਲ ਮਾਤਾ ਖੀਵੀ ਜੀ ਦਾ ਗੁਰੂ ਅੰਗਦ ਸਾਹਿਬ ਦਾ ਵਿਆਹ ਸੁਣਨਾ। ਮੈਂ ਸੋਚਾਂ 'ਚ ਪੈ ਗਿਆ ਵੀ ਇਤਿਹਾਸ ਕਿੱਥੋਂ ਲੱਭਾ ਹੁਣ। ਫਿਰ ਮੈਨੇ ਕੁਈਸ਼ਾ ਨੂੰ ਫੋਨ ਕੀਤਾ, ਉਹਨੇ ਆਖਿਆ ਜਰਨੈਲ ਸਿੰਘ ਸਬਰਾਂ ਦੀ ਕੈਸਟਾ, ਉਹਨਾਂ ਇੱਕ ਪ੍ਰਸੰਗ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਪੂਰਾ ਰਿਲੀਜ਼ ਕਰਾਇਆ, ਤੇ ਉਹ ਕੈਸ ਤੋਂ ਮੈਂ ਸਾਰਾ ਸੁਣ ਕੇ ਉਸ ਨਗੇ ਵਿੱਚ ਗਾ ਕੇ ਤੇ ਗੁਰੂ ਦੀਆਂ ਖੁਸ਼ੀਆਂ ਲਈਆਂ। ਉਹਨਾਂ ਦੇ
ਹੁਣ ਹਾਰਸ ਪੁੱਤਰ ਜਿਹੜੇ ਕਿਸੇ ਸਿਫਤ ਦੇ ਮੁਤਾਜ ਨੀ, ਜਿਨ੍ਹਾਂ ਤੋਂ ਸਾਡੇ ਤੋਂ ਬਾਅਦ ਜਿਨ੍ਹਾਂ ਸੇਵਾ ਕਰਨੀ ਆ, ਆਹ ਮੈਂ ਆਖਰੀ ਵਾਰ ਕਹਿਣ ਲੱਗਾ। ਇੱਧਰ ਹਾਥੀ ਤਿਆਰ ਹੋ ਕੇ ਆ ਰਿਹਾ, ਇੱਧਰ ਸੂਰਮਾ ਕਲਗੀਆਂ ਵਾਲੇ ਪਾਤਸ਼ਾਹ ਦਾ ਲੋਹਗੜ੍ਹ ਦੇ ਕਿਲੇ ਨੂੰ ਵੱਧ ਰਿਹਾ। ਜਦੋਂ ਕੇਸਰੀ ਚੰਦ ਘੋੜੇ ਤੇ ਚੜੇ ਅੱਗੇ ਆਉਂਦਾ ਵੇਖਿਆ ਭਾਈ ਆਲਮ ਸਿੰਘ ਨੇ, ਸਤਿਗੁਰੂ ਕਹਿਣ ਲੱਗੇ ਸਾਰੇ ਪੁਆੜੇ ਦੀ ਜੜ ਤੇ ਇਹ ਆ, ਇਹਦਾ ਹੁਕਮ ਕਰੋ ਤੇ ਇਹਦਾ ਸਿਰ ਵੱਢ ਕੇ ਲਿਆਈਏ।

ਸਾਡੀ ਸ਼ਰਨ ਵਿੱਚ ਆਉਣ ਲੱਗੇ ਆ, ਮਾਫੀ ਮੰਗਣ ਆਉਣ ਲੱਗੇ ਆ। ਪਰ ਕਲਗੀਆਂ ਵਾਲੇ ਦਾ ਸੂਰਮਾ ਬਾਬਾ ਬਚਿੱਤਰ ਸਿੰਘ ਜਿਹਦੇ ਉੱਤੇ ਕਲਗੀਆਂ ਵਾਲੇ ਦਾ ਮਿਹਰ ਭਰਿਆ ਸੀ, ਆਂਦੇ ਘੋੜੇ ਨੇ ਵੀ ਅਗਲੇ ਪੌੜ ਚੁੱਕ ਲਏ ਤੇ ਸੂਰਮੇ ਨੇ ਪਾ ਕੇ ਪੱਬਾਂ ਤੇ ਰਕਾਬਾਂ ਉੱਤੇ ਭਾਰ, ਜਿੱਤਰਾ ਉਸ ਸੁਨ ਤੋਂ ਵਾਰ ਬਚਾ ਕੇ ਤਲਵਾਰ ਦਾ ਤੇ ਹਾਥੀ ਦੇ ਨਾਗਣੀ ਮਾਰ ਕੇ ਜਿੱਤਰਾ ਉਹਦਾ ਮੂੰਹ ਪਵਾਇਆ। ਉਹਨਾਂ ਲੈਣਾ ਨੂੰ ਆਖਰੀ ਲੈਣਾ ਤੁਹਾਡੇ ਸਾਹਮਣੇ ਜੋੜੀ ਕਿਉਂ ਬਿਆਨ ਕਰ ਰਹੀ ਹੈ?

ਐਸਾ ਨਾਗਣੀ ਵਰਖਾ ਮਾਰਿਆ ਸਾਰੇ ਦਾ ਸਾਰਾ ਤਵੇ ਪਾੜ ਕੇ ਗਾਂ ਧਸ ਗਿਆ। ਜਦੋਂ ਘੁਮਾ ਕੇ ਖਿੱਚਿਆ ਖੂਨ ਦੇ ਫੁਹਾਰੇ ਹਾਥੀ ਦੇ ਮੱਥੇ ਵਿੱਚੋਂ ਛੁੱਟ ਗਏ। ਚੀਕਾਂ ਮਾਰਦਾ ਹਾਥੀ ਪਿਛਾਂ ਨੂੰ ਭੱਜਣ ਲੱਗਾ। ਬਾਈ ਧਾਰਦਿਆਂ ਰਾਜਿਆਂ ਦੇ ਭਾਰ ਦੀ ਪਰਲੋਂ ਆ ਗਈ। ਸਿੱਖੋ ਇੱਧਰ ਜਿਹੜਾ ਕੇਸਰੀ ਚੰਦ ਵੱਧ ਰਿਹਾ ਸੀ, ਭਾਈ ਉਦੇ ਸਿੰਘ ਨੇ ਮਾਰੀ ਤਲਵਾਰ ਤੇ ਸਿਰ ਲਾ ਕੇ ਉਹ ਪਾਪੀ ਦਾ ਮਾਰਿਆ। ਤਲਵਾਰ ਗਾਤਰੇ ਵਿੱਚ ਕਰਕੇ ਨੇਜੇ ਚ ਪਰੋ ਕੇ ਸਿਰ ਤੇ ਕਿਲੇ ਵਿੱਚ ਲਿਆਂਦਾ। ਜਿੱਤ ਦੇ ਜਕਾਰੇ ਲਾਏ ਗਏ। ਕਲਗੀਆਂ ਵਾਲੇ ਪਾਤਸ਼ਾਹ ਨੇ ਸਰੋਪੇ ਦੇ ਕੇ ਨਵਾਜਿਆ। ਪੰਥ ਦੀ ਜੈ ਜੈਕਾਰ ਹੋਈ। ਸ਼ਰਾਬ ਹਾਰ ਗਈ ਤੇ ਅੰਮ੍ਰਿਤ ਜਿੱਤ ਗਿਆ। ਸ਼ਰਾਬ ਇੱਕ ਮਾਣਾ ਤੇ ਅੰਮ੍ਰਿਤ ਪੰਜ ਘੁੱਟਾਂ। ਸਤਿਗੁਰੂ ਕਿਰਪਾ ਕਰੇ, ਠੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਬੋਲਦਿਆਂ ਕੋਲੋਂ ਇੱਕ ਨੀ ਅਨੇਕਾਂ ਹੀ ਭੁੱਲਾਂ ਹੋਣਗੀਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਮਾਨ ਸਨਮਾਨ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਂਪੁਰਸ਼ਾਂ ਦਾ, ਸਕੱਤਰ ਸਾਹਿਬ ਦਾ, ਸਮੂਹ ਸੰਗਤ ਦਾ, ਸਾਰੀ ਸੰਗਤ ਫਤਿਹ ਬੁਲਾਓ। ਮੈਂ ਪੂਰੇ ਜਥੇ ਦੇ ਮਾਣ ਕੀ

0: ਦਾ ਧੰਨਵਾਦ ਕਰਦਾ। ਸਤਿਗੁਰੂ ਕਿਰਪਾ ਕਰੇ ਇਹਨਾਂ ਦੇ ਅਸੀਂ ਸ਼ਾਗਿਰਦਾਂ, ਇਹਨਾਂ ਕੋਈ ਸੁਣ ਸੁਣ ਕੇ ਅਸੀਂ ਇੱਕ ਵਿਸ਼ੀ ਕਰਨੀ ਸਿੱਖੀ ਹੈ। ਸਤਿਗੁਰੂ ਕਿਰਪਾ ਕਰੇ ਉਹਨਾਂ ਨੂੰ ਜੀਆਂ ਆਖਿਆ ਜਾਂਦਾ। ਸਾਰੀਆਂ ਸੰਗਤਾਂ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ
1: ਵਾਹਿਗੁਰੂ।
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਓ ਸਾਰੇ ਰਲ ਕੇ ਪੂਰੇ ਸਤਿਗੁਰੂ ਦੇ ਸਿਫਤ ਕਰੀਏ। ਉਹ ਜਦੋਂ ਸਾਡੀ ਜ਼ਿੰਦਗੀ ਵਿੱਚ ਆਉਂਦਾ ਟੋਟਲੀ ਲਾਈਫ ਚੇਂਜ ਹੋ ਜਾਂਦੀ, ਜੰਮਣ ਮਰਨ ਮੁੱਕ ਜਾਂਦਾ ਹੈ। ਜੰਮਣ ਮਰਨ ਦਾ ਮਤਲਬ ਹੈ ਕਿ ਜਿਹੜਾ ਅਸੀਂ ਕੁੱਤੇ ਕਦੇ ਬਣੇ ਰਹਿੰਦੇ ਹਾਂ ਬੰਦੇ ਬਣ ਜਾਂਦੇ ਹਾਂ। ਜੰਮਣ ਮਰਨ ਮੁੱਕਣ ਦਾ ਮਤਲਬ ਹੈ ਤਿਰਤੀ ਕਰਕੇ ਜਦੋਂ ਅਸੀਂ ਅਪ ਡਾਊਨ ਹੁੰਦੇ ਰਹਿੰਦੇ, ਜਦੋਂ ਅਸੀਂ ਲੋਭ ਚ ਹੁੰਦੇ ਹਾਂ ਫਿਰ ਕੁੱਤੇ ਬਣ ਜਾਂਦੇ ਹਾਂ। ਜਦੋਂ ਬੱਚੇ ਹੀ ਦਿਸਦੇ ਆ ਬਸ ਗੰਦਗੀ ਚ ਮੂੰਹ ਮਾਰਦੇ ਹਾਂ, ਸਕੂਲ ਜ਼ਿੰਦਗੀ ਦੇ ਬੋਝ ਹੀ ਢੋਈ ਜਾਂਦੇ ਹਾਂ ਗਧੇ ਹਾਂ, ਫਿਰ ਲਾਲਚ ਕਰਦੇ ਹਾਂ ਫਿਰ ਕੁੱਤੇ ਬਣ ਜਾਂਦੇ। ਤਾਂ ਕਰਕੇ ਜਨਮ ਮਰਨ ਤੋਂ ਬਚਣਾ, ਜਿਹੜਾ ਸਾਡੇ ਜਿਉਂਦਿਆਂ ਜਿਉਂਦਿਆਂ ਜਨਮ ਮਰਨ ਸਾਡੇ ਅੰਦਰ ਚੱਲਦਾ ਆਉਣ ਜਾਣ ਦਾ। ਆਉਣ ਜਾਣ ਦਾ ਮਤਲਬ ਹੁੰਦਾ ਭਟਕਣਾ, ਜੰਮਣਾ ਮਰਨਾ ਆਉਣਾ ਜਾਣਾ ਇਹਦਾ ਅਰਥ ਸਿੱਧਾ ਸਿੱਧਾ ਭਟਕਣਾ। ਜਿੱਦਾਂ ਕੋਈ ਬੰਦਾ ਇੱਥੋਂ ਇੱਧਰ ਨੂੰ ਆਵੇ ਫਿਰ ਉੱਠ ਕੇ ਚੱਲ ਜਾਏ ਫਿਰ ਆਏ ਫਿਰ ਜਾਏ ਤੇ ਆਪਾਂ ਕਹਾਂਗੇ ਕਿਉਂ ਭਟਕਦਾ ਫਿਰਦਾ। ਆਉਣੀ ਜਾਣੀ ਮਤਲਬ ਭਟਕਣਾ, ਜਿਹੜਾ ਗੇੜੇ ਹੀ ਲਈ ਜਾਏ ਆ ਜੇ ਚਲੇ ਜਾਏ ਆ ਜੇ ਚਲੇ ਜਾਏ ਆਪਾਂ ਕਹਿੰਦੇ ਕਿਉਂ ਭਟਕਦਾ। ਆਉਣ ਜਾਣ ਦਾ ਅਰਥ ਹੈ ਭਟਕਣਾ, ਬਾਣੀ ਕਹਿੰਦੀ ਆਉਣ ਜਾਣ ਤੋਂ ਬਚੋ ਮਤਲਬ ਭਟਕਣ ਤੋਂ। ਤੇ ਜੇ ਆਪਾਂ ਸਾਰੇ ਆਪੋ ਆਪਣੇ ਮਨਾਂ 'ਚ ਝਾਤੀ ਮਾਰੀਏ ਸਾਰੇ ਹੀ ਭਟਕਦੇ ਫਿਰਦੇ ਹਾਂ, ਸ਼ਾਂਤੀ ਕਿੰਨਿਆਂ ਨੂੰ ਹੈ ਸਾਡੇ। ਜੇ ਕੋਈ ਥਰਮਾਮੀਟਰ ਹੋਵੇ ਚੈੱਕ ਕਰਨ ਵਾਲਾ ਸਟੇਜ ਵਾਲਿਆਂ ਦੇ ਵੀ ਸਾਡੇ ਸਾਡੇ ਠੀਕ ਹੀ ਰਹੇ, ਤੇ ਥੱਲੇ ਵਾਲਿਆਂ ਦੇ ਸਟੇਜ ਵਾਲਿਆਂ ਦੇ ਲਾ ਲਓ ਹੋ ਸਕਦਾ ਥਰਮਾਮੀਟਰ ਦੀ ਪਾਰਟੀ ਜਾਈ। ਭਾਵ ਕਿ ਭਟਕਣ ਹੈ ਨਾ ਜਿਹੜੀ ਉਹ ਅੰਦਰ ਦੀ ਹੈ, ਤੇ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਉਹ ਹੈ ਸੱਚੇ ਗਿਆਨ ਨਾਲ ਜੁੜ ਕੇ ਉਹਨੂੰ ਪ੍ਰੈਕਟੀਕਲ ਕਰਕੇ ਜੀਵਨ ਚ ਲਾਗੂ ਕਰਕੇ। ਜਦੋਂ ਜ਼ਿੰਦਗੀ ਵਿੱਚ ਗੁਰੂ ਸਾਹਿਬ ਦੇ ਬਚਨਾਂ ਨੂੰ ਅਸੀਂ ਜ਼ਿੰਦਗੀ ਚ ਲਾਗੂ ਕਰਦੇ ਹਾਂ, ਗਿਆਨ ਨੂੰ ਜਿਉਂਦੇ ਹਾਂ, ਫਿਰ ਜ਼ਿੰਦਗੀ ਚ ਰਸ ਬਣਦਾ, ਜ਼ਿੰਦਗੀ ਜ਼ਿੰਦਗੀ ਲੱਗਦੀ ਹੈ। ਸਾਡੇ ਤੇ ਜ਼ਿੰਦਗੀ ਨਾਲ ਪਿਆਰ ਕਰਨਾ ਸਿਖਾਇਆ ਹੀ ਨਹੀਂ ਜਾਂਦਾ, ਸਾਨੂੰ ਕਿਤੇ ਮਰਨਾ ਜ਼ਿਆਦਾ ਜ਼ਰੂਰੀ ਹੈ। ਮਰਨ ਦੀ ਤਿਆਰੀ ਕਰੋ, ਜਿਉਣ ਦੀ ਤਾਂ ਕੋਈ ਤਿਆਰੀ ਨਹੀਂ ਕਰਾਉਂਦਾ। ਇੱਥੇ ਨਿੱਕੇ ਨਿੱਕੇ ਨਿਆਣੇ ਪੁੱਛੀ ਜਾਂਦੇ ਮੁਕਤ ਕਿਵੇਂ ਹੋਵਾਂਗੇ, ਮੈਂ ਦੱਸ ਨਿੱਕਾ ਜਿਹਾ ਬੱਚਾ ਪੁੱਛਦਾ ਮੁਕਤੀ ਦਾ ਰਾਹ ਦੱਸੋ, ਜਿਹੜੇ ਜਿਉਂ ਤੇ ਲੈ ਤੂੰ ਜ਼ਿੰਦਗੀ ਤੇ ਵੇਖਦਾ ਪਹਿਲਾਂ। ਜਿਹੜੀ ਗੱਲ ਬਜ਼ੁਰਗ ਨੂੰ ਕਹਿਣੀ ਚਾਹੀਦੀ ਹੈ ਉਹ ਬੱਚਾ ਕਹਿ ਰਿਹਾ, ਗੱਲ ਨੂੰ ਸਮਝਿਓ ਪਿਆ ਰਿਹਾ। ਮੈਂ ਮੁਕਤ ਹੋਵਾਂ, ਮੈਂ ਜ਼ਿੰਦਗੀ ਜਿਉਵਾਂ ਵਿਕਾਰਾਂ ਤੋਂ ਮੁਕਤ ਹੋ ਕੇ। ਜਿਉਣ ਦੀ ਗੱਲ ਕਰਾਂ, ਮੈਂ ਜਨਮ ਤੋਂ ਲੈ ਕੇ ਮਰਨ ਤੱਕ ਵਿਕਾਰਾਂ ਤੋਂ ਬਚਿਆ ਰਹਾਂ, ਮੈਨੂੰ ਜ਼ਿੰਦਗੀ ਦਾ ਸਵਾਦ ਤੇ ਆ ਜਾਏ। ਜ਼ਿੰਦਾ ਦਿਲੀ ਦਾ ਨਾਮ ਜ਼ਿੰਦਗੀ ਹੈ, ਮੁਰਦਾ ਦਿਲ ਕਿਆ ਖਾਕ ਕੀਆ ਕਰਤੇ ਹੈ। ਕਹਿੰਦੇ ਕਾਹਦਾ ਜਿਉਣਾ, ਸੌ ਵਰਸ ਦਾ ਜੀਣਾ ਵੀ ਬੇਕਾਰ ਦਾ ਜੀਣਾ ਹੈ। ਦੋ ਵਰਸ ਜੀਆ ਹੋਤਾ ਕੁਛ ਕਰਕੇ ਜੀਆ ਹੋਤਾ, ਕੁਛ ਕਰ ਮਰ ਤੇ ਲੈਂਦਾ ਜ਼ਿੰਦਗੀ ਚ ਕਿਸੇ ਕੰਮ ਤੇ ਆ ਜਾਂਦੇ, ਪਰ ਹਾਲ ਕੀ ਹੈ ਨਰਕ ਭੋਗਦੇ ਭਟਕਦੇ ਆ ਆਪਾਂ। ਤੇ ਸਤਿਗੁਰੂ ਸਾਨੂੰ ਉਸ ਭਟਕਣ ਚੋਂ ਤਾਰ ਲੈਂਦੇ ਆ, ਭਟਕਣ ਚ ਘੁੰਮਣ ਘੇਰੀਆਂ ਚ ਪਿਆ। ਸਿੱਧੇ ਦੇ ਸ਼ਬਦ ਨੇ ਆਪਾਂ ਕਹਿੰਦੇ ਹਾਂ ਮੈਂ ਬੜਾ ਘੁੰਮਣ ਘੇਰੀਆਂ ਚ ਪਿਆ ਹੋਇਆ, ਬਸ 84 ਦੇ ਗੇੜ ਚ ਪਿਆ ਹੋਇਆ। ਆਪਾਂ ਕਹਿ ਨਹੀਂ ਕਹਿੰਦੇ ਬੰਦਾ ਯਾਰ 84 ਦੇ ਗੇੜ ਚ ਪਿਆ ਹੋਇਆ, ਭਟਕਦਾ ਫਿਰਦਾ ਘੁੰਮਣ ਘੇਰੀਆਂ ਚ ਪਿਆ। ਇਹਨੂੰ ਸੌਖਾ ਲਓ, ਮਰਨ ਤੋਂ ਬਾਅਦ ਨਾ ਲੈ ਕੇ ਜਾਓ, ਅੱਜ ਦੀ ਗੱਲ ਕਰੋ। ਅੱਜ ਉੱਥੇ ਆ ਭਟਕਦੇ ਤੇ ਅੱਜ ਲਾਰੇ ਲਾਈ ਜਾਂਦੇ, ਮਰਨ ਤੋਂ ਬਾਅਦ ਐਂ ਹੋਊ, ਪਹਿਲਾਂ ਬਾਅਦ ਐਂ ਹੋਊ। ਜ਼ਿੰਦਗੀ ਅੱਜ ਉੱਠੀ ਹੈ, ਪਰੇਸ਼ਾਨੀਆਂ ਅੱਜ ਨੇ, ਤੇ ਗੱਲ ਵੀ ਅੱਜ ਦੀ ਕਰੀਏ। ਆਜ ਮਲਾਵਾ ਸੇਖ ਸ੍ਰੀ ਤੱਕ ਪੂੰਜੜੀਆਂ ਮਨਹੋਂ ਮਛਿੰਦੜੀਆਂ, ਮਨ ਨੂੰ ਚੰਚਲ ਕਰਨ ਵਾਲੀਆਂ ਗਿਆਨ ਇਹ ਸਾਡੇ ਜਿਹੜੇ ਇੰਦਰੇ ਇਹਨਾਂ ਤੇ ਕੰਟਰੋਲ ਕਰ ਲੈ ਮਨਾ।
ਭਟਕਣ ਤੋਂ ਬਚ ਜਾ ਰੱਬ ਤੇ ਅੱਜ ਹੀ ਮਿਲ ਜੂ ਅੱਜ ਹੀ ਕਿਵੇਂ ਮਿਲ ਜੂ ਭਲਾ ਤੂੰ ਖੁਦ ਹੀ ਰੱਬ ਦਾ ਰੂਪ ਹੈ ਭਾਵ ਆਪਣੇ ਆਪ ਨੂੰ ਮਿਲ ਲੈ ਤੈਨੂੰ ਪਰੇਸ਼ਾਨੀਆਂ ਜਿਹੜੀਆਂ ਤੇਰੀਆਂ ਵਕਾਰ ਵਧੇ ਫਿਰਦੇ ਹੈ ਔਗਣ ਬਣੇ ਪਏ ਹੈ ਉਹਨੂੰ ਕੰਟਰੋਲ ਚ ਕਰ ਲੈ ਕੰਟਰੋਲ ਚ ਕਰਨ ਦੀ ਦੇਰ ਸੀ ਆਪਾਂ ਤੇ ਤੇਰਾ ਸਵੈ ਸਰੂਪ ਹੈ ਜਿਹੜਾ ਤੇਰਾ ਉਹ ਤੇ ਹੈ ਹੀ ਰੱਬ ਦਾ ਰੂਪ ਤੂੰ ਤੇ ਉਹਦੀ ਅਨੁਰੀ ਹੈ ਕਹੋ ਕਬੀਰ ਰਾਮ ਦੀ ਸਾਗਰ ਦੀਆਂ ਲਹਿਰਾਂ ਖਤਮ ਹੋ ਜਾਣਗੀਆਂ ਤੇ ਸਾਗਰ ਬਣ ਜਾਏਗਾ ਸ਼ਾਮ ਉਹਦੀ ਭਟਕਣਾ ਤੇ ਲਹਿਰਾਂ ਕਰ ਗਈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆਪਣੇ ਆਪ ਨੂੰ ਸ਼ਾਂਤ ਕਰ ਲੈ ਤੂੰ ਤੇ ਉਹਦਾ ਹੀ ਰੂਪ ਹੈ ਆਪਣੇ ਆਪ ਨੂੰ ਕੰਟਰੋਲ ਚ ਕਰ ਲੈ ਆਪਣੇ ਆਪ ਵਕਾਰਾਂ ਨੂੰ ਥੋੜਾ ਜਿਹਾ ਪਾਸੇ ਹਟਾ ਕੇ ਵੇਖ ਤੂੰ ਖੁਦ ਰੱਬ ਦਾ ਰੂਪ ਹੈ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਆਪੇ ਦੀ ਪਛਾਣ ਕਰ ਮਨ ਤੂੰ ਜੋਤ ਸਰੂਪ ਹੈ ਤੂੰ ਜੋਤ ਸਰੂਪ ਹੈ ਕੋਈ ਬਸ ਆਪਣੇ ਆਪ ਨੂੰ ਪਛਾਣ ਲੈ ਆਪਣਾ ਮੂਲ ਪਛਾਣ ਗੁਰਬਾਣੀ ਸਾਨੂੰ ਆਪਣੇ ਆਪ ਦੀ ਪਛਾਣ ਕਰਨ ਨੂੰ ਕਹਿੰਦੀ ਹੈ ਗੁਰਬਾਣੀ ਰੱਬ ਨਾਲ ਜੁੜਨ ਨੂੰ ਕਹਿੰਦੀ ਹੈ ਰੱਬ ਸਾਡੇ ਵਿੱਚ ਹੈ ਸਾਡੇ ਆਪੇ ਨਾਲ ਜੁੜ ਆਪੇ ਦੀ ਪਛਾਣ ਬਾਹਰ ਮੁਖੀ ਨਾ ਹੋ ਅੰਤਰ ਮੁਖੀ ਹੋ ਬਸ ਕਿੰਨਾ ਸੌਖਾ ਗੁਰੂ ਜੀ ਨੇ ਦੱਸਿਆ ਤਾਂ ਕਰਕੇ ਆਓ ਸਤਿਗੁਰੂ ਦਾ ਗਿਆਨ ਸੱਚਾ ਗਿਆਨ ਸਾਨੂੰ ਭਟਕਣ ਤੋਂ ਬਚਾਉਂਦਾ ਜਨਮ ਮਰਨ ਤੋਂ ਬਚਾਉਂਦਾ ਆਵਾਗਾਉਣ ਤੋਂ ਬਚਾਉਂਦਾ ਚੁਰਾਸੀ ਦੇ ਗੇੜ ਤੋਂ ਬਚਾਉਂਦਾ ਮਤਲਬ ਭਟਕਣਾ ਤੋਂ ਬਚ ਜੂ ਅੱਜ ਦੀ ਗੱਲ ਕਰੋ ਮਰਨ ਤੋਂ ਬਾਅਦ ਨਹੀਂ ਕਿਸੇ ਨੇ ਦੇਖਿਆ ਅੱਜ ਵੇਖੋ ਜਿਹਦਾ ਲੋਕ ਸੁਖੀ ਹੈ ਇਹ ਲੋਕ ਸੁਖੀ ਹੈ ਪਰ ਲੋਕ ਦੀ ਗੱਲ ਨਾ ਕਰ ਲੋਕ ਦੀ ਕਰ ਅਗਰ ਪ੍ਰੈਜੈਂਟ ਵਧੀਆ ਤੇ ਫਿਊਚਰ ਵੀ ਵਧੀਆ ਹੀ ਹੋਏ ਫਿਊਚਰ ਦੀ ਚਿੰਤਾ ਕਰਕੇ ਪ੍ਰੈਜੈਂਟ ਦਾ ਸਵਾਦ ਨਾ ਖਰਾਬ ਕਰ ਇਹਦਾ ਆਨੰਦ ਲੈਣਾ

ਸਾਰੇ ਜਪੋਈ ਦਰਸ਼ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਿਯੋਗ ਸਤਿਗੁਰ ਦੀ ਸਾਜੀ ਨਵਾਰੀ ਸਾਧ ਸਿੰਘ ਜੀ ਇੱਕ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਆ ਹੀ ਗਏ ਆ, ਪੰਡਾਲ ਚੰਗੀ ਤਰ੍ਹਾਂ ਭਰਿਆ ਹੋਇਆ। ਜਿਹੜੇ ਲੇਟ ਆਉਣਗੇ ਉੱਥੇ ਹੀ ਬੈਠੀ ਜਾਣਗੇ। ਪਹਿਰੇਦਾਰਾਂ ਨੂੰ ਬੇਨਤੀ, ਵੀਰਾਂ ਨੂੰ ਕੱਲ੍ਹ ਵਾਂਗੂ ਲਾਈਨ ਬਣਾ ਕੇ ਬੈਠ ਜਾਓ, ਆਉਣ ਵਾਲਿਆਂ ਨੂੰ ਰਾਹ 'ਚ ਪਾਈ ਜਾਏ, ਉਹ ਜਗ੍ਹਾ ਕੰਮ ਆ ਜਾਏਗੀ। ਰਸਤੇ ਦੇ ਵਿੱਚ ਸਾਰੇ ਬੈਠਣਗੇ, ਨਹੀਂ ਤਾਂ ਬਹੁਤ ਪਿੱਛੇ ਬੈਠਣਾ ਪੈਂਦਾ। ਆਪਾਂ ਇਕਾਗਰਤਾ ਬਣਾ ਕੇ ਰੱਖਣੀ, ਹਾਜ਼ਰ ਹੋ ਕੇ ਬਹਿਣਾ। ਕਿੰਨੀ ਖੁਸ਼ੀ ਵਾਲੀ ਗੱਲ ਇਹ ਲੱਗਦੀ ਹੈ ਕਿ ਜੋ ਸਟੇਜ ਤੋਂ ਮੈਨੂੰ ਦਿਸਦਾ ਹੈ 75% 50% ਨਹੀਂ, 75% ਨੌਜਵਾਨ ਹੈ ਤੇ 25% ਇੱਥੇ ਵੱਡੀ ਉਮਰ ਦੇ। ਕੌਣ ਕਹਿੰਦਾ ਜਵਾਨੀ ਸੁਣਦੇ ਨੇ? ਕੌਣ ਕਹਿੰਦਾ ਇਹ ਬੱਚੇ ਇੱਧਰ ਲੱਗ ਨਹੀਂ ਸਕਦੇ, ਲੱਗ ਸਕਦੇ? ਜੇ ਸਾਡੇ 'ਚ ਇਮਾਨਦਾਰੀ ਹੁੰਦੀ, ਜੇ ਸਾਡੇ ਵਿੱਚ ਸਿੱਖਣ ਦੀ ਕਲਾ ਹੁੰਦੀ, ਸਾਡੇ ਵਿੱਚ ਆਪਣੇ ਆਪ ਨੂੰ ਅਪਡੇਟ ਕਰਨ ਦੀ ਕਲਾ ਹੁੰਦੀ, ਕੌਣ ਕਹਿੰਦਾ ਸਾਨੂੰ ਕਿਤੇ ਨਾ ਕਿਤੇ ਸਮਝ ਹੋਵੇ ਕਿ ਅੱਜ ਦੇ ਬੱਚੇ, ਅੱਜ ਦੀ ਪੀੜ੍ਹੀ ਵੀ ਸੁਣਨ ਵਾਸਤੇ ਤਿਆਰ ਹੈ? ਮੈਂ ਇੱਥੇ ਹੀ ਨਹੀਂ, ਮੈਂ ਹਰ ਜਗ੍ਹਾ ਵੇਖਿਆ। ਪਹਿਲਾਂ ਮੈਂ ਸੋਚਦਾ ਸੀ, ਜਦੋਂ ਅੱਜ ਤੋਂ ਕਦੀ 5-7 ਸਾਲ ਪਹਿਲਾਂ ਮੈਂ ਆਖਣਾ, ਮੈਂ ਧਾਰਨਾ ਪੜ੍ਹਦਾ, ਵੱਖਰੇ ਵੱਖਰੇ ਤਰੀਕਿਆਂ ਨਾਲ ਧਾਰਨਾ ਪਾਉਂਦਾ ਸੀ। ਮੈਨੂੰ ਲੱਗਦਾ ਸੀ ਸ਼ਾਇਦ ਇਹਦੇ ਕਰਕੇ ਵੀ ਕਈਆਂ ਦਾ ਮਨ ਹੁੰਦਾ। ਹੁਣ ਤੇ ਮੈਂ ਪਿਛਲੇ 4-5 ਸਾਲਾਂ ਤੋਂ ਧਾਰਨਾ ਵੀ ਛੱਡ ਹੀ ਦਿੱਤੀ ਹੈ, ਬਹੁਤ ਘੱਟ ਪੜ੍ਹਦਾ। ਜੇ ਪੜ੍ਹਦਾ ਵੀ ਹਾਂ ਤੇ ਸਿੱਧੀਆਂ ਸਿੱਧੀਆਂ ਪੜ੍ਹਦਾ, ਉਵੇਂ ਨਵੇਂ ਨਵੇਂ ਤਰੀਕਿਆਂ ਨਾਲ। ਪਹਿਲਾਂ ਇੱਦਾਂ ਪੜ੍ਹਦਾ ਸੀ, ਦਿਮਾਗ ਹੀ ਉੱਧਰ ਚੱਲਦਾ ਰਹਿੰਦਾ ਸੀ ਵੀ ਨਵੇਂ ਨਵੇਂ ਢੰਗਾਂ ਨਾਲ, ਕਦੇ ਕਿਵੇਂ ਧਾਰਨਾ ਪੜ੍ਹਨੀ, ਕਦੇ ਕਿਵੇਂ ਪੜ੍ਹਨੀ। ਚਲੋ ਕਈਆਂ ਨੂੰ ਉਹ ਪਿਆਰੀਆਂ ਤੇ ਲੱਗਦੀਆਂ, ਪਰ ਮੈਂ ਬੇਨਤੀ ਕਰਦਾ ਉਹ ਟੈਂਪਰੇਰੀ ਜਿਹਾ ਰੱਖ ਹੁੰਦਾ, ਥੋੜੇ ਜਿਹੇ ਚਿਰ ਕਿਸੇ ਤਰ੍ਹਾਂ ਦੀ ਟਿਊਨ ਹੋਵੇ, ਉਹਦਾ ਸਵਾਦ ਜਿਹਾ ਤੇ ਆਉਂਦਾ। ਪਰ ਕੁਛ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਡੀ ਜ਼ਿੰਦਗੀ 'ਤੇ ਗਹਿਰਾ ਅਸਰ ਪਾਉਂਦੀਆਂ। ਸਾਨੂੰ ਆਲੇ ਦੁਆਲੇ ਤੋਂ ਸਿੱਖਣ ਦੀ ਕਲਾ ਮਿਲ ਜਾਏ। ਮੈਂ ਤੁਹਾਨੂੰ ਪਹਿਲੇ ਦੀਵਾਨ ਵਿੱਚ ਬੇਨਤੀ ਕੀਤੀ ਸੀ, ਕੁਦਰਤ ਦੇ ਸਿੱਖ ਬਣੋ, ਰੱਬ ਦੇ ਸਿੱਖ ਬਣੋ। ਰੱਬ ਕਿੱਥੇ ਹੈ? ਬਲਿਹਾਰੀ ਕੁਦਰਤ ਵਸੇ, ਰੱਬ ਕੁਦਰਤ ਦੇ ਵਿੱਚ ਵਸਿਆ ਹੋਇਆ ਜੀ। ਤੇ ਕੁਦਰਤ ਵਿੱਚ ਤੁਸੀਂ ਵੀ ਆਉਂਦੇ ਹੋ, ਮੈਂ ਵੀ ਆਉਂਦਾ, ਆਪਾਂ ਸਾਰੇ ਕੁਦਰਤ ਵਿੱਚ ਆਉਂਦੇ ਹਾਂ। ਤੇ ਆਲੇ ਦੁਆਲੇ ਨਿਗਾਹ ਮਾਰੋਗੇ, ਕਿਤੇ ਕਬੀਰ ਜੀ ਵਾਲੀ ਨਜ਼ਰ ਬਣਾ ਕੇ ਵੇਖੇ ਤੇ ਤੈਨੂੰ ਰੋੜਾ ਵੀ ਸਿੱਖਿਆ ਦੇ। ਆਪਾਂ ਗੱਲ ਪਹਿਲੇ ਦੀਵਾਨ 'ਚ ਕੀਤੀ ਸੀ ਨਾ, ਜੇ ਕਬੀਰ ਜੀ ਵਾਲਾ ਨਜ਼ਰੀਆ ਹੋਵੇ, ਕਬੀਰ ਜੀ ਵਾਲਾ ਤੇਰਾ ਪੁਆਇੰਟ ਆਫ ਵਿਊ ਹੋਵੇ, ਸੋਚਣ ਦਾ ਤਰੀਕਾ ਤੇਰਾ ਕਬੀਰ ਜੀ ਵਾਲਾ ਹੋਵੇ, ਮੇਰਾ ਤਰੀਕਾ ਸੋਚਣ ਦਾ ਕਬੀਰ ਜੀ ਵਾਲਾ ਹੋਵੇ, ਤੇ ਸਾਨੂੰ ਰੋੜਾ ਵੀ ਇੰਨਾ ਲੱਗਦਾ ਵੀ ਰੋੜਾ ਵੀ ਠੋਕਰਾਂ ਚੱਲੀ ਜਾਂਦਾ। ਵੇਖੋ ਕਬੀਰ, ਰੋੜਾ ਹੋਏ ਰੋਹ ਬਾਟਾਰਾ ਤਜ ਮਨ ਕਾਬਿਮਾ, ਰੋੜੇ 'ਚ ਗੁਣ ਦਿਸਦਾ ਤੇ ਜਦੋਂ ਗਿੱਟਾ ਛਿੱਲ ਦਿੰਦਾ ਕਿਸੇ ਦਾ, ਉਦੋਂ ਔਗਣ ਵੀ ਦਿਸਦਾ। ਐਸਾ ਕੋਈ ਦਾਸ ਹੋਏ ਤਾਂ ਹੀ ਮਿਲਿਆ ਭਗਵਾਨ। ਕਬੀਰ ਰੋੜਾ ਹੋਆ ਤੋਂ ਕਿਆ ਭਇਆ, ਜੋ ਉਦ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਨੀ ਸਰਬੰਗ। ਕਹਿੰਦੇ ਰੋੜਾ ਹੋਆ ਤੋਂ ਕਿਆ ਭਇਆ, ਜੋ ਰੋੜਾ ਹੋਆ ਤੋਂ ਕਿਆ ਭਇਆ, ਪੰਥੀ ਤੋਂ ਦੁੱਖ ਦੇ। ਰਾਈਆਂ ਨੂੰ ਦੁੱਖ ਵੀ ਦੇ ਦਿੰਦਾ ਕਈ ਵਾਰੀ, ਹਰ ਜਨ ਐਸਾ ਚਾਹੀਏ ਜਿਉ ਧਰਨੀ ਮੈਂ ਠੇ। ਕਹਿੰਦੇ ਮਿੱਟੀ ਹੋ ਜਾ, ਮਿੱਟੀ ਨੂੰ ਪੱਟੀ ਜਾਓ, ਕੁਛ ਨਹੀਂ ਬੋਲਦੀ, ਜੇਸੀਬੀਆਂ ਲੈ ਕੇ ਲੱਗੇ ਰਹੋ। ਪਰ ਕਦੇ ਕਦੇ ਕਦੇ ਹਵਾ ਦੀ ਸੰਗਤ ਜੇ ਮਿੱਟੀ ਨੂੰ ਹੋ ਜਾਓ ਤਾਂ ਬੋਲਦੀ ਨਹੀਂ, ਲਤਾੜੀ ਜਾਓ ਜਿਵੇਂ ਮਰਜ਼ੀ। ਆ ਹੁਣ ਆਪਾਂ ਉੱਥੇ ਹੀ ਬੈਠੇ ਹਾਂ, ਪਰ ਜਦੋਂ ਹਵਾ ਦੀ ਸੰਗਤ ਆਵੇ ਮਿਲ ਜਾਏ ਫਿਰ ਭੱਗ ਨੂੰ ਪੈਂਦੀ ਸਿੱਧੀ। ਹੈ ਤੇ ਮਿੱਟੀ ਹੋਈ ਹੈ, ਕਬੀਰ ਜੀ ਮਿੱਟੀ ਤੋਂ ਵੀ ਸਿੱਖਦੇ ਆ। ਕਹਿੰਦੇ ਮਿੱਟੀ ਹੋ ਜਾਵਾਂ ਨਾ, ਪਰ ਮਾੜੀ ਸੰਗਤ ਤੋਂ ਵਜਿਆ ਨਹੀਂ। ਮਾੜੀ ਸੰਗਤ ਤੋਂ ਚੱਕ ਦੇਣ ਵਾਲੇ ਜਦੋਂ ਆ ਜਾਣ ਨਾ, ਚੱਕ ਦੇਣ ਵਾਲੇ ਬੜਾ ਨੁਕਸਾਨ ਕਰਾ ਜਾਂਦੇ, ਕਿਸੇ ਦੀ ਚੱਕ ਚਲਾ ਚੁੱਕ ਆ ਜਾਂਦੇ ਨੇ ਬੰਦੇ। ਕਈ ਬੰਦੇ ਕਿਸੇ ਦੇ ਚਲਾਏ ਚੱਲਦੇ ਆ, ਜਦੋਂ ਮਿੱਟੀ ਚੱਲੇ ਆ ਤੇ ਠੀਕ ਹੈ, ਕਿਸੇ ਦਾ ਚਲਾਇਆ ਨਾ ਚੱਲੀ। ਹਵਾ ਆਉਂਦੀ ਹੈ ਫਿਰ ਮਿੱਟੀ ਪੱਗ ਨੂੰ ਪੈ ਜਾਂਦੀ ਹੈ। ਵੇਖੋ ਕਬੀਰ ਜੀ ਸਿੱਖ, ਇਹਨੂੰ ਸਿੱਖ ਕਹਿੰਦੇ ਆ, ਏਦਾਂ ਸਤਿਗੁਰੂ ਹੈ ਆਲੇ ਦੁਆਲੇ ਸੱਚਾ ਗਿਆਨ।
پھیلیا پیا آہی گیان لب لب کے گرو گرنتھ صاحب اکٹھا کر کے دیتا بھی دیکھو لو میں ویکھدا روڑے تو سکھ رہا میں کھے مٹی تو سکھ رہا کبھی کھے ہوئی تو کیوں کیا پڑیا ہوا کھے ہوئی تو کیا پڑیا جو اڈ لگ انگ ہر جن ایسا چاہیے جو پانی سربنگ پانی ہو جائے کبھی پانی ہوا تو کیا پایا سیرا تاتا ہوئے وہ ٹھنڈا تاتا ہو جاتا ہے پانی رنگ تے نیلا پا دیو نیلا ہو جاتا ہے ہرا پا دیو ہرا ہو جاتا ہے لال پا دیو لال ہو جاتا ہے پر دی پرابلم ہے ٹھنڈا تاتا ہو جاتا ہے فریج وچ رکھو ٹھنڈا اگ تے رکھ دیو گرم کہندے اے ماڑا ہے دیکھو اینو لسنر کہندے ہے اینو کہندے لسن کرنا اینو کہندے سمجھنا لرن کرنا ایسا سروتا من ایسا سمجھ ایسا سمجھ آلے دوالے کنا کچھ ہے جیڑا سچا گیان وہ سانو دتا ہے ایدا ہی سمجھا سمجھا کے رب سارے پاسے ہے تے رب تے بڑے اشارے کرتا ہے قدرت دے وچوں بولدا ہے تو سنی تے صحیح نہیں تو داڑھی نہیں ویکھے گا سر پلیا داڑی پلی مچھاں پی پلیاں بابا فرید صاحب دیکھو بابا فرید جی جدو داڑی نو ویکھ رہے ہیں اتوں بھی سمجھ رہے ہیں باہر نو ویکھ رہے داڑی نو ویکھ کے کہیں جاندے سر بھی چٹا ہو گیا داڑی بھی چٹی ہو گئی ہاتھ ہو گئی ہن تے مچھاں بھی چٹیاں ہو گئی سر پلیا داڑی پلی مچھاں پی پلیاں ارے من گہلے باولے من ہے کیا رلیاں اجے بھی رنگ رلیاں دی تریا پھردا ہن تے سمجھ جا منا ہوں تو بکار چڈ دے ہوں تو بھڑیاں آسان چڈ دے سو دیکھو یہ سکھ کہتے ہیں جنہوں نے سکھ بننا بن گئے ہے آلے دوالے ویخ کے سکھ کے سمجھ کے زندگی سے لاگو کر لیا انہوں نے کہ جب تھی لاگو کرتے ہو تو گیان ادن بنتا ہے اُنہ چر وہ صرف انفارمیشن ہے پنجابی کہیے جانکاری انگلش کہیے انفارمیشن پر انفارمیشن نالج ادو بنتی ہے تھوڑی جتنا ایکسپیرینس آ جاتی ہے سنو جانکاری تو گیان ادن بنتا ہے جتنا سارے تجربے سے آتا ہے جنہ چر سارے تجربے چ نہ آیا ان چر گیان نہیں بنتا صرف جانکاری ہے ساری پرابلم بہتے بندیاں کی ہے جانکاریاں اتنے بہت کٹیاں کری کرتی ہے پر گیان نہیں ہے گیان ہوتا ہے اپنے تجربے نال تھی جی چاہتے ہو کانفیڈینس کتنا رہی ہے جی پوزیٹو کتنا رہی ہے سب کو دھیان نال سننے والا لوگ پڑھے لکھے بچے ہو کہ بیر نے جہے میرے دھیان نال سمجھ دھیان نال سنے ہو انفارمیشن جانکاری مل جاتی ہے انہوں پھر ایکسپیرینس لیا ہوں اپنے تجربے سے لیا ہوں جب وہ سارے تجربے چاہتی ہے پھر وہ سارا اپنا گیان بنتا ہے ساڈا جڑا اپنا گیان ہوندا ہے وہ سانو پوزیٹو رکھتا ہے ہن میں سمجھاؤں چنگی طرح دیکھو سانو اپنا کوئی نوی ڈش بنانی ہے کسی بھن نے سبزی بنانی ہے کوئی انہیں جانکاری لئی انہیں نہ جی سنو انہیں کتاب کے وچوں پڑھیا بھی میں گجریلا بنا گجریلا ایسا بن رہا ہے کتاب دے وچ کی ہے جانکاری انفارمیشن صرف جانکاری سنو اس بھن نے اس جانکاری نو ایتھے سیو کر لیا کسے دی جانکاری دتی ہے کسے دے گیان نو کسے دے تجربے نو ایتھے سیو کری پھرتی کسے دی جانکاری ہے او آپ نہیں کدے بنا کے دیکھیا لوگوں کی نہیں فرتی ہے مینو تو بنا آنا مینو تو سارا ہی پتا ہے میں تو پکا جا رہا آ پہنا آ پہنا این گاجر این کھوا پینا این دھد پینا این میٹھا پینا مینو سارا ہی آؤں گا پر وہ بھروسہ نہیں کیا جا سکتا وہ انفارمیشن ہے وہ تجربہ نہیں اپنا اپنا ایکسپیرینس نہیں ہے اپنا گیان نہیں ہے وہ صرف جانکاری ہے جانکاریاں والے بندے بڑی پرابلم کرتے ہیں سانو جانکاری نو ویکھ کے ایں لگتا ہے بھی بندہ ساڈا کتے کمال دا اے تے بندہ پنچ نو پتہ نہیں کتھے لے جی او کری پھردا صرف انفارمیشن کٹھی رستے لائی پھردا کا دے جانکاریاں تے انفارمیشن کٹھی کری پھردا ہے پر تجربے وچ تے اودے اک چیز وی نہیں ہوندی گیان اودن بندا ہے جدن بندہ اپنے تجربے وچ لے گیا ہن سنو
ਉਹਨੇ ਜਾਣਕਾਰੀ ਲਈ ਹੈ, ਇੱਥੇ ਇੱਥੇ ਸੇਵ ਕੀਤੀ ਹੋਈ ਹੈ, ਬਣਾਇਆ ਕੁਝ ਹੈ ਨਹੀਂ। ਅੱਛਾ, ਇੱਕ ਭੈਣ ਨੇ ਜਦੋਂ ਸੁਣਿਆ ਜਾਣਕਾਰੀ ਲਈ, ਉਹਨੇ ਇੱਕ ਵਾਰੀ ਬਣਾਇਆ ਗਜਰੇਲਾ, ਖਰਾਬ ਵੀ ਹੋ ਜਾਂਦਾ, ਦੂਜੀ ਵਾਰੀ ਬਣਾਇਆ, ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ, ਹੁਣ ਕੀ ਬਣ ਗਿਆ? ਉਹਦਾ ਆਪਣਾ ਗਿਆਨ। ਤੇ ਜਿੱਦੇ ਤੁਸੀਂ ਐਂ ਕਹੋਗੇ ਭੈਣੇ ਬਣਾਈ ਮਾੜਾ ਜਿਹਾ, ਤੇ ਕੌਨਫੀਡੈਂਸ ਨਾਲ ਜਾਊ ਕਿ ਰਸੋਈ ਵੱਲ ਢਿੱਲੀ ਢਿੱਲੀ ਜਾਊਗੀ, ਪਤਾ ਨਹੀਂ ਆਊ ਬਣੂ ਕਿ ਨਹੀਂ। ਜਦੋਂ ਸਾਡੇ ਤਜਰਬੇ ਚ ਆ ਜਾਏ ਫਿਰ ਕੌਨਫੀਡੈਂਸ ਬਣ ਜਾਂਦਾ। ਤਜਰਬੇ ਤੁਹਾਡਾ ਹੁਣ ਵੇਖੋ ਨਾ, ਜਿਹੜੇ ਬੰਦੇ ਨੂੰ ਸ਼ਬਦ ਪੜ੍ਹਨਾ ਆਉਂਦਾ, ਮੰਨ ਲਓ ਇੱਥੇ ਜਿਹੜਾ ਬੰਦਾ ਤੁਹਾਡੇ ਦੇ ਕੀਰਤਨ ਕਰਦਾ, ਇੱਕ ਬੰਦਾ ਤੇ ਵੱਜੇ ਤੇ ਉਦਾਂ ਬਸ ਮਾੜਾ ਮੋਟਾ ਜਾਣਦਾ ਹੈ, ਉਹਦਾ ਤਜਰਬਾ ਹੈ ਨਹੀਂ, ਉਹਦਾ ਉਹ ਕੰਮ ਦਾ ਉੱਤੇ ਤੇ ਸ਼ਬਦ ਪੜ੍ਹ ਕਰਦਾ। ਤੇ ਜਿਹੜਾ ਰੋਜ਼ ਦਾ ਤਜਰਬਾ ਹੋਵੇ, ਜਦੋਂ ਉਹਨੂੰ ਆਲ ਮਾਲ ਕੇ ਸ਼ਬਦ ਪੜ੍ਹਨਾ, ਭੱਜਿਆ ਹੀ ਆਊ ਫਟਾਫਟ, ਵਾਜਾ ਖੋਲ ਕੇ ਬਹਿ ਜਾਊ। ਪੌਜੀਟਿਵ ਮੀਟਿੰਗ ਕਿਵੇਂ ਆਉਂਦੀ ਹੈ? ਤਜਰਬੇ ਨਾਲ, ਆਪਣੇ ਗਿਆਨ ਨਾਲ। ਜਿੰਨਾ ਚਿਰ ਇਨਫੋਰਮੇਸ਼ਨ ਨੂੰ ਤੁਸੀਂ ਪ੍ਰੈਕਟੀਕਲ ਨਹੀਂ ਕਰਦੇ, ਉਹਨਾਂ ਚਿਰ ਉਹ ਤੁਹਾਡਾ ਐਕਸਪੀਰੀਅੰਸ ਵਿੱਚ ਜਦੋਂ ਆਉਂਦਾ, ਫਿਰ ਉਹ ਤੁਹਾਡਾ ਗਿਆਨ ਬਣਦਾ, ਤੁਹਾਡੀ ਨੌਲੇਜ ਬਣਦੀ ਹੈ, ਉਦੋਂ ਫਿਰ ਉਹ ਤੁਹਾਡੇ ਪੋਜ਼ਿਟਿਵਿਟੀ, ਮੇਰੇ ਚ ਪੋਜ਼ਿਟਿਵਿਟੀ ਭਰੂ, ਜਦੋਂ ਮੇਰਾ ਹੋਊ ਉਹ ਜਾਣਕਾਰੀ। ਨਾ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ, ਕਬੀਰ ਸਾਹਿਬ ਤੋਂ ਫੜ ਲਓ ਜਾਣਕਾਰੀ, ਗੁਰੂ ਨਾਨਕ ਸਾਹਿਬ ਤੋਂ ਜਾਣਕਾਰੀ ਲੈ ਲਓ, ਗੁਰੂ ਅਰਜਨ ਦੇਵ ਜੀ ਤੋਂ ਲੈ ਲਓ ਜਾਣਕਾਰੀਆਂ, ਸਾਡੇ ਕਥਾ ਵਾਚਾਰਾਂ ਕੋਲ ਬਹੁਤ ਇਕੱਠੀਆਂ ਪਈਆਂ ਹੋਈਆਂ ਇੱਥੇ, ਪਰ ਗਿਆਨ ਨਹੀਂ ਹੈ ਖੁਦ ਸਭ ਦਾ, ਆਪਣੇ ਤਜਰਬੇ ਨਹੀਂ ਹੈ। ਜਿੰਨਾ ਚਿਰ ਉਹ ਸਾਡੇ ਐਕਸਪੀਰੀਅੰਸ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਉਹ ਸਾਡਾ ਗਿਆਨ ਨਹੀਂ ਬਣਦਾ। ਜਾਣਕਾਰੀ ਹੈ, ਸੇਵ ਕਰ ਲਓ, ਚਾਹੇ ਫੋਨ ਵਿੱਚ ਸੇਵ ਕਰਕੇ ਰੱਖ ਲੈ, ਚਾਹੇ ਇੱਥੇ ਸੇਵ ਕਰ ਲੈ, ਕਿਸੇ ਬੰਦੇ ਤੋਂ ਸੁਣ ਤੇ ਸੁਣ ਕੇ ਫੋਨ 'ਚ ਸੇਵ ਕਰ ਲੈ, ਤੇ ਚਾਹੇ ਇੱਥੇ ਸੇਵ ਕਰ ਲੈ, ਕਿਆ ਫਰਕ ਪੈ ਗਿਆ? ਚਾਹੇ ਫੋਨ 'ਚ, ਚਾਹੇ ਇੱਥੇ, ਸੇਵ ਹੀ ਹੈ, ਤਜਰਬੇ 'ਚ ਤਾਂ ਨਹੀਂ ਆਇਆ ਗਿਆ। ਤੇ ਜਦੋਂ ਸਾਡੇ ਤਜਰਬੇ 'ਚ ਗਿਆਨ ਆਉਂਦਾ ਭਾਈ, ਫਿਰ ਉਹ ਪੋਜ਼ਿਟਿਵ ਕਰ ਦਿੰਦਾ ਸਾਨੂੰ। ਜਿੰਨਾ ਅਸੀਂ ਐਕਸਪੀਰੀਅੰਸ ਕਰਾਂਗੇ, ਉਹ ਗੱਲਾਂ ਨੂੰ ਸਮਝ ਕੇ ਜ਼ਿੰਦਗੀ 'ਚ ਲਾਗੂ ਕਰਾਂਗੇ, ਫਿਰ ਪੋਜ਼ਿਟਿਵ ਰਹਾਂਗੇ। ਜਿਹੜੇ ਬੰਦੇ ਨੇ ਸਿਰਫ ਤੈਰਨ ਬਾਰੇ ਕਿਤਾਬਾਂ, ਉਹ ਤੈਰੀ ਦਾ ਕਿਵੇਂ ਹੁੰਦਾ? ਤੈਰਨਾ ਕੀ ਔਖਾ, ਹੱਥ ਐਂ ਮਾਰਨੇ ਨੇ, ਲੱਤਾਂ ਨੂੰ ਏਦਾਂ ਕਰਨਾ, ਬਸ ਮੈਨੂੰ ਤੈਰਨ ਬਾਰੇ ਮੈਂ 20 ਵਾਰ ਪੜ੍ਹਿਆ, ਐਂ ਤੈਰੀ ਦਾ। ਇਹੋ ਜਿਹੇ ਬੰਦੇ ਨੂੰ ਭੁੱਲ ਕੇ ਵੀ ਨਹਿਰ 'ਚ ਨਾ ਧੱਕਾ ਦਿਓ, ਸਿੱਧਾ ਹੀ ਡੁੱਬੂ, ਕਿਉਂਕਿ ਪਾਣੀ 'ਚ ਕਦੇ ਵੜ ਕੇ ਵੇਖਿਆ ਹੀ ਨਹੀਂ, ਪਾਣੀ ਚ ਨਹੀਂ ਵੜ ਕੇ ਦੇਖਿਆ। ਉਸ ਬੰਦੇ ਕੋਲ ਸਿਰਫ ਜਾਣਕਾਰੀ ਹੈ। ਜਾਣਕਾਰੀਆਂ ਵਾਲੇ ਬੰਦੇ ਬੜਾ ਨੁਕਸਾਨ ਕਰਦੇ ਹੈ, ਤਜਰਬਾ ਨਹੀਂ ਹੁੰਦਾ, ਐਕਸਪੀਰੀਅੰਸ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ, ਜਾਣਕਾਰੀ ਹੁੰਦੀ ਹੈ ਬਸ। ਉਹ ਕਿਆ ਹੁੰਦਾ ਬਈ? ਤੇ ਜਿਹੜਾ ਬੰਦਾ ਹੁਣ ਇਹੋ ਜਿਹਾ ਬੰਦਾ ਗੱਲਾਂ ਵਾਲਾ ਹੋਵੇ, ਤੇ ਉਹਨੂੰ ਕੋਈ ਵੜ ਫਿਰ ਨਹਿਰ, ਉੱਥੇ ਫਸ ਜਾਂਦਾ, ਫਿਰ ਉੱਥੇ ਕਸੂਤਾ ਫਸਦਾ ਵੀ ਨਹਿਰ ਵੜ ਗਿਆ ਤੇ ਡੁੱਬ ਗਿਆ। ਤੇ ਜਿਹੜਾ 50 ਵਾਰ ਤੈਰਿਆ ਪਹਿਲਾਂ, ਉਹਨੂੰ ਕੋਈ ਵੜ ਪਾਣੀ, ਉਹ ਡਰਦਾ ਦਰਿਆਵਾਂ ਸਮੁੰਦਰਾਂ ਤੋਂ ਨਹੀਂ ਡਰਦਾ, ਕਹਿੰਦਾ ਤੈਰਨਾ ਹੈ, ਤਜਰਬਾ ਹੈ ਬੰਦੇ ਨੂੰ ਤੈਰਨ ਦਾ। ਪੋਜ਼ਿਟਿਵਿਟੀ ਕਿਉਂ ਹੈ? ਹੱਥ ਕਿਉਂ ਨਹੀਂ ਕੰਬਦੇ? ਡਰਦਾ ਕਿਉਂ ਨਹੀਂ? ਨੈਗੇਟਿਵਿਟੀ ਕਿੱਧਰ ਗਈ? ਕਿਉਂਕਿ ਤਜਰਬਾ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਪ੍ਰੈਕਟਿਸ ਕਰੋ, ਪ੍ਰੈਕਟੀਕਲ ਕਰੋ, ਐਕਸਪੀਰੀਅੰਸ ਕਰੋ, ਉਹਦੇ ਨਾਲ ਹੀ ਪੋਜ਼ਿਟਿਵਿਟੀ ਆਉਣੀ ਹੈ। ਨਹੀਂ ਤੇ ਨਹੀਂ ਆਉਣੀ, ਗੱਲਾਂ ਨਾਲ ਪੋਜ਼ਿਟਿਵਿਟੀ ਨਹੀਂ ਆਉਂਦੀ, ਲੈਕਚਰਾਂ ਨਾਲ ਪੋਜ਼ਿਟਿਵਿਟੀ ਨਹੀਂ ਆਉਂਦੀ, ਸੁਣੀ ਤਾਂ ਪੋਜ਼ਿਟਿਵ ਕਿਵੇਂ ਰਹੀਏ, ਪੋਜ਼ਿਟਿਵ ਕਿਵੇਂ ਰਹੀਏ ਭਾਈ? ਨਵੇਂ ਨਵੇਂ ਐਕਸਪੀਰੀਅੰਸ ਕਰੋ, ਕਰਨੀ ਦੀ ਲੋੜ ਹੈ, ਕਰਨੀ ਪ੍ਰੈਕਟੀਕਲ ਕਰਨਾ ਪੈਣਾ, ਗੱਲਾਂ ਨਹੀਂ ਕਰਨਾ ਪੈਣਾ, ਉਹਦੇ ਨਾਲ ਫਿਰ ਜ਼ਿੰਦਗੀ ਜਿਹੜੀ ਹੈ ਨਾ ਰਸ ਬਣਦਾ ਉਹਦੇ ਵਿੱਚ। ਤਾਂ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਜਾਣਕਾਰੀਆਂ ਮਿਲ ਰਹੀਆਂ ਉਹਨੂੰ ਲਾਗੂ ਕਰਨਾ। ਤੇ ਪੁਆਇੰਟ ਆਫ ਵਿਊ, ਸਮਾਜ ਨੂੰ ਵੇਖਣਾ ਕਿੱਦਾਂ, ਆਲੇ ਦੁਆਲੇ ਨੂੰ ਵੇਖਣਾ ਕਿੱਦਾਂ, ਕੁਦਰਤ ਨੂੰ ਵੇਖਣਾ ਕਿੱਦਾਂ, ਗੁਰੂ ਨਾਨਕ ਵਾਂਗੂ ਵੇਖ, ਆਲਾ ਦੁਆਲਾ ਵੇਖਦੇ ਆ ਉਹਨਾਂ ਦਾ ਨਜ਼ਰੀਆ ਕੈਸਾ ਹੈ ਦੁਨੀਆਂ ਨੂੰ ਵੇਖਣ ਦਾ। ਆ ਜਿਨ੍ਹਾਂ ਦੀ ਤੁਸੀਂ ਬਾਣੀ ਪੜ੍ਹਦੇ ਆ, ਮੈਂ ਬਾਣੀ ਪੜ੍ਹਦਾ, ਉਹ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ, ਇਹ 35 ਉਹ ਹੈ ਜਿਨ੍ਹਾਂ ਦਾ ਐਂਗਲ ਬੜਾ ਕਮਾਲ ਦਾ, ਸਮਾਜ ਨੂੰ ਵੇਖਣ ਦਾ ਪੁਆਇੰਟ ਆਫ ਵਿਊ ਬੜਾ ਵਧੀਆ, ਨਜ਼ਰੀਆ ਬਹੁਤ ਵਧੀਆ।
ਸਮਾਜ ਨੂੰ ਜਿੱਦਾਂ ਉਹ ਵੇਖਦੇ ਹੈ ਇੱਦਾਂ ਵੇਖੋ, ਜਿੱਦਾਂ ਉਹਨਾਂ ਨੇ ਉਸ ਵੇਲੇ ਸੋਚਿਆ ਉਹਨਾਂ ਨੇ ਆਪਣੇ ਟਾਈਮ ਤੇ ਸਮਾਜ ਨੂੰ ਸਾਹਮਣੇ ਵੇਖ ਕੇ ਕਮਾਲ ਦਾ ਸੋਚਿਆ, ਤੇ ਅੱਜ ਦੇ ਹਿਸਾਬ ਨਾਲ ਆਪਾਂ ਸਮਾਜ ਨੂੰ ਵੇਖ ਕੇ ਅੱਜ ਦੇ ਹਿਸਾਬ ਨਾਲ ਅਸੀਂ ਅੱਜ ਸੋਚ ਕੇ ਵਿਖਾਉਣਾ। ਤਾਂ ਬਾਬੇ ਨਾਨਕ ਦੇ ਸਿੱਖ ਉਸ ਵੇਲੇ ਉਹਨਾਂ ਨੇ ਆਪਣੇ ਤਜਰਬੇ ਨਾਲ ਦੁਨੀਆ ਨੂੰ ਜਿਹੜੇ ਐਂਗਲ ਤੋਂ ਵੇਖਿਆ ਕਮਾਲ ਦਾ ਉਹਨਾਂ ਦਾ ਨਜ਼ਰੀਆ ਸੀ, ਪੁਆਇੰਟ ਆਫ ਵਿਊ ਸੀ, ਕਮਾਲ ਦਾ ਓਪੀਨੀਅਨ ਦਿੱਤਾ ਉਹਨਾਂ ਨੇ ਸਮਾਜ ਨੂੰ। ਇਹ ਸਾਡੇ ਵੱਡੇ ਵਡੇਰੇ ਆਏ ਆ, ਆਪਾਂ ਜਿਹਨਾਂ ਨੂੰ ਸਤਿਕਾਰ ਦਿੰਦੇ ਹਾਂ ਮੱਥੇ ਟੇਕਦੇ ਹਾਂ, ਇਹਨਾਂ ਦੀ ਸੋਚ ਨੂੰ ਸਮਝ ਕੇ ਅੱਜ ਦੇ ਹਿਸਾਬ ਨਾਲ ਸਾਨੂੰ ਅੱਜ ਉਹ ਪੁਆਇੰਟ ਆਫ ਵਿਊ ਸਮਾਜ ਨੂੰ ਦੇਣਾ ਪੈਣਾ ਵੀ ਏਦਾਂ ਵੇਖੀ ਦਾ ਦੁਨੀਆਂ ਨੂੰ ਉਹਨਾਂ ਦਾ ਤਜਰਬਾ ਹੈ। ਅੱਜ ਸਾਨੂੰ ਆਪਣੇ ਤਜਰਬੇ ਕਰਕੇ ਉਹ ਉਸ ਜਾਣਕਾਰੀ ਸਮਝ ਕੇ ਉਹ ਗਿਆਨ ਬਣਾਉਣਾ ਪੈਣਾ ਆਪਣਾ। ਅੱਜ ਦੀਆਂ ਪ੍ਰੋਬਲਮਾਂ ਕੀ ਹੈ, ਅੱਜ ਦੀ ਸਿਚੁਏਸ਼ਨ ਕੀ ਹੈ, ਉਦੋਂ ਦੀ ਸਿਚੁਏਸ਼ਨ ਹੋਰ ਸੀ, ਉਦੋਂ ਦੇ ਹਾਲਾਤ ਹੋਰ ਸਨ, ਅੱਜ ਦੇ ਹਾਲਾਤ ਹੋਰ ਨੇ। ਅੱਜ ਸਾਨੂੰ ਅੱਜ ਦੇ ਹਿਸਾਬ ਨਾਲ ਸੋਚ ਕੇ ਸਮਝ ਕੇ ਵਧੀਆ ਭਾਰ ਘੜਨੀ ਪੈਣੀ। ਅਗਲਾ ਹੈਰਾਨ ਹੋਵੇ ਤੇਰੇ ਦਿਮਾਗ ਤੋਂ, ਤੇਰੀ ਸੋਚ ਤੋਂ, ਤੇਰੇ ਨਜ਼ਰੀਏ ਤੋਂ। ਸਮਾਜ ਨੂੰ ਵੇਖਦਾ ਕਰਨਾ ਤੇ ਨਜ਼ਰੀਏ ਦੀ ਕਦਰ ਪੈਣੀ ਵੀ ਮਨੌਤ ਕੀ ਹੈ। ਧਿਆਨ ਨਾਲ ਸੁਣਿਓ ਜੀ, ਆਪਾਂ ਗੱਲ ਮਨੌਤ ਦੀ ਕਰਨੇ। ਬੰਦਾ ਘਟੀਆ ਹੈ ਕਿ ਵਧੀਆ, ਇਹਦੀ ਮਨੌਤ ਤੋਂ ਪਤਾ ਲੱਗਦਾ। ਵੇਖੋ ਮੈਨੂੰ ਤੁਸੀਂ ਜਵਾਬ ਦੇਣਾ, ਇੱਕ ਮਨੌਤ ਇਹ ਹੈ ਕੋਈ ਬੰਦਾ ਕਵੇ ਕਿ ਸਾਡੇ ਧਾਰਮਿਕ ਗ੍ਰੰਥ ਚ ਲਿਖਿਆ, ਕੀ ਲਿਖਿਆ ਵੀ ਇੱਕ ਪੂ ਨਾਮ ਦੀ ਨਦੀ ਹੈ ਤੇ ਤਰ ਉੱਪਰ ਮਰਨ ਤੋਂ ਬਾਅਦ ਤਰਿਆ ਉਦੋਂ ਜਾਂਦਾ ਜਦੋਂ ਪੁੱਤ ਅਗਨੀ ਨੂੰ ਪੁੱਤ ਮੜੀ ਨੂੰ ਜਦੋਂ ਸੰਸਕਾਰ ਕਰਦੇ ਹੈ ਅੰਤਮ ਸੰਸਕਾਰ ਵੇਲੇ ਅਗਨੀ ਦੇਵੇ ਚਿਖਾ ਨੂੰ ਮਾਫ ਕਰਨਾ, ਚਿਖਾ ਨੂੰ ਅਗਨੀ ਦੇਵੇ ਪੂ ਪੁੱਤਰ। ਤਾਂ ਕਰਕੇ ਗ੍ਰੰਥ ਚ ਲਿਖਿਆ, ਸਾਡੇ ਧਾਰਮਿਕ ਗ੍ਰੰਥ ਚ ਲਿਖਿਆ ਵੀ ਪੁੱਤਰ ਹੋਣਾ ਬੜਾ ਜ਼ਰੂਰੀ ਹੈ, ਪੁੱਤਰ ਜ਼ਰੂਰ ਚਾਹੀਦਾ। ਪੁੱਤਰ ਹੋਊਗਾ ਤਾਂ ਉਹ ਚਿਖਾ ਨੂੰ ਅੱਗ ਦਊ ਤੇ ਤਾਂ ਫਿਰ ਅੱਗੇ ਤਰਿਆ ਜਾਣਾ। ਇਹ ਕਿਸੇ ਨੇ ਦੱਸਿਆ, ਅਗਲਾ ਕਹਿੰਦਾ ਜਿੱਥੇ ਮਰਜ਼ੀ ਲਿਖਿਆ, ਪਰ ਇਹ ਮਨੌਤ ਠੀਕ ਹੈ ਕਿ ਗਲਤ ਹੈ ਦੱਸੋ? ਬੋਲੋ ਪਿਆਰਿਓ, ਗਲਤ ਜਿੱਥੇ ਮਰਜ਼ੀ ਲਿਖੀ ਠੀਕ। ਤੇ ਜੇ ਕਹੋ ਵੀ ਧੀ ਪੁੱਤ ਵਿੱਚ ਕੋਈ ਫਰਕ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵੀ ਧੀ ਪੁੱਤ ਵਿੱਚ ਕੋਈ ਫਰਕ ਨਾ ਕਰੋ, ਮਾੜਾ ਨਾ ਕਹੋ, ਧੀ ਧੀ ਕਿਉਂ ਨੀ, ਧੀ ਹੋਗੀ ਤਾਂ ਵੀ ਕੋਈ ਫਰਕ ਨੀ, ਪੁੱਤ ਹੋ ਗਿਆ ਤਾਂ ਵੀ ਕੋਈ ਫਰਕ ਨੀ। ਇਹ ਮਨੌਤ ਸਹੀ ਹੈ ਕਿ ਗਲਤ ਹੈ? ਅੱਜ ਸਮਾਜ ਕੀ ਕਹੂ ਵੀ ਠੀਕ ਹੈ ਕਿ ਗਲਤ ਹੈ? ਠੀਕ ਹੈ, ਮਨੌਤ ਵਧੀਆ ਹੈ ਤਾਂ ਵਧੀਆ। ਕਿਹੜਾ ਧਰਮ ਕਿੱਦਾਂ ਦਾ ਹੈ? ਅੱਜ ਹਿੰਦੂ ਧਰਮ ਹੈ, ਇਸਲਾਮ ਧਰਮ ਹੈ, ਧਰਮ ਨਹੀਂ ਅਸਲ ਵਿੱਚ ਮਜ਼ਹਬ ਹਨ, ਮਜ਼ਹਬ ਧਰਮ ਇੱਕੋ ਹੀ ਹੈ। ਧਰਮ ਹੈ ਕੁਦਰਤ ਦਾ ਜਿਹੜਾ ਵਿਧਾਨ ਹੈ, ਲਾਅ ਆਫ ਨੇਚਰ, ਹੁਕਮ ਨਿਯਮ ਵਿਧਾਨ ਹੈ ਜਿਹੜਾ, ਉਹ ਇੱਕ ਧਰਮ ਹੈ। ਸਰਬ ਧਰਮ ਮਹਿ ਸ੍ਰੇਸ਼ਟ, ਬੋਲੋ ਬੋਲੋ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਇੱਕੋ ਹੀ ਧਰਮ। ਸਭ ਤੋਂ ਵਧੀਆ ਧਰਮ ਕੀ ਹੈ? ਹਰ ਕੋ ਨਾਮ ਜਪ, ਰੱਬ ਦਾ ਗਿਆਨ ਲੈ, ਹਰੀ ਦਾ ਗਿਆਨ ਲੈ। ਜਿਵੇਂ ਕਬੀਰ ਜੀ ਰੋੜਿਆਂ ਨੂੰ ਵੇਖ ਕੇ ਗਿਆਨ ਲਈ ਜਾਂਦੇ ਆ, ਮਿੱਟੀ ਨੂੰ ਵੇਖ ਕੇ ਗਿਆਨ ਲਈ ਜਾਂਦੇ ਆ, ਆਲਾ ਦੁਆਲਾ ਵੇਖ ਬਹੁਤ ਗਿਆਨ ਦੀ ਵਰਖਾ ਹੋ ਰਹੀ ਹੈ। ਕਹਿੰਦੇ ਗਿਆਨ ਲੈ, ਹਰ ਕੋ ਨਾਮ ਜਪ, ਪਹਿਲਾਂ ਤਾਂ ਸਮਝ ਲੈ ਤੇ ਸਮਝ ਕੇ ਫਿਰ ਆਪਣੇ ਜੀਵਨ ਚ ਲਾਗੂ ਕਰ ਲੈ। ਨਿਰਮਲ ਕਰਮ, ਕੰਮ ਵਧੀਆ ਕਰ, ਸਮਝ ਕੇ ਆਪਣੀ ਜ਼ਿੰਦਗੀ ਵਿੱਚ ਕੰਮ ਵਧੀਆ ਕਰਨੇ ਸ਼ੁਰੂ ਕਰਦੇ। ਸਾਰਿਆਂ ਨਾਲੋਂ ਵਧੀਆ ਧਰਮ ਇਹ ਹੈ, ਕੰਮ ਵਧੀਆ ਕਰੇਗਾ ਤਾਂ ਤੇਰੇ ਧਰਮ ਦਾ ਪਤਾ ਲੱਗਦਾ। ਹੁਣ ਬੰਦਾ ਕਵੇ, ਆਪਾਂ ਕਹੀਏ ਵੀ ਮੈਂ ਧਰਮੀ ਹਾਂ ਜੀ, ਮੈਂ ਚੋਲਾ ਜਾ ਸਾਰੀ ਜ਼ਿੰਦਗੀ ਮੈਂ ਚੋਲਾ ਨਹੀਂ ਲਾਇਆ। ਮੈਂ ਆਪਣੀ ਗੱਲ ਕਰਾਂ ਨਾ, ਮੈਂ ਤੇ 25 ਸਾਲ ਪਹਿਲਾਂ ਮੈਨੂੰ ਚੋਲਾ ਪਵਾਇਆ, 25 ਸਾਲ ਪਹਿਲਾਂ, 20 ਸਾਲ ਮੈਨੂੰ ਕੀਰਤਨ ਕਰਦੇ ਨੂੰ ਹੋ ਗਏ, 5 ਸਾਲ ਉਦੋਂ ਪਹਿਲਾਂ ਮੈਂ ਚੋਲਾ ਪਾਇਆ ਹੋਣਾ। ਯਾਨੀ ਕਿ ਕਹਿਣ ਦਾ ਭਾਵ ਇਹ ਵੀ 11 ਸਾਲ ਦੀ ਉਮਰ ਚ ਮੈਂ, ਛੋਟੀ ਜਿਹੀ ਉਮਰ ਚ ਮੈਂ ਚੋਲਾ ਪਾ ਲਿਆ ਤੇ ਮੈਂ ਸਾਰੀ ਜ਼ਿੰਦਗੀ ਲਾਇਆ ਪਾ ਕੇ ਰੱਖਿਆ।
ਪੜ੍ਹਨ ਗਏ ਉੱਥੇ ਵੀ ਕਹਿਣ ਪੜ ਕੇ ਤੈਨੂੰ ਲਾਹਣਾ ਪੈਣਾ। ਮੈਂ ਕਿਹਾ ਮੈਂ ਤੇ ਇੱਦਾਂ ਹੀ ਪੜ੍ਹਨਾ ਪੜ੍ਹਾਉਣਾ ਪੜ੍ਹਾਓ ਨਹੀਂ ਤੇ ਮੈਂ ਚੱਲਿਆ, ਕਿਉਂਕਿ ਮੇਰੇ ਦਿਮਾਗ ਵਿੱਚ ਵੀ ਇੱਦਾਂ ਦਾ ਕੁਛ ਬੈਠਾ ਸੀ। ਮੈਂ ਲਾਇਆ ਨਹੀਂ ਜੋੜਾ, ਪਰ ਇਹਦੇ ਨਾਲ ਮੈਂ ਧਰਮੀ ਬਣਦਾ, ਇਹਦੇ ਨਾਲ ਮੈਂ ਧਰਮੀ ਬਣਦਾ, ਮੈਂ ਕੋਈ ਖਾਸ ਹੋ ਗਿਆ। ਮੇਰੇ ਮੇਰੇ ਨਾਲ ਮੇਰੇ ਸੰਗੀ ਸਾਥੀ, ਮੇਰੇ ਯਾਰ ਵੇਲੀ, ਮੇਰੇ ਦੋਸਤ ਮਿੱਤਰ, ਮੇਰੇ ਭੈਣ ਭਰਾ ਨਹੀਂ ਤੋੜੇ ਪਾਏ ਤੇ ਕੀ ਉਹ ਪਾਪੀ ਹੋ ਗਏ, ਉਹ ਮਾੜੇ ਹੋ ਗਏ? ਕੁਝ ਥੱਲੇ ਕੋਈ ਪਰਸੈਂਟੇਜ ਦਾ ਫਰਕ ਹੈ, ਕੋਈ ਨੰਬਰਿੰਗ ਦੇ ਘੱਟ ਵੱਧ ਹੋਊਗੀ? ਨਹੀਂ ਹੋਊਗੀ, ਬਿਲਕੁਲ ਨਹੀਂ ਹੋਊਗੀ। ਗੁਰਬਾਣੀ ਮੁਤਾਬਕ ਵੇਖੇ ਜਾਣੇ ਨੇ ਨਿਰਮਲ, ਬੋਲੋ ਨਿਰਮਲ ਧਰਮ। ਬਾਣੀ ਜਿਹੜੀ ਧਰਮੀ ਉਹਨੂੰ ਮੰਨਦੇ ਆ ਜਿਹਦੇ ਕੰਮ ਸਹੀ ਹੈ, ਸਹੀ ਜ਼ਿੰਮੇਵਾਰੀਆਂ ਨਿਭਾਉਂਦਾ, ਡਿਊਟੀ ਵਧੀਆ ਕਰਦਾ, ਫਰਜ਼ ਵਧੀਆ ਨਿਭਾਉਂਦਾ, ਉਹ ਆ ਨਿਰਮਲ ਕਰਮ। ਉਹਨਾਂ ਨੇ ਇਹ ਤੇ ਸਾਡਾ ਕੌਮੀ ਕੰਸੈਪਟ ਹੈ ਵੀ ਅਸੀਂ ਪੱਗ ਰੱਖਦੇ ਹਾਂ, ਦਾੜੀ ਰੱਖਦੇ ਹਾਂ, ਗਾਤਰੇ ਕਿਰਪਾਨਾਂ ਪਾਉਂਦੇ ਹਾਂ। ਇਹ ਸਾਡਾ ਇੱਕ ਟੀਮ ਦਾ, ਕੌਮ ਦਾ ਇੱਕ ਟੀਮ ਦਾ ਯੂਨੀਫਾਰਮ ਹੈ, ਸਾਡੀ ਸਕੂਲ ਦੀ ਯੂਨੀਫਾਰਮ ਹੈ ਵੀ ਅਸੀਂ ਪੱਗ ਰੱਖਦੇ ਹਾਂ, ਦਾੜੀ ਰੱਖਦੇ ਹਾਂ। ਪਰ ਧਰਮ ਦਾ ਸੰਬੰਧ ਸਾਡੇ ਮਨ ਨਾਲ ਹੈ, ਸਾਡੀ ਪ੍ਰੈਕਟੀਕਲਿਟੀ ਨਾਲ ਹੈ। ਤੇਰਾ ਕਰਦਾ ਕਿੱਦਾਂ, ਜ਼ਿੰਦਗੀ ਜਿਉਂਦਾ ਕਿੱਦਾਂ? ਜੇ ਗਾਤਰਾ ਪਾ ਕੇ ਵੱਡਾ ਹੀ ਵੱਢੀ ਜਾਂਦਾ, ਗਾਤਰਾ ਹੀ ਕਿਰਪਾਨਾ ਪਾ ਕੇ ਤੂੰ ਦੁੱਧ ਚ ਪਾਣੀ ਪਾ ਕੇ ਵੇਚਦਾ, ਬੇਈਮਾਨਾ ਸਿਰੇ ਦੀਆਂ ਬੇਈਮਾਨੀਆਂ ਕਰਦਾ, ਤੇ ਤੇਰੇ ਬਾਹਰੀ ਭੇਸ ਨੂੰ ਕੀ ਕਰਨਾ, ਦਿਖਾਵੇ ਨੂੰ ਕੀ ਕਰਨਾ? ਸਤਿਗੁਰੂ ਕਹਿੰਦੇ ਨਿਰਮਲ ਕਰ। ਤੇ ਜਿਹੜਾ ਬੰਦਾ ਧੋਖੇਬਾਜ਼ ਹੁੰਦਾ, ਆਦਤਾਂ ਪੈ ਜਾਂਦੀਆਂ ਭੈੜੀਆਂ, ਜਿਹਨਾਂ ਨੂੰ ਯਾਦ ਰੱਖਣਾ ਉਹਦਾ ਕੋਈ ਨਹੀਂ ਬਣਦਾ, ਨਾ ਉਹਦੀ ਘਰ ਵਾਲੀ, ਨਾ ਉਹਦੇ ਬੱਚੇ। ਬੇਈਮਾਨ ਬੰਦਾ ਬੇਈਮਾਨੀ ਪਰਿਵਾਰ ਨਾਲ ਵੀ ਕਰ ਜਾਂਦਾ। ਅਮੈਰੀਕਾ ਵਾਲਿਆਂ ਨੇ ਖੋਜ ਕੀਤੀ, ਕਹਿੰਦੇ ਸਭ ਨਾਲੋਂ ਸੌਖੇ ਕੌਣ ਹੈ ਤੇ ਸਭ ਨਾਲੋਂ ਔਖੇ ਕੌਣ ਹੈ? ਬੜੇ ਲੰਬੇ ਸਾਲਾਂ ਦੀ ਖੋਜ ਤੋਂ ਬਾਅਦ ਪਤਾ ਲੱਗਾ ਸਭ ਤੋਂ ਵੱਧ ਸੌਖੇ ਹੈ, ਸਾਰਿਆਂ ਤੋਂ ਵੱਧ ਸੌਖੇ ਉਹ ਬੰਦੇ ਹੈ ਜਿਹੜੇ ਬੰਦਿਆਂ ਦੀ ਆਪਣੇ ਸਾਥੀ ਦੇ ਨਾਲ ਚੰਗੀ ਬਣਦੀ ਹੈ, ਰਿਲੇਸ਼ਨਸ਼ਿਪ ਹੈ ਨਾ ਜਿਹੜੀ, ਰਿਲੇਸ਼ਨ ਹੈ ਜਿਹੜਾ, ਜਿਨ੍ਹਾਂ ਦਾ ਸਹੀ ਹੈ ਉਹ ਬੰਦੇ ਬਹੁਤ ਬਹੁਤ। ਤੇ ਜਿਹੜੇ ਬੰਦਿਆਂ ਦੀ ਰਿਲੇਸ਼ਨਸ਼ਿਪ ਮਾੜੀ ਹੈ ਉਹ ਬੰਦੇ ਬਹੁਤ ਦੁਖੀ ਹੈ। ਮੈਂ ਹੁਣ ਇਹ ਗੱਲ ਸੁਣੀ ਸੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਸੀ, ਮੈਂ ਸੋਚ ਲੱਗੀ ਵੀ ਮੈਂ ਗੱਲ ਕਰਦਾ ਸੀ ਸਿੰਘਾਂ ਨਾਲ। ਮੈਂ ਸਾਰੀ ਚੱਕਰੀ ਘੁਮਾ ਕੇ ਵੇਖੀ, ਆਪਣੇ ਸਾਰੇ ਬੰਦਿਆਂ ਨੂੰ ਨਿਗਾਹ 'ਚ ਆਏ ਮੈਂ। ਹੁਣ ਮੈਂ ਅਮਰੀਕਾ, ਕੈਨੇਡਾ, ਸਾਰੀ ਦੁਨੀਆ 'ਚ ਜਾਂਦਾ, ਮੈਨੂੰ ਮਿਲਦੇ ਬੰਦੇ ਬੜੇ ਹੈ, ਮੇਰੇ ਜਥੇ 'ਚ ਬੜੇ ਬੰਦੇ ਹੈ, ਪਰਿਵਾਰ ਬੜੇ ਹੈ ਸਾਡੇ ਆਲੇ ਦੁਆਲੇ, ਤੇ ਮੈਂ ਸਾਰਿਆਂ ਪਰਿਵਾਰਾਂ 'ਚ ਨਜ਼ਰ ਲੈ ਕੇ ਗਿਆ ਵੀ ਜਿੰਨੇ ਕਹਿੰਦੇ ਨੇ ਨਾ ਮਰਨ ਨੂੰ ਜੀ ਕਰਦਾ, ਮੇਰਾ ਜੀ ਕਰਦਾ ਘਰ ਛੱਡਦਾ, ਮੇਰਾ ਜੀ ਕਰਦਾ ਮੈਂ ਬਾਹਲਾ ਉੱਠਾ, ਮੈਂ ਉਹ ਪੱਕਾ ਉਹਨਾਂ ਦੀ ਆਪਣੇ ਪਾਰਟਨਰ ਦੇ ਨਾਲ ਰਿਲੇਸ਼ਨ ਵਿੱਚ ਖੜ ਗਿਆ। ਉਹ ਸਭ ਤੋਂ ਵੱਧ ਜਾਨ ਉਹਨਾਂ ਦੀ ਹੋਈ ਜਿਹਨਾਂ ਦੇ ਰਿਲੇਸ਼ਨ ਵਿੱਚ ਖੜ ਗਿਆ। ਪੱਕੀ ਗੱਲ, ਕੁਦਰਤ ਨੇ ਜੋੜਾ ਬਣਾਇਆ, ਲਾਅ ਆਫ ਨੇਚਰ ਕਹਿੰਦਾ ਹੈ, ਰਿਕੁਆਇਰਮੈਂਟ ਹੈ ਪੀਸ ਆਫ ਮਾਈਂਡ ਦੀ ਕਿ ਤੁਹਾਡੀ ਰਿਲੇਸ਼ਨਸ਼ਿਪ ਵਿੱਚ ਸਹੀ ਹੋਣੀ। ਜਦੋਂ ਉਹਦੇ ਵਿੱਚ ਪ੍ਰੋਬਲਮ ਪੈਂਦੀ ਹੈ, ਤੁਹਾਡੇ ਪਰਿਵਾਰ 'ਚ ਪ੍ਰੋਬਲਮ ਪੈਂਦੀ ਹੈ, ਤੁਹਾਡੇ ਅਸਲ 'ਚ ਦੋ ਜੀਆਂ ਦੀ ਅੰਡਰਸਟੈਂਡਿੰਗ ਹੈ ਨਾ, ਤੇ ਸਾਰਾ ਟੱਬਰ ਇੱਕ ਪਾਸੇ ਹੋਵੇ, ਭਾਵੇਂ ਮਾਂ ਪਿਓ ਤੁਹਾਡੇ ਆਦਰ ਹੋ ਜਾਣ, ਬੱਚੇ ਤੁਹਾਨੂੰ ਛੱਡ ਕੇ ਚਲੇ ਜਾਣ, ਗਰੀਬੀ ਜਿੰਨੀ ਮਰਜ਼ੀ ਆ ਜਾਏ, ਬਸ ਇੱਕ ਤੇਰੇ ਨਾਲ ਖੜਾ ਹੈ ਜੇ ਤੇਰਾ ਸਾਥੀ ਰਿਲੇਸ਼ਨ ਹੈ ਜਿੱਥੇ, ਬਸ ਤੂੰ ਖੁਸ਼ ਰਹੇਗਾ। ਖਿੜੇ ਖਿੜੇ ਨੇ ਉਹ ਬੰਦੇ ਜਿਹੜੇ ਘਰੋਂ ਖੁਸ਼ ਹੋ। ਜਥੇ 'ਚ ਮੈਂ ਨੋਟ ਕਰਦਾ, ਜਿਨ੍ਹਾਂ ਦੀਆਂ ਘਰ ਵਾਲੀਆਂ ਲੜਦੀਆਂ ਉਹ ਔਖੇ ਨੇ, ਜਿਨ੍ਹਾਂ ਦੀ ਘੱਟ ਬਣਦੀ ਹੈ ਉਹ ਦੁਖੀ ਨੇ, ਪਰੇਸ਼ਾਨ। ਪਰ ਜਿਨ੍ਹਾਂ ਦੀ ਉਹਦੇ ਨਾਲ ਗੱਲ ਆਪਸੀ ਅੰਡਰਸਟੈਂਡਿੰਗ ਚੰਗੀ ਹੈ, ਆਪਸੀ ਅੰਡਰਸਟੈਂਡਿੰਗ ਚੰਗੀ ਹੈ, ਸਹੀ ਹੈ, ਬਸ ਮੈਂ ਕਹਿੰਦਾ ਉਹ ਖੁਸ਼। ਜਿੰਨੇ ਬੰਦੇ ਆਲੇ ਦੁਆਲੇ ਵੇਖਦੇ ਆ ਉਹ ਖੁਸ਼। ਪਰ ਹੁਣ ਜਿਹੜੀ ਸਾਡੀ ਇਹ ਅੰਡਰਸਟੈਂਡਿੰਗ ਹੈ ਨਾ, ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਟੌਪਿਕ ਤੇ ਬਹੁਤ ਲੰਬਾ ਹੋ ਜਾਏਗਾ ਜੇ ਇਹਦੇ ਤੇ ਗੱਲ ਕਰੀਏ ਆਪੋ ਆਪਣੇ, ਪਰ ਮੈਂ ਸਿਰਫ ਇੰਨੀ ਬੇਨਤੀ ਕਰਦਾ ਵੀ ਜਦੋਂ ਬੰਦਾ ਬੇਈਮਾਨੀਆਂ ਕਰਦਾ ਨਾ, ਧੋਖਾ ਕਰਦਾ, ਜਦੋਂ ਦੋ ਨੰਬਰ ਦੀ ਗੱਲ ਆ ਜਾਂਦੀ ਨਾ,
ਤੇ ਜਦੋਂ ਬੰਦਾ ਇੱਥੇ ਵੀ ਕੋਈ ਦੂਜਾ ਦੂਜੇ ਦੀ ਜਗ੍ਹਾ ਤੇ ਕੋਈ ਹੋਰ ਦੂਜਾ ਤੀਜਾ ਆ ਜਾਂਦਾ ਹੈ, ਦੂਜੀ ਦੀ ਜਗ੍ਹਾ ਤੇ ਕੋਈ ਤੀਜੀ ਆ ਜਾਂਦੀ ਹੈ, ਉਸ ਵੇਲੇ ਫਿਰ ਪ੍ਰੋਬਲਮਾਂ ਖੜੀਆਂ ਹੁੰਦੀਆਂ। ਜ਼ਿੰਦਗੀ ਵਿੱਚ ਸਭ ਤੋਂ ਵੱਡਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਰਿਲੇਸ਼ਨ 'ਚ ਫਰਕ ਪੈ ਜਾਂਦਾ। ਉਹਨੇ ਸਾਰੀ ਜ਼ਿੰਦਗੀ ਦਾ ਰਾਸਤਾ ਖਤਮ ਹੋਣ ਲੱਗ ਜਾਂਦਾ। ਸਾਨੂੰ ਤਜਰਬਾ ਸਾਡੇ ਹੁਣ ਗੋਰਿਆਂ ਵਾਲਾ ਤੇ ਹਿਸਾਬ ਹੈ ਨਹੀਂ ਸਾਡੇ ਇੱਥੇ ਵੀ ਬੰਦਾ ਫਿਰ ਪੰਜ ਸੱਤ ਸਾਲ ਠੀਕ ਹੈ ਨਹੀਂ ਬਣਦੀ ਗੰਗਾ ਜੀ ਗੰਨੇ ਆ ਫਟੇ ਬੁਲਾ ਜਾਂਦੇ ਨੇ ਇੱਕ ਦੂਜੇ ਨੂੰ, ਫਿਰ ਦੂਜੇ ਥਾਂ ਤੇ ਫਿਰ ਤੀਜੇ ਤਰੀਕੇ ਚਾਰ ਚਾਰ ਪੰਜ ਪੰਜ ਵਿਆਹ ਵੀ ਹੁੰਦੇ ਉਹਨਾਂ ਦੇ, ਸਾਡੇ ਤੇ ਤਾਂ ਹੈ ਨਹੀਂ। ਸਾਡੇ ਤੇ ਸਾਈਕਲ ਇੱਦਾਂ ਦੀ ਹੈ, ਸਾਡੇ ਦਿਮਾਗ ਇੱਥੇ ਫਿੱਟ ਹੈ, ਸਾਡਾ ਪਰਿਵਾਰ ਇੱਥੇ ਬਸ ਠੀਕ ਹੈ। ਪਰ ਜੇ ਕਿ ਉੱਥੇ ਪ੍ਰੇਮ ਹੋਵੇ ਪਿਆਰ ਹੋਵੇ, ਪਰ ਇੱਥੇ ਤੁਹਾਡੇ 'ਚ ਵੀ ਵੇਖਦੇ ਹਾਂ ਬਸ ਮੈਨੂੰ ਹੀ ਪਤਾ ਮੈਂ ਕਿਵੇਂ ਕੱਢਦਾ। ਬੀਬੀ ਨੂੰ ਪੁੱਛ ਲਓ, ਉਹ ਕਹਿੰਦੀ ਬੱਚਿਆਂ ਕਨੀ ਵੇਖਦੀ ਰਹੀ ਜਾਂਦੀ ਹੈ, ਤੇਰੇ ਨਾਲ ਰਹਿੰਦਾ ਮੈਂ, ਮੈਂ ਤੇ ਇੱਕ ਦਿਨ ਨਾ ਕੱਟਾ, ਮੈਂ ਤੇ ਨਿਆਣਿਆਂ ਕਰਕੇ ਕੱਟ ਗਈ ਸਾਰੀ, ਚਾਲੀ ਚਾਲੀ ਸਾਲ ਕੱਟ ਗਈ ਅਜੇ ਵੀ ਕਹੀ ਨਿਆਣਿਆਂ ਕਰਕੇ ਰਹੀ ਜਾਂਦੀ ਹਾਂ, ਮੈਂ ਬੱਚਿਆਂ ਕਰਕੇ ਰਹੀ ਜਾਂਦੀ। ਸੋ ਸਾਰੇ ਦਾ ਸਾਰਾ ਜ਼ੋਰ ਲਾਉਣਾ ਪੈਣਾ। ਦੇਖੋ ਭਾਵੇਂ ਕਪੱਤਾ ਸੁਭਾਅ ਹੀ ਹੋਵੇ, ਸੱਚੀ ਕਵਾਂ ਲੜਾਕਾ ਭਾਈ ਹੋਵੇ ਚਾਹੇ ਲੜਾਕੀ ਉਹ ਹੋਵੇ, ਸੁਭਾਅ ਨਾਲ ਡੀਲ ਕਿੱਦਾਂ ਕਰਨਾ ਹੈ ਇਹ ਤੂੰ ਕਰ ਸਕਦਾ। ਕਿਹੜੀ ਸੱਟ ਹੈ ਜਿਹੜੀ ਤੂੰ ਚੱਲ ਨਹੀਂ ਸਕਦਾ, ਮਾਈਂਡ ਚੱਲ ਨਹੀਂ ਸਕਦਾ। ਹੁਣ ਮਾਹੌਲ ਬਦਲ ਗਿਆ, ਪੁਰਾਣੇ ਸਮਿਆਂ 'ਚ ਰਿਸ਼ਤੇ ਕਾਮਯਾਬ ਸੀ, ਬੀਬੀਆਂ ਕੁੱਟ ਖਾਂਦੀਆਂ ਸੀ, ਥਾਲੀਆਂ ਵਗਾ ਕੇ ਮਾਰਨੀਆਂ, ਬੀਬੀਆਂ ਨੂੰ ਕੁੱਟਣਾ ਮਾਰਨਾ, ਕਦੇ ਤਲਾਕ ਵਾਲੀ ਗੱਲ ਆਈ? ਮੈਨੂੰ ਲੱਗਦਾ ਹੁਣ ਪੁੱਠਾ ਕੰਮ ਕਰਨਾ ਪੈਣਾ ਤੁਹਾਨੂੰ, ਖਾਣੀ ਪਿਆ ਕਰੂ। ਮੈਨੂੰ ਲੱਗਦਾ ਵੀ ਹੁਣ ਆਪਾਂ ਖਾਈਏ, ਹੁਣ 50 ਸਾਲ ਐਂ ਚੱਲਣ ਜੋ, ਫਿਰ ਹੁਣ ਫਿਰ ਫੇਰ ਨਿਭਾਉਣੀ ਹੈ। ਭਾਵ ਚਲੋ ਛੱਡੋ ਇਹ ਤੇ ਹਾਸੇ 'ਚ ਚਲੇ ਗਈ ਗੱਲ, ਫਲੈਕਸੀਬਿਲਿਟੀ, ਮਾਈਂਡ ਫਲੈਕਸੀਬਲ ਹੋਵੇ, ਅਸੀਂ ਅੰਡਰਸਟੈਂਡਿੰਗ ਹੋਵੇ ਸਾਡੀ, ਅਸੀਂ ਰਿਸਪੈਕਟ ਕਰ ਸਕੀਏ। ਪ੍ਰੋਬਲਮ ਕਦੋਂ ਪੈਂਦੀ ਹੈ? ਦੇਖੋ ਧੀ ਪੁੱਤ ਕਿਸੇ ਦਾ ਕੌਣ ਮਗਰ ਲਾ ਕੇ ਲੈ ਗਿਆ, ਜਿਹਨੂੰ ਗਿਆਨ ਦੀ ਘਾਟ ਹੈ। ਵਰਗਲਾ ਕਿਹੜੇ ਬੰਦੇ ਨੂੰ ਸਕਦੇ ਹੋ ਤੁਸੀਂ ਜਿਹਨੂੰ ਸਮਝ ਦੀ ਘਾਟ ਹੋਵੇ? ਗੱਲ ਫਿਰ ਉੱਥੇ ਜਾ ਕੇ ਮੁੱਕ ਜਾਣੀ। ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੂਬਾ, ਗਿਆਨ ਦੀ ਘਾਟ ਬਹੁਤ ਵੱਡਾ ਨੁਕਸਾਨ ਕਰਦੀ ਹੈ। ਜਿੱਦਣ ਤੁਹਾਡੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਸਿਚੁਏਸ਼ਨ ਨੂੰ ਹਾਵੀ ਨਾ ਹੋਣ ਦਿਓ ਆਪਣੇ ਰਿਲੇਸ਼ਨ 'ਚ। ਪ੍ਰੋਬਲਮ ਕੀ ਹੁੰਦੀ ਹੈ? ਸਾਡੇ ਸਿਚੁਏਸ਼ਨ ਮਾੜੀ ਆ ਗਈ, ਕੀ ਆ ਗਿਆ ਵੀ ਬਾਹਰੋਂ ਪ੍ਰੋਬਲਮ ਵਿੱਚ ਆਇਆ ਹੈ, ਬਾਹਰੋਂ ਲੜ ਕੇ ਆਇਆ ਹੈ, ਤੇ ਲੜਕੇ ਬਾਹਰੋਂ ਆਉਂਦਾ ਹੈ ਤਾਂ ਕੁੱਟ ਘਰ ਵਾਲੀ ਨੂੰ ਦਿੰਦਾ। ਦੁਖੀ ਬਾਤ ਸਿਚੁਏਸ਼ਨ ਜਿਹੜੀ ਹੈ ਉਹ ਸਾਡੇ ਤੇ ਹਾਵੀ ਹੋ ਜਾਂਦੀ ਹੈ। ਇੱਦਾਂ ਕਹਿ ਲਓ ਹਾਲਾਤ ਨੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਨੂੰ, ਤੇਰੇ ਜ਼ਿੰਦਗੀ ਦੇ ਸੁੱਖ ਨੂੰ ਆਪਣੇ ਰਿਲੇਸ਼ਨ ਵਿੱਚ ਨਾ ਆਉਂਦੇ। ਘਰ ਵਾਲੀ ਜੇ ਤੰਗ ਹੈ ਕਿਸੇ ਗੱਲੋਂ, ਪਰੇਸ਼ਾਨ ਹੈ, ਬੱਚੇ ਤੋਂ ਦੁਖੀ ਹੋਈ ਪਈ ਹੈ, ਬੱਚਾ ਹੋਇਆ ਰਾਤ ਨੂੰ ਸਾਡੀ ਨਿਆਣਾ ਛੋਟਾ ਹੁੰਦਾ ਸੌਣ ਨਹੀਂ ਦਿੰਦਾ, ਬੱਚੇ ਤੋਂ ਤੰਗ ਹੈ, ਸਾਰੀ ਰਾਤ ਨਹੀਂ ਬੱਚਾ ਸੁੱਤਾ, ਜਾਗਦੀ ਰਹੀ ਹੈ, ਪਰ ਉਹ ਕੀ ਕਰਦੀ? ਉਹ ਔਖੀ ਹੈ, ਸਿਚੁਏਸ਼ਨ ਮਾੜੀ ਹੈ, ਪਰ ਜਦੋਂ ਘਰ ਵਾਲਾ ਆਇਆ ਗੱਲ ਉਹਦੇ ਤੇ ਕੀ ਗੁੱਸਾ ਉਹਦੇ ਤੇ ਚੜ੍ਹ ਤੱਕ ਲਾਤਾ ਸਾਰਾ, ਬੰਦਾ ਅੱਕ ਕੇ ਬਾਹਰੋਂ ਆਇਆ ਗੁੱਸਾ ਘਰ ਵਾਲੀ ਤੇ ਲਾਤਾ। ਪਰ ਜਿਹੜਾ ਸਮਝਦਾਰ ਹੁੰਦਾ ਨਾ ਉਹਨੂੰ ਪਤਾ ਜਦੋਂ ਉਹ ਗੁੱਸੇ 'ਚ ਪਹਿਲੀ ਗੱਲ ਤੇ ਉਹ ਸਿਆਣੀ ਹੋਈ ਉਹ ਕੰਟਰੋਲ ਕਰ ਜੂ ਵੀ ਬੱਚਾ ਰੋ ਰਿਹਾ ਸੀ ਸਾਰੀ ਰਾਤ, ਕੋਈ ਨਹੀਂ ਮੈਂ ਇਹਦੇ 'ਤੇ ਕਾਹਦੇ ਵੀ ਜਨਮ ਹੋਣੀ, ਤੇ ਜੇ ਅੱਗੇ ਵਾਲਾ ਸਿਆਣਾ ਹੋਇਆ ਹੁਣ ਇੱਥੇ ਗਿਆਨ ਕੰਮ ਆਉਣਾ, ਚਾਹੇ ਬੀਬੀ ਕੋਲ ਹੋਇਆ ਚਾਹੇ ਭਾਈ ਕੋਲ ਹੋਇਆ, ਤੇ ਜਦੋਂ ਉਹਦੇ ਕੋਲ ਹੋਇਆ ਉਹਨੇ ਇੱਕਦਮ ਸੋਚਣਾ ਵੀ ਫਿਰ ਕੀ ਹੋ ਗਿਆ, ਬਈ ਵਿਚਾਰੀ ਸਾਰੀ ਰਾਤ ਜਾਗਦੀ ਰਹੀ ਹੈ, ਉਹਦੇ ਕਰਕੇ ਨਾ ਇਹਦੀ ਚੇਤ ਹੋ ਰਹੀ ਹੈ, ਥੋੜੀ ਗੁੱਸਾ ਕੋਈ ਨਹੀਂ ਅੱਜ ਨਹੀਂ ਸ਼ਾਮ ਤੱਕ ਦੀ, ਉਹ ਚੁੱਪ ਕਰਕੇ ਟਾਲ ਗਿਆ, ਬਸ ਇੰਨੇ ਨਾਲ ਹੀ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਹੋ ਜਾਂਦੀ ਹੈ। ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ 'ਚ ਕਈ ਚੀਜ਼ਾਂ, ਰਿਲੇਸ਼ਨਸ਼ਿਪ ਜਿਹੜੀ ਹੈ ਸਾਡੀ ਸਹੀ ਕਿੱਦਾਂ ਰਹੇ, ਇਸ ਟੌਪਿਕ ਨੂੰ ਬਹੁਤ ਧਿਆਨ ਨਾਲ ਸਮਝੋ, ਆਪਣੀ ਲਾਈਫ ਵਿੱਚ ਜ਼ਰੂਰੀ ਹੈ। ਜੇ ਤੁਹਾਡਾ ਰਿਲੇਸ਼ਨ ਸਹੀ ਨਹੀਂ, ਤੁਸੀਂ ਇੱਥੇ ਨਾ ਦੀਵਾਨ ਦੇ ਟਿੱਕ ਕੇ ਤੁਹਾਡੇ ਤੋਂ ਉਹੀ ਬੰਦੇ ਸਵਾਦ ਨਾਲ ਸੁਣ ਰਹੇ ਆ, ਜਿੰਨਿਆਂ ਵੀ ਘਰੋਂ ਗਾਲਾਂ ਖਾ ਕੇ ਆਏ ਆ, ਦੁਖੀ ਹੈ, ਘਰ ਜਾ ਕੇ ਫਿਰ ਭੈੜੇ ਮੂੰਹ ਵੇਖਣੇ ਨੇ ਇੱਕ ਦੂਜੇ ਦੇ, ਉਹ ਬਹੁਤ ਦੁਖੀ ਇੱਥੇ, ਉਹਨਾਂ ਨੂੰ ਕੋਈ ਸਵਾਦ ਸੂਦ ਨਹੀਂ ਆਉਂਦਾ। ਜੇ ਮੇਰੇ ਨਾਲ ਸਾਜ ਵਜਾਉਣ ਵਾਲੇ ਬੈਠੇ ਆ, ਇਹਨਾਂ 'ਚ ਉਹੀ ਸਾਜ ਮਸਤੀ ਨਾਲ ਵਜਾ ਰਿਹਾ ਜਿਹਨਾਂ ਦੀ ਰਿਲੇਸ਼ਨਸ਼ਿਪ ਸਹੀ ਹੈ, ਤੇ ਜਿਹੜੇ ਬੰਦੇ ਦੀ ਰਿਲੇਸ਼ਨਸ਼ਿਪ ਸਹੀ ਨਹੀਂ ਉਹ ਤਾਂ ਪੀਣਕ ਜੀ ਲਾ ਕੇ ਬੈਠਾ ਰਹਿੰਦਾ, ਬਸ ਮੈਂ ਵੀ ਕਦੋਂ ਕਹੂ ਥੱਲੇ ਜੋ ਮੂੰਹ ਕਦੋਂ ਕਦੇ ਤਾਂ ਕਦੋਂ ਨਿਕਲੂ, ਘਰੇ ਜਾਣਾ ਫੋਨ ਕਰਨਾ, ਉਹ ਦੁਖੀ ਹੈ, ਇਹ ਪੱਕੀ ਗੱਲ ਹੈ, ਉਹਨੂੰ ਕੋਈ ਸਵਾਦ ਨਹੀਂ ਆਉਂਦਾ ਦਿਮਾਗ ਦਾ, ਇਹ ਤਜਰਬਾ, ਉਹਨੂੰ ਬਾਣੀ ਪੜਾ ਲਓ, ਪਾਠ ਕਰਾ ਲਓ, ਜੋ ਮਰਜ਼ੀ ਕਰ ਲਓ,
ਸਾਨੂੰ ਇਹ ਸਮਝਣਾ ਪੈਣਾ ਇਹਦੇ ਤੇ ਸਾਡੇ ਤੇ ਪ੍ਰੋਬਲਮ ਇਹ ਹੈ ਸਾਡੇ ਕੌਣ ਸਮਝਾਉਂਦਾ ਜੀ ਕਿਸੇ ਨੇ ਮੱਥਾ ਪਤੀ ਪਤਨੀ ਦੋਨੇ ਆਉਂਦੇ ਆਨੰਦ ਕਾਰਜ ਹੁੰਦੇ ਸਾਡੇ ਕੀ ਇੱਕ ਦਿਨ ਮੈਂ ਨਾ ਆਨੰਦ ਕਾਰਜ ਪਰਮੇਸ਼ਰ ਦੁਆਰ ਸਾਡੇ ਜੇ ਕੋਈ ਪਰਮੇਸ਼ਰ ਦੁਆਰ ਕਰਾਵੇ ਤੇ ਮੈਂ ਆਨੰਦ ਕਾਰਜ ਵਿੱਚ ਚਲੇ ਜਾਂਦਾ ਜੇ ਮੈਨੂੰ ਕਵੇ ਵੀ ਤੁਸੀਂ ਆਇਓ ਜੀ ਮੈਂ ਆਨੰਦ ਕਾਰਜ ਕਰਾਉਣੇ ਨੇ ਮੈਂ ਕਿਹਾ ਚਲੋ ਚਲੋ ਦਰਬਾਰ ਵਿੱਚ ਮੈਂ ਗਿਆ ਤੇ ਮੈਂ ਵੇਖਿਆ ਵੀ ਬੱਚੇ ਨੇ ਨਾ ਮੱਥਾ ਜਦੋਂ ਲਾਵਾਂ ਸ਼ੁਰੂ ਹੋਈਆਂ ਮੱਥਾ ਉਹਨੇ ਟੇਕਿਆ ਬੱਚਾ ਬੱਚੀ ਨੇ ਜੋੜੀ ਨੇ ਇੱਕ ਵਾਰੀ ਮੱਥਾ ਟੇਕ ਕੇ ਫਿਰ ਐ ਪਰਿਕਰਮਾ ਕੀਤੀ ਆ ਕੇ ਬਹਿ ਗਏ ਫਿਰ ਉੱਥੇ ਮੱਥਾ ਨਹੀਂ ਟੇਕਿਆ ਮੱਥਾ ਉੱਥੇ ਪਰਿਕਰਮਾ ਕਰਨ ਫਿਰ ਤੁਰ ਪਏ ਹੁਣ ਹੁਣ ਹੁਣ ਉਹ ਪਰਿਵਾਰ ਵਾਲੇ ਟੈਨਸ਼ਨ ਚ ਪਏ ਹੋਏ ਵੀ ਮੱਥਾ ਨੀ ਟੇਕਿਆ ਇਹਨਾਂ ਨੇ ਉਹ ਮੱਥਾ ਟੇਕ ਕੇ ਫਿਰ ਉੱਠੋ ਫਿਰ ਪਰਿਕਰਮਾ ਕਰਕਾ ਕੇ ਮੱਥਾ ਟੇਕ ਕੇ ਫਿਰ ਬੈਠੋ ਫਿਰ ਮੱਥਾ ਟੇਕ ਕੇ ਫਿਰ ਖੜੇ ਹੋਵੋ ਫਿਰ ਪਰਿਕਰਮਾ ਕਰਕੇ ਆ ਕੇ ਫਿਰ ਮੱਥਾ ਟੇਕੋ ਫਿਰ ਮੱਥਾ ਟੇਕ ਕੇ ਖੜੇ ਹੋਵੋ ਉਹ ਹੁਣ ਹੁਣ ਹੁਣ ਕੱਪੜੇ ਵੀ ਸਾਡੇ ਭੈਣਾਂ ਦੇ ਇੱਦਾਂ ਦੇ ਪਾਏ ਹੁੰਦੇ ਵੀ ਜਾਂ ਤਾਂ ਹੁਣ ਉਹੀ ਸਮਝਦਾ ਹੈ ਲਹਿੰਗਾ ਤੇ ਜਾਂ ਫਿਰ ਹੁਣ ਬੰਦਾ ਮੱਥਾ ਹੀ ਕਿੰਨੇ ਮੱਥੇ ਟੇਕਣੇ ਮੈਂ ਫਿਰ ਗਿਣੇ ਮੱਥੇ ਮੈਂ ਹਿਸਾਬ ਲਾਇਆ ਵੀ ਇੱਕ ਆ ਕੇ ਮੱਥਾ ਫਿਰ ਇੱਕ ਅਰਦਾਸ ਵੇਲੇ ਮੱਥਾ ਦੋ ਫਿਰ ਚਾਰ ਲਾਵਾਂ ਦੇ ਉੱਠਣ ਵੇਲੇ ਮੱਥੇ ਕਿੰਨੇ ਬਣ ਗਏ ਛੇ ਫਿਰ ਆ ਕੇ ਫੇਰ ਅੱਠ ਇਹ ਹੋ ਗਏ ਦੋ ਪਹਿਲਾਂ ਛੇ ਹੋ ਗਏ ਦਸ ਹੋ ਗਏ ਇੱਕ ਫਿਰ ਅਰਦਾਸ ਵਾਲਾ ਗਿਆਰਾਂ ਇੱਕ ਜਾਣ ਵਾਲਾ ਬਾਰਾਂ ਮੈਂ ਕਿਹਾ ਬਾਰਾਂ ਮੱਥੇ ਹੋ ਗਏ ਜਿਹੜੇ ਮਰਿਆਦਾ ਤੇ ਲਿਖੀਏ ਵੀ ਬਾਰਾਂ ਮੱਥੇ ਜ਼ਰੂਰੀ ਹੈ ਏਦਾਂ ਸਾਡੇ ਤੇ ਜਿੰਨੇ ਤਜਰਬੇਕਾਰ ਹੁੰਦੇ ਨੇ ਕੋਲ ਹੋ ਕੇ ਬਹਿਣਗੇ ਵੀ ਮੈਂ ਦੱਸੂ ਤੈਨੂੰ ਕਦੋਂ ਉੱਠਣਾ ਅਸ਼ਾਰਾ ਮੈਂ ਵੀ ਇਹ ਬਾਹਲਾ ਤਜਰਬਾ ਇਸ ਬੰਦੇ ਨੇ ਇੱਕ ਪਤਾ ਨੀ ਕਿੰਨੇ ਆਨੰਦ ਕਾਰਜ ਕਰਾਏ ਨੇ ਆਪਣੇ ਵਾਰੀ ਭਾਵੇਂ ਉੱਦਾਂ ਹੀ ਹੋਵੇ ਤੇ ਉਹ ਲਾੜੇ ਦੇ ਨੇੜੇ ਦੇ ਹੋ ਕੇ ਬਹਿ ਜਾਂਦਾ ਉੱਧਰ ਲਾੜੀ ਦੇ ਕੋਲ ਹੋ ਕੇ ਬਹਿਣਗੇ ਮੈਂ ਦੱਸੂ ਤੈਨੂੰ ਵੀ ਹੁਣ ਮੱਥਾ ਟੇਕ ਹੁਣ ਹੈ ਪਰ ਚਲੋ ਮੈਂ ਇਹ ਸਾਡੇ ਧਰਮ ਦਾ ਵਿਸ਼ਾ ਹੈ ਮੈਨੂੰ ਅੱਗੇ ਬੜੇ ਪੰਗੇ ਪਏ ਰਹਿੰਦੇ ਆ ਮੈਂ ਇੱਦਾਂ ਦੀ ਗੱਲ ਕਰਦਾ ਜਦੋਂ ਸਾਡਾ ਢਾਂਚਾ ਇੱਦਾਂ ਦਾ ਬਣਾਇਆ ਹੋਇਆ ਹੈ ਪਰ ਸਾਡੀ ਇਹ ਪ੍ਰੋਬਲਮ ਹੈ ਵੀ ਉਹ ਸਾਇਕੀ ਕਿੱਦਾਂ ਦੀ ਚਾਹੀਦੀ ਹੈ ਪਤੀ ਪਤਨੀ ਦੀ ਲੇਕਿਨ ਕਿੱਦਾਂ ਸਹੀ ਰਹੇ ਇਹਦੇ ਤੇ ਕਾਉਂਸਲਿੰਗ ਕੀਤੀ ਜਾਂਦੀ ਉਹਨਾਂ ਦੇ ਮਾਇੰਡ ਨੂੰ ਪੜਿਆ ਜਾਇਆ ਉਹਨਾਂ ਨਾਲ ਕੋਈ ਬੰਦਾ ਬਹਿ ਕੇ ਦੋ ਚਾਰ ਘੰਟੇ ਦੋ ਚਾਰ ਦਿਨ ਦੋ ਚਾਰ ਮਹੀਨੇ ਕਲਾਸਾਂ ਲਾਉਣ ਵੀ ਆਹ ਚੀਜ਼ਾਂ ਦੀ ਪ੍ਰੋਬਲਮ ਆਉਣੀ ਹੈ ਇੱਦਾਂ ਇੱਦਾਂ ਕਰਿਓ ਉਹਨਾਂ ਦਾ ਉਹਨਾਂ ਨੂੰ ਜ਼ਿੰਦਗੀ ਕਿੱਦਾਂ ਕੱਢਣੀ ਹੈ ਉਹਨਾਂ ਸਮਝਿਆ ਸਮਝਾਇਆ ਜਾਵੇ ਇਹ ਸਿਖਾਇਆ ਜਾਵੇ ਆ ਸਾਡੇ ਬੱਚੇ ਬਾਹਰ ਗਏ ਆ ਆਈਲੈਂਡ ਕਰਕੇ ਕਈ ਨਿਆਣੇ ਤੇ ਐਂ ਫਿੱਟ ਹੈ ਪੂਰੇ ਜਾਣ ਸਾਰੀ ਜਹਿਜੀ ਜੈਸਾ ਦੇਸ਼ ਵੈਸਾ ਦੇਸ਼ ਬਣਾ ਲਿਆ ਉਹੇ ਜੇ ਉਹਨਾਂ ਨੇ ਰਹਿਣ ਸਹਿਣ ਕਰ ਲਿਆ ਸਫਾਈ ਰੱਖਣੀ ਤੇ ਕਈਆਂ ਦੀਆਂ ਵੀਡੀਓ ਨੈਟ ਤੇ ਪੈਂਦੀਆਂ ਉਹਨਾਂ ਦੇ ਘਰ ਜਿਨ੍ਹਾਂ ਨੇ ਕਿਰਾਏ ਤੇ ਘਰ ਦਿੱਤੇ ਹੈ ਅਗਲੇ ਵੀਡੀਓ ਪਾਉਂਦੇ ਤੇ ਇੰਨਾ ਖਲਾਰਾ ਘਰਾਂ ਦੇ ਵਿੱਚ ਕੋਈ ਸਫਾਈ ਨਹੀਂ ਕੁਛ ਨਹੀਂ ਏਦਾਂ ਰਹਿਣ ਸਹਿਣ ਪੰਜਾਬੀਆਂ ਦਾ ਉੱਥੇ ਮੈਂ ਸੋਚਦਾ ਸੀ ਵੀ ਜਿੱਥੇ ਆਈਲੈਂਡ ਕਰਵਾਈ ਜਾਂਦੀ ਹੈ ਉੱਥੇ ਕੈਨੇਡਾ ਵਾਲੇ ਕਹਿਣ ਵੀ ਦੋ ਮਹੀਨੇ ਸਾਡੇ ਪਹਿਲਾਂ ਤੁਸੀਂ ਰੂਲ ਸਿੱਖੋ ਵੀ ਏਦਾਂ ਰਹਿਣਾ ਹੈ ਏਦਾਂ ਖਾਣਾ ਹੈ ਕਿਉਂਕਿ ਸਾਨੂੰ ਤੇ ਉਹਨਾਂ ਚੀਜ਼ਾਂ ਦਾ ਵੀ ਨਹੀਂ ਪਤਾ ਘਰੇ ਵੀ ਅਸੀਂ ਵਗਾ ਕੇ ਕੱਪੜੇ ਲਾਹ ਕੇ ਸਿੱਟ ਦਿੰਦੇ ਸੀ ਜਦੋਂ ਕੰਮ ਤੋਂ ਪੜ੍ਹਾਈ ਪੜ੍ਹ ਕੇ ਆਉਂਦੇ ਸੀ ਅਸੀਂ ਕੈਨੇਡਾ ਜਾ ਕੇ ਕਿਉਂ ਨਹੀਂ ਕਰਦੇ ਅਸੀਂ ਇੱਥੇ ਵੀ ਤਾਸ਼ਾਂ ਖੇਡਦੇ ਸੀ ਸਾਡੇ ਕੈਨੇਡਾ ਜਿਹੜੇ ਭਰੇ ਪਏ ਆ ਜੀ ਮੈਂ ਐਤਕੀ ਹੈਰਾਨ ਹੋਇਆ ਹਰੇਕ ਜਿੰਨੇ ਗਾਰਡਨ ਬਣੇ ਨਾ ਉੱਥੇ ਜਿੰਨੇ ਉੱਥੇ ਉਹ ਫੱਟੇ ਸਾਡੇ ਪੰਜਾਬੀਆਂ ਨੇ ਲਾਏ ਹੋਏ ਆ 50 ਬੁੜੇ ਇੱਥੇ ਤਾਸ਼ ਖੇਡਦੇ ਆ 20 ਬਾਬੇ ਇੱਥੇ ਤਾਸ਼ ਖੇਡਦੇ ਤਾਸ਼ਾਂ ਹੀ ਤਾਸ਼ਾਂ ਜਮਾਂ ਹੀ ਪੰਜਾਬ ਲੱਗੇ ਵੀ ਆਹ ਤਾਂ ਕੰਮ ਜਮਾਂ ਹੀ ਪੰਜਾਬੀਆਂ ਵਾਲਾ ਸਾਡਾ ਇੰਡੀਆ ਵਾਲਾ ਕੀਤਾ ਪਿਆ ਉੱਥੇ ਸਾਡੀਆਂ ਕਲਾਸਾਂ ਲੱਗਣ ਪਿਆਰਿਓ ਆਪਾਂ ਜੋ ਮਰਜ਼ੀ ਕਹੀ ਜਾਈਏ ਮਰਜ਼ੋ ਮਾਰ ਦਿਓ ਖੂਨ ਖਰਾਬਾ ਕਰ ਦਿਓ ਐਂ ਕਰ ਦਿਓ ਐਂ ਕਰ ਦਿਓ ਸਾਡੇ ਤੇ ਦਿਮਾਗ ਤੇ ਚੀਜ਼ਾਂ ਭਰੀਆਂ ਹੋਈਆਂ ਸਾਡਾ ਤੇ ਸਾਈਕੀ ਸਾਡੀ ਸਾਡਾ ਦਿਮਾਗ ਇੱਦਾਂ ਦਾ ਘੜਿਆ ਹੋਇਆ ਜਦੋਂ ਕੋਈ ਅੜੀ ਕਰ ਲੜਾਈ ਪੈ ਜੇ ਮਾਫ਼ੀ ਨੀ ਮੰਗਣੀ ਝੁਕਣਾ ਨੀ ਆਹ ਤੇ ਪੱਕਾ ਹੀ ਦਿਮਾਗ ਚ ਬਿਠਾਇਆ ਹੋਇਆ ਨਾ ਝੁੱਕ ਕਿਵੇਂ ਜਾਣਾ ਨੀਵਾਂ ਕਿਵੇਂ ਹੋਣਾ ਉੱਥੇ ਅੜਿਆ ਰਹਿਣਾ ਜੇ ਕੋਈ ਗੱਲ ਹੋ ਜਾਏ ਤੂੰ ਨੀ ਝੁਕਣਾ ਗਲਤੀ ਤੇ ਮੰਨਣੀ ਨੀ ਇਹ ਦਿਮਾਗ ਸਾਡੇ ਚ ਬੈਠਾ ਪਰ ਤੁਸੀਂ ਵੇਖੋ ਤਜਰਬਾ ਕਰਕੇ ਸਾਡੀ ਸਾਇਕੀ ਘੜਨ ਦੀ ਬਹੁਤ ਲੋੜ ਹੈ ਸਾਡਾ ਦਿਮਾਗ ਪੂਰੀ ਤਰ੍ਹਾਂ ਨਾਲ
دماغ مینٹلی مینٹیلٹی ساری بدلن کی لوڑ ہے. سانو ساڈے گاؤں والوں نے سانو ساڈے بہتے ڈاڈیاں نے سارے کا سارا ڈھانچہ ادا کا فٹ فٹ ہوا جیسے بس مرجو مار لو کی گل ہونی ہے. پر ہیومن سائیکل کتنا کی چاہیے ہے, بندے نے زندگی کتنا کرنی ہے, سبھا کتنا کام کرتا ہے, دماغ کتنا کام کرتا ہے, کتنا بندہ الارو ہو جاتا ہے, کتنا بندہ ایسا سوچے. یہ چلنی چاہیے ڈسکشن. ساڈا دماغ ادا کا ہونا چاہیے جس سے گیان نو گرو مننے. ابھی تو انہوں نے تجربے ویکو جنہ بھی بانی ادا انہوں نے تجربے بانی کے بچ سیب لیتے کٹھے کٹھے جوڑ جوڑ ادا ویکو ادا کی سائیکل بناؤ. زندگی جیونی ہے سواد نال پر چیتا رکھی ہم آدمی ہاں مر کل میں جائیے پاؤ ای رکھی دماغ کتنا دماغ کھولیا جا رہا ہے. کرنا بھی سارا کچھ, محنت بھی کرنی ہے, ادم بھی کرنا, بچے بھی پالنا ہے, پروار بھی پالنا ہے, کمائی بھی کرنی ہے, سماج کو بھی سونا بنا ہے. پر یہ بھی چیتا رکھی ہم آدمی ہاں ایک دم کیا پتا کدو مر جانا ہے. پرواہ بھی نہیں ادا بھی سائی سائی بنائی گئی. تا کر کے ساڈے تے برین تے ساڈے دماغ تے ساڈے سبا تے ساڈے تے کم ہون دی بڑی لوڑ ہے. ساڈا تھاٹ پروسیس ہے جیڑا وچار نے جیڑے کتنا چنگے چنگے بچار والے بندے کتنا وہ سائیکل کٹتے ہیں یہ گل ہونی چاہیے سمجھنا چاہیے. ہوں سارے یہ گل تو ٹھیک ہے متھا بارہ متھے ٹیک رہے ہیں نہیں کوئی ٹیکنا پرابلم پی جاتی ہے گنتی کرتے ہیں پر انہوں نے یہ کون سمجھائے گا بھی کتنا زندگی نہیں ہونی اگلے گھر جا کے رہنا ہے کتنا کیونیں ابھی اگے اپنے مائنڈ کو ڈیولپ کرنا ہے کیونیں ابھی سوکھے رہنا ہے کہڑے کہڑے فرق نے کتنا کتنا لبھونے نے کتنا اپنے آپ کو کنٹرول رکھنا ہے کتنا قابو رکھنا. بس یہ گل سانو سمجھن کی بڑی ضرورت ہے. تا کر کے جیڑی بےنتی میں کرتا سا کہ جدو اسی بئیمانیاں ٹھگیاں والے پاسے جاواں گے تے ساری سارا کچھ ہی خراب ہوں گا. تے سب نالوں وڈی گھاٹ ہے گیان دی سمجھ دی. کل بھی ارد کرتے سی نا دوک روگ سنتا پترے سنی سچی بانی سنی پر چیتا رکھو بانی گرو بانی دے بڑے گیان ہے وہ گیان نو سمجھنا ہے. بانی دے بڑے بندے سنتے ہیں کئی بندیا نے گڈی دے وچ ٹیپ بانی دی لا کے رکھنی ہے گھرے جانا سہج پاٹ چلتا سون لگیا بھی کولے سہج پاٹ لا کے سوندے ہیں کئی بندے بانی ہے لا لیندے ہیں سو جاندے جدو سویرے اٹھن گے سہج پاٹ چلتا ہو گھرے انہوں نے سہج پاٹ ہر گڑے چلی جانا سکھمنی صاحب چلی جانا گڈی بھی چلی جانا پر بانی تک تو پہنچ گیا میرے ویرا بانی گرو بانی دے وچ جڑا گیان ہے وہ تک پہنچ شبد تک کے پہنچ گیا شبد گرو شبد کے وچ گیان ہے سر دھن چیلا وہ شبد کے گیان تک پہنچ اس بانی کے گیان تک چل تے جدو اس گیان تک جاواں گے پھر نانک بھگتا سدا وکاس سنیا ہے دکھ باب کا ناس پھر سارے دکھ ناس ہو گئے زندگی کے دکھ ختم ہو جائیں سن کے دیکھ لے گرام دی بانی

ਨਾਨਕ ਭਗਤਾਂ ਸਦਾ ਵਿਕਾਸ। ਸੁਣਿਆ ਸਦਾ ਖੁਸ਼ ਰਹਿੰਦੇ ਆ ਭਗਤ, ਭਗਤ ਜੁੜੀਆਂ ਰੂਹਾਂ ਸਮਝਣ ਵਾਲੇ ਇਨਕਲਾਬੀ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਛ ਬਦਲਿਆ, ਗਿਆਨ ਲੈ ਕੇ ਬਾਣੀ ਨੂੰ, ਬਾਣੀ ਦੇ ਗਿਆਨ ਨੂੰ, ਬਾਣੀ ਦੇ ਵਿੱਚ ਗੁਰੂ ਹੈ, ਬਾਣੀ 'ਚ ਗਿਆਨ ਹੈ, ਬਾਣੀ ਦੇ ਵਿਚਲਾ ਜਿਹੜਾ ਉਹ ਗਿਆਨ ਹੈ ਉਹ ਲੈਣਾ, ਉਹਦੇ ਤੱਕ ਜਾਣਾ, ਪਿੱਛੇ ਨਹੀਂ ਰਹਿਣਾ। ਮੈਂ ਅਰਜ਼ ਕੀਤੀ ਸੀ ਨਾ ਵੀ ਕੁਛ ਬਾਹਰ ਤੱਕ ਹੀ ਰਹਿ ਜਾਂਦੇ, ਅੰਦਰ ਤੱਕ ਨਹੀਂ ਆਉਂਦੇ। ਕਈ ਇੱਥੇ ਮੱਥਾ ਟੇਕਦੇ ਆ, ਇੱਥੇ ਤੱਕ ਆ ਗਏ, ਕਈ ਇਹਨੂੰ ਅੱਗੇ ਬਾਣੀ ਤੱਕ ਚਲੇ ਗਏ, ਪਰ ਇਹਨੂੰ ਅੱਗੇ ਬਾਣੀ ਦੇ ਵਿੱਚ ਗਿਆਨ ਹੈ ਉਹ ਉਹਦੇ ਤੱਕ ਨਹੀਂ। ਸੁਰਤ ਨੂੰ ਗਿਆਨ ਤੱਕ ਲੈ ਕੇ ਜਾਣਾ, ਉਸ ਗਿਆਨ ਤੱਕ ਸਾਡੀ ਸੁਰਤ ਤੱਕ ਕਰਨਾ, ਫਿਰ ਡਿਵੈਲਪ ਹੋਣਾ, ਇਹਨੇ ਖੁੱਲਣਾ, ਫਿਰ ਉਹ ਗਿਆਨ ਤੱਕ ਸਾਡੀ ਸੁਰਤ ਜਾਵੇ, ਫਿਰ ਡਿਵੈਲਪ ਹੋਵਾਂਗੇ, ਵਿਕਾਸ ਖੁਸ਼ ਰਵਾਂਗੇ। ਫਿਰ ਇਹਦਾ ਮਤਲਬ ਜ਼ਿੰਦਗੀ 'ਚ ਦੁੱਖ ਨਹੀਂ ਕੋਈ ਆਉਂਦਾ, ਉਹ ਨਹੀਂ ਭਾਈ, ਦਰਦ ਬਹੁਤ ਆਉਣਗੇ, ਦੁੱਖ ਤੇਰੀ ਮਰਜ਼ੀ ਹੈ ਮੰਨੀ ਚਾਹੇ ਨਾ ਮੰਨੀ, ਆਖੋ ਸਤਨਾਮ। ਦੇਖੋ ਦਰਦ ਤੇ ਦੁੱਖ 'ਚ ਫਰਕ ਹੈ, ਦਰਦ ਤੇ ਦੁੱਖ ਵਿੱਚ ਫਰਕ ਹੁੰਦਾ। ਸਰੀਰ ਨੂੰ ਦਰਦ ਹੁੰਦਾ ਹੈ, ਪਰ ਕਈ ਬੰਦਿਆਂ ਨੂੰ ਦੁੱਖ ਨਹੀਂ ਹੁੰਦਾ ਮਨ ਦੇ। ਕਈ ਬੰਦੇ ਇਹੋ ਜਿਹੇ ਹੈ ਜਿਹਦੇ ਦਰਦ ਹੁੰਦਾ ਰਹਿੰਦਾ, ਹੁੰਦਾ ਰਹਿੰਦਾ, ਹੁੰਦਾ ਰਹਿੰਦਾ। ਐ ਕਰ, ਤੂੰ ਐ ਕਰ, ਘੰਟਾ ਲਾ ਕੇ ਚੰਗੀ ਤਰ੍ਹਾਂ ਕੱਟ ਹੀ ਦੇ, ਹੁਣ ਇਹਨੂੰ ਤਿਆਰ ਕਰ ਲਿਆ ਆਪਣਾ ਮਾਇੰਡ, ਇਹ ਤਕਲੀਫ ਮੇਰੀ ਬੰਦ ਕਰ ਲਿਆ ਵੀ ਸਦਾ ਲਈ ਮੈਨੂੰ ਪਰੇਸ਼ਾਨੀ ਨਾ ਹੋਵੇ। ਦਰਦ ਬਹੁਤ ਹੁੰਦੇ ਹੈ, ਪਰ ਦੁੱਖ ਮਨ ਤੱਕ ਨਹੀਂ ਆਉਂਦਾ। ਜਿਵੇਂ ਹੁਣ ਆਪਾਂ ਪੜ੍ਹਦੇ ਹਾਂ, ਸਤਿਗੁਰੂ ਹੋਏ ਦਿਆਲ ਤੇ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਗਮਹੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ, ਦੁੱਖ ਨੂੰ ਜਾਣਦਾ ਹੀ ਨਹੀਂ। ਦਰਦਾਂ ਹੋ ਰਹੀਆਂ ਗੁਰੂ ਗੋਬਿੰਦ ਸਿੰਘ ਦੇ, ਦਰਦ ਹੋ ਰਿਹਾ ਚਰਨਾਂ 'ਚ, ਪਰ ਦੁੱਖ, ਬੱਚੇ ਸ਼ਹੀਦ ਹੋ ਰਹੇ ਆ, ਪਰ ਬੱਚੇ ਸ਼ਹੀਦ ਹੋਣ ਦਾ ਦੁੱਖ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਖੜਾਇਆ ਜਾ ਰਿਹਾ, ਨੀਹਾਂ 'ਚ ਚਿਣਿਆ ਜਾ ਰਿਹਾ ਹੈ, ਖੜੇ ਆ ਨੀਹਾਂ ਦੇ ਵਿੱਚ, ਚੱਪੜੀਆਂ ਲੈ ਗਈਆਂ, ਦਰਦ ਬਹੁਤ ਹੈ, ਪਰ ਚੱਪੜੀਆਂ ਲੈਣ ਦਾ ਦੁੱਖ

0: ਕਈ ਬੰਦੇ ਦੁਖੀ ਹੁੰਦੇ ਨੇ। ਇਹ ਤੇਰੀ ਮਰਜ਼ੀ ਹੈ ਕਿੰਨਾ ਸਟਰੋਂਗ ਹੈ ਤੈਨੂੰ, ਜੇ ਮਨ ਕਾਇਮ ਹੈ, ਹੌਸਲੇ ਵਾਲਾ ਹੈ, ਅਕਲ ਵਾਲਾ ਹੈ, ਗਿਆਨ ਵਾਲਾ ਹੈ, ਤੇ ਦੁੱਖ ਵਿੱਚ ਤੂੰ ਦੁੱਖ ਮੰਨਦਾ ਹੀ ਨਹੀਂ। ਮਨ ਇਹ ਮੰਨਣ ਤੇ ਹੈ, ਮਨ ਭਾਵੇਂ ਨਾ ਮੰਨ, ਜਾਣ ਚਾਹੇ ਨਾ ਜਾਣ, ਸਮਝ ਚਾਹੇ ਨਾ ਸਮਝ, ਤੇਰੇ ਤੇ ਬਾਹਰੋਂ ਨਹੀਂ ਕੋਈ ਕੁਛ ਕਰ ਸਕਦਾ। ਕਿੰਨਾ ਕੁ ਸਟਰੋਂਗ ਹੈ ਅੰਦਰੋਂ, ਕਿੰਨਾ ਕੁ ਮਜ਼ਬੂਤ ਹੈ, ਉਹਦੇ ਤੇ ਪਤਾ ਲੱਗਣਾ। ਤੇ ਸੱਚਾ ਗਿਆਨ ਜਿਹੜੇ ਬੰਦੇ ਨੂੰ ਹੋਵੇ, ਉਹ ਫਿਰ ਸਤਿਗੁਰੂ ਹੋਏ ਦਿਆਲ, ਤਾਂ ਦੁੱਖ ਨਾ ਜਾਣੇ, ਉਹ ਜਾਣਦਾ ਹੀ ਨਹੀਂ। ਜਿਵੇਂ ਆਪਾਂ ਕਿੰਨੀ ਵਾਰੀ ਪੜ੍ਹਿਆ ਬਚਨ ਨੌਵੇਂ ਪਾਤਸ਼ਾਹ ਦਾ, ਜੋ ਨਾਲ ਦੁੱਖ ਮਹਿ, ਦੁੱਖ ਚ ਦੁੱਖ ਮੰਨਦਾ ਨਹੀਂ। ਐਂਡਾ ਦੀ ਪੰਕਤੀ ਤੱਕ ਚੱਲਦੇ ਆ, ਦੇਖੋ ਸਾਰਾ ਸੁਣਿਓ ਇੱਕ ਵਾਰ। ਹਾਂਜੀ,
1: ਜੋ

ਦੁੱਖ ਚ ਦੁੱਖ ਨਹੀਂ ਮੰਨਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹੇ ਅਰ ਭੈ ਨਹੀਂ ਜਾ ਕੇ ਡਰਦਾ ਹੀ ਨਹੀਂ। ਕੰਚਨ ਮਾਟੀ ਮੰਨਦਾ, ਸੋਨਾ ਵੀ ਮਿੱਟੀ ਵਰਗੀ ਲੱਗਦਾ, ਜਾਣ ਤੇ ਸੋਨਾ ਨਹੀਂ ਤੇ ਮਿੱਟੀ ਹੋਈ ਹੈ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਲਿਆ ਰੋ, ਨਾ ਖੁਸ਼ੀ ਨਾ ਗਮੀ, ਨਾ ਹੀ ਮਾਨ ਅਪਮਾਨਾ, ਆਸਾ ਨੀ ਮਨਸਾ ਨੀ, ਆਸਾ ਮਨਸਾ ਸਗਲ ਕੇ ਆ ਗਿਆ, ਦੁਨੀਆਂ ਤੇ ਕੋਈ ਆਸ ਨੀ, ਜਗ ਤੇ ਰਹਿ ਬੱਚੇ ਪਾਲੀ ਜਾਂਦਾ ਪਰ ਆਸ ਨੀ ਰੱਖਦਾ। ਪ੍ਰੋਬਲਮ ਉਹਦੇ ਤੋਂ ਜਿੱਥੇ ਤੇਰੀ ਆਸ ਉੱਤੋਂ ਬੱਚੇ ਦੇ ਨਾਲ ਇੱਕ ਆਸ ਜੋੜੀ ਫਿਰਦਾ। ਆਸ ਨਾ ਜੋੜੋ ਬੱਚਿਆਂ ਨੂੰ, ਕਈ ਕਈ ਵੀਰ ਇੱਥੇ ਤੱਕ ਵੀ ਆਸ ਬਣਾ ਲੈਂਦੇ ਹੈ, ਬੱਚਾ ਛੋਟਾ ਝੋਲਾ ਪਵਾ ਦਿਓ, ਪੱਗ ਬਣਾ ਦਿਓ, ਦਮਾਲਾ ਸਜਾ ਦਿਓ, ਖੰਡੇ ਲਾ ਦਿਓ, ਤੇ ਨਾਲ ਆਸ ਕੀ ਰੱਖਦੀ ਵੀ ਬੱਲੇ ਬੱਲੇ ਬਹੁਤ ਕਰਦੇ ਨੇ ਸਾਰੇ, ਵੀ ਤੇਰੇ ਬੱਚੇ ਤੇ ਬਾਹਲੇ ਪਿਆਰੇ ਨੇ, ਤੇਰੇ ਬੱਚੇ ਤੇ ਬਾਹਲੇ ਗੁਰਸਿੱਖ ਨੇ। ਆਪਾਂ ਚਾਰ ਗੱਲਾਂ ਕੋਲੋਂ ਹੋਰ ਕਹਿ ਦਿੰਦੇ ਹਾਂ, ਆਪਾਂ ਵੀ ਖੁਸ਼ ਹੋ ਕੇ ਕਹਿ ਦਿੰਦੇ ਕੋਲੋਂ ਵੀ ਨਿਆਣੇ ਮੇਰੇ ਵਾਲੇ ਤੇ ਬਾਹਲੇ ਭਗਤ ਨੇ, ਤੇ ਪਿਛਲੇ ਜਨਮਾਂ ਦੇ ਭਗਤ ਹੀ ਲੱਗਦੇ ਨੇ ਮੈਨੂੰ ਤੇ, ਆਪਾਂ ਚਾਰ ਗੱਲਾਂ ਹੋਰ ਕਹਿ ਦਿੰਦੇ ਹਾਂ। ਸੁਣਿਓ, ਉਹਦੇ ਨਾਲ ਜੁੜ ਗਿਆ ਸਾਡਾ ਹੰਕਾਰ, ਈਗੋ, ਤੇ ਜਿੱਦਣ ਉਹ ਬੱਚਾ ਸਿੱਖੀ ਨਾਲੋਂ ਟੁੱਟਦਾ ਵੱਡਾ ਹੋ ਕੇ, ਫਿਰ ਸੱਟ ਕਿਹਦੇ ਵੱਜਦੀ ਹੈ? ਸਾਡੇ ਹੰਕਾਰ, ਸਾਡੇ ਹੰਕਾਰ ਦੇ ਸੱਟ ਵੱਜਦੀ। ਬੱਚਿਆਂ ਦੇ ਕੱਪੜਿਆਂ ਦੇ ਨਾਲ ਵੀ ਅਸੀਂ ਆਪਣਾ ਹੰਕਾਰ ਜੋੜ ਲੈਂਦੇ, ਬੱਚਿਆਂ ਦੇ ਨਾਲ ਵੀ ਇਹ ਇੱਦਾਂ ਆ। ਤਾਂ ਹੀ ਤੇ ਜਿਹੜੇ ਸਾਡੇ ਬੰਦੇ, ਕਈ ਬੱਚੇ ਸਿੱਖੀ ਨਾਲੋਂ ਟੁੱਟ ਜਾਂਦੇ ਨੇ, ਮਾਂ ਪਿਓ ਅਪਸੈਟ ਹੋ ਜਾਂਦੇ ਨੇ। ਕਿਉਂ? ਕਿਉਂਕਿ ਰਿਸ਼ਤੇਦਾਰੀਆਂ 'ਚ ਬੜੀਆਂ ਗੱਲਾਂ ਹੋਣਗੀਆਂ, ਲੋਕ ਹੁਣ ਸਾਨੂੰ ਕੀ ਕਹਿਣਗੇ, ਦੁਨੀਆਂ ਸਾਨੂੰ ਕੀ ਕਹੂ, ਤੂੰ ਤੇ ਬਹੁਤ ਗੁਰਸਿੱਖ ਸੀ, ਤੇਰਾ ਬੱਚਾ ਇੱਦਾਂ ਕਿਉਂ ਹੋ ਗਿਆ? ਤੇਰੀ ਗੱਲ ਤੇਰੇ ਨਾਲ ਹੈ। ਗੁਰੂ ਹਰਿ ਰਾਏ ਸਾਹਿਬ, ਗੁਰੂ ਹਰਿ ਰਾਏ ਸਾਹਿਬ ਨੇ ਰਾਮ ਰਾਏ ਜਿੱਥੇ ਜਾਂਦਾ, ਬੋਲੋ ਜਾਵੇ, ਕੋਈ ਫਰਕ ਨਹੀਂ ਪਿਆ। ਗੁਰੂ ਰਾਮਦਾਸ ਅੱਗੇ ਰਾਮ ਰਾਏ ਦੇ ਜਾਣ ਨਾਲ ਗੁਰੂ ਹਰਿ ਰਾਏ ਸਾਹਿਬ ਜੀ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ। ਉਹਨਾਂ ਦਾ ਆਪਣਾ ਜਨੂਨ ਹੈ, ਉਹ ਆਪਣੀ ਗੱਲ ਕਰਦੇ ਆ। ਉਹਨਾਂ ਨੇ ਕਦੇ ਨਹੀਂ ਕਿਹਾ ਮੇਰੇ ਬੱਚੇ ਇੱਦਾਂ ਹੀ ਰਹਿਣਗੇ। ਗੁਰੂ ਨਾਨਕ ਨੇ ਕਦੇ ਨਹੀਂ ਕਿਹਾ ਮੇਰੇ ਬੱਚੇ ਇੱਦਾਂ ਹੀ ਰਹਿਣਗੇ। ਜੇ ਸ੍ਰੀ ਚੰਦ ਦੂਜੇ ਪਾਸੇ ਤੁਰਦਾ ਤੇ ਕੋਈ ਨਹੀਂ ਪਾਈ, ਤੇਰੀ ਮਰਜ਼ੀ ਹੈ, ਜਿਵੇਂ ਤੈਨੂੰ ਲੱਗਦਾ ਠੀਕ ਹੈ, ਜਿਵੇਂ ਕਿੱਧਰ ਜਾਣਾ ਠੀਕ ਹੈ। ਪਰ ਕਿਤੇ ਵੀ ਆਪਣੇ ਹੰਕਾਰ ਨੂੰ ਇਹਨਾਂ ਚੀਜ਼ਾਂ ਨਾਲ ਨਾ ਜੋੜ ਲਿਓ। ਕਿਤੇ ਬੱਚਿਆਂ ਨੂੰ ਗੁਰਸਿੱਖ ਬਣਾਓ, ਬੱਚਾ ਜੁੜਨਾ ਚਾਹੁੰਦਾ, ਮੈਂ ਡੈਡੀ ਅਮਰ ਛਕਣਾ ਸਿਖਾ ਦਿਓ, ਮੈਂ ਦਮਾਲਾ ਸਜਾਉਣਾ ਸਜਾ ਦਿਓ, ਮੈਂ ਕੀਰਤਨ ਸਿੱਖਣਾ ਸਿਖਾ ਦਿਓ। ਪਰ ਜਦੋਂ ਗੱਲ ਕਰਨੀ ਹੈ ਕਿਤੇ ਆਸ ਨਹੀਂ, ਗੱਲ ਕਰਨੀ ਹੈ ਅਜੇ ਤੱਕ ਠੀਕ ਨੇ ਭਾਈ, ਤੁਹਾਨੂੰ ਕੱਲ੍ਹ ਦਾ ਪਤਾ ਕੋਈ ਨਹੀਂ, ਆਖੋ ਸਤ ਰਹਾਓ। ਹਰ ਘਰਾਣੇ ਨੇ ਏਦਾਂ ਹੀ ਗੱਲ ਕਰ, ਧੀ ਪੁੱਤ ਹੈ ਤੇਰਾ, ਬੱਚੀ ਮੇਰੀ, ਮੇਰੇ ਬੱਚਿਆਂ ਵਰਗੇ ਬੱਚੇ ਵੀਰੇ ਬਣ ਜਾਣੇ ਆ ਜੀ। ਇਹ ਤੇ ਬਾਹਰ ਨੀ ਨਿਕਲਦੇ, ਦੇਖਦੇ ਨੀ ਕਿਸੇ ਕੰਨੀ, ਅੱਜ ਤੱਕ ਲੰਬਾ ਨੀ ਕੋਈ, ਐਡੀਆਂ ਐਡੀਆਂ ਗੱਲਾਂ ਨਾ ਕਰ, ਇੰਨੀ ਗੱਲ ਕਿਹਾ ਕਰੋ। ਬੱਚਿਆਂ ਵਰਗੇ ਬੱਚੇ ਹੈ ਜੀ, ਜਮਾਨੇ ਦਾ ਤੁਹਾਨੂੰ ਪਤਾ ਹੀ, ਅਜੇ ਤੱਕ ਠੀਕ ਹੈ, ਕੱਲ੍ਹ ਦਾ ਪਤਾ ਕੋਈ ਨੀ, ਬੱਚਿਆਂ ਵਰਗੇ ਹੀ ਹੈ, ਹੋਰ ਕਿਹਾ। ਇੰਨੀ ਗੱਲ ਬਣਦੀ ਗੱਲ, ਸਹੀ ਗੱਲ, ਜੈਨੂਅਨ ਸਹੀ ਗੱਲ, ਇੰਨੀ ਕੁ ਸਟੇਟਮੈਂਟ ਦਿਓ। ਤੁਹਾਡੀਆਂ ਸਟੇਟਮੈਂਟਾਂ ਨੇ ਪਰੇਸ਼ਾਨ ਕਰਨਾ, ਜਿੱਡੀਆਂ ਵੱਡੀਆਂ ਗੱਲਾਂ ਕਰਦੀਆਂ, ਮੁੜ ਕੇ ਉਦਾਂ ਹੋਣਾ ਨੀ ਫਿਰ ਪੰਗਾ ਪੈਸੇ। ਹੁਣ ਰਿਸ਼ਤੇਦਾਰ ਕੀ ਕਹਿਣਗੇ, ਤੂੰ ਤਾਂ ਬੜੀਆਂ ਫੜਾ ਮਾਰਦਾ ਸੀ, ਤੂੰ ਤੇ ਐਂ ਕਹਿੰਦਾ ਹੁੰਦਾ ਸੀ ਮੇਰੇ ਬੱਚੇ, ਹੁਣ ਤੇਰੇ ਨਿਆਣੇ ਇਹੋ ਜਿਹੇ ਕਿਉਂ ਨਿਕਲੇ? ਪਹਿਲੇ ਦਿਨ ਤੋਂ ਕੋਈ ਸਟੇਟਮੈਂਟ ਲਿਆ ਦੇ, ਪਹਿਲੇ ਦਿਨ ਵੀ ਭਾਈ ਅੱਜ ਠੀਕ ਨੇ, ਕੱਲ੍ਹ ਦਾ ਪਤਾ ਕੋਈ ਨੀ। ਆਪਾਂ ਆਪਣੀ ਗੱਲ ਕਰੀਏ, ਨਿਆਣਿਆਂ ਦਾ ਨਹੀਂ ਪਤਾ ਕੱਲ੍ਹ ਨੂੰ ਕਿਹੋ ਜਿਹੇ ਨਿਕਲਣਾ ਇਹਨਾਂ ਨੇ। ਕੱਲ੍ਹ ਵੀ ਗੱਲ ਕੀਤੀ ਸੀ, ਗੁਰੂ ਰਾਮਦਾਸ ਦਾ ਭਰਾ ਪੁੱਤ, ਗੁਰੂ ਅਮਰਦਾਸ ਜੀ ਦਾ ਦੋਹਤਰਾ, ਗੁਰੂ ਅਰਜਨ ਦੇਵ ਜੀ ਦਾ ਭਰਾ, ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ, ਫਿਰ ਸ੍ਰੀ ਚੰਦ ਹੋਰ ਹੀ ਪਾਸੇ ਤੁਰ ਪਿਆ, ਕੀ ਕੀਤਾ ਜਾ ਸਕਦਾ? ਜੇ ਉੱਥੇ ਇੱਦਾਂ ਦਾ ਕੁਝ ਹੋ ਸਕਦਾ ਤੇ ਤੂੰ ਕਿਹੜੇ ਬਾਗ ਦੀ ਮੂਲੀ ਹੈ? ਸਮਝਾ ਲਾਂਗੇ, ਬਦਲ ਦਾਂਗੇ। ਨਾ ਭਾਈ ਦੱਸਿਓ, ਵੀਡੀਓ ਤੁਸੀਂ ਜਵਾਬ ਦਿਓ, ਮਾਤਾ ਗੁਜਰੀ ਨੇ ਗੰਗੂ ਨੂੰ ਸਮਝਾਇਆ ਸੀ ਕਿ ਨਹੀਂ ਸਮਝਾਇਆ ਸੀ? ਪੁੱਤ ਇਹੋ ਜਿਹਾ ਕੁਝ ਨਾ ਕਰ, ਨਾ ਫੜਾ ਸਾਹਿਬ ਜਾਦੇ, ਕਿਹਾ ਨਾ, ਕੀ ਅਸਰ ਹੋਇਆ? ਸਮਝ ਗਿਆ ਸੀ ਗੰਗੂ, ਸਮਝ ਗਿਆ ਸੀ ਵੀਰੋ, ਤੇ ਤੂੰ ਕਿਹੜੇ ਬਾਗ ਦੀ ਮੂਲੀ ਹੈ? ਸਮਝਾ ਲਾਂਗੇ ਆਪਾਂ। ਮਾਤਾ ਗੁਜਰ ਕੌਰ ਤੇ ਸਮਝਾਇਆ ਤੇ ਨਹੀਂ ਸਮਝਿਆ ਗੰਗੂ, ਗੁਰੂ ਗੋਬਿੰਦ ਸਿੰਘ ਜੀ ਮਾਂ ਦੇ ਸਮਝਾਇਆ ਤੇ ਨਹੀਂ ਸਮਝਿਆ, ਤੈਨੂੰ ਕੀ ਲੱਗਦਾ ਤੂੰ ਬਦਲੇਗਾ? ਸਮਝਾ ਦੇਗਾ? ਕੋਸ਼ਿਸ਼ ਕਰੋ ਕਿ ਅਸੀਂ ਗਰੰਟੀ ਤੇ ਆਪਣੀ ਨਹੀਂ ਲੈ ਸਕਦੇ ਬੱਚਿਆਂ ਦੀ, ਗਰੰਟੀ ਤੇ ਸਾਡੀ ਆਪਣੀ ਨਹੀਂ, ਨਿਆਣਿਆਂ ਦੀ ਕਿੱਥੇ ਗਰੰਟੀਆਂ ਲੈਂਦੇ ਅਸੀਂ?
اپنی گل کرو، کوشش کرو اپنے آپ کو بدلنے کی۔ میں اپنے آپ کو سوار رہا، اپنے آپ کو بدل رہا، میں نت سکھ سکھ رہا، بس ادو ود کچھ میں سیکھ رہا، بس اپنی زندگی نو بدل رہا، اپنے سبھا نو بدل رہا، اپنی ترقی گلتی بدل رہا، اپنا وہار بدل رہا۔ اگے کام نہیں سی کرتا ہوں کام کرنے لگے ہیں، اگے نکمے سی ہوں کام چ دین لاؤن لگے ہیں، اگے فرجاں تو بھگوڑے سی ہوں فرج نبھاؤن لگے ہیں، اگے لگتا نہیں پلیس کے کام سے جائی جاتی ہوں چاہ جان لگے ہیں۔ بس ادا کھولو اپنے آپ کو، گل اپنی کرنی ہے، باقی بھائی کوئی پتا نہیں کل کہہ جا سما ہوگا۔ میں گل کرتا سی آج شبد چ سنو، کہتے آپ رکھو رب سے، رب کتنے ہے بولو جی، باہر ہے کہ اپنے ساڈے وچ ہے، ایویں باہر نہ آسا رکھتا سا، آس نہ باہر رکھ، چاہے تیرا پوتی ہوگی چاہے تیری دھی ہوگی، باہر نہ آس آس رکھ کسی سے، اپنے آپ کو تیار کر۔ آج شبد پھر جا سمجھے سی نہ لیا نہ استد جا کے لوگ وہ ابھیمانا، ہر سوگ تے رہ نیارو نہ مان اپمانا، آستا منسا سگل جگ پہ رہ میرا ساتھ، جگ پہ آس نہیں کوئی، جگ پہ کوئی آس نہیں، وہ کوئی آسا جگتے رہے نرسا، کام کروھ جہ پرست نہ، کام کروھ وہ نیڑے نہیں آتا، کیوں نہیں آتا، جہ کٹ برہم نے واسطا، تہ کٹ برہم نے واسطا، یہ سارا کچھ کیویں ہویا، گیان ملیا، اکل آئی، اے جگت اے میتھڈ اے تکنیک سمجھ والا ہوئی، گر کرپا جہ نرکو دینی۔ یہ وہ بندہ کر سکتا ہے آس نہ کرے، دکھ دکھ نہ منے، نندیا اپر دی پرواہ نہ کرے، یہ وہ کر سکتا ہے جہد کول گیان ہے، سمجھ گر کرپا جہ نرکو۔ لو سنو لاسٹ بنتی،

0: ਇਹ ਤਕਨੀਕ ਜਿਹੜਾ ਗਿਆਨ ਦੁਆਰਾ ਜਿਹੜਾ ਸਮਝਿਆ ਹੋਇਆ ਅਕਲ ਵਾਲਾ ਜਿਹੜਾ ਤੇ ਗਿਆਨ ਕਿੱਥੋਂ ਮਿਲਦਾ ਜੀ
1: ਬਾਣੀ
0: ਗੁਰੂ
1: ਬਾਣੀ ਦੇ ਵਿੱਚੋਂ ਗਿਆਨ ਜਿਹਨੂੰ ਮਿਲਿਆ ਜਿਹੜਾ ਗਿਆਨ ਲੈ ਰਿਹਾ ਜਿਹੜਾ ਸਮਝ ਲੈ ਰਿਹਾ ਜਿਹੜਾ ਕੁਦਰਤ ਦਾ ਸਿੱਖ ਬਣਿਆ ਰੱਬ ਦਾ ਸਿੱਖ ਬਣਿਆ ਉਹ ਗਿਆਨ ਲੈ ਕੇ ਉਹਨੇ ਆਪਣੇ ਦਿਮਾਗ ਨੂੰ ਖੋਲਿਆ ਵਿਕਸਿਤ ਕੀਤਾ ਆਪਣੇ ਆਪ ਨੂੰ ਡਿਵੈਲਪ ਕੀਤਾ ਆਪਣੇ ਆਪ ਨੂੰ ਉਹ ਫਿਰ ਦੁੱਖ ਚ ਦੁੱਖ ਨਹੀਂ ਮੰਨਦਾ ਮਾਝੀ ਵੜ ਦੇ ਜੰਗਲਾਂ ਵਿੱਚ ਪਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਦੀ ਸੀਟ ਵਿਛਾਈ ਪਿੰਡ ਦਾ ਸਰਾਣਾ ਲਾਇਆ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਛੋਟਿਆਂ ਦਾ ਸੁਨੇਹਾ ਆਉਣ ਵਾਲਾ ਹੈ ਆਨੰਦਪੁਰ ਚਲਿਆ ਗਿਆ ਜੋੜਾ ਨਹੀਂ ਘੋੜਾ ਨਹੀਂ ਬਾਜ ਨਹੀਂ ਸਿਰ ਤੇ ਤਾਜ ਨਹੀਂ ਇਹੋ ਜਿਹੇ ਹਾਲਾਤਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਤੇ ਬਹਿ ਕੇ ਵੀ ਕਹਿੰਦੇ ਦੁੱਖ ਚ ਮੈਨੂੰ ਦੁੱਖ ਮਹਿਸੂਸ ਨਹੀਂ ਹੁੰਦਾ ਮੈਂ ਨਹੀਂ ਮੰਨਣਾ ਦੁੱਖ ਦੁਨੀਆ ਦਾ ਕਿਹੜਾ ਦੁੱਖ ਹੈ ਜਿਹੜਾ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਦਿੱਤਾ ਨਹੀਂ ਪਰ ਗੁਰੂ ਗੋਬਿੰਦ ਸਿੰਘ ਨੇ ਜਾਣਿਆ ਹੀ ਲਿਆ ਹੀ ਦੁੱਖ ਇੱਕ ਬੰਦਾ ਤੈਨੂੰ ਗਾਲ ਕੱਢਦਾ ਤੂੰ ਲੈ ਹੀ ਨਾ ਗੁੱਸਾ ਤੈਨੂੰ ਉਦੋਂ ਚੜ੍ਹਨਾ ਜਦੋਂ ਤੂੰ ਲੈਂਦਾ ਮੰਨਦਾ ਵੀ ਹਾਂ ਇਹ ਨਹੀਂ ਮੈਨੂੰ ਏਦਾਂ ਕਿਹਾ ਤੂੰ ਮੰਨ ਮੈਂ ਗੱਡ ਪਰ ਕਹਿਤਾ ਤੂੰ ਕਹਿਤਾ ਮੈਂ ਨਹੀਂ ਮੰਨਦਾ ਉਹ ਦੁੱਖ ਹੈ ਨਾ ਜਿਹੜਾ ਉਹ ਉਦੋਂ ਹੀ ਦੁਖੀ ਕਰਦਾ ਜਦੋਂ ਅਸੀਂ ਮੰਨਦੇ ਮੈਂ ਬੇਨਤੀ ਕੀਤੀ ਸੀ ਨਾ ਕਿੰਨੀ ਵਾਰੀ ਕੀਤੀ ਵੀ ਸਾਰੀ ਦੁਨੀਆਂ ਦੇ ਦੁੱਖ ਲੋਕਾਂ ਗੁਰੂ ਗੋਬਿੰਦ ਸਿੰਘ ਨੂੰ ਦਿੱਤੇ ਪਰ ਗੁਰੂ ਗੋਬਿੰਦ ਸਿੰਘ ਨੂੰ ਸਾਰੇ ਦੁੱਖ ਦੇਤੇ ਪਰ ਦੁਖੀ ਨਹੀਂ ਕਰ ਸਕਿਆ ਕੋਈ ਤੇ ਕਈ ਬੰਦੇ ਇੱਥੇ ਇਹੋ ਜਿਹੇ ਉਹਨਾਂ ਨੂੰ ਮਾਂ ਪਿਓ ਨੇ ਵੀ ਸਾਰੇ ਸੁੱਖ ਦਿੱਤੇ ਘਰ ਵਾਲੀ ਨੇ ਵੀ ਬੜੇ ਸੁੱਖ ਦਿੱਤੇ ਬੱਚਿਆਂ ਨੇ ਵੀ ਬੜੇ ਸੁੱਖ ਦਿੱਤੇ ਸਮਾਜ ਨੇ ਬੜੇ ਸੁੱਖ ਦਿੱਤੇ ਸਰਕਾਰ ਨੇ ਵੀ ਨੌਕਰੀ ਦੇ ਦਿੱਤੀ ਉਹ ਬੰਦਾ ਸੁਖੀ ਨਹੀਂ ਹੋਇਆ ਵੀਜ਼ਾ ਲੱਗ ਗਿਆ ਅੱਜ ਅਮਰੀਕਾ ਕਨੇਡਾ ਬੈਠੇ ਉੱਥੇ ਵੀ ਸੁਖੀ ਨਹੀਂ ਹੋਇਆ ਕਈ ਬੰਦਿਆਂ ਨੂੰ ਸਾਰੇ ਸੁੱਖ ਮਿਲ ਗਏ ਫਿਰ ਵੀ ਸੁਖੀ ਤੇ ਇੱਕ ਉਹ ਨੇ ਜਿਹਨਾਂ ਨੂੰ ਸਾਰੀ ਦੁਨੀਆਂ ਦੇ ਦੁੱਖ ਮਿਲ ਗਏ ਪਰ ਫਿਰ ਵੀ ਉਹ ਦੁਖੀ ਨਹੀਂ ਤੇ ਖੇਡ ਹੈ ਸਾਰੀ ਸਮਝ ਦੀ ਖੇਡ ਹੈ ਸਾਰੀ ਗਿਆਨ ਖੇਡ ਹੈ ਸਾਰੀ ਤਜਰਬਿਆਂ ਦੀ ਖੇਡ ਸਾਰੀ ਇਹਦੀ ਇਹਦੀ ਡਿਵੈਲਪਮੈਂਟ ਦੀ ਹੈ ਵੱਡੇ ਵੱਡੇ ਦੁੱਖਾਂ ਵਿੱਚ ਵੀ ਭਾਵੇਂ ਚੜ੍ਹਦੀ ਕਲਾ ਚ ਰਹਿ ਤੇ ਜੇ ਰੋਣਾ ਹੈ ਤੇ ਮਾੜੇ ਦੇ ਦੁੱਖ ਕਰਕੇ ਮਾੜੇ ਦੇ ਕਰਕੇ ਰੋਈ ਜਾ ਤੇ ਹਿੰਮਤ ਹੋਵੇ ਦਲੇਰੀ ਹੋਵੇ ਤੇ ਕੰਡਿਆਂ ਤੇ ਬਹਿ ਕੇ ਵੀ ਆਪਾਂ ਕਿੰਨੀ ਵਾਰੀ ਅਰਜ ਕੀਤੀ ਹੈ ਦਇਆ ਸਿੰਘ ਆ ਕੇ ਕਹਿੰਦਾ ਕੀ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦਾ ਜਿਵੇਂ ਗਲਗਲੀਆਂ ਵਾਲਿਆ ਚੰਨ ਵਾਹੀਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰਹੀਲੇ ਭੰਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਨ ਕੀਤਾ ਤੱਤੀ ਵਾਹ ਨਾ ਚੰਨ ਨਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰੱਬ ਨੇ ਰੱਖਿਆ ਉਹਨੇ ਜਗਾਈ ਤੈਨੂੰ ਇੰਨਾ ਸੋਲ ਸੀ ਤੂੰ ਰਤਾ ਰਹਿ ਗਿਆ ਵੱਟ ਕੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਲ ਫੁੱਲਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਆਈ ਦਇਆ ਸਿੰਘ ਕਹਿੰਦਾ ਮਹਾਰਾਜ ਕੰਡਿਆਂ ਦੇ ਕਿੱਦਾਂ ਪੈ ਗਏ ਐਡੇ ਸੁਖਾਂ ਨਾਲ ਪਾਲਿਆ ਤੁਹਾਨੂੰ ਤੁਹਾਡੀ ਮਾਂ ਨੇ 32 ਸਾਲ ਵਿਆਹ ਨਾ ਹੋ ਗਏ ਫਿਰ ਪੁੱਤ ਦਾ ਮੂੰਹ ਵੇਖਿਆ 42 ਸਾਲ ਦੀ ਉਮਰ ਮਾਤਾ ਗੁਜਰੀ ਇੱਕੋ ਇੱਕ ਪੁੱਤ ਚਾਵਾਂ 17 ਲਾਡਾਂ ਨਾਲ ਪਾਲਿਆ ਮਹਾਰਾਜ ਇੰਨੇ ਸੋਲ ਸੀ ਤੁਸੀਂ ਤੇ ਕੰਡਿਆਂ ਤੇ ਕਿਵੇਂ ਬਹਿ ਗਏ ਦੇਖੋ ਕਵੀ ਦੀ ਆਪਣੀ ਕਲਪਨਾ ਹੁੰਦੀ ਹੈ ਜਦੋਂ ਕਵੀ ਗੱਲ ਕਰਦੇ ਤੇ ਇੱਦਾਂ ਫਿਰ ਬੜੀ ਖੋਲ ਕੇ ਇੱਦਾਂ ਆਪਣੇ ਰੰਗ ਚ ਕਰਦੇ ਕੰਡਿਆਂ ਦੇ ਉੱਤੇ ਕਿਵੇਂ ਬਹਿ ਗਏ ਨੀਂਦ ਕਿੱਦਾਂ ਆ ਗਈ ਹੇ ਗੁਰੂ ਗੋਬਿੰਦ ਸਿੰਘ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮੈਂ ਹੈਰਾਨ ਹਾਂ

ਬਸ ਪਤਾ ਨੀ ਕਿੰਨੀ ਵਾਰੀ ਪੜ੍ਹਿਆ ਕਿੰਨੀ ਵਾਰੀ ਸੁਣਿਆ ਬੜੇ ਰਾਜਿਆਂ ਪ੍ਰਚਾਰਕਾਂ ਢਾਡੀਆਂ ਕਮਿਸ਼ਨਾਂ ਤੋਂ ਕਥਾ ਵਾਚਕਾਂ ਤੋਂ ਤੁਸੀਂ ਸੁਣਿਆ। ਮੈਨੂੰ ਲੱਗਦਾ ਜੇ ਮੈਂ ਇਹ ਇਤਿਹਾਸ ਸੁਣਾਵਾਂ ਤੇ ਮੇਰੇ ਤੋਂ ਪਹਿਲਾਂ ਤੁਹਾਡੇ ਦਿਮਾਗ ਵਿੱਚ ਆ ਜਾਣਾ ਵੀ ਹੁਣ ਅੱਗੇ ਕੀ ਕਹਿਣਾ। ਇੰਨਾ ਰੱਟਿਆ ਪਿਆ, ਇੰਨਾ ਰੱਟਿਆ ਪਿਆ, ਪਰ ਇਹ ਜਾਣਕਾਰੀ ਹੈ ਅਜੇ ਆਪਣੇ ਤਜਰਬੇ ਵਿੱਚ ਨਹੀਂ ਆਈ, ਆਪਣਾ ਗਿਆਨ ਨਹੀਂ ਬਣਦਾ। ਤੇ ਸਵਾਲ ਤਾਂ ਸੀ ਜੇ ਸਾਡਾ ਆਪਣਾ ਗਿਆਨ ਬਣ ਜਾਂਦਾ। ਇਨਫੋਰਮੇਸ਼ਨ ਹੈ ਕਿ ਗੁਰੂ ਗੋਬਿੰਦ ਸਿੰਘ ਦੁੱਖ ਦੇ ਵਿੱਚ ਚੜ੍ਹਦੀ ਕਲਾ ਚ ਰਹੇ, ਇੰਨੀ ਜਾਣਕਾਰੀ ਜ਼ਰੂਰ ਮਿਲ ਗਈ ਹੈ ਸਾਨੂੰ, ਪਰ ਅਸੀਂ ਆਪਣੇ ਤਜਰਬੇ ਚ ਲਿਆ ਕੇ ਵੇਖਦੇ ਵੀ ਦੁੱਖਾਂ ਦੇ ਵਿੱਚ ਚੜ੍ਹਦੀ ਕਲਾ ਚ ਰਹੀਦਾ ਕਿੱਦਾਂ, ਜਿੱਦਣ ਸਾਡੇ ਤੇ ਜਿੱਤਾਂ ਪੈਂਦੀ ਚੀਕਾਂ ਮਾਰਦੇ। ਜੇ ਸਾਡੇ ਤਜਰਬੇ ਚ ਨਹੀਂ ਆਉਣਾ ਤਾਂ ਇਤਿਹਾਸ ਸਾਰੀ ਜ਼ਿੰਦਗੀ ਸੁਣੀ ਹੈ। ਤੁਸੀਂ ਤੇ ਸੁਣਨ ਵਾਲੇ ਸਾਡੇ ਵਰਗੇ ਸੁਣਾਉਣ ਵਾਲਿਆਂ ਦੇ, ਜੇ ਤਜਰਬੇ ਚ ਨਹੀਂ ਆਉਂਦਾ ਤੇ ਗਾਇਬੋ ਸੁਣਾਏਬੋ ਬਜਾਏਬੋ, ਗਾਇਬੋ ਬਜਾਏਬੋ ਸੁਣਾਏਬੋ ਨਾ ਤਾਂ ਕਸ਼ੂ ਤੇ ਗੁਰ ਉਪਦੇਸ਼ ਵੀ ਨਤਰੇ ਕਿ ਚਤਰਾਈ। ਜੇ ਜ਼ਿੰਦਗੀ ਚ ਲਾਗੂ ਨਹੀਂ ਹੋਣਾ ਤੇ ਫਿਰ ਅਰਥ ਕੀ ਹੈ ਉਹਦਾ, ਪ੍ਰੈਕਟੀਕਲ ਨਹੀਂ ਕਰ ਸਕਦੇ ਜੇ ਅਸੀਂ, ਫਿਰ ਉਹਦਾ ਫਾਇਦਾ ਕੀ ਹੈ। ਉਹ ਸਾਡੇ ਤਜਰਬੇ ਚ ਨਹੀਂ ਨਾ ਆਇਆ ਵੀ ਮੁਸੀਬਤਾਂ ਵਿੱਚ ਜਦੋਂ ਇਨਕਲਾਬ ਲਿਆਉਣੇ ਨੇ, ਚੇਂਜ ਲਿਆਉਣੀ ਹੈ, ਬਦਲਾਵ ਲਿਆਉਣਾ ਹੈ ਤੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ, ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਤਜਰਬੇ ਚ ਨਹੀਂ ਆਇਆ, ਅਸੀਂ ਤੇ ਸੁਣਿਆ ਗੁਰੂ ਗੋਬਿੰਦ ਸਿੰਘ ਕੰਨਿਆਂ ਦੀ ਸੇਜ ਤੇ ਪੈ ਗਏ, ਚੜ੍ਹਦੀ ਕਲਾ ਚ ਰਹੇ। ਕੀ ਕਿਹਾ ਸੀ ਅੱਗੋਂ ਫਿਰ ਦਇਆ ਸਿੰਘ ਨੂੰ, ਕਹਿੰਦੇ ਮੈਂ ਵੀ ਸੂਲ ਵਿੱਚ ਸੂਲ ਬਣ ਕੇ ਪੈ ਗਿਆ, ਫਲੈਕਸੀਬਿਲਿਟੀ ਐਸੀ ਹੈ ਮਾਇੰਡ ਏਦਾਂ ਦਾ, ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗ, ਸੂਲਾ ਇੱਕ ਨਾ ਸੂਲ ਕਿ ਭਾਈ ਮੈਨੂੰ ਦਇਆ ਸਿੰਘ ਦੇ ਸੱਚ ਨੂੰ ਪੁੱਛਣਾ ਹੈ, ਐਸੀ ਨੀਂਦ ਨਾ ਕਦੇ ਵੀ, ਮੈਨੂੰ ਤੇ ਸਵਾਦ ਹੀ ਬੜਾ ਆਇਆ ਸੌਣ ਦਾ, ਮੈਨੂੰ ਤੇ ਆਨੰਦ ਹੀ ਬੜਾ ਆਇਆ। ਕਹਿੰਦੇ ਆਨੰਦ ਕਿਉਂ ਆਇਆ, ਕਹਿੰਦੇ ਵੱਡੇ ਪੁੱਤ ਮੇਰੇ ਸਾਹਮਣੇ ਸ਼ਹੀਦ ਹੋ ਗਏ, ਇੰਨ ਨਹੀਂ ਮੰਨੀ ਤਵੇ ਘਬਰਾਏ, ਇੱਕ ਪਿਓ ਵਾਸਤੇ ਹੋਰ ਕੀ ਚਾਹੀਦਾ, ਕਿਤੇ ਫਿਰਸੇ ਰਹਿ ਜਾਂਦੇ ਦੱਬ ਜਾਂਦੇ, ਫਿਰਸੇ ਰਹਿ ਜਾਂਦੇ ਕਿਤੇ ਮਾੜਾ ਮੋਟਾ ਘਬਰਾ ਜਾਂਦੇ, ਕਿੰਨਾ ਔਖਾ ਹੋਣਾ ਸੀ। ਮੇਰੇ ਪੁੱਤ ਚੜ੍ਹਦੀ ਕਲਾ ਵਿੱਚ ਸ਼ਹੀਦ ਹੋਏ ਹੈ, ਏਦੂ ਵਧੀਆ ਹੋਰ ਕੀ ਹੋ ਸਕਦਾ, ਜਿੱਦਾਂ ਮੈਂ ਸੋਚਿਆ ਉਦੋਂ ਵੱਧ ਕੇ। ਮੈਂ ਨਹੀਂ ਸੀ ਸੋਚਿਆ ਕਿਤੇ ਅਜੀਤ ਸਿੰਘ ਇਹੋ ਜਿਹਾ ਨਿਕਲੂ ਜੇ ਇਹੋ ਜਿਹਾ ਨਿਕਲਿਆ, ਮੈਂ ਨਹੀਂ ਸੀ ਸੋਚਿਆ ਜੁਝਾਰ ਸਿੰਘ ਵੀ ਏਦਾਂ ਜਜ਼ਬੇ ਵਾਲਾ ਹੋ। ਜੇ ਵੱਡਿਆਂ ਦੇ ਪੁਰਾਣੇ ਵੱਡੇ ਜਿਹੜੇ ਕਈ ਏਦਾਂ ਦੇ ਸਾਡੇ ਤੋਂ ਪਹਿਲਾਂ ਹੋ ਚੁੱਕੇ ਆ, ਉਹਨਾਂ ਦੇ ਪੁੱਤ ਜੇ ਦੂਜੇ ਪਾਸੇ ਜਾ ਸਕਦੇ ਆ, ਮੇਰਿਆਂ ਦਾ ਕਿਆ ਭਰੋਸਾ ਸੀ। ਪਰ ਮੇਰੇ ਜਦੋਂ ਇੱਦਾਂ ਚੜ੍ਹਦੀ ਕਲਾ ਨਾਲ ਜੂਝਦੇ ਰਹੇ ਹੈ, ਜੋ ਕਿਹਾ ਕਰਕੇ ਵਿਖਾਤਾ, ਤੇ ਮੈਨੂੰ ਪੁੱਛੋ ਨਾ ਕਿ ਨੀਂਦ ਫਿਰ ਆਉਣੀ ਹੋਈ ਸੀ। ਲੋਕਾਂ ਦੇ ਪੁੱਤ ਤੁਰਦੇ ਆ, ਮੇਰੇ ਵੀ ਗਏ ਤੇ ਅੱਜ ਜੋ ਕਿਹਾ ਕੀਤਾ, ਸਵਾਦ ਆ ਰਿਹਾ, ਆਨੰਦ ਆ ਰਿਹਾ। ਪਿਆਰਿਓ, ਇਹ ਪਿਆਰ ਵਿੱਚ ਸਵਾਦ ਹੁੰਦਾ ਹੈ, ਸੁਣਿਓ ਆ ਗੱਲ ਧਿਆਨ ਨਾਲ ਸੁਣਿਓ। ਮਾਂ ਦੇ ਜਦੋਂ ਬੱਚਾ ਦੁੱਧ ਪੀਂਦਾ ਨਾ, ਛੋਟਾ ਮਾਂ ਦੇ ਢਿੱਡ ਚ ਹੁੰਦਾ, ਵੈਸੇ ਤਾਂ ਬੱਚਾ ਜਦੋਂ ਮਾਂ ਦੇ ਢਿੱਡ ਚ ਹੁੰਦਾ ਉਦੋਂ ਵੀ ਮਾਂ ਤੇ ਛਾਈਆਂ ਪੈ ਜਾਂਦੀਆਂ, ਕਿਉਂਕਿ ਬੱਚੇ ਦਾ ਖੂਨ, ਬੱਚਾ ਵੱਧ ਰਿਹਾ ਹੁੰਦਾ ਤੇ ਮਾਂ ਕਮਜ਼ੋਰ ਹੋ ਜਾਂਦੀ ਹੈ। ਪਰ ਮਾਂ ਨੂੰ ਕੋਈ ਪੁੱਛੇ ਵੀ ਬੀਬੀ ਕਮਜ਼ੋਰ ਹੋ ਰਹੀ ਹੈ, ਕਹਿੰਦੀ ਕੋਈ ਨੀ ਬੱਚਾ ਵੱਧ ਰਿਹਾ, ਮੈਨੂੰ ਪਤਾ ਮੇਰਾ ਮਾਇੰਡ ਇਹਦੇ ਵੀ ਰੈਡੀ। ਫਿਰ ਜਦੋਂ ਬੱਚਾ ਜਨਮ ਲੈਂਦਾ, ਮਾਂ ਦਾ ਦੁੱਧ ਪੀਂਦਾ, ਮਾਂ ਦਾ ਚਿਹਰਾ ਸੁੱਕੀ ਜਾਂਦਾ ਤੇ ਬੱਚੇ ਦੀਆਂ ਗੱਲਾਂ ਬਾਹਰ ਆਈ ਜਾਂਦੀਆਂ, ਮਾਂ ਦੀ ਲਾਲੀ ਖਤਮ ਹੋ ਕੇ ਮਾਂ ਦਾ ਚਿਹਰਾ ਪੀਲਾ ਹੋ ਜਾਂਦਾ ਤੇ ਬੱਚੇ ਦੀਆਂ ਗੱਲਾਂ ਬਾਹਰ ਨੂੰ ਆਈ ਜਾਂਦੀਆਂ, ਤੇ ਮਾਂ ਹੋਰ ਖੁਸ਼ ਹੁੰਦੀ, ਹੋਰ ਦੁੱਧ ਪੀ ਲਵੇ, ਮੈਂ ਹੋਰ ਕਮਜ਼ੋਰ ਹੋ ਜਾਂ, ਭਾਵੇਂ ਹੋਰ ਮੈਂ ਕਮਜ਼ੋਰ ਹੋ ਜਾਂ, ਪਰ ਇਹਦੀਆਂ ਗੱਲਾਂ ਬਾਹਰ ਨੂੰ ਆ ਜਾਣ। ਇਹ ਪਿਆਰ ਇਹਨੂੰ ਕਹਿੰਦੇ ਆ ਜੀ। ਗੁਰੂ ਗੋਬਿੰਦ ਸਿੰਘ ਨੇ ਮੇਰੇ ਚਾਰ ਹੈ, ਭਾਵੇਂ ਹੋਰ ਚਾਰ ਹੁੰਦੇ, ਉਹ ਵੀ ਵਾਰ ਦਿੰਦੇ, ਉਹ ਵੀ ਵਾਰ ਦਿੰਦੇ, ਉਹ ਵੀ ਵਾਰ ਦਿੰਦੇ, ਪਰ ਇਹ ਕਿਤੇ ਕਾਇਮ ਹੋ ਜਾਂਦਾ ਜੇ ਜਾਗ ਜਾਣ ਕਿਤੇ, ਇਹਨਾਂ ਨੂੰ ਜਾਚ ਆ ਜਾਏ, ਇਨਕਲਾਬ ਕਿੱਦਾਂ ਲਿਆਈਦੇ ਆ, ਇਹਨਾਂ ਨੂੰ ਸਮਝ ਆ ਜਾਏ ਤੇ ਮੈਂ ਬਾਕੀ ਦੇ ਵੀ ਚਾਰ ਵਾਰ ਨੂੰ ਪਿਆਰ ਹਾਂ। ਪਿਆਰ ਦਾ ਅਰਥ ਹੈ ਜਿਹਦੇ ਚ ਮੈਂ ਨਾ ਹੋਵੇ, ਪ੍ਰੇਮ। ਹਾਲਾਂਕਿ ਮੈਂ ਇਹਦਾ ਪਰਿਚੇਦ ਅਰਥਾਂ ਦੇ ਬਹੁਤਾ ਨਹੀਂ ਇਸ ਗੱਲ ਨੂੰ ਮੈਂ ਤਰਜੀਹ ਦਿੰਦਾ ਹੁੰਦਾ, ਪਰ ਜੇ ਆਪਾਂ ਗੱਲ ਕਰੀਏ ਜਿਹੜੇ ਕਰਨ ਵਾਲੇ ਕਰਦੇ ਆ ਵੀ ਪਰੇ ਜਮਾਂ ਮੈਂ, ਜਿਹਦੇ ਚ ਮੈਂ ਨਾ ਹੋਵੇ, ਪ੍ਰੇਮ ਦਾ ਅਰਥ ਉਹ ਹੈ, ਮੈਂ ਮਤਲਬ ਆਪਣਾ ਸਵਾਰਥ ਨਾ ਹੋਵੇ। ਸਾਡੇ ਅਗਲਾ ਕਹਿੰਦਾ ਮੈਨੂੰ ਕੀ ਮਿਲੂ, ਜੇ ਮੈਂ ਆ ਕਰਾਂਗਾ ਤੇ ਮੈਨੂੰ ਇਹਦੇ ਬਦਲੇ ਕੀ ਮਿਲੂ। ਪਰ ਪ੍ਰੇਮ ਦਾ ਮਤਲਬ ਹੁੰਦਾ ਹੈ ਨਿੱਜ ਸਵਾਰਥ ਆਪਣਾ ਨਾ ਵਿੱਚ ਹੋਵੇ ਕੋਈ। ਪਿਆਰ ਦਾ ਮਤਲਬ ਹੈ ਅਸੀਂ ਕਰੀਏ, ਮੈਂ ਕਰਾਂ, ਪ੍ਰੇਮ ਜਿਹਦੇ ਨਾਲ ਕਰਦੇ ਹਾਂ ਮੈਂ ਕੁਰਬਾਨ ਹੋਵਾਂ, ਮੈਂ ਕੁਰਬਾਨੀ।
ਪ੍ਰੇਮ ਦਾ ਅਰਥ ਹੀ ਹੈ ਵੀ ਮੈਂ ਤੇਰੇ ਵੀ ਕਰਾਂ। ਉਹ ਕਹਿੰਦਾ ਜਿਵੇਂ ਮੈਂ ਕੀਤਾ ਸੀ ਨਾ ਗੱਲ ਕਰਦੇ ਹੁੰਦੇ ਸੀ ਵੀ ਅਕਬਰ ਨੇ ਪੁੱਛਿਆ ਵੀ ਪ੍ਰੇਮ ਕੀ ਹੁੰਦਾ, ਦੀਦਬਲ ਦੱਸ, ਤੇ ਦੀਦਬਲ ਕਹਿੰਦਾ ਪ੍ਰੇਮ ਦੱਸਿਆ ਨਹੀਂ ਜਾ ਸਕਦਾ, ਵਿਖਾ ਧਿਆਨ ਦਾ, ਪ੍ਰੇਮ ਦੱਸਿਆ ਨਹੀਂ ਜਾ ਸਕਦਾ, ਵਿਖਾ ਧਿਆਨ ਦਾ। ਤੇ ਇੱਕ ਦਿਨ ਸ਼ਿਕਾਰ ਖੇਡਣ ਗਏ, ਲੱਭਦੇ ਰਹੇ ਸ਼ਿਕਾਰ ਲੱਭਿਆ ਨਾ, ਦੋ ਸ਼ਿਕਾਰ ਲੱਭੇ, ਦੋ ਮਿਰਗ ਪਏ ਧਰਤੀ ਤੇ ਲੱਭੇ, ਤੇ ਦੋਵੇਂ ਮਿਰਗ ਮੁਰਦਾ ਤੇ ਮੁਰਦਾ ਦਾ। ਤੇ ਬੀਰਬਲ ਪੁੱਛਦਾ ਹੈ, ਕਹਿੰਦਾ ਆ ਮੁਰਦਾ ਕਿਉਂ ਨੇ, ਨਾ ਕੋਈ ਜ਼ਖਮ, ਨਾ ਕੋਈ ਇਹਨਾਂ ਦੇ ਕਿਸੇ ਜਾਨਵਰ ਨੇ ਖਾਧਾ, ਇਹਨਾਂ ਨੂੰ ਸ਼ਿਕਾਰ ਨਹੀਂ ਕੀਤਾ, ਕੋਈ ਗੋਲੀ ਨਹੀਂ ਵੱਜੀ, ਕੋਈ ਤੀਰ ਨਹੀਂ ਵੱਜਾ, ਮੁਰਦਾ ਨੇ। ਤੇ ਬੀਰਬਲ ਆਲੇ ਦੁਆਲੇ ਬੇੜਾ ਦਿੰਦਾ ਰਿਹਾ, ਕਹਿੰਦਾ ਮੁਰਦਾ ਕਿਉਂ, ਮਰ ਕਿਉਂ ਗਏ। ਫਿਰ ਕਹਿੰਦੇ ਵੇਖਿਆ ਪਾਣੀ ਦਾ ਇੱਕ ਠੂਠਾ ਪਿਆ, ਤੇ ਪਾਣੀ ਦੇ ਠੂਠੇ ਨੂੰ ਵੇਖ ਕੇ ਕਹਿੰਦਾ ਸਮਝ ਗਿਆ। ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਦੇਣਾ, ਤੁਸੀਂ ਕਿਹਾ ਸੀ ਪ੍ਰੇਮ ਕੀ ਹੁੰਦਾ, ਅੱਜ ਦੇਖ ਲਓ ਪ੍ਰੇਮ। ਕਹਿੰਦੇ ਪ੍ਰੇਮ ਕਿਵੇਂ, ਕਹਿੰਦੇ ਪਿਆਰ ਬਹੁਤ ਸੀ, ਪਿਆਸ ਵੀ ਬਹੁਤ ਸੀ, ਪਾਣੀ ਸੀ ਥੋੜਾ, ਉਹ ਕਹਿੰਦਾ ਤੂੰ ਪੀ ਲੈ ਤੇਰੀ ਜਾਨ ਬਚ ਜਾਏ, ਦੂਜਾ ਕਹਿੰਦਾ ਤੂੰ ਪੀ ਲੈ ਤੇਰੀ ਬਚ ਜਾਏ, ਦੋਨਾਂ ਨੇ ਨਹੀਂ ਪੀਤਾ, ਦੋਵੇਂ ਮਰ ਗਏ। ਆ ਪਿਆਰ ਦੇ ਪ੍ਰਤੱਖ ਦਰਸ਼ਨ, ਇਹ ਹੈ ਪ੍ਰੇਮ। ਇਹਨੂੰ ਪ੍ਰੇਮ ਕਹਿੰਦੇ ਆ। ਪ੍ਰੇਮ ਵਿੱਚ ਬੰਦਾ ਨਾ ਇਹ ਕਹਿੰਦਾ ਜੋ ਮੈਂ ਖਾਣਾ ਇਹ ਖਾ ਲਵੇ, ਜੋ ਮੈਂ ਪਾਣਾ ਇਹ ਪਾ ਲਵੇ। ਕਿਉਂ ਬਈ ਸਿੰਘੋ, ਤੁਸੀਂ ਕਹਿੰਦੇ ਨੀ ਜਿੰਨੇ ਤੁਸੀਂ ਬੈਠੇ, ਮੈਂ ਸਾਈਕਲ ਤੇ ਕੱਟ ਲੂ, ਮੇਰਾ ਪੁੱਤ ਮੋਟਰਸਾਈਕਲ, ਕਹਿੰਦੇ ਨੀ। ਮਾਂ ਕਹਿੰਦੀ ਮੈਂ ਕਮਜ਼ੋਰ ਹੋ ਜਾ, ਮੇਰਾ ਬੱਚੇ ਦੀਆਂ ਗੱਲਾਂ ਤੇ ਲੱਗ ਹੀ ਜਾਂਦਾ। ਅੱਜ ਜੇ ਕਿਸੇ ਬੁੱਢੀ ਬੁੱਢੜੀ ਮਾਂ ਨੂੰ ਕੋਈ ਪੁੱਤ ਕਵੇ ਵੀ ਮਾਂ ਮੈਂ ਆਪਣਾ ਆਪਣੀ ਸਰੀਰ ਚ ਜੋ ਤੂੰ ਮੈਨੂੰ ਦਿੱਤਾ ਹੈ ਮੈਂ ਮੋੜਨਾ ਚਾਹੁੰਦਾ, ਮੈਂ ਕਮਜ਼ੋਰ ਹੋ ਜੂ, ਤੇਰੀ ਲਾਲੀ ਮੋੜਾਊ, ਤੇਰੀ ਜਵਾਨੀ ਮੋੜਾਊ। ਕੋਈ ਮਾਂ ਨੀ ਕਹੂਗਾ ਕਿ ਪੁੱਤ ਤੂੰ ਜਵਾਨੀਆਂ ਵਾਣ, ਮੈਂ ਨੀ ਵਾਪਸ ਲੈਣਾ, ਮੈਂ ਬੁੱਢੜੀ ਹੋਈ ਠੀਕ ਹਾਂ, ਮੈਨੂੰ ਮੈਂ ਨੀ ਪਸੰਦ ਕਰਦੀ। ਇਹ ਪਿਆਰ ਹੈ, ਇਹ ਦੇਣਾ ਹੈ। ਪਿਆਰ ਦੇ ਵਿੱਚ ਕੁਛ ਦਈ ਦਾ ਇਕੱਠਾ ਨਹੀਂ ਕਰੀਦਾ, ਜੋੜੀ ਦਾ ਨਹੀਂ, ਸਾਡੇ ਤੇ ਜੋੜਿਆ ਜਾਂਦਾ ਹੈ। ਸਾਡੇ ਆਗੂ ਸਾਰੇ ਜੋੜਨ ਵਾਲੇ ਹੈ, ਜਿੰਨੇ ਲੀਡਰ, ਜਿੰਨਾ ਢਾਂਚਾ, ਜਿੰਨਾ ਜਥੇਦਾਰੀਆਂ, ਸਭ ਇਕੱਠਾ ਕਰਨ ਵਾਲੇ ਹੈ। ਅੱਜ ਤੇ ਵਿਧਾਨ ਸਭਾ ਵਿੱਚ ਜਲੂਸ ਕੱਢਿਆ ਜਾਂਦਾ ਸਾਡੇ ਆਗੂਆਂ ਦਾ, ਇੰਨੇ ਕਰੋੜ ਜਮ੍ਹਾਂ ਕਰ ਲਿਆ, ਇੰਨੇ ਕਰੋੜ ਇਕੱਠਾ ਕਰ ਲਿਆ, ਇੰਨੇ ਆਹ ਕਰ ਲਿਆ, ਆਹ ਕਰ ਲਿਆ, ਸਾਡਾ ਢਾਂਚਾ ਇੱਦਾਂ ਦਾ। ਦੇਣਾ ਨੇ ਕਿਸੇ ਨੇ, ਜਿਵੇਂ ਮਾਂ ਕੁਝ ਦੇ ਰਹੀ ਹੈ, ਪਿਓ ਮਾਂ ਦੇ ਢਿੱਡ ਵਿੱਚ ਬੱਚਾ 9 ਮਹੀਨੇ ਰਹਿੰਦਾ, ਪਿਓ ਦੇ ਉੱਤੇ ਰਹਿੰਦਾ, ਪਿਓ ਦੇ ਉੱਤੇ ਦਿਮਾਗ ਚ ਰਹਿੰਦਾ। ਇਹ ਸੈੱਟ ਕਿਵੇਂ ਕਰਨਾ ਹੈ? ਧੀ 9 ਮਹੀਨੇ ਢਿੱਡ ਚ ਰੱਖੀ, ਪਰ ਪਿਓ ਸਾਰੀ ਜ਼ਿੰਦਗੀ ਸਮਾਗ ਚ, ਨੀਂਦ ਨਹੀਂ ਆਉਂਦੀ ਪਿਓਆਂ ਨੂੰ ਰਾਤ ਨੂੰ ਵੀ ਧੀ ਦਾ ਵਿਆਹ ਕਰਨਾ। ਬੱਚਿਆਂ ਦਾ ਫਿਕਰ ਹੈ, ਮੇਰਾ ਪੁੱਤ ਸੈੱਟ ਕਿਵੇਂ ਹੋਊਗਾ ਜੀ, ਮੇਰਾ ਪੁੱਤ ਕੈਨੇਡਾ ਜਾਣ ਨੂੰ ਕਹਿੰਦਾ 15 ਲੱਖ ਕਿੱਥੋਂ ਲਿਆਵਾਂ ਮੈਂ, ਇੱਥੇ ਦਿਮਾਗ ਚ ਰੱਖਦਾ ਪਿਓ। ਜੇ ਮਾਂ ਦਾ ਪਿਆਰ ਹੈ ਤਾਂ ਪਿਓ ਵੀ ਘੱਟ ਨਹੀਂ, ਫਿਕਰਾਂ ਦੇ ਵਿੱਚ ਰਹਿੰਦੇ ਆ ਪਿਓ, ਆਪ ਸਾਈਕਲਾਂ ਤੇ ਫਿਰਦੇ ਰਹੇ ਆ, ਪੁੱਤਾਂ ਨੂੰ ਮੋਟਰਸਾਈਕਲ ਲੈ ਕੇ ਦਿੱਤੇ ਆ, ਆਪਣੇ ਕੱਪੜੇ ਪਾਟੇ ਪਾ ਲੈਣਗੇ, ਪੁੱਤਾਂ ਨੂੰ ਕਹਿਣਗੇ, ਬੱਚਿਆਂ ਨੂੰ ਕਹਿਣਗੇ ਵਧੀਆ ਨਵੇਂ ਲਿਆ ਕੇ ਦਿਓ। ਇਹ ਪਿਆਰ ਇਹਨੂੰ ਕਹਿੰਦੇ ਆ। ਤੇ ਗੁਰੂ ਗੋਬਿੰਦ ਸਿੰਘ ਨੇ ਏਦਾਂ ਦਾ ਪਿਆਰ ਕੀਤਾ ਕਿ ਨਹੀਂ ਕੀਤਾ? ਪਿਓ ਕਹਿੰਦੇ ਅਸੀਂ ਧਰਮ ਦਾ ਪਿਤਾ ਕਹਿੰਦੇ ਹਾਂ, ਗੁਰੂ ਗੋਬਿੰਦ ਸਿੰਘ ਸਾਡਾ ਪਿਤਾ, ਸਾਡਾ ਆਗੂ ਲੀਡਰ ਇਹੋ ਜਿਹਾ, ਤੇ ਉਹ ਲੀਡਰ, ਉਹ ਆਗੂ, ਉਹ ਪਿਤਾ ਜਿਹੜਾ ਆਪਣੇ ਪੁੱਤਾਂ ਨੂੰ ਕਹਿੰਦਾ ਪਹਿਲਾਂ ਤੁਸੀਂ ਗਾਓ ਫਿਰ ਮੈਂ ਜਾਣਾ, ਸਰਸਾ ਚ ਵੜਨਾ ਪਹਿਲਾਂ ਮੈਂ ਵੜਦਾ, ਘਰ ਛੱਡਣੇ ਨੇ ਮੈਂ ਛੱਡਦਾ। ਸਾਡੇ ਲੀਡਰਾਂ ਨੇ ਅੱਜ ਤੱਕ ਕੀ ਕੀਤਾ? ਲੋਕੋ ਤੁਸੀਂ ਮਰੋ, ਤੁਸੀਂ ਲੁੱਟੇ ਜਾਓ, ਤੁਹਾਡੇ ਵੱਜਣ ਗੋਲੀਆਂ, ਆਪਣੇ ਬੱਚੇ ਸੈੱਟ ਕਰ ਲੈਂਦੇ ਨੇ। ਜਿੰਨਿਆਂ ਦੇ ਲੀਡਰ ਅੱਜ ਸਾਡੀ ਲੀਡਰਸ਼ਿਪ ਦੇ ਵਿੱਚ, ਆਪਣੇ ਬੱਚੇ ਇਹਨਾਂ ਦੇ ਵੱਡੇ ਵੱਡੇ ਥਾਵਾਂ ਤੇ ਪੜ੍ਹਦੇ ਹੋਣਗੇ, ਵੱਡੇ ਵੱਡੇ ਅਹੁਦਿਆਂ ਦੇ ਬੈਠੇ ਹੋਣਗੇ, ਅਮਰੀਕਾ ਕੈਨੇਡਾ ਸੈਟਲ ਹੋਣਗੇ, ਤੇ ਲੋਕਾਂ ਦੇ ਪੁੱਤਾਂ ਨੂੰ ਛਾਨੀਆਂ ਕਰਵਾ ਦਿੰਦੇ ਨੇ, ਗੋਲੀਆਂ ਮਰਵਾ ਦਿੰਦੇ ਨੇ। ਪੁੱਤ ਤੁਸੀਂ ਮਰਵਾਓ, ਕੁਰਸੀਆਂ ਤੇ ਅਸੀਂ ਬੈਠਾਂਗੇ। ਇਹਨੂੰ ਲੀਡਰੀ ਨਹੀਂ ਕਹਿੰਦੇ, ਇਹ ਸਵਾਰਥ ਹੈ। ਸਵਾਰਥੀ ਕੋਈ ਬੰਦਾ ਚੰਗਾ ਨਹੀਂ। ਪ੍ਰੇਮ ਦਾ ਮਤਲਬ ਹੀ ਇਹ ਸੀ, ਇਸ ਕਮਿਊਨਿਟੀ ਨਾਲ, ਇਸ ਉਮਤ ਨਾਲ, ਇਸ ਸੋਚ ਨਾਲ ਅਸੀਂ ਪਿਆਰ ਕਰਦੇ ਸੀ, ਆਪ ਕੁਰਬਾਨ ਹੋ ਜਾਂਗੇ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਮਾਰੋ, ਗੋਲੀ ਕਿਹੜੀ ਮਾਰਨੀ ਹੈ, ਮੇਰੇ ਬੱਚਿਆਂ ਨੂੰ ਮਾਰੋ, ਮੈਂ ਘਰ ਛੱਡੂ ਪਹਿਲੇ ਨੰਬਰ ਤੇ, ਮੈਂ ਘਰ ਛੱਡੂ ਆਪਣਾ। ਕਿਹੜਾ ਲੀਡਰ ਛੱਡਦਾ ਘਰ, ਕਿਹੜਾ ਆਦਮੀ ਛੱਡਦਾ ਘਰ ਆਪਣਾ? ਇਹ ਦੇਖਣਾ ਸੀ ਗੁਰੂ ਗੋਬਿੰਦ ਸਿੰਘ ਨੇ। ਇਹ ਪ੍ਰੇਮ ਇਹਨੂੰ ਕਹਿੰਦੇ ਹੈ। ਇਹ ਪਿਓਾਂ ਵਾਲਾ ਪਿਆਰ ਕੀਤਾ ਤਾਂ ਅਸੀਂ ਕਹਿੰਦੇ ਹਾਂ ਪਿਓ ਮਿਲਦੇ ਗਲਗੀ, ਤਾਂ ਪਿਓ ਕਹਿੰਦੇ ਹਾਂ, ਪਿਤਾ ਕਹਿੰਦੇ ਹਾਂ।
ਉਹ ਸਰਸਿਆਂ ਵਰਗੇ ਨੇ ਵਾਪਸ ਜਾ ਵੜਨਾ ਸੀ ਪੰਚਕੂਲੇ ਵਿੱਚ ਜਿਹੜੇ ਗੋਲੀਆਂ ਖਾਣ ਆਏ ਸੀ ਉਹ ਲੋਕਾਂ ਨੂੰ ਕਿਹਾ ਸੀ ਏਦਾਂ ਅੱਗਾਂ ਲਾ ਦਿਓ ਬਾਅਦ ਜਿਆ ਕੁਝ ਹੋ ਗਿਆ ਫਿਰ ਮੈਨੂੰ ਕੁਝ ਹੋ ਗਿਆ ਐ ਕਰਦੇ ਹੋ ਜੇ ਮੈਨੂੰ ਸਜ਼ਾ ਸੁਣਾ ਦਿੱਤੀ ਐ ਸੁਣਾ ਦਿਓ ਦੱਸਣ ਵਾਲੇ ਦੱਸਦੇ ਨਾ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ ਕਿਸੇ ਦਾ ਕੁਛ ਵਿਗੜਨਾ ਚਾਹੀਦਾ ਪਹਿਲਾਂ ਮੇਰਾ ਐਵੇਂ ਹੀ ਥੋੜਾ ਕਹਿੰਦੇ ਆ ਵੀ ਕਹੋ ਕਿਹੜਾ ਬਣ ਤੂੰ ਜਾ ਰਹੇ ਹਰੇਕ ਬੰਦੇ ਨੂੰ ਦੇਖ ਲਓ ਤੁਸੀਂ ਬੰਦਾ ਪੈਸੇ ਇਕੱਠੇ ਕਰਨ ਤੁਰਿਆ ਸਾਰੇ ਦੇ ਸਾਰਾ ਢਾਂਚਾ ਸਾਡੇ ਮਾਇਆ ਦੀਆਂ ਖੇਡਾਂ ਜਿੰਨੀ ਲੀਡਰਸ਼ਿਪ ਹੈ ਆਹੀ ਕੁਛ ਕਰਦਾ ਸਾਡੇ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਸੱਚ ਕਿਉਂ ਨਹੀਂ ਬੋਲਦਾ ਉਹ ਬਸ ਜੀ ਕੋਈ ਨਹੀਂ ਜੀ ਕੋਈ ਨਹੀਂ ਜੀ ਐਸਾ ਦਿਮਾਗ ਦੇ ਪਾਇਆ ਸਾਡੇ ਤੇ ਕਿਹੜੇ ਪ੍ਰੇਮ ਦੀਆਂ ਗੱਲਾਂ ਕਰਦੇ ਆ ਫਿਰ ਕਦਰ ਵੀ ਕੁੱਤੇ ਜਿੰਨੀ ਨਹੀਂ ਆਉਣ ਵਾਲਾ ਸਮਾਂ ਇਹਨਾਂ ਦਾ ਆਉਣਾ ਹੈ ਬੰਦੇ ਕੁੱਤੇ ਦੀ ਕਦਰ ਹੋਊ ਲੋਕਾਂ ਵਿੱਚ ਸਾਡੀ ਲੀਡਰਸ਼ਿਪ ਦੀ ਕੁੱਤੇ ਜਿੰਨੀ ਕਦਰ ਨਹੀਂ ਰਹਿਣੀ ਕਿੱਥੇ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਐਡਾ ਸਤਿਕਾਰ ਹੈ ਉਹਨਾਂ ਦਾ ਸਤਿਕਾਰ ਕੋਈ ਦੁਨੀਆਂ 'ਚ ਜੰਮਿਆ ਨਹੀਂ ਜਿਹੜਾ ਘਟਾ ਸਕੇ ਦਿਨੋਂ ਦਿਨ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਵੱਧਦਾ ਹੀ ਰਹਿਣਾ ਵੱਧਦਾ ਹੀ ਰਹਿਣਾ ਕੋਈ ਨਹੀਂ ਇਹਨਾਂ ਦੇ ਇਹੋ ਜਿਹੇ ਬੰਦਿਆਂ ਦੇ ਕੁੱਤਾ ਨਹੀਂ ਕਦਰ ਕਰਦਾ ਪੁੱਛਣਾ ਨਹੀਂ ਇਹਨਾਂ ਨੂੰ ਕਿਸੇ ਨੇ ਸਮਾਂ ਬਦਲ ਰਿਹਾ ਜ਼ਮਾਨਾ ਬਦਲ ਰਿਹਾ ਕੌਣ ਕਰੇਗਾ ਕਦਰ ਫਿਰ ਇੱਥੇ ਤਾਂ ਕਹੀਦਾ ਹੈ ਵੀ ਦੁਨੀਆਂ 'ਚ ਬੜੇ ਹੋਣਗੇ ਆਏ ਆਪੇ ਬਣੇ ਗੁਰੂ ਪਰ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਉਹ ਕੁਆਲਿਟੀ ਜਿਹੜੀ ਹੈ ਉਹ ਉਹਨਾਂ ਦੀ ਗੁਰੂ ਨਾਨਕ ਵਾਲੀ ਕੁਆਲਿਟੀ ਗੁਰੂ ਨਾਨਕ ਜੀ ਜਿਹੜੇ ਕਹਿੰਦੇ ਉਹ ਜਾਤਾਂ ਪਾਤਾਂ ਲਈ ਫਿਰਦਾ ਜਾਤਵਾਦ ਮਰਦਾਨੇ ਨੂੰ ਨਾਲ ਕਹਿੰਦੇ ਮੇਰਾ ਮਰਦਾਨਾ ਆਪਣਾ ਸਾਥੀ ਲੋਕੀ ਇਹਨੂੰ ਮਰਾਸ਼ੀ ਕਹਿੰਦੇ ਮੈਂ ਭਾਈ ਮਰਦਾਨਾ ਕਹਿੰਦਾ ਸਾਰੀ ਜ਼ਿੰਦਗੀ ਨਾਲ ਰੱਖੂ ਆਪਾਂ ਚੋਟ ਕੀਤੀ ਗਹਿਰੀ ਗਹਿਰੀ ਚੋਟ ਜਾਤ ਪਾਤ ਦੇ ਢਾਂਚੇ ਤੇ ਲੱਤ ਮਾਰੀ ਆਹ ਮੇਰਾ ਭਰਾ ਰੱਖੂ ਮੈਂ ਨਾਲ ਗੁਰੂ ਗੋਬਿੰਦ ਸਿੰਘ ਦੇ ਵੇਲੇ ਆਹ ਪੰਜ ਪਿਆਰੇ ਪੰਜ ਆਗੂ ਆ ਮੇਰੇ ਪਿਆਰੇ ਮੇਰੇ ਮੇਰੇ ਆ ਖੱਤਰੀ ਹੈ ਆ ਬ੍ਰਾਹਮਣ ਮਾਫ ਕਰਨਾ ਆ ਖੱਤਰੀ ਹੈ ਆ ਝੋਰ ਹੈ ਆ ਨਾਈ ਹੈ ਆ ਚੀਂਬਾ ਹੈ ਆ ਜੱਟ ਹੈ ਲੋਕੀ ਝੋਰ ਨਾਈ ਚੀਂਬਿਆਂ ਨੂੰ ਛੋਟੀਆਂ ਜਾਤਾਂ 'ਚ ਗਿਣਦੇ ਸੀ ਪਰ ਗੁਰੂ ਸਾਹਿਬ ਨੇ ਕਿਹਾ ਮੇਰੇ ਪਿਆਰੇ ਮੇਰੇ ਆਗੂ ਇਹ ਹੋਣਗੇ ਮੈਂ ਇਹਨਾਂ ਕੇ ਹੱਥ ਜੋੜ ਕੇ ਬਹਿ ਗਿਆ ਮੈਨੂੰ ਅੰਮ੍ਰਿਤ ਛਕਾਓ ਲਾ ਦਿਓ ਆਓ ਇਹਨਾਂ ਨੂੰ ਸਕੋ ਦੇ ਛਕਣਾ ਆਓ ਆਓ ਬਾਟੇ ਦੇ ਨੇੜੇ ਆਓ ਅਸੀਂ ਭੱਜ ਗਏ ਆਪੋ ਸਤਨਾਮ ਕਹਿੰਦੇ ਆਹ ਨਹੀਂ ਕਰ ਸਕਦੇ ਅਸੀਂ ਸਾਰਿਆਂ ਨੂੰ ਬਰਾਬਰਤਾ ਹੀ ਦਿੱਤੀ ਇਹ ਨੇ ਪਿਆਰੇ ਇਹ ਨੇ ਮੇਰੀ ਲੀਡਰਸ਼ਿਪ ਮੇਰੀ ਆਹ ਹੈ ਏਦਾਂ ਦੇ ਹੋਣਗੇ ਸਾਡੇ ਬੰਦੇ ਕਿੱਥੇ ਬਣ ਜਾਂਗੇ ਗੁਰੂ ਗੋਬਿੰਦ ਸਿੰਘ ਵਰਗੇ ਕਿੱਥੇ ਉਹ ਪਿਆਰ ਸਤਿਕਾਰ ਮਿਲ ਸਕਦਾ ਸਾਨੂੰ ਕੌਣ ਬਣ ਜਾਏਗਾ ਤਾਂ ਹੀ ਤੇ ਅਰਜ਼ ਕਰਦੇ ਰਹੀਦਾ ਦੇਖੇ ਬੜੇ ਦਲਾਵਰ ਮੈਂ ਦਿਲਾਂ ਵਾਲੇ ਜਿੱਥੇ ਪਰਖ ਕੇ ਕੁੱਲ ਸੰਸਾਰ ਦਾ ਦਿਲ ਦੇਸ ਦੇਖੇ ਦਿਲ ਕੇ ਸੰਤ ਮਹਾਤਮਾ ਦੇ ਬਲੀ ਗੌਂਸ ਤੇ ਤੀਰ ਅਵਤਾਰ ਦਾ ਦਿਲ ਦੇਖੇ ਦਿਲ ਤੇ ਵੀਰ ਬਹਾਦਰਾਂ ਦੇ ਮਹਾਰਥੀ ਤੇ ਬਲੀ ਬਲਕਾਰ ਦਾ ਦਿਲ ਹੈ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਦੇਖਿਆ ਗਲਗੀ ਘਰ ਅਵਤਾਰ ਦਾ ਦਿਲ ਧੰਨ ਜਿਗਰਾ ਬਾਜਾਂ ਵਾਲੇ

ਕਹੀਏ ਆਪੋ ਆਪਣੀ ਜਗ੍ਹਾ ਤੇ ਬੈਠੇ ਦਿਓ, ਰਾਹ ਛੱਡ ਦਿਓ, ਖੜੇ ਰਹਿਣਾ ਭਾਈ ਉੱਠਣਾ ਨੀ ਕਿਸੇ ਨੇ। ਤਾਂ ਹੀ ਤੇ ਸਿੱਖ ਪਿਆਰ

ਸੰਗੇ ਉਹਨਾਂ ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਤੇ ਸਮਾਗਮ ਦਾ ਚਾਅ ਹੈ। ਜਦੋਂ ਜਗਾਰੇ ਲੱਗਣ ਬਾਹਾਂ ਛੱਡੀਆਂ ਰੱਖਿਓ, ਸੰਗੇ ਉਹ ਨਾ ਪਿਆਰਿਓ, ਖੰਡ ਤੇ ਹੈ ਕੱਢੋ ਬਾਹਾਂ ਬਾਹਰ ਕੱਢੋ, ਮਾਰੀਆਂ ਛੱਡੀਆਂ ਕਰੋ ਬੋਲ।

0: ਬਹੁਤ ਹੀ ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਜਿਹੜੇ ਜਿਹੜੇ ਸਿੰਘ ਸਜੇ ਗੁਰੂ ਵਾਲੇ ਬਣੇ ਦਾਖਲੇ ਲਏ ਪਰ ਚੇਤਾ ਰੱਖਿਓ ਜੀ ਗੁਰੂ ਗਿਆਨ ਗਿਆਨ ਤੱਕ ਪਹੁੰਚਾਂਗੇ ਤੇ ਅਸਲ ਗਿਆਨਵਾਨ ਬਣਨਾ ਗੁਰੂ ਵਾਲੇ ਬਣਨਾ ਹੈ ਗਿਆਨਵਾਨ ਬਣਨਾ ਸਮਝ ਆ ਗਈ ਅੰਮ੍ਰਿਤ ਛਕ ਲਿਆ ਦਾਖਲਾ ਲੈ ਲਿਆ ਇਹਨੂੰ ਅੱਗੇ ਹੁਣ ਸਮਝ ਗਿਆਨ ਲੈਣਾ ਤੇ ਜਦੋਂ ਗਿਆਨ ਸਾਡੀ ਜ਼ਿੰਦਗੀ 'ਚ ਆ ਗਿਆ ਸਮਝ ਲਓ ਗੁਰੂ ਸਾਡੀ ਜ਼ਿੰਦਗੀ 'ਚ ਆ ਗਿਆ ਗਿਆਨਵਾਨ ਮਤਲਬ ਗੁਰੂ ਵਾਲਾ ਤੇ ਗਿਆਨਹੀਣ ਫਿਰ ਨਹੀਂ ਗੁਰੂ ਵਾਲਾ ਜ਼ਿੰਦਗੀ ਜਿਉਣ ਦਾ ਗਿਆਨ ਨਹੀਂ ਫੈਸਲੇ ਕਿੱਦਾਂ ਲੈਣੇ ਹੈ ਕੋਈ ਸਮਝ ਨਹੀਂ ਜ਼ਿੰਦਗੀ ਦੇ ਡਿਸੀਜਨ ਕਿੱਦਾਂ ਲੈਣੇ ਹੈ ਪਤਾ ਕੋਈ ਨਹੀਂ ਫਿਰ ਨਹੀਂ ਗਿਆਨਵਾਨ ਭਾਈ ਫਿਰ ਨਹੀਂ ਗੁਰੂ ਵਾਲਾ ਮਤਲਬ ਸਮਝਦਾ ਅਕਲ ਜ਼ਿੰਦਗੀ ਦੇ ਹਰ ਪਹਿਲੂ ਵਾਲੇ ਨੌਲੇਜ ਸਮਝ ਤੇ ਇੱਥੇ ਰੁਕ ਗਏ ਫਿਰ ਤੇ ਖੜੇ ਰਹਾਂਗੇ ਤੇ ਜੇ ਅੱਗੇ ਵਧਾਂਗੇ ਸਮਝ ਲਵਾਂਗੇ ਤੁਰੇ ਚੱਲਾਂਗੇ ਗਿਆਨ ਲਵਾਂਗੇ ਤਾਂ ਹੀ ਗਿਆਨਵਾਨ ਗੁਰੂ ਵਾਲੇ ਤਾਂ ਹੀ ਆਪਾਂ ਬਣਾਂਗੇ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਬਈ ਆਪਾਂ ਦਾਖਲੇ ਲਈਏ ਪੜ੍ਹਾਈ ਗਿਆਨ ਸਾਰੇ ਤਰ੍ਹਾਂ ਦਾ ਸਭ ਤੋਂ ਪਹਿਲਾਂ ਤੇ ਸਿਹਤ ਨੂੰ ਠੀਕ ਰੱਖਣਾ ਫਿੱਟ ਰੱਖਣਾ ਹੁਣ ਕਈ ਬੰਦੇ ਜਦੋਂ ਬਾਹਾਂ ਖੜੀਆਂ ਕਰਦੇ ਮੈਨੂੰ ਲੱਗਦਾ ਵੀ ਇੱਕ ਮਿੰਟ ਇੱਦਾਂ ਰੱਖੀਆਂ ਆਪਾਂ ਤੇ ਕਈਆਂ ਦੇ ਮੋਢੇ ਥੱਕ ਗਏ ਹੋਣਗੇ ਯਾਰ ਕਦੋਂ ਥੱਲੇ ਕਈ ਹੈ ਇੰਨੇ ਨਾਲ ਹੀ ਮੋਢੇ ਥੱਕ ਜਾਂਦੇ ਹਿਸਾਬ ਲਾ ਕੇ ਵੇਖੋ ਵੀ ਜਿਹੜੇ ਇੰਨੇ ਕੁ ਨਾਲ ਹੀ ਥੱਕੀ ਜਾਂਦੇ ਆ ਇੰਨਾ ਵੀ ਆਪਾਂ ਹੁਣ ਕੋਸ਼ਿਸ਼ ਕਰੀਏ ਜੇ ਸਿਹਤ ਦਾ ਖਿਆਲ ਰੱਖੀਏ ਤੁਰੀਏ ਫਿਰੀਏ ਹੁਣ ਕਈਆਂ ਨੇ ਇੱਥੇ ਇੱਦਾਂ ਦੇ ਵੀਰ ਹੈ ਜਿਹਨਾਂ ਨੇ ਆਉਣ ਲੱਗਿਆਂ ਨੇ ਦੋ ਪ੍ਰਸ਼ਾਦੇ ਛਕਦੇ ਸੀ ਜਾਣ ਲੱਗਿਆਂ ਕਹਿੰਦੇ ਤਿੰਨ ਚਾਰ ਛਕ ਲਏ ਚਾਰ ਪ੍ਰਸ਼ਾਦੇ ਛਕ ਲਏ ਤੇ ਇੱਥੋਂ ਨਾਲ ਹੀ ਬਸ ਇੱਥੇ ਨਾਲ ਵਾਲੇ ਪਿੰਡ ਗਿਆ ਮੋਟਰਸਾਈਕਲ ਤੇ ਬੈਠ ਗਿਆ ਤੇ ਜਾਣ ਸਾਰ ਲੰਮਾ ਪੈ ਗਿਆ ਤੇ ਖਾਣਾ ਜਿਹੜਾ ਸਾਰਾ ਉਹ ਹੁਣ ਹਜਮ ਵੇਖੋ ਕਿੰਨਾ ਹੋਊ ਫਿਰ ਤੇ ਜਿੰਨੇ ਸੈੱਲ ਨੇ ਬਹੁਤ ਗਾਲਾਂ ਕੱਢਦੇ ਨੇ ਤੈਨੂੰ ਕਿੱਥੇ ਡਿਪ ਤੱਕ ਛੇੜਤੀ ਸਾਡੇ ਵਾਸਤੇ ਲੀਵਰ ਕਹਿੰਦਾ ਵੀ ਛੇੜਤਾ ਭੰਗਾ ਬਸ ਰਹਿੰਦੀ ਨੀ ਤੇਰੀ ਜੀਭ ਉਹ ਫਿਰ ਸਾਰੀ ਰਾਤ ਉਹ ਵਿਚਾਰਾ ਜਾਗੀ ਜਾਂਦਾ ਤੂੰ ਸੌ ਜਾਂਦਾ ਤੇ ਸਵੇਰ ਨੂੰ ਫਿਰ ਡਕਾਰ ਆਈ ਜਾਂਦੇ ਬੰਦੇ ਨੂੰ ਕਿੱਦਾਂ ਵੀ ਪਰੇਸ਼ਾਨੀਆਂ ਹੋ ਰਹੀਆਂ ਹੁਣ ਵੇਖੋ ਪਿਆਰੇ ਉਹ ਸੁਣੋ ਆਹ ਹੁਣ ਵੇਖਿਓ ਆਹ ਮੇਰੇ ਵੀ ਹੋ ਜਾਂਦਾ ਆਹ ਜਿਹੜਾ ਜਿੱਦਾਂ ਹੁਣ ਤੁਸੀਂ ਆਰਾਮ ਨਾ ਕਰੋ ਪ੍ਰੋਪਰ ਜੇ ਐਕਸਰਸਾਈਜ਼ ਨਾ ਕਰੀਏ ਮਾੜਾ ਮੋਟਾ ਤੁਰੀਏ ਫਿਰੀਏ ਨਾ ਤੇ ਆਹ ਜਿਹੜੀਆਂ ਸਾਡੀਆਂ ਇੱਥੇ ਨਾੜਾਂ ਹੁੰਦੀਆਂ ਜਿਹਨੂੰ ਸਰਵਾਈਕਲ ਹੋ ਗਿਆ ਕਹਿ ਦਿੰਦੇ ਅਸੀਂ ਬਲੋਕੇਜ ਹੋਣ ਲੱਗ ਜਾਂਦੀ ਹੈ ਬਲੱਡ ਸਰਕੂਲੇਸ਼ਨ ਸਲੋ ਹੋ ਜਾਂਦਾ ਜਿਹੜੇ ਬੰਦੇ ਦਾ ਬਲੱਡ ਸਰਕੂਲੇਸ਼ਨ ਸਲੋ ਹੋ ਗਿਆ ਬ੍ਰੇਨ ਨੂੰ ਚਾਹੀਦੀ ਸੀ ਆਕਸੀਜਨ ਬ੍ਰੇਨ ਨੂੰ ਬਲੱਡ ਪ੍ਰੋਪਰ ਜਾਣਾ ਚਾਹੀਦਾ ਐਂ ਚੱਲਣਾ ਚਾਹੀਦਾ ਤੇ ਬਲੱਡ ਸਾਡਾ ਫਿਰ ਦਿਮਾਗ ਨੂੰ ਸਹੀ ਪਹੁੰਚਦਾ ਨਹੀਂ ਜਦੋਂ ਦਿਮਾਗ ਨੂੰ ਸਹੀ ਬਲੱਡ ਨਹੀਂ ਪਹੁੰਚਦਾ ਫਿਰ ਸੁਸਤੀ ਪਈ ਜਾਂਦੀ ਗੁੱਸਾ ਚੜੀ ਜਾਂਦਾ ਡਿਸੀਜਨ ਨਹੀਂ ਵਧੀਆ ਬਣਦੇ ਕਿਉਂਕਿ ਦਿਮਾਗ ਨੇ ਤੇ ਕਰਨਾ ਹੁਣ ਵੇਖੋ ਇਹ ਕੰਮ ਕਰਨਾ ਆਹ ਕੰਮ ਕਰਨਾ ਕੰਮ ਤੇ ਜੀ ਲਾਉਣਾ ਉਹ ਤਾਂ ਹੀ ਲੱਗੂ ਜੇ ਦਿਮਾਗ ਸਹੀ ਚੱਲੂ ਜੇ ਦਿਮਾਗ ਸਹੀ ਕਿਉਂ ਨਹੀਂ ਚੱਲਦਾ ਕਿਉਂਕਿ ਸਰਕੂਲੇਸ਼ਨ ਸਹੀ ਤੇ ਆਹ ਆਹ ਸਰਕੂਲੇਸ਼ਨ ਕਿਉਂ ਸਹੀ ਨਹੀਂ ਚੱਲਦਾ ਸਾਡਾ ਸਾਰਿਆਂ ਨਾਲੋਂ ਵੱਧ ਪੱਠਾ ਭਾਰਤਾ ਫੋਨ ਨੇ ਉਹ ਜਦੋਂ ਨਜ਼ਰ ਏਦਾਂ ਏਦਾਂ ਹੀ ਰੱਖਣਾ ਸਿਰ ਨਹੀਂ ਰੱਖਣੀ ਗਰਦਨ ਥੱਲੇ ਨੂੰ ਧਿਆਨ ਕੱਢ ਕੇ ਰੱਖਣਾ ਧਿਆਨ ਹੈ ਥੱਲੇ ਨੂੰ ਫੋਨ ਨੂੰ ਵੇਖੀ ਜਾਓ ਆਹ ਸਾਰੇ ਦਾ ਸਾਰਾ ਇੱਥੋਂ ਜਕੜਿਆ ਜਾਂਦਾ ਕਈਆਂ ਦੇ ਪੇਟਾਂ ਚ ਕਿੱਲੇ ਲੱਗਦੇ ਹੁੰਦੇ ਆ ਦਰਦ ਹੁੰਦਾ ਕਈਆਂ ਦੇ ਛੱਡਿਆ ਫੇਰ ਨਹੀਂ ਜਾਂਦਾ ਉਹ ਫੋਨ ਤੇ ਹੁਣ ਜਿਹੜੇ ਬੰਦੇ ਨੇ ਅੱਧਾ ਘੰਟਾ ਸਵੇਰੇ ਉੱਠ ਕੇ ਐਕਸਰਸਾਈਜ਼ ਕਰੇ ਕੋਈ ਮਾੜਾ ਮੋਟਾ ਯੋਗਾ ਕਰ ਲਵੇ ਯੋਗਾ ਕਰਦੇ ਆ ਸਿਹਤ ਲਈ ਰੱਬ ਕੁਛ ਨਹੀਂ ਹੁੰਦਾ ਯੋਗਾ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਬੈਠਾ ਕਰਦਾ ਇਹ ਬ੍ਰੇਨ ਦੇ ਵਾਸਤੇ ਇਹ ਚੰਗਾ ਹੈ ਅਸੀਂ ਵਾਹਿਗੁਰੂ ਅੱਧਾ ਘੰਟਾ ਕਰੀਏ ਰਿਲੈਕਸ ਹੋਈਏ ਆਪਣੇ ਆਪ ਨਾਲ ਗੱਲ ਕਰੀਏ ਇਹ ਚੰਗੀ ਗੱਲ ਹੈ ਇੱਦਾਂ ਬਹਿਣਾ ਚਾਹੀਦਾ ਠੀਕ ਹੈ ਐਕਸਰਸਾਈਜ਼ ਕਰੋ ਮਾੜਾ ਮੋਟਾ ਜਿਮ ਜਾਓ ਕੋਈ ਭਜੋ ਨੱਠੋ ਬਲੱਡ ਸਰਕੂਲੇਸ਼ਨ ਬ੍ਰੇਨ ਨੂੰ ਮੇਰੇ ਨੂੰ ਸਹੀ ਜਾਵੇ ਤਾਂ ਮੈਂ ਸ਼ਾਂਤ ਰਹੂੰ ਨਹੀਂ ਤੇ ਸਾਰੇ ਘਰ ਦੇ ਟੱਬਰ ਨੂੰ ਕੁੱਟ ਦਿੰਦੇ ਨੇ ਕਈ ਬੰਦੇ ਗੁੱਸੇ ਜਾ ਕੇ ਜੁੱਤੀ ਲਾ ਲੈਣਗੇ ਘਰ ਵਾਲੀ ਵੀ ਕੁੱਟਤਾ ਨਿਆਣੇ ਵੀ ਕੁੱਟਤੇ ਅਸਲ ਚੋਂ ਹੁੰਦੇ ਅੱਕੇ ਨੇ ਉਹ ਬ੍ਰੇਨ ਦੀ ਪ੍ਰੋਬਲਮ ਹੈ ਉਹਨਾਂ ਦੀ ਗੁੱਸਾ ਚੜਿਆ ਜਾਂਦਾ ਜਿਹਨਾਂ ਨੂੰ ਜਾਵੇ ਤੇ ਜੋ ਇੱਦਾਂ ਭੱਜ ਨੱਠ ਕਰਨ ਮਾੜਾ ਮੋਟਾ ਪਸੀਨਾ ਕੱਢਣ ਜ਼ੋਰ ਜ਼ਾਰ ਲਾ ਕੇ ਆਉਣ ਬ੍ਰੇਨ ਰਿਲੈਕਸ ਹੋਵੇ ਆਪੇ ਸਾਰਾ ਕੁਝ ਠੀਕ ਹੋਵੇ ਤੇ ਖਾ ਲੈਣਾ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਸ਼ੋਪਾਂ ਚੰਡੀਗੜ੍ਹ ਦੇ ਇਲਾਕੇ 'ਚ ਰਹਿੰਦੇ ਆ ਤੁਸੀਂ ਕਦੇ ਪੀਜ਼ਾ ਮਿਲ ਗਿਆ ਕਦੇ ਬਰਮ ਬਰਗਰ ਮਿਲ ਗਿਆ ਕਦੇ ਸਬਵੇ ਮਿਲ ਗਿਆ ਕਿੰਨਾ ਕੁਛ ਹੈ ਖਾਣ ਨੂੰ ਤੇ ਲੰਘਿਆ ਜਾਂਦਾ ਜਦੋਂ ਅਗਲਾ ਅੱਗੋਂ ਦੀ ਲੰਘਦਾ ਫਿਰ ਜ਼ਮੀਨਾਂ ਸਾਡੀਆਂ ਵਧੀਆ ਵਿਕ ਵੁਕ ਗਈਆਂ ਪੈਸੇ ਵੀ ਘਾਟਾ ਕੋਈ ਇੱਧਰ ਵਾਲੇ ਪਾਸੇ ਇਹ ਵੀ ਕਮੀ ਘਾਟਾ ਇਹ ਵੀ ਕਿਸੇ ਪਾਸੇ ਬਥੇਰੇ ਰੰਗ ਭਾਗ ਲੱਗੇ ਪਏ ਆ ਜਿੱਦਾਂ ਕਹਿੰਦੇ ਹੈ ਵੀ ਬਥੇਰੇ ਭਾਗ ਲੱਗੇ ਆ ਫਿਰ ਬੰਦਾ ਫਿਰ ਏਦਾਂ ਹੀ ਹੋਣਾ। ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਸਭ ਤੋਂ ਜ਼ਰੂਰੀ ਗਿਆਨਵਾਨ ਬੰਦਾ ਸਮਝਦਾਰ ਬੰਦਾ
1: ਉਹਦਾ ਬ੍ਰੇਨ ਸਹੀ ਰਹੇ।
0: ਖਾਣਾ ਉਹ ਖਾਣਾ ਜਿਹੜਾ ਠੀਕ ਰੱਖੀਏ, ਪਾਣੀ ਵੱਧ ਤੋਂ ਵੱਧ ਪੀਏ ਭਾਈ, ਸਿਹਤ ਦਾ ਖਿਆਲ ਰੱਖੀਏ। ਜੇ ਬ੍ਰੇਨ ਮੇਰੇ ਨੂੰ ਸਹੀ ਤਰ੍ਹਾਂ ਨਾਲ ਸਰਕੂਲੇਸ਼ਨ ਲਾ ਗਿਆ ਮੇਰੀ ਪ੍ਰੋਬਲਮ ਹੋ ਜਾਣੀ ਹੈ, ਮੈਂ ਪਤਾ ਨਹੀਂ ਕਿਹਦੇ ਨਾਲ ਲੜ ਪੈਣਾ, ਮੈਨੂੰ ਪਤ ਗੁੱਸਾ ਚੜੀ ਜਾਊਗਾ ਸਾਰਾ ਦਿਨ। ਆ ਜਿਹੜੇ ਬੰਦੇ ਜਿੰਮ ਜਾਂਦੇ ਆ ਰੋਜ਼ ਕਿੰਨੇ ਰਿਲੈਕਸ ਹੋ ਜਾਂਦੇ, ਜਿੱਦਣ ਨਹੀਂ ਜਾਂਦੇ ਫਿਰ ਐਂ ਲੱਗਦਾ ਵੀ ਯਾਰ ਅੱਜ ਸੁਸਤੀ ਪਈ ਜਾਂਦੀ ਹੈ, ਅੱਜ ਡਾਊਨ ਫੀਲ ਕਰਦੇ, ਡੈਡ ਡੈਡ ਫੀਲ ਕਰਦੇ ਆ ਉਹ। ਤਾਂ ਕਰਕੇ ਮੈਂ ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ, ਸਮਝ ਆਈ ਹੈ ਤੇ ਸਭ ਤੋਂ ਪਹਿਲਾਂ ਸਰੀਰ ਦੀ ਸਮਝ ਆਉਣੀ ਚਾਹੀਦੀ ਹੈ। ਫਿਰ ਰਿਸ਼ਤੇ ਕਿੱਦਾਂ ਨਿਭਾਉਣੇ ਆ, ਫਰਜ਼ ਕਿੱਦਾਂ ਨਿਭਾਉਣੇ ਆ, ਜਿੱਥੇ ਕੰਮ ਕਰਦੇ ਆ ਜਿੱਥੇ ਜ਼ਿੰਮੇਵਾਰੀਆਂ ਨਿਭਾਉਣੇ ਆ ਉਹ। ਤਾਂ ਕਰਕੇ ਹੁਣ ਮੈਂ ਕੱਲ ਰੀਜ਼ਨ ਦੀ ਗੱਲ ਕਰਦਾ, ਰੀਜ਼ਨਿੰਗ ਦੀ, ਸਹੀ ਦਿਓ ਕਾਰਨ ਕੀ ਹੈ, ਤੁਸੀਂ ਏਦਾਂ ਕਿਉਂ ਕਰਦੇ ਹੋ, ਉਹਦਾ ਕਾਰਨ ਸਹੀ ਦੱਸੋ। ਜੇ ਮੈਨੂੰ 10 ਮਿੰਟ ਦਿਓ ਤੇ ਮੈਂ ਗੱਲ ਕਰਾਂ। ਇਹ 10:15 ਹੋ ਗਏ ਮੇਰੇ ਕੋਲ ਤੇ 10 ਮਿੰਟ ਲੱਗ ਜਾਣਗੇ ਇਸ ਟੌਪਿਕ ਨੂੰ ਜੇ ਧਿਆਨ ਨਾਲ ਸਮਝਾਰਾਂ ਮੈਂ। 10:30 ਤੋਂ ਪਹਿਲਾਂ ਆਪਾਂ ਭੋਗ ਪਾ ਦਿਆਂਗੇ, ਕਿਉਂਕਿ ਸਾਰਿਆਂ ਨੇ ਘਰੋਂ ਕਰੀ ਜਾਣਾ, ਕੰਮਾਂ ਕਾਰਾਂ ਵਾਲੇ ਵੀ ਸਾਰੇ ਆ, ਠੰਡ ਦਾ ਵੀ ਸਮਾਂ। ਤੇ 15 ਤੋਂ 10 ਮਿੰਟ ਚਲੋ ਦਿਓ, ਪੜ੍ਹੇ ਲਿਖੇ ਬੱਚੇ ਜਿੰਨੇ ਵੀ ਹੈ ਉਹ ਇਸ ਗੱਲ ਨੂੰ ਜ਼ਰੂਰ ਅੰਡਰਸਟੈਂਡ ਕਰੋ, ਧਿਆਨ ਨਾਲ ਸੁਣੋ। ਤੁਸੀਂ ਕਿੱਦਾਂ ਮੰਨਦੇ ਹੋ ਇਹਦੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੱਦਾਂ ਦੇ, ਤੁਹਾਡਾ ਨਜ਼ਰੀਆ ਕਿੱਦਾਂ ਦਾ, ਤੁਸੀਂ ਕਿੱਦਾਂ ਸੋਚਦੇ ਹੋ। ਵੀਰੋ ਪੜ੍ਹੇ ਲਿਖੇ ਹੋ, ਜੇ ਤੇ ਤੁਸੀਂ ਸੋਚਦੇ ਹੋ ਬੜੇ ਵਧੀਆ ਤਰੀਕੇ ਨਾਲ, ਰੀਜ਼ਨ ਆਪਣਾ ਸਹੀ ਦਿਓ ਗੱਲ ਦਾ। ਹੁਣ ਅਗਲਾ ਕਹਿ ਦੇ ਵੀ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਕਿਉਂ ਕਹਿੰਦੇ ਹੋ, ਬਈ ਗੁਰੂ ਨਾਨਕ ਨੂੰ ਪਿਤਾ ਕਿਉਂ ਨਹੀਂ ਕਹਿੰਦੇ, ਪਿਤਾ ਤੁਸੀਂ ਕਿਉਂ ਕਿਹਾ। ਤੇ ਜੇ ਤੁਸੀਂ ਆਹ ਰੀਜ਼ਨ ਲਿਓ ਵੀ ਪਿਤਾ ਦਾ ਮਤਲਬ ਪਿਆਰ ਕਰਨਾ ਹੁੰਦਾ, ਬੰਦਾ ਸਾਰਾ ਕੁਝ ਆਪ ਵਾਰ ਕੇ ਜਦੋਂ ਸਾਰੀ ਗੱਲ ਸਮਝਾਓਗੇ ਤੇ ਇਹਦਾ ਮਤਲਬ ਵੀ ਇਸ ਐਂਗਲ ਤੋਂ ਅਸੀਂ ਉਹਨਾਂ ਨੂੰ ਆਪਣਾ ਪਿਤਾ ਕਹਿ ਦਿੰਦੇ, ਰੀਜ਼ਨ ਜਿਹੜਾ ਆਹ ਰੀਜ਼ਨ ਹੈ। ਤਾਂ ਸਾਡਾ ਜੀ ਕਰਦਾ ਉਹਨਾਂ ਨੂੰ ਪਿਤਾ ਕਹਿੰਦੇ, ਅਸੀਂ ਪਿਆਰ ਕਰਦੇ ਹਾਂ, ਰਿਸਪੈਕਟ ਕਰਦੇ ਹਾਂ। ਇੱਕ ਪਿਓ ਵਾਲਾ ਜਿਹੜਾ ਪਿਓ ਨਹੀਂ ਪਿਆਰ ਕਰਦਾ, ਇਹ ਤਾਂ ਲੀਡਰ ਸੀ ਸਾਡੇ ਆਗੂ ਸੀ, ਉਹ ਸਾਡੀ ਅਗਵਾਈ ਕੀਤੀ, ਉਹਨਾਂ ਨੇ ਸਾਨੂੰ ਏਦਾਂ ਅੱਗੇ ਲੈ ਕੇ ਗਏ, ਏਦਾਂ ਪਿਆਰ ਕੀਤਾ ਆਪਣੇ ਬੱਚੇ ਵਾਸਤੇ ਸਾਡੇ ਲਈ, ਰੀਜ਼ਨ ਸਹੀ। ਇੱਥੇ ਗੱਲ ਸਮਝ ਆਉਣੀ, ਹਰ ਗੱਲ ਲਈ ਤੁਹਾਨੂੰ ਰੀਜ਼ਨ ਸਹੀ ਰਹਿਣਾ ਪੈਣਾ, ਏਦਾਂ ਕਿਉਂ ਕਰਦਾ। ਹੁਣ ਵੇਖੋ ਗੁਰਦੁਆਰੇ ਕਿਉਂ ਜਾਂਦਾ ਭਾਈ, ਉੱਥੋਂ ਸਾਨੂੰ ਗਿਆਨ ਮਿਲਦਾ, ਸਮਝ ਮਿਲਦਾ। ਅਸੀਂ ਗੁਰਦੁਆਰਾ ਸਾਹਿਬ ਸਤਸੰਗ ਵਿੱਚ ਜਾਂਦੇ ਹਾਂ, ਸਾਨੂੰ ਉੱਥੋਂ ਸਮਝ ਮਿਲਦੀ ਹੈ, ਅਕਲ ਮਿਲਦੀ ਹੈ। ਅਸੀਂ ਦੀਵਾਨ ਤੇ ਗਏ, ਦਿਮਾਗ ਖੁੱਲਦਾ ਸਾਡਾ, ਸਾਡੀ ਕਲਾਸ ਲੱਗਦੀ ਹੈ, ਸਾਨੂੰ ਅਕਲ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਅਸੀਂ ਸਾਰੇ ਸਿੱਖਦੇ ਹਾਂ, ਲਿਸਨ ਕਰਦੇ। ਪਰ ਜੇ ਤੁਸੀਂ ਇੱਦਾਂ ਕਹਿਣਾ ਹੈ ਵੀ ਸਾਨੂੰ ਮੁੰਡਾ ਉੱਥੋਂ ਮਿਲਿਆ, ਲੜਕੀ ਉੱਥੋਂ ਮਿਲੀ, ਘਰ ਬਾਰ ਦੇ ਸਾਰੇ ਸੁੱਖ ਸਹੂਲਤਾਂ ਉੱਥੋਂ ਮਿਲੀਆਂ, ਆਹ ਦਾਤਾਂ ਉੱਥੋਂ ਮਿਲੀਆਂ, ਤੇ ਜੇ ਕਾਮਰੇਡ ਕੋਈ ਮਿਲ ਗਿਆ ਜਿਹੜਾ ਗੁਰਦੁਆਰੇ ਜਾਂਦਾ ਹੀ ਨਹੀਂ ਰੱਬ ਨੂੰ ਮੰਨਦਾ ਨਹੀਂ, ਉਹਨੇ ਕਹਿਣਾ ਕੀ ਮਿਲਿਆ, ਤੂੰ ਕਹਿਣਾ ਇੱਕ ਗੱਡੀ ਮਿਲੀ ਰੱਬ ਦੇ ਦਾਤ ਦੇ ਤੀ, ਉਹਨੇ ਕਹਿਣਾ ਮੇਰੇ ਤੇ ਦੋ ਨੇ, ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ। ਤੈਂ ਕਹਿਣਾ ਰੱਬ ਨੇ ਮੈਨੂੰ ਪੁੱਤ ਦਿੱਤਾ, ਮੈਨੂੰ ਉੱਥੋਂ ਪੁੱਤਰ ਮਿਲਿਆ, ਉਹਨੇ ਕਹਿਣਾ ਮੇਰੇ ਦੋ ਨੇ। ਤੂੰ ਕਹੀਂ ਵੀਜ਼ਾ ਲੱਗ ਗਿਆ ਮੈਨੂੰ ਗੁਰਦੁਆਰੇ ਤੋਂ ਕਿਰਪਾ ਹੋ ਗਈ, ਉਹਨੇ ਕਹਿਣਾ ਸਾਡੇ ਸਾਰਾ ਟੱਬਰ ਹੀ ਅਮਰੀਕਾ ਰਹਿੰਦਾ, ਹੁਣ ਬੋਲ ਇੱਥੇ ਮੰਨਦੀ ਨੀ ਗੁਰਦੁਆਰੇ ਬਾਰੇ। ਇਹ ਰੀਜ਼ਨ ਦਏਗਾ
1: ਫਸ ਜਾਵਾਂਗੇ ਤੁਸੀਂ,
0: ਕਾਰਨ ਤੁਹਾਨੂੰ ਸਹੀ ਦੱਸਣਾ ਪੈਣਾ। ਕਿਉਂ ਮੰਨਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ? ਸਾਡੇ ਗੁਰੂ ਗ੍ਰੰਥ ਸਾਹਿਬ ਸਮਝ ਲੈਣ ਵਾਸਤੇ, ਅਕਲ ਲੈਣ ਵਾਸਤੇ ਨੇ। ਜਦੋਂ ਅਸੀਂ ਉਹਨਾਂ ਦੀ ਸੋਚ ਨੂੰ ਵੇਖਦੇ ਹਾਂ, ਉਹ ਪੈਂਤੀਆਂ ਨੂੰ ਵੇਖਦੇ ਹਾਂ, ਉਹਨਾਂ ਪੈਂਤੀਆਂ ਵੱਲ ਵੇਖਦੇ, ਸਾਨੂੰ ਨਜ਼ਰੀਆ ਬਣਾਉਣਾ ਆਉਂਦਾ, ਓਪੀਨੀਅਨ ਕੱਢਣਾ ਆਉਂਦਾ, ਉਹਦੇ ਨਾਲ ਸਾਡਾ ਦਿਮਾਗ ਖੁੱਲਦਾ ਵੀ ਸੋਚੀ ਦਾ ਕਿੱਦਾਂ ਹੈ, ਹਾਲਾਤਾਂ ਨੂੰ ਵੇਖੇ, ਸਿਚੁਏਸ਼ਨ ਨੂੰ ਵੇਖੇ, ਸੋਚੀ ਦਾ ਕਿੱਦਾਂ ਹੈ। ਗੁਰੂ ਨਾਨਕ ਦੀ ਸੋਚ ਨੂੰ ਵੇਖ ਕੇ ਸਾਨੂੰ ਸੋਚਣਾ ਆਉਂਦਾ, ਗੁਰੂ ਅੰਗਦ ਸਾਹਿਬ ਦੇ ਬਚਨਾਂ ਨੂੰ ਪੜ੍ਹ ਕੇ ਸਾਨੂੰ ਸਮਝ ਆਉਂਦੀ ਹੈ, ਸੋਚਣਾ ਆਉਂਦਾ ਵੀ ਏਦਾਂ ਵੀ ਸੋਚੀਦਾ। ਏਦਾਂ ਦਾ ਐਂਗਲ ਹੋਵੇ ਦੁਨੀਆਂ ਨੂੰ ਵੇਖਣ ਦਾ, ਸਮਾਜ ਨੂੰ ਵੇਖਣ ਦਾ, ਰੀਜ਼ਨ ਸਹੀ ਹੈ। ਅੱਛਾ ਰੱਬ ਨੂੰ ਮੰਨਦਾ ਹੈ, ਹਾਂ ਰੱਬ ਕੀ ਕਰਦਾ ਹੈ, ਰੱਬ ਸਾਰਿਆਂ ਦੇ ਵਿੱਚ ਹੈ। ਜੇ ਤੂੰ ਮੈਂ ਕਹਿੰਦਾ ਵੀ ਰੱਬ ਕਿਤੇ ਵੱਖਰਾ ਰਹਿੰਦਾ, ਰੱਬ ਕਿਤੇ ਅੱਡ ਹੈ, ਰੱਬ ਆਪੇ ਕਰਦਾ, ਰੱਬ ਕਰੂ, ਫਿਰ ਰੀਜ਼ਨ ਤੇਰਾ ਗਲਤ ਹੈ, ਫਿਰ ਕਸੂਤਾ ਫਸੇਗਾ। ਉਹਨੇ ਸਵਾਲ ਤੇ ਸਵਾਲ ਕਰਨਾ ਕਿ ਤੇਰਾ ਰੱਬ ਫਿਰ ਐਂ ਕਿਉਂ ਕਰਦਾ, ਤੇਰਾ ਰੱਬ ਗਰੀਬਾਂ ਨੂੰ ਗਰੀਬ ਕਿਉਂ ਕਰੀ ਜਾਂਦਾ, ਅਮੀਰਾਂ ਨੂੰ ਅਮੀਰ ਕਿਉਂ ਕਰੀ ਜਾਂਦਾ, ਫਿਰ ਅਸੀਂ ਹੋਰ ਘਾਟ ਕਰੇ, ਪਿਛਲੇ ਜਨਮਾਂ ਦਾ ਫਲ ਹੋਣਾ, ਏਦਾਂ ਹੋਣਾ, ਐਂ ਨਹੀਂ। ਮੈਂ ਰੱਬ ਮੰਨਦਾ ਕਿਵੇਂ, ਘਟ ਘਟ ਵਿੱਚ ਵਸਿਆ ਮਨ ਬਲਿਹਾਰੀ ਕੁਦਰਤ ਵਸਿਆ ਅਸੀਂ ਸਾਰੇ ਰੱਬ ਦਾ ਹਿੱਸਾ ਜਿਵੇਂ ਕੱਲ ਵਾਲਾ ਦੁਆਰ ਜਿਹਨੇ ਨਹੀਂ ਸੁਣਿਆ ਫਿਰ ਸੁਣ ਲਿਓ ਕੱਲ ਆਪਣੇ ਟੋਪਿਕ ਤੇ ਖੁੱਲ ਕੇ ਗੱਲ ਕੀਤੀ ਸੀ ਨਾ ਜਿਨ੍ਹਾਂ ਨੇ ਕੱਲ ਦਾ ਦੀਵਾਨ ਸੁਣਿਆ ਸੀ ਰੱਬ ਅਸੀਂ ਮੰਨਦੇ ਹਾਂ ਸਾਰਿਆਂ ਵਿੱਚ ਵਸਿਆ ਹੋਇਆ ਕੁਦਰਤ ਵਿੱਚ ਰੱਬ ਵਸਿਆ ਬਲਿਹਾਰੀ ਕੁਦਰਤ ਵਸਿਆ ਅਸੀਂ ਕੁਦਰਤ ਦਾ ਹਿੱਸਾ ਹਾਂ ਰੱਬ ਸਾਡੇ ਵਿੱਚ ਹੈ ਰੀਜਨ ਸਹੀ ਦੇ ਰੱਬ ਸਾਡੇ ਵਿੱਚ ਹੈ ਅਸੀਂ ਰੱਬ ਦਾ ਪਾਠ ਹਾਂ ਅਸੀਂ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਨਿਭਾਉਣੀਆਂ ਅਸੀਂ ਹੀ ਰੱਬ ਦਾ ਹਿੱਸਾ ਬੰਦੇ 'ਚ ਰੱਬ ਹੈ ਇਹ ਠੀਕ ਹੈ ਕਿਤੇ ਵੱਖਰਾ ਰੱਬ ਬੈਠਾ ਹੈ ਫਿਰ ਪ੍ਰੋਬਲਮ ਪੈ ਜਾਣੀ ਹੈ ਸਾਨੂੰ ਕਰਨਾ ਪੈਣਾ ਸਾਡੇ ਵਿੱਚ ਰੱਬ ਹੈ ਗੁਰੂ ਸਾਹਿਬ ਨੇ ਕਿਹਾ ਬੰਦੇ 'ਚ ਰੱਬ ਹੈ ਤਾਂ ਕਰਕੇ ਸਾਨੂੰ ਆਪ ਕਰਨਾ ਪੈਣਾ ਜਿੰਨੇ ਕਾਰਜ ਨੇ ਆਪ ਕਰਨੇ ਪੈਣਗੇ ਰੀਜਨ ਸਹੀ ਦੇ ਹੁਣ ਹੁਣ ਹੁਣ ਹਰ ਗੱਲ ਵਾਸਤੇ ਜਿਹੜੀ ਵੀ ਗੱਲ ਕਰਨੀ ਹੈ ਉਹਦਾ ਕਾਰਨ ਸਹੀ ਦੱਸਣਾ ਪੈਣਾ ਇਸ ਕਾਰਨ ਕਰਕੇ ਮੈਂ ਏਦਾਂ ਮੰਨਦਾ ਹੁਣ ਅਗਲਾ ਪੁੱਛਦਾ ਹੈ ਕਿੰਨੇ ਵਜੇ ਉੱਠਦਾ ਚਾਰ ਵਜੇ ਉੱਠਦੇ ਜੀ ਬਾਬੇ ਦੀ ਫੁੱਲ ਕਿਰਪਾ ਆਪਾਂ ਨੂੰ ਤਾਂ ਗੁਰੂ ਸਾਹਿਬ ਠਾ ਲੈਂਦੇ ਹਾਂ ਚਾਰ ਵਜੇ ਇਸ਼ਨਾਨ ਕਰ ਲਈਦਾ ਇੱਕ ਦਿਨ ਨਾਗਾ ਨਹੀਂ ਪਾਇਆ ਸਾਨੂੰ ਬਾਬਾ ਜੀ ਨੇ ਦੱਸਤਾ ਸੀ ਜਿਹੜਾ ਤਿੰਨ ਵਜੇ ਉੱਠਦਾ ਉਹਨੂੰ ਹੀਰੇ ਦਾਨ ਕਰਨ ਦਾ ਫਲ ਮਿਲਦਾ ਜਿਹੜਾ ਪੰਜ ਵਜੇ ਉੱਠਦਾ ਹੈ ਉਹਨੂੰ ਸੋਨਾ ਦਾਨ ਕਰਨ ਦਾ ਮਿਲਦਾ ਜਿਹੜਾ ਛੇ ਵਜੇ ਚਾਂਦੀ ਦਾਨ ਕਰਨ ਦਾ ਇੰਨਾ ਫਲ ਜਿਹੜਾ ਇੰਨੇ ਵਜੇ ਉੱਠਦਾ ਇੰਨਾ ਫਲ ਜਿਹੜਾ ਇੰਨੇ ਵਜੇ ਉੱਠਦਾ ਇੰਨਾ ਫਲ ਤੇ ਅਗਲਾ ਫਿਰ ਪੜ੍ਹਿਆ ਲਿਖਿਆ ਬੱਚਾ ਖੋਜਦਾ ਫਿਰ ਸਾਡਾ ਜਿਹੜਾ ਛੇ ਤੋਂ ਬਾਅਦ ਵਾਲਾ ਫਿਰ ਉਹ ਤੇ ਕਹਿੰਦਾ ਫਿਰ ਲੋਹਿਆ ਹੀ ਰਹਿ ਜਾਂਦਾ ਫਲ ਲੋਹਿਆ ਹੀ ਰਹਿ ਜਾ ਦਾਨ ਕਰਤਾ ਹੀਰਿਆਂ ਵਾਲੇ ਤੇ ਚਾਰ ਵਾਲੇ ਹੈ ਚਾਰ ਵਜੇ ਵਾਲੇ ਹੀ ਹੈ ਅੱਛਾ ਹੁਣ ਜਿਹੜਾ ਬੰਦਾ ਸੁਣਨ ਵਾਲਾ ਉਹ ਕਹੂ ਵੀ ਯਾਰ ਸਾਰੀ ਸਾਰੀ ਰਾਤ ਇਹ ਤਾਂ ਮਤਲਬ ਰਾਤਾਂ ਨੂੰ ਕੰਮ ਕਿੱਦਾਂ ਕਰੂਗਾ ਬੰਦਾ ਚਲੋ ਜਿਹੜਾ ਮੈਂ ਵੈਸੇ ਸਲਾਹ ਦਿਆਂ ਤੇ ਸਲਾਹ ਮੇਰੀ ਇਹ ਹੈ ਵੀ ਬੰਦਾ ਦਸ ਵਜੇ ਸੌਂ ਕੇ ਪੰਜ ਵਜੇ ਉੱਠ ਪਵੇ ਚੰਗਾ ਚਾਰ ਵਜੇ ਉੱਠੇ ਪੰਜ ਵਜੇ ਉੱਠੇ ਚੰਗਾ ਹੈ ਬਹੁਤ ਚੰਗਾ ਹੈ ਪਰ ਇਹ ਨਹੀਂ ਹੈ ਵੀ ਜੇ ਕੋਈ ਚਾਰ ਵਜੇ ਉੱਠਦਾ ਤੇ ਹੀਰੇ ਵਾਲਾ ਤੇ ਚਾਰ ਜਿਹੜਾ ਬਣਾਇਆ ਹੋਇਆ ਹੀਰਿਆਂ ਵਾਲਾ ਤੇ ਇਹਦਾ ਫਲ ਮਿਲਦਾ ਨਹੀਂ ਭਾਈ ਏਦਾਂ ਨਹੀਂ ਸਾਰੀ ਸਾਰੀ ਰਾਤ ਬੰਦੇ ਜਾਗਦੇ ਹੈ ਅੰਮ੍ਰਿਤ ਵੇਲਾ ਕਿਹੜਾ ਹੈ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਵੀ ਡੈਫੀਨੇਸ਼ਨ ਹੈ ਜਦੋਂ ਸੱਚ ਨਾਲ ਜੁੜੀਏ ਵਿਚਾਰ ਕਰੀਏ ਸਮਝ ਆਵੇ ਚਾਹ ਪੀਓ ਚਾਹ ਵੇਲਾ ਰੋਟੀ ਖਾਓ ਰੋਟੀ ਵੇਲਾ ਅੰਮ੍ਰਿਤ ਪੀਓ ਜਦੋਂ ਮਨ ਅੰਮ੍ਰਿਤ ਪੀਂਦਾ ਤੇ ਉਦੋਂ ਕਿਹੜਾ ਵੇਲਾ ਹੁੰਦਾ ਹੈ ਅੰਮ੍ਰਿਤ ਵੇਲਾ ਤੇ ਹੁਣ ਜਿਵੇਂ ਆਪਾਂ ਅੰਮ੍ਰਿਤ ਦਾ ਗਿਆਨ ਲੈ ਰਹੇ ਹਾਂ ਸਮਝ ਲੈ ਰਹੇ ਹਾਂ ਧਿਮ ਧਿਮ ਵਰਸਾ ਅੰਮ੍ਰਿਤ ਧਾਰਾ ਮਨ ਪੀਂਦਾ ਹੁਣ ਸ਼ਬਦ ਵਿਚਾਰਾ ਸ਼ਬਦ ਦੀ ਵਿਚਾਰ ਗਿਆਨ ਲੈਂਦੇ ਹਾਂ ਜਦੋਂ ਉਦੋਂ ਸਾਡਾ ਮਨ ਅੰਮ੍ਰਿਤ ਪੀਂਦਾ ਤੇ ਉਦੋਂ ਕਿਹੜਾ ਵੇਲਾ ਬਣ ਗਿਆ ਫਿਰ ਅੰਮ੍ਰਿਤ ਵੇਲਾ ਜੇ ਵੇਲਾ ਵਕਤ ਵਿਚਾਰ ਲਈਏ ਕਿਸ ਵੇਲੇ ਭਗਤ ਹੋਏ ਜੇ ਵੇਲੇ ਵਕਤ ਦੀ ਵਿਚਾਰ ਕਰੋਗੇ ਕਿਹੜੇ ਵੇਲੇ ਭਗਤੀ ਕਰੋਗੇ ਕਿਹੜੇ ਵੇਲੇ ਅੰਮ੍ਰਿਤ ਵੇਲਾ ਇੱਥੇ ਅੰਮ੍ਰਿਤ ਵੇਲਾ ਹੁੰਦਾ ਅਮਰੀਕਾ ਰਾਤ ਪੈ ਰਹੀ ਹੁੰਦੀ ਹੈ ਅਗਲੇ ਦਿਨ ਜਦੋਂ ਇੱਥੇ ਰਾਤ ਹੁੰਦੀ ਉੱਥੇ ਅੰਮ੍ਰਿਤ ਵੇਲਾ ਹੁੰਦਾ ਇਸ ਕਰਕੇ ਅਸੀਂ ਉੱਠੋ ਇਹ ਗੱਲ ਹੈ ਸਵਖਤੇ ਉੱਠਣਾ ਤੜਕਣਾ ਲਾ ਦਿਓ ਜ਼ਿੰਦਗੀ ਦੇ ਵਿੱਚ ਤੜਕੇ ਵਾਲਾ ਹੀ ਕੰਮ ਹੋ ਜਾਂਦਾ ਇੱਕ ਦਾਲ ਤੜਕੇ ਤੋਂ ਬਿਨਾਂ ਤੇ ਇੱਕ ਤੜਕੇ ਵਾਲੀ ਹੈ ਬਸ ਇਹ ਜਿਹੜੇ ਬੰਦੇ ਤੜਕੇ ਉੱਠਦੇ ਹੈ ਸਮਝ ਲਓ ਉਹਨਾਂ ਦੀ ਜ਼ਿੰਦਗੀ 'ਚ ਤੜਕਾ ਹੀ ਲੱਗ ਜਾਂਦਾ ਇਹ ਗੱਲ ਚੰਗੀ ਹੈ ਪਰ ਇਹ ਰੱਖੋ ਵੀ ਇੰਨੇ ਵਜੇ ਉੱਠੋਗੇ ਤੇ ਆਹ ਫਲ ਮਿਲੂ ਇੰਨੇ ਵਜੇ ਉੱਠੋਗੇ ਤੇ ਆਹ ਫਲ ਮਿਲੂ ਇਹ ਜਦੋਂ ਏਦਾਂ ਦੀਆਂ ਗੱਲਾਂ ਤੁਸੀਂ ਕਰਦੇ ਹੈ ਰੀਜਨਿੰਗ ਸਹੀ ਦਿਓ ਕਾਰਨ ਸਹੀ ਦੱਸੋ ਵੀ ਮੈਂ ਚਾਰ ਵਜੇ ਉੱਠਦਾ ਸਿਹਤ ਤੰਦਰੁਸਤ ਰਹਿੰਦੀ ਹੈ ਕੰਮ ਛੇਤੀ ਨਿਬੜ ਜਾਂਦੇ ਆ ਮੈਂ ਚਾਰ ਤੋਂ ਲੇਟ ਨਹੀਂ ਹੁੰਦਾ ਆਪਾਂ ਕੋਸ਼ਿਸ਼ ਕਰੀ ਦੀ ਵੀ ਉੱਠੀਏ ਬਸ ਠੀਕ ਹੈ ਪਰ ਇਹ ਨਾ ਕਿਹਾ ਵੀ ਹੁਣ ਅਸੀਂ ਤੇ ਖਾਸ ਹੋ ਗਏ ਆਖੋ ਸਪਨਾ ਇਹ ਨਾ ਹੈ ਹੁਣ ਇੱਕ ਗੱਲ ਮਾਸਤੀ ਕਰਾਂ ਮੈਂ ਥੋੜ੍ਹੀ ਜਿਹੀ ਅਪੀਲ ਦੇ ਬੜੇ ਕੰਨ ਚੱਕ ਲੱਗੀਆਂ ਨੇ ਵੀ ਮਾਸਕ ਕਈਆਂ ਦੀ ਜੀਵ ਲਮਕਦੀ ਰਹਿੰਦੀ ਹੈ ਪਤਾ ਨਹੀਂ ਹੁਣ ਅਸੀਂ ਕਹਿ ਦੇਣ ਭਾਈ ਸਾਹਿਬ ਖਾ ਲਿਆ ਕਰੋ ਐਂ ਕਹਿ ਦੇਣ ਬਾ ਮੌਜ ਲੱਗਦੇ ਸਾਨੂੰ ਤੇ ਫਿਰ ਰੀਜਨਿੰਗ ਮੇਰੀ ਗੱਲ ਧਿਆਨ ਰੱਖਣ ਕਾਰਨ ਸਹੀ ਦੱਸੋ ਮੈਂ ਤੋਲਾ ਪਾਇਆ ਤੁਸੀਂ ਮੈਨੂੰ ਪੁੱਛੋ ਵੀ ਤੋਲਾ ਪਾਇਆ ਬਸ ਜੀ 25 ਸਾਲ ਪਹਿਲਾਂ ਮਹਾਂਪੁਰਸ਼ਾਂ ਨੇ ਕਿਰਪਾ ਕਰਤੀ ਕਰੀ ਪਵਾਤਾ ਲਾਇਆ ਹੀ ਨਹੀਂ ਮੁੜ ਕੇ ਉਹਨਾਂ ਨੇ ਬਚਨ ਕਰਿਆ ਸੀ ਤੋਲਾ ਲਾਈਗਾ ਤੇਰੇ ਤੇ ਬਾ ਅਹੀਂ ਰਹੂ ਬਸ ਮੈਂ ਨਹੀਂ ਲਾਇਆ ਜੀ ਮੈਂ ਖਾਸ ਬਣ ਗਿਆ ਕਿ ਰੀਜਨਿੰਗ ਕੈਸੀ ਦੇਤੀ ਬੰਦੇ ਦੇ ਸਿਰ ਤੇ ਭਾਰ ਪਾਤਾ ਬਾਕੀਆਂ ਨੂੰ ਐਵੇਂ ਬਣਾ ਦਿੱਤਾ ਵੀ ਤੁਸੀਂ ਪੈਂਟਾਂ ਸ਼ਰਟਾਂ ਵਾਲੇ ਐਵੇਂ ਫਿਰਦੇ ਹੋ ਮੈਂ ਖਾਸ ਹੋ ਗਿਆ ਨਾ ਬਸ ਉਦੋਂ ਪੰਗਾ ਪਊ ਜਦੋਂ ਰੀਜਨਿੰਗ ਗਲਤ ਕਾਰਨ ਗਲਤ ਕਾਰਨ ਸਹੀ ਦੱਸੋ ਸਾਡੀ ਪ੍ਰੋਬਲਮ ਸਾਡੀ ਸਿੱਖ ਕੌਮ ਦੀ ਇਹ ਰਹੀ ਹੈ ਰੱਬ ਕਿੱਥੇ ਹੈ ਕਾਰਨ ਗਲਤ ਕਿਉਂ ਨਾ ਮੈਂ ਆਪਣਾ ਅੱਖਾਂ ਬੰਦ ਕਰਕੇ ਕਿਉਂ ਬੈਠਾ ਮੈਡੀਟੇਸ਼ਨ ਕਰਨ ਵਾਲੀ ਨਹੀਂ ਰੱਬ ਨਾਲ ਇੱਕ ਹੋ ਰਿਹਾ ਇੱਥੇ ਕੋਈ ਰੱਬ ਪਰਮਾਤਮਾ ਤੱਕ ਕਿੰਨੀਆਂ ਰੀਜਨ ਗਲਤ ਦੇ ਦਿੱਤੇ ਵਾਹਿਗੁਰੂ ਵਾਹਿਗੁਰੂ ਕਰਦਾ ਜੀ ਪੈਸਾ ਚੌਂਕੜਾ ਮਾਰ ਕੇ ਆਪੇ ਨਾਲ ਗੱਲ ਕਰਦਾ ਸਰ ਸਰਬ ਵਿਆਪਕ ਨੂੰ ਫੀਲ ਕਰਦਾ ਰੀਜਨ ਸਹੀ ਦੇ ਦੇ ਜਦੋਂ ਰੀਜਨ ਇੱਦਾਂ ਦੇਣਾ ਵੀ ਉਹਦੇ ਨਾਲ ਹੀ ਕਿਰਪਾ ਹੋਣੀ ਹੈ ਉਦੋਂ ਪੰਗਾ ਪੈ ਜਾਂਦਾ ਹੁਣ ਵੇਖਿਓ ਮਾਸ ਖਾਂਦਾ ਸੀ ਬੰਦਾ ਇੱਕ ਨਹੀਂ ਖਾਂਦਾ ਸੀ ਤੇ ਜਿਹੜਾ ਪੁਜਾਰੀ ਸੀ ਉਹਨੇ ਪੁੱਛਿਆ ਵੀ ਆਹ ਕੌਣ ਹੈ ਕਹਿੰਦੇ ਲੈ ਇਹ ਕੋਈ ਬੰਦਾ ਹੈਗਾ ਇਹ ਮਾਸ ਖਾਂਦਾ ਮੈਂ ਮਾਸ ਨਹੀਂ ਖਾਂਦਾ ਉਹ ਬਣ ਗਿਆ ਖਾਸ ਉਹ ਬਹਿ ਗਿਆ ਅੱਡ ਬਣ ਕੇ ਵੱਖਰਾ ਜਦੋਂ ਮੈਂ ਕਹਾਂ ਮੈਂ ਚੋਲਾ ਨਹੀਂ ਲਾਉਂਦਾ ਮੈਂ ਖਾਸ ਹਾਂ ਕੋਈ ਕਹਿੰਦਾ ਮੈਂ ਚਾਰ ਵਜੇ ਉੱਠਦਾ ਮੈਂ ਖਾਸ ਹਾਂ ਇਹ ਕਹਿੰਦਾ ਮੈਂ ਮਾਸ ਨਹੀਂ ਖਾਂਦਾ ਅਸੀਂ ਚੰਗੇ ਹੁੰਦੇ ਹਾਂ ਕਈ ਬੰਦੇ ਤੇ ਅੰਮ੍ਰਿਤ ਛੱਕ ਕੇ ਦੂਜੇ ਬੰਦੇ ਤੋਂ ਸੂਖ ਜੀ ਮੰਨਣ ਲੱਗ ਜਾਂਦੇ ਪਰ ਇਹ ਹੋ ਗਿਆ ਆਪਾਂ ਦੇ ਵਾ ਖਾਸ ਹੋ ਗਿਆ ਅੱਜ ਤੋਂ ਪੀਏ ਬਣ ਗਿਆ ਨਾ ਤੂੰ ਗੁਰੂ ਗੋਬਿੰਦ ਸਿੰਘ ਦਾ ਤੂੰ ਖਾਸ ਹੋ ਗਿਆ ਹੁਣ ਕਈ ਬੰਦੇ ਇੰਨੀ ਭਿੱਟ ਮੰਨਦੇ ਆ ਇੱਥੇ ਤੱਕ ਵੀ ਸਾਡੇ ਬ੍ਰਾਹਮਣਵਾਦ ਫੈਲਿਆ ਪਿਆ ਵੀ ਕਈ ਸਿੱਖ ਤੇ ਦੇਗ ਨਹੀਂ ਗੁਰਦੁਆਰਿਆਂ ਲੈਂਦੇ ਇਹਦੇ ਹੱਥ ਦੀ ਦੇਗ ਵੀ ਨਹੀਂ ਲੈਣੀ ਗੁਰਦੁਆਰੇ ਜਾ ਕੇ ਵੀ ਦੇਗ ਨਹੀਂ ਲੈਂਦੇ ਪ੍ਰਸ਼ਾਦਾ ਆਪਣਾ ਬਣਾ ਕੇ ਆਪ ਹੀ ਰੱਖਦੇ ਆ ਇੱਥੇ ਸਫਾਈ ਦਾ ਕੰਸੈਪਟ ਹੈ ਸੁਸ਼ਮਤਾ ਦਾ ਨਹੀਂ ਸਿੱਖ ਧਰਮ ਦੇ ਵਿੱਚ

0: ਗਾਜਰ ਗੋਭੀ ਦਾ ਮਾਸ ਤੇ ਖਾਈ ਦਾ ਹੀ ਹੈ, ਮਨਾ ਨਹੀਂ ਮੈਂ ਕਰ ਸਕਦਾ, ਪਾਪ ਪੁੰਨ ਨਹੀਂ ਇਹਦੇ ਨਾਲ ਜੁੜਨਾ। ਜੇ ਤੂੰ ਬੰਦਾ ਮੇਰੇ ਤੋਂ ਸਲਾਹ ਲੈਂਦਾ ਵੀ ਮਾਸ ਖਾ ਲੈਣਾ ਚਾਹੀਦਾ, ਮੈਂ ਕਹਿੰਦਾ ਹੁੰਦਾ ਰਹਿਣ ਦੇ ਯਾਰ ਛੱਡ, ਮੈਂ ਸਲਾਹ ਇਹਦੇ ਨਾਲ ਸਲਾਹ, ਪਰ ਇਹਦਾ ਪਾਪ ਜਾਂ ਪੁੰਨ ਨਾਲ ਸੰਬੰਧ ਨਹੀਂ ਵੀ ਆਹ ਪਾਪੀ ਹੈ ਆਹ ਪੁੰਨੀ ਹੈ। ਇਹ ਗੱਲ ਨੂੰ ਹੁਣ ਤੁਸੀਂ ਧਿਆਨ ਨਾਲ ਸੁਣਨਾ, ਗੁਰੂ ਨਾਨਕ ਪਾਤਸ਼ਾਹ ਦੀਆਂ ਦਲੀਲਾਂ ਸੁਣਿਆ। ਗੁਰੂ ਨਾਨਕ ਦਾ ਸ਼ਬਦ ਹੈ, ਗੁਰੂ ਸਾਹਿਬ ਕਹਿੰਦੇ ਵੀ ਤੂੰ ਬਣ ਗਿਆ ਖਾਸ ਪੁਜਾਰੀਆ, ਤੂੰ ਕਹੀ ਜਾਂਦਾ ਮੈਂ ਮਾਸ ਨਹੀਂ ਖਾਂਦਾ, ਆਹ ਬੰਦਾ ਮਾਸ ਖਾਂਦਾ। ਪਹਿਲੀ ਗੱਲ ਤੇ ਚੇਤਾ ਰੱਖਿਓ ਵੀਰੋ, ਜਿੰਨੇ ਪੜ੍ਹੇ ਲਿਖੇ ਤੁਹਾਨੂੰ ਪਤਾ ਵੀ ਜਿਹੜਾ ਦੁੱਧ ਹੈ ਉਹ ਲਿਕੁਇਡ ਮਾਸ ਹੁੰਦਾ। ਏਦਾਂ ਨਾ ਮੱਝ ਦੇ ਵਿੱਚ ਕੈਮਰਾ ਲੱਗ, ਹੁਣ ਤੇ ਕੈਮਰਿਆਂ ਨਾਲ ਲਿਖਾ ਤਾ ਅਗਲਿਆਂ ਨੇ ਗਾਵਾਂ ਦੇ ਲਾ ਕੇ, ਰੈੱਡ ਸੈੱਲ ਅੱਡ ਹੋਵੇ ਵਾਈਟ ਸੈੱਲ ਅੱਡ ਹੋਵੇ, ਰੈੱਡ ਸੈੱਲ ਖੂਨ ਦੇ ਹੀ ਖੂਨ ਦਾ ਹਿੱਸਾ ਦੋ ਹੋਵੇ, ਇੱਕ ਰੈੱਡ ਇੱਕ ਵਾਈਟ, ਇਹ ਵੀ ਖੂਨ ਹੁੰਦਾ ਹੈ। ਚਰਬੀ ਖੁਰਖੁਰ ਆਉਂਦੀ ਹੈ ਜਦੋਂ ਮੱਝ ਦੁੱਧ ਦਿੰਦੀ ਹੈ, ਜ਼ਿਆਦਾ ਤੇ ਖੁਰਖੁਰ ਖੜ ਜਾਂਦੀ, ਜਿੱਦਾਂ ਕਹਿ ਲਓ ਕਮਜ਼ੋਰ ਹੋ ਜਾਂਦੀ, ਉਹਦੀ ਚਰਬੀ ਖੁਰਖੁਰ ਆਉਂਦੀ। ਲਿਕੁਇਡ ਮਾਸ ਦੁੱਧ, ਜਦੋਂ ਅਸੀਂ ਦੁੱਧ ਪੀਂਦੇ ਹਾਂ ਤੇ ਮਾਸ ਕੀ ਹੈ ਇਹਦੇ ਤੋਂ ਅਸੀਂ ਬਚ ਨਹੀਂ ਸਕਦੇ, ਸਾਰੇ ਹੀ ਆਪਾਂ ਦੁੱਧ ਪੀਂਦੇ ਹਾਂ, ਪਹਿਲੀ ਗੱਲ ਇਹ। ਦੂਜਾ ਪੁਆਇੰਟ ਇਹ ਹੈ ਵੀ ਪੁਜਾਰੀ ਨੂੰ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਉਹ ਪੁਜਾਰੀ ਆ, ਆ ਬੱਚੇ ਦਾ ਖਿਆਲ ਰੱਖੋ ਜਿਹੜਾ ਬੱਚਾ ਰੋਵੇ ਪੈਣ, ਵੀ ਜਿਹੜਾ ਬੁੱਧੂ ਨਾ ਬਣਾ, ਕਮਲਾ ਨਾ ਕਰ, ਬੰਦੇ ਨਾਲ ਮਜ਼ਾਕ ਨਾ ਉਡਾ, ਤੂੰ ਮਾਸ ਨਹੀਂ ਖਾਣਾ ਤੂੰ ਨਾ ਖਾ, ਤੂੰ ਸਾਗ ਖਾਣਾ ਚਾਹੁੰਦਾ ਮੈਨੂੰ ਤੁਸੀਂ ਪੁੱਛ ਲਓ ਭਾਈ ਸਾਹਿਬ ਸਾਗ ਖਾਣਾ, ਮੈਂ ਕਿਹਾ ਮੈਂ ਭਾਈ ਸਾਗ ਖਾਣਾ, ਉਹ ਕਹਿੰਦਾ ਮੈਂ ਮਾਸ ਖਾਣਾ, ਚਲੋ ਠੀਕ ਹੈ ਜਿਵੇਂ ਚੱਲਦਾ ਭਾਈ, ਪਰ ਜੇ ਇਹ ਨਾ ਕਹੇ ਵੀ ਤੂੰ ਕੋਈ ਖਾਸ ਹੈ ਤੇ ਆਹ ਐਵੇਂ ਫਿਰਦਾ, ਜਿਵੇਂ ਆਪਾਂ ਇਹ ਕਹਿੰਦਾ ਵੀ ਮੈਂ ਚੋਲਾ ਪਾਇਆ ਤੇ ਮੈਂ ਖਾਸ ਹੋ ਗਿਆ ਤੇ ਦੂਜਾ ਐਵੇਂ ਹੋ ਗਿਆ। ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੱਲ ਸੁਣੋ ਭਾਈ ਪਾਂਡਿਆ, ਆ ਤਾਂ ਆਹ ਸ਼ਬਦ ਧਿਆਨ ਨਾਲ ਸੁਣਿਓ, ਮੈਂ ਸਿੱਧੇ ਸਿੱਧੇ ਅਰਥ ਕਰੂੰਗੇ ਤੇ ਸਿੱਧੀ ਸਿੱਧੀ ਸਮਝ ਤੁਹਾਡੇ ਆ ਜੂ, ਧਿਆਨ ਨਾਲ ਸੁਣਿਓ ਸਾਰੇ ਹਾਜ਼ਰ ਹੋਇਓ ਪੂਰੀ ਤਰ੍ਹਾਂ। ਹਾਂਜੀ,
1: ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ,
0: ਕਹਿੰਦੇ ਗਿਆਨ ਧਿਆਨ ਦਾ ਪਤਾ ਨਹੀਂ, ਝਗੜਾ ਪਾ ਕੇ ਬਹਿ ਗਿਆ ਮਾਸ ਦਾ, ਮਾਸ ਦਾ ਇਹ ਤੇ ਮੁੱਦਾ ਬਣਾ ਕੇ ਰੱਖਦਾ, ਮੁੱਦਾ ਲੈਣ ਲੱਗੇ ਵੀ ਮਾਸ ਖਾਂਦਾ ਹੈ ਮਾਸ ਨਹੀਂ ਖਾਂਦਾ, ਮਾਸ ਖਾਂਦਾ ਆਹ ਮਾਸ ਖਾਣ ਵਾਲਾ ਪਾਪੀ ਹੋ ਗਿਆ, ਆਹ ਨਾ ਖਾਣ ਵਾਲਾ ਪੁੰਨੀ ਹੋ ਗਿਆ। ਮਹਾਰਾਜ ਜੀ ਨੇ ਇਹ ਮਾਸ ਮਾਸ ਦਾ ਝਗੜਾ ਨਾ ਕਰ, ਮੂਰਖਾਂ ਦਾ ਝਗੜਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣ, ਕਹਿੰਦੇ ਗਿਆਨ ਧਿਆਨ ਦਾ ਤੇ ਪਤਾ ਹੀ ਨਹੀਂ, ਧਿਆਨ ਨਾਲ ਸੁਣਿਓ। ਹਾਂਜੀ,
1: ਕੌਣ ਮਾਸ ਕੌਣ ਸਾਗ ਸਹਾਵੇ, ਕਿਸ ਮੈਂ ਪਾਪ ਸਮਾਣੇ,
0: ਕਹਿੰਦੇ ਇੱਕ ਪਾਸੇ ਸਾਗ ਹੈ ਤੇ ਇੱਕ ਪਾਸੇ ਮਾਸ ਹੈ, ਤੇ ਜਿੱਥੇ ਤੁਸੀਂ ਸਾਗ ਵੀ ਖਾਣਾ ਹੈ ਨਾ ਪਿਆ ਦਿਓ, ਸਾਗ ਵੀ ਖਾਣਾ ਹੈ, ਉੱਥੇ ਵੀ ਤੁਸੀਂ ਘੱਟ ਤੋਂ ਘੱਟ 50 ਕੰਡਲਾਂ ਤੋੜ ਕੇ ਲਿਆਓਗੇ, ਵਧੀਆ ਵਧੀਆ ਕੰਡਲਾਂ 50 ਦੇ ਵਿੱਚ ਜਾਨ ਹੈ ਸੀ ਕਿ ਨਹੀਂ ਸੀ, ਉਹ ਵੱਧ ਰਿਹਾ ਸੀ ਕਿ ਨਹੀਂ ਸੀ ਵੱਧ ਰਿਹਾ ਬੋਲੋ, ਤੇ ਵੱਧ ਕੇ ਉਹਨੇ ਫਿਰ ਸਰੋਂ ਲੱਗਣੀ ਸੀ ਉਹਦੇ ਤੇ ਕਿ ਨਹੀਂ ਸੀ ਲੱਗਣੀ, ਜਦੋਂ ਤੂੰ ਉਹਨੂੰ ਐਂ ਘੱਟਤਾ ਮਰਿਆ ਕਿ ਨਹੀਂ ਮਰਿਆ, 50 ਕੰਡਲਾਂ ਮਾਰੀਆਂ ਕਿ ਨਹੀਂ ਮਾਰੀਆਂ। ਕਹਿੰਦੇ ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ, ਕਿਹਦੇ ਚ ਪਾਪ ਮੰਨੋਗੇ। ਇੱਥੇ ਇੱਕ ਗੱਲ ਹੋਰ ਦੇ ਦਿਆਂ, ਇੱਕ ਗੱਲ ਕਹਿ ਦਿਆਂ, ਇੱਕ ਬੰਦੇ ਨੇ ਪਿੱਛੇ ਜੇ ਮੇਰੇ ਨਾਲ ਗੱਲ, ਮੈਨੂੰ ਕਹਿੰਦਾ ਜੀ ਵੀ ਸਾਗ ਨੂੰ ਦਰਦ ਨਹੀਂ ਨਾ ਹੁੰਦਾ, ਮੁਰਗੇ ਨੂੰ ਤੇ ਦਰਦ ਹੋਣਾ, ਬੱਕਰੀ ਨੂੰ ਦਰਦ ਹੋਣਾ, ਕਿਉਂਕਿ ਨਰਵ ਸਿਸਟਮ ਜਿਹਦੇ ਕੋਲ ਹੈ, ਜਿਹਦੇ ਕੋਲ ਬ੍ਰੇਨ ਹੈ, ਨਰਵ ਸਿਸਟਮ ਨੇ ਜਿਹਦੇ ਕੋਲ, ਉਹਨੂੰ ਦਰਦ ਵੀ ਨਹੀਂ ਹੁੰਦਾ। ਆਲੂ ਨੂੰ ਦਰਦ ਨਹੀਂ ਹੁੰਦਾ, ਬਾਕੀਆਂ ਨੂੰ ਦਰਦ ਹੁੰਦਾ, ਤਕਲੀਫ ਹੁੰਦੀ। ਮੈਂ ਉਹਨੂੰ ਅਰਜ਼ ਕਰਦਾ ਸੀ, ਮੈਂ ਕਿਹਾ ਇਹ ਤੇ ਗੱਲ ਪਿਆਰਿਆ ਤੇਰੀ ਠੀਕ ਹੈ, ਪਰ ਇਹ ਚੇਤਾ ਰੱਖ ਵੀ ਹਰੇਕ ਨੌਨ ਵੈਜ ਖਾਣ ਵੈਜ ਖਾਣ ਵਾਸਤੇ ਨਿੱਕੇ ਨਿੱਕੇ ਨੌਨ ਵੈਜ ਤੁਹਾਨੂੰ ਬਹੁਤ ਮਾਰਨੇ ਪੈਂਦੇ ਆ। ਤੁਸੀਂ ਅੱਜ ਗੋਭੀ ਲੈ ਆਓ, ਇੱਕ ਗੋਭੀ ਦੇਖੋਗੇ ਜੇ ਉਹਦੇ ਵਿੱਚ ਕੀੜੇ ਨਾ ਨਿਕਲੇ ਤੇ ਉਹਦੀਆਂ ਜੜ੍ਹਾਂ 'ਚ ਕੀੜੇ ਨਿਕਲਣਗੇ। ਬੜੇ ਨਿੱਕੇ ਨਿੱਕੇ ਕੀੜੇ ਆ ਜਿਹੜੇ ਤੇਰੇ ਘਰੇ ਲੱਗੀਆਂ ਗਾਜਰਾਂ ਦੇ ਉੱਤੇ ਡਿਪੈਂਡ ਕਰਦੇ ਆ, ਵੀ ਗਾਜਰਾਂ ਜਦੋਂ ਖਾ ਰਹੇ ਆ ਉਹ ਪੱਤੇ ਖਾ ਰਹੇ ਆ, ਗਾਜਰਾਂ ਖਾ ਰਹੇ ਆ ਮਿੱਟੀ ਦੇ ਵਿੱਚ ਨੇ, ਤੇ ਜਦੋਂ ਤੂੰ ਗਾਜਰਾਂ ਪੱਟ ਲੈਂਦਾ ਤੇਰੀਆਂ ਗਾਜਰਾਂ ਪੱਟਣ ਦੇ ਨਾਲ ਹੀ ਉਹ ਕੀੜਿਆਂ ਦੀ ਮੌਤ ਹੋ ਜਾਂਦੀ ਹੈ। ਬੜੇ ਜੀਵ ਤੇਰੇ ਗੰਨਿਆਂ ਦੇ ਵਿੱਚ ਨੇ, ਜਿਹੜੇ ਗੰਨੇ ਜਦੋਂ ਪੱਟੇਗਾ ਉਹਨਾਂ ਦੀ ਮੌਤ ਹੋ ਜਾਣੀ। ਬੜੇ ਅਜੀਬ ਨੇ, ਇੱਕ ਏਕੜ ਦੇ ਵਿੱਚ ਆਪਾਂ ਇੱਕ ਏਕੜ ਦੇ ਵਿੱਚ 1000 ਬੰਦੇ ਦੀ ਰੋਟੀ ਦਾ ਆਟਾ ਬਣ ਗਿਆ, 500 ਬੰਦੇ ਚਲੋ ਆਪਾਂ 100 ਬੰਦਾ ਕਹੋ 100 ਬੰਦੇ ਦੀ ਰੋਟੀ ਦਾ ਆਟਾ 1000 ਇੱਕ ਏਕੜ ਦੇ ਵਿੱਚ ਬਣ ਗਿਆ ਪਰ ਉਸ ਇੱਕ ਏਕੜ ਦੇ ਵਿੱਚ ਜਦੋਂ ਕੰਪੈਨ ਚੱਲਣੀ ਹੈ ਪਤਾ ਨਹੀਂ ਕਿੰਨੀਆਂ ਕੁੰਡੀਆਂ ਕਿੰਨੇ ਜੀਵ ਨਿੱਕੇ ਨਿੱਕੇ ਨਿੱਕੇ ਨਿੱਕੇ ਕਿੰਨੀਆਂ ਉਹਦੇ ਕਿੰਨੇ ਉਹਦੇ ਚ ਮਰਨੇ ਨੇ ਕਿੰਨੇ ਜੀਵ ਮਰਨੇ ਨੇ ਭਾਵ ਕਿ ਹਰ ਵੈਜ ਦੇ ਨਾਲ ਕੁਛ ਨਾ ਕੁਛ ਨੌਨ ਵੈਜ ਜੁੜਿਆ ਹੀ ਹੋਇਆ ਮਾਰਨਾ ਹੀ ਪੈਂਦਾ ਉਹਦਾ ਏਦਾਂ ਨਹੀਂ ਹੋ ਸਕਦਾ ਗਾਂ ਬਚਾਉਣੀ ਹੈ ਕਿੰਨੇ ਕੀੜੇ ਗਾਂ ਦੇ ਸਿੰਘ ਵਿੱਚ ਲੱਗੇ ਹੋਏ ਆ ਅਸੀਂ ਢਿੱਡ ਦੇ ਵਿੱਚ ਵੇਖ ਰਹੇ ਹਾਂ ਕਈ ਵਾਰੀ ਢਿੱਡ ਦੇ ਵਿੱਚ ਕਈ ਕੀੜੇ ਪੈ ਜਾਂਦੇ ਡਾਕਟਰ ਕਹਿੰਦਾ ਖਾਦ ਪਾਈ ਉਦੋਂ ਫਿਰ ਨਾ ਖਾਈ ਤੂੰ ਕਹੀ ਵੀ ਨਾ ਯਾਰ ਕੀੜਿਆਂ ਨੇ ਮਾਰਨੇ ਕੀੜਿਆਂ ਦੇ ਤਾਂ ਤਰਸ ਬਹੁਤ ਕਰਨਾ ਜਿਹਦੇ ਸਿਰ 'ਚ ਜੂਆਂ ਪੈਂਦੀਆਂ ਨੇ ਕਿਉਂ ਬੀਬੀ ਨੂੰ ਕਹਿੰਦਾ ਕੱਢ ਹੁਣ ਇਹਨਾਂ ਨੂੰ ਉਹਦੀ ਸਿਰ ਚੌੜਾ ਕਰਕੇ ਵਧਣ ਦੇ ਯਾਰ ਇਹਨਾਂ ਨੂੰ ਵਧਣ ਦੇ ਜੂਆਂ ਨੇ ਇਹ ਵਧਣੀਆਂ ਚਾਹੀਦੀਆਂ ਨੇ ਧਿਆਨ ਨਾਲ ਪੂਰੀ ਗੱਲ ਸੁਣਿਓ ਮੈਂ ਇਹ ਨਹੀਂ ਕਹਿ ਰਿਹਾ ਵੀ ਹੁਣ ਤੁਸੀਂ ਮੁਰਗੇ ਵੱਢਣ ਲੱਗ ਜਾ ਕੇ ਘਰੇ ਕਿਤੇ ਸਾਰੀ ਗੱਲ ਸੁਣ ਲਿਓ ਪਹਿਲਾਂ ਫਿਰ ਅੱਗੇ ਗੱਲ ਕਰਦੇ ਹਾਂ ਸਾਰੀ ਗੱਲ ਸੁਣਿਓ ਆਪਾਂ ਗੱਲ ਕਰਦੇ ਹਾਂ ਰੀਤ ਨੂੰ ਸਹੀ ਰਹੇ ਨਹੀਂ ਖਾਣਾ ਯਾਰ ਅਸੀਂ ਨਹੀਂ ਖਾਂਦੇ ਪਤਾ ਕਿਉਂ ਨਹੀਂ ਖਾਂਦੇ ਤੇ ਮੈਨੂੰ ਯਾਰ ਮੁਰਗੇ ਪਿਆਰੇ ਲੱਗਦੇ ਆ ਮੈਂ ਅੱਖ ਚੱਖ ਪਾਉਂਦਾ ਮੁਰਗੇ ਦੀ ਫਿਰ ਵੱਢਣ ਨੂੰ ਮੇਰਾ ਜੀ ਨਹੀਂ ਮੈਨੂੰ ਖਰਗੋਸ਼ ਪਿਆਰੇ ਲੱਗਦੇ ਆ ਫਿਰਦੇ ਤਪੂਸੀਆਂ ਮਾਰਦੇ ਪਿੱਤਰ ਦੇ ਕਿਤੇ ਲੱਭਦੇ ਹੀ ਨਹੀਂ ਖਰਗੋਸ਼ ਕਿਤੇ ਲੱਭਦੇ ਨਹੀਂ ਆਹ ਨਿੱਕੇ ਨਿੱਕੇ ਜੀਵ ਜਿਹੜੇ ਆ ਫਿਰਦੇ ਹੁੰਦੇ ਪੁਰਾਣੇ ਕਿਤੇ ਸੋਹਣੇ ਲੱਗਦੇ ਆ ਮੱਛੀਆਂ ਤੈਰਦੀਆਂ ਸੋਹਣੀਆਂ ਲੱਗਦੀਆਂ ਯਾਰ ਮੇਰਾ ਵੱਢਣ ਨੂੰ ਇਹਨਾਂ ਨੂੰ ਜੀ ਨਹੀਂ ਸਵਾਦ ਆਵੇ ਨਾ ਗੱਲ ਰੀਝਣ ਦੇ ਸਿੱਧਾ ਮੈਂ ਨਹੀਂ ਵੱਢਦਾ ਮੈਂ ਬੱਕਰੇ ਨੂੰ ਜਦੋਂ ਵੇਖ ਲੈਂਦਾ ਬੱਕਰਾ ਯਾਰ ਕਿਵੇਂ ਭੱਜਦਾ ਨੱਠਦਾ ਸਮਝਦਾ ਪਿਆਰ ਪਾ ਲਓ ਤੁਸੀਂ ਬੱਕਰੇ ਨਾਲ ਪਿਆਰ ਪੈ ਜਾਂਦਾ ਜਿਵੇਂ ਕੁੱਤਾ ਉਹ ਏਦਾਂ ਨੇੜੇ ਆਉਂਦਾ ਤੁਸੀਂ ਆਵਾਜ਼ ਮਾਰੋਗੇ ਨੇੜੇ ਆ ਜਾਂਦਾ ਤੇ ਮੇਰਾ ਜੀ ਨਹੀਂ ਕਰਦਾ ਮੇਰਾ ਮਨ ਨਹੀਂ ਕਰਦਾ ਬਸ ਇਦੂ ਅੱਗੇ ਜੇ ਤੂੰ ਸਟੇਟਮੈਂਟ ਦੇਣ ਲੱਗਿਆ ਵੀ ਇਹ ਵੱਢਣ ਵਾਲਾ ਪਾਪੀ ਤੇ ਫਲਾਣਾ ਪੁੰਨੀ ਫਿਰ ਪੰਗਾ ਪੈਣਾ ਹੀ ਪੈਣਾ ਫਿਰ ਪੰਗਾ ਪਤਾ ਕਿਹੜਾ ਪਊ ਜਿਹੜਾ ਆਹ ਪਾਂਡਿਆ ਪਾਂਡਾ ਫਸਾਇਆ ਗੁਰੂ ਨਾਨਕ ਨੇ ਆਹ ਪੁਜਾਰੀ ਜਿਵੇਂ ਫਸੂ ਹੁਣ ਗੁਰੂ ਨਾਨਕ ਦੇ ਅੱਗੇ ਐ ਫਸੇਗਾ ਤੂੰ ਬਾਬੇ ਨਾਨਕ ਦੀਆਂ ਦਲੀਲਾਂ ਦਾ ਜਵਾਬ ਨਹੀਂ ਦੇ ਹੋਣਾ ਐ ਫਸਾਊ ਬਾਬਾ ਤੈਨੂੰ ਜਵਾਬ ਨਹੀਂ ਦੇ ਹੋਣਾ ਫਿਰ ਪੰਗਾ ਇਹ ਪਾਏਗਾ ਵੀ ਡਾਂਗ ਚੁੱਕਣੀ ਪੈਣੀ ਹੈ ਲੜਨਾ ਪੈਣਾ ਝਗੜਨਾ ਪੈਣਾ ਲੈ ਬਕਵਾਸ ਕਰਦੇ ਨੇ ਗਲਤ ਗੱਲਾਂ ਕਰਦੇ ਨੇ ਪਰ ਜਵਾਬ ਕੋਈ ਨਹੀਂ ਹੋਣਾ ਤੇਰੇ ਕੋਲ ਸਿੱਧੀ ਗੱਲ ਕਹਿੰਦੇ ਮੈਂ ਨਹੀਂ ਖਾਂਦਾ ਮੈਨੂੰ ਪਸੰਦ ਨਹੀਂ ਕਈ ਬੰਦੇ ਜਾਂਦੇ ਕਹਿੰਦੇ ਮੈਂ ਕਦੇ ਮਾਸ ਰੱਖਦਾ ਹੀ ਨਹੀਂ ਮੇਰਾ ਜੀ ਨਹੀਂ ਕਰਦਾ ਬਸ ਗੱਲ ਖਤਮ ਮੈਂ ਨਹੀਂ ਖਾਂਦਾ ਮੇਰਾ ਮਨ ਹੀ ਨਹੀਂ ਕਰਦਾ ਮੇਰਾ ਮੈਨੂੰ ਜੀਵ ਚੰਗੇ ਲੱਗਦੇ ਹੈ ਮੈਨੂੰ ਵਧੀਆ ਲੱਗਦੇ ਹੈ ਮੱਛੀਆਂ ਤੈਰਦੀਆਂ ਵਧੀਆ ਲੱਗਦੀਆਂ ਮੈਂ ਵੇਖਦਾ ਮੇਰਾ ਮਨ ਨਹੀਂ ਕਰਦਾ ਬਸ ਇਦੂ ਵੱਧ ਪਰ ਪਾਪ ਜੇ ਖਾਣ ਵਾਲਾ ਬੰਦਾ ਇਹ ਪਰੇ ਪਰੇ ਨੂੰ ਨਾ ਜਾ ਨਫ਼ਰਤ ਨਾ ਕਰਦੀ ਪਾਪੀ ਹੋ ਗਿਆ ਤੇ ਤੂੰ ਪੁੰਨੀ ਹੋ ਗਿਆ ਫਰਕ ਕੋਈ ਨਹੀਂ ਜੇ ਅਗਲੇ ਨੇ ਮੁਰਗੇ ਦਾ ਗੱਲ ਵੱਢਿਆ ਤੂੰ 50 ਸਾਗ ਦੀਆਂ ਗੰਦਲਾਂ ਤੋੜ ਕੇ ਲਿਆਇਆ ਜਾਂ ਤੁਹਾਨੂੰ ਇਹ ਮੰਨਣਾ ਪੈਣਾ ਵੀ ਇਹਦੇ ਵਿੱਚ ਜਾਨ ਨਹੀਂ ਸੀ ਜੇਤੇ ਦਾਣੇ ਅੰਨ ਕੇ ਜੀਆਂ ਬਾਦ ਨਾ ਹੁਣ ਅੱਗੇ ਧਿਆਨ ਨਾਲ ਸੁਣਿਓ ਗੁਰੂ ਨਾਨਕ ਸਾਹਿਬ ਦੀਆਂ ਦਲੀਲਾਂ ਹਾਂਜੀ
1: ਗੰਡਾ ਮਾਰ ਹੋਮ ਜਗ ਕੀਏ
0: ਦੇਵਤਿਆਂ ਨੂੰ ਖੁਸ਼ ਕਰਨ ਲਈ ਰੀਤਾਂ ਚੱਲੀਆਂ ਨੇ ਕਹਿੰਦੇ ਗੈਂਡੇ ਮਾਰ ਮਾਰ ਕੇ ਹੋਮ ਜਗ ਕਰਦੇ ਸੀ ਲੋਕੀ ਗਊ ਮੇਧ ਜਗ ਅਸਲ ਮੇਧ ਜਗ ਘੋੜੇ ਮਾਰ ਮਾਰ ਕੇ ਜਗ ਕਰਨੇ ਲੋਕਾਂ ਨੇ ਬੜੇ ਬੜੇ ਜਗ ਕਰਦੇ ਸੀ ਅੱਗੇ ਸੁਣੋ
1: ਮਾਸ ਛੋੜ ਬੈਸ ਨਗ ਪਕੜੇ ਰਾਤੀ ਮਾਨਸ ਖਾਣੇ
0: ਨਾਨਕ ਪਾਤਸ਼ਾਹ ਕਹਿੰਦੇ ਹੈ ਇਹਨੇ ਇਹ ਨੱਕ ਫੜ ਲੈਣਗੇ ਕਹਿੰਦੇ ਮੈਨੂੰ ਮੁਸ਼ਕ ਆਉਂਦੀ ਹੈ ਮੈਨੂੰ ਐਂ ਹੁੰਦਾ ਮੈਨੂੰ ਕਹਿੰਦੇ ਇਹ ਕਟੀਚੀਆਂ ਜੀ ਇਹਨਾਂ ਲੈ ਰਾਤੀ ਮਾਨਸ ਖਾਣੇ ਕਹਿੰਦੇ ਸਾਰੇ ਦੇ ਸਾਰੇ ਬੰਦੇ ਖਾ ਜਾਂਦੇ ਨੇ ਸਬੂਤੇ ਬੰਦੇ ਖਾ ਜਾਂਦੇ ਨੇ ਇੱਥੇ ਤੁਹਾਡੇ 'ਚ ਕੋਈ ਬੰਦਾ ਕਹੇ ਆਹ ਭਈਏ ਬਿਹਾਰ ਦੇ ਆਏ ਹੈ ਅਗਲੇ ਦਾ 20,000 ਰੁਪਈਆ ਦੱਬ ਜਾਏ ਦਿਹਾੜੀਆਂ ਕਰਾਵੇ ਦਿਹਾੜੀਆਂ ਕਰਾਉਣ ਤੋਂ ਬਾਅਦ ਮਾਰੇ ਲੱਤ ਭਾਜਾ ਓਏ ਮੈਂ ਨਹੀਂ ਦੇਣਾ ਤੇ ਕਰ ਲੈ ਜੋ ਕੀ ਕਰਦਾ ਤੂੰ ਮੇਰਾ ਉਹ ਵਿਚਾਰਾ ਤਰਲੇ ਲੈ ਕੇ ਉਹਦਾ 20,000 ਦੱਬ ਗਿਆ ਉਹਦਾ ਉਹ ਖੂਨ ਪਸੀਨੇ ਦੀ ਉਹਦਾ ਖੂਨ ਵਿੱਚ ਖੂਨ ਪਸੀਨੇ ਦੀ ਕਮਾਈ ਉਹਨੇ ਇੱਟਾਂ ਧੋਈਆਂ ਸਮੈਂਟ ਧੋਇਆ 20,000 ਰੁਪਈਆ ਤੂੰ ਦੱਬ ਗਿਆ ਪਖੰਡ ਨਾ ਕਰ ਤੂੰ ਵੈਜੀਟੇਰੀਅਨ ਹੈ ਤੂੰ ਬੰਦੇ ਦਾ ਖੂਨ ਪੀਤਾ ਬੰਦੇ ਦਾ ਇਹ ਹੈ ਬੰਦੇ ਦਾ ਖੂਨ ਪੀਣਾ ਹੱਕ ਪਰਾਇਆ ਕਹਿੰਦੇ ਉਹ ਹਿੰਦੂ ਉਹ ਨਾ ਕਹੋ ਅਸੀਂ ਗਊ ਨੀ ਖਾਂਦੇ, ਹੱਕ ਪਰਾਇਆ ਨਾਨਕਾ ਮੁਸਲਮਾਨੋ, ਇਹ ਨਾ ਕਹੋ ਅਸੀਂ ਸੂਰ ਨੀ ਖਾਂਦੇ, ਜੇ ਪਰਾਇਆ ਹੱਕ ਖਾਂਦਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਹਨੇ ਸੂਰ ਖਾ ਲਿਆ, ਕਿੰਨੇ ਮੁਸਲਮਾਨ ਨੇ ਤੇ ਉਹਨੇ ਗਾਂ ਖਾ ਲਈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ। ਇਹਨੇ ਖੂਨ ਨੀ ਪੀਂਦਾ ਸੀ, ਬੰਦੇ ਦਾ ਸਾਰੇ ਦਾ ਸਾਰਾ ਪੈਸਾ ਦੱਬ ਜਾਂਦਾ ਹੈ, ਠੱਗੀਆਂ ਮਾਰਦਾ ਸਿਰੇ ਦੀਆਂ ਤੇ ਕਹਿੰਦਾ ਮੈਂ ਵੈਜੀਟੇਰੀਅਨ ਹੁੰਦਾ। ਗੁਰੂ ਸਾਹਿਬ ਕਹਿੰਦੇ ਠੱਗ ਖਾਧਾ ਮੁਰਦਾਰ, ਜਦੋਂ ਠੱਗੀਆਂ ਮਾਰਦਾ ਉਹ ਮਾਸ ਖਾਣਾ ਨੀ, ਕੂੜ ਬੋਲ ਮੁਰਦਾਰ ਖਾਏ। ਜਿਹੜੇ ਬੰਦੇ ਝੂਠ ਬੋਲਦੇ ਨੇ ਮਾਸ ਖਾਣਾ ਨੀ, ਝੂਠ ਬੋਲਣਾ ਮਾਸ ਖਾਣਾ ਨੀ। ਅਗਲੀਆਂ ਪੰਕਤੀਆਂ ਕਹਿੰਦੇ ਰਾਤੀ ਮਾਣਸ ਖਾਣੇ, ਕਹਿੰਦੇ ਸਾਰਾ ਸਾਰਾ ਰਾਤ ਨੂੰ ਵਿਆਹੁੰਦਾ ਇੱਦਾਂ ਦੀਆਂ ਬਣਾਉਂਦਾ, ਜਿਹਨੇ ਨੱਕ ਫੜੀ ਫਿਰਦਾ ਧਾਰਮਿਕ ਬਣਿਆ ਫਿਰਦਾ ਤੇ ਰਾਤ ਨੂੰ ਸੋਧਾ ਲੁੱਟਣਾ ਕਿੱਦਾਂ ਬੰਦੇ ਨੂੰ, ਠੱਗੀ ਕਿੱਦਾਂ ਮਾਰਨੀ ਹੈ। ਅੱਗੇ ਸੁਣ,
1: ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਝੇ,
0: ਲੋਕਾਂ ਨੂੰ ਫੜ ਫੜ ਕੇ ਸੁਣਾਉਂਦਾ ਹੈ, ਸਮਝਾਉਂਦਾ ਹੈ, ਆ ਜਾ ਮੈਂ ਤੈਨੂੰ ਦੱਸਾਂ ਪਾਪ ਪੁੰਨ ਕੀ ਹੈ, ਪਾਪ ਪੁੰਨ ਕੀ ਹੈ, ਕਹਿੰਦੇ ਆਪ ਨੂੰ ਇਹਨੂੰ ਕੱਖ ਨਹੀਂ ਪਤਾ। ਅੱਗੇ ਸੁਣ,
1: ਨਾਨਕ ਅੰਦੇ ਸਿਓ ਗਿਆਨ ਸਹੀ ਹੈ ਕਹੇ ਨਾ ਕਹੇ ਆਪੂਜੇ,
0: ਕਹਿੰਦੇ ਅੱਗੇ ਅੰਦੇ ਨੂੰ ਕੀ ਸਮਝਾਈਏ, ਇਹ ਰੱਬ ਦੇ ਬਾਲਾ ਨੇੜੇ ਲੱਗਦਾ ਇਹ ਗੱਲਾਂ ਕਰਕੇ ਵੀ ਮੈਂ ਮਾਸ ਨਹੀਂ ਖਾਂਦਾ। ਕਹਿੰਦੇ ਅਕਲ ਦੇ ਅੰਨੇ ਆ, ਸਮਝਣ ਵਾਲਾ ਅਕਲ ਦਾ ਅੰਨਾ ਜਿਹੜਾ ਹੈ ਇਹ ਨਹੀਂ ਸਮਝ ਸਕਦਾ। ਤੂੰ ਸਿੱਧਾ ਕਹਿ ਵੀ ਮੈਂ ਮਾਸ ਨਹੀਂ ਖਾਂਦਾ, ਪਰ ਐ ਨਾ ਕਹਿ ਵੀ ਆਹ ਮਾੜਾ ਤੇ ਆਹ ਚੰਗਾ, ਆਹ ਪਾਪੀ ਹੈ ਤੇ ਆਹ ਪੁੰਨੀ ਹੈ। ਖਾਣ ਵਾਲੇ ਵੇਖ, ਖਾਣ ਵਾਲੇ ਕਦੀ ਵੇਖ ਕੇ ਨੱਕ ਨਾ ਚੜੀ, ਨਫ਼ਰਤ ਨਾ ਕਰੀ। ਤੂੰ ਨਹੀਂ ਖਾਂਦਾ ਸਿੱਧੀ ਸਿੱਧਾ ਕਹਿਣਾ, ਆਪਾਂ ਵੀ ਜਿੱਦਾਂ ਹੁਣ ਆਪਾਂ ਨਹੀਂ ਖਾਂਦੇ ਕਹੋ ਵੀ ਅਸੀਂ ਨਹੀਂ ਖਾਂਦੇ ਜੀ, ਬਸ ਅੰਦਰ ਕਹਿੰਦੇ ਚਾਨਣ ਹੀ ਨਾ ਹਲੇ ਰਿਦੇ ਅੰਦਰ ਚਾਨਣ ਹੀ ਨੀ ਕਹਿੰਦੇ, ਅੰਨੇ ਵਾਲੇ ਕੰਮ ਕਰਦਾ ਅਕਲ ਦੇ ਅੰਨੇ ਵਾਲੇ, ਤਾਂ ਇੱਦਾਂ ਦੀਆਂ ਗੱਲਾਂ ਕਰਦਾ ਇਹ ਰੌਲਾ ਪਾ ਕੇ ਬਹਿ ਗਿਆ ਮਾਸ ਮਾਸ ਦਾ, ਤਾਂ ਇੱਦਾਂ ਦੀਆਂ ਗੱਲਾਂ ਕਰਦਾ। ਅੱਗੇ
1: ਮਾਪ ਪਿਤਾ ਕੀ ਰਸ ਤੁਨੇ ਪੰਨੇ ਮੱਛੀ ਮਾਸ ਨਾ ਖਾਹੀ,
0: ਕਹਿੰਦੇ ਮਾਂ ਦੇ ਪਿਤਾ ਦੇ ਜਲ ਕੀ ਭੀਤ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ, ਜਾਂ ਇੱਦਾਂ ਕਹਿ ਲਓ ਵੀ ਮਾਂ ਦੇ ਤੇ ਪਿਓ ਦੇ ਸਰੀਰ ਤੋਂ ਮਾਸ ਤੋਂ ਬਣਿਆ ਹੋਇਆ ਬੰਦਿਆ, ਬਣਿਆ ਮਾਸ ਤੋਂ ਹੈ ਤੇ ਮਾਸ ਤੋਂ ਕਹੀ ਜਾਣਾ ਮੈਨੂੰ ਨਫ਼ਰਤ ਹੋ ਗਈ, ਐ ਨਾ ਕਰ, ਰੀਜ਼ਨ ਤੇਰਾ ਸਹੀ ਹੈ। ਗੁਰੂ ਸਾਹਿਬ ਦਾ ਸਵਾਲ ਉਹਦੀ ਰੀਜ਼ਨ ਤੇ ਹੈ, ਐ ਨਾ ਕਰ, ਮਾਸ ਤੋਂ ਆਇਆ ਤੂੰ, ਮਾਸ ਤੋਂ ਜੰਮਿਆ ਤੂੰ। ਅੱਗੇ
1: ਇਸਤਰੀ ਪੁਰਖੇ ਜਾਨ ਸੁਮੇਲਾ ਉੱਥੇ ਮੰਦ ਕਮਾਹੀ,
0: ਚਲੋ ਇਹ ਗੱਲ ਵੀ ਸਪਸ਼ਟ ਹੈ ਵੀ ਇਸਤਰੀ ਤੇ ਪੁਰਖ ਦਾ ਸੰਬੰਧ ਹੈ ਜਿਹੜਾ ਉਹ ਵੀ ਮਾਸ ਦਾ ਸੰਬੰਧ ਹੈ, ਇੱਥੇ ਸਰੀਰਕ ਸੰਬੰਧ ਦੀ ਗੱਲ ਹੈ ਵੀ ਉਹਨਾਂ ਦਾ ਵੀ ਜਿਹੜਾ ਸੰਬੰਧ ਹੈ ਉਹ ਵੀ ਮਾਸ ਦਾ।
1: ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਭਾਂਡੇ,
0: ਮਾਸ ਤੋਂ ਪੈਦਾ ਹੋਏ ਆ ਵਧੇ ਆ, ਮਾਸ ਮਾਸ ਤੋਂ ਹੀ ਸਾਰਾ ਕੁਝ ਸਾਡੇ ਸਰੀਰ ਦਾ ਬਣਿਆ, ਇਹ ਭਾਂਡਾ ਬਣਿਆ ਹੀ ਮਾਸ ਤੋਂ। ਅੱਗੇ
1: ਗਿਆਨ ਧਿਆਨ ਕਛ ਸੂਝੇ ਨਾਹੀ ਚਤੁਰ ਕਹਾਵੇ ਭਾਂਡੇ,
0: ਚਲੋ ਹਾਂਜੀ ਅੱਗੇ ਪੜ੍ਹੋ।
1: ਬਾਹਰ ਕਾ ਮਾਸ ਮੰਦਾ ਸਵਾਮੀ ਘਰ ਦਾ ਮਾਸ ਚੰਗੇਰਾ,
0: ਕਹਿੰਦੇ ਬਾਹਰ ਵਾਲਾ ਮਾੜਾ ਲੱਗਦਾ ਹੈ ਤੇ ਘਰ ਵਾਲਾ ਮਾਸ ਤੈਨੂੰ, ਆਇਆ ਵੀ ਮਾਸ ਤੋਂ ਮੈਂ ਰਹਿੰਦਾ ਵੀ ਮਾਸ ਹੈ, ਸੰਬੰਧ ਵੀ ਮਾਸ ਨਾਲ ਹੈ, ਵਿਆਹ ਤੇ ਵੀ ਮਾਸ ਲਿਆਏਗਾ ਜੰਮੇਗਾ ਵੀ ਨਿਆਣੇ ਵੀ ਗਾਂ ਮਾਸ ਦੇ, ਸਾਰਾ ਕੁਝ ਮਾਸ ਹੀ ਮਾਸ ਮਾਸ ਹੀ ਮਾਸ, ਕਹਿੰਦੇ ਬਾਹਰਲਾ ਮਾੜਾ ਹੋ ਗਿਆ ਤੇਰੇ ਘਰ ਵਾਲਾ ਚੰਗਾ ਹੋ ਗਿਆ। ਅੱਗੇ

0: ਪੈਦਾ ਹੋਇਆ ਹੈ ਤੇ ਮਾਸ ਦੇ ਵਿੱਚ ਹੀ ਜਿੰਦ ਪਾਈ ਹੋਈ ਹੈ, ਬਸੇਰਾ ਮਾਸ ਦੇ ਵਿੱਚ ਹੀ ਹੈ। ਹਾਂਜੀ
1: ਭੱਖ ਪੱਖੇ ਭੱਖ ਭੱਜ ਛੋਟੇ ਅੰਤ ਗੁਰੂ ਜਿਨ ਘੇਰਾ,
0: ਗੁਰੂ ਅੰਨਾ ਹੈ ਜਿਨ੍ਹਾਂ ਦਾ ਜਿਵੇਂ ਸਮਝਾਇਆ ਹੀ ਨਹੀਂ ਕੁਛ, ਇਹਨਾਂ ਦਾ ਗੁਰੂ ਹੀ ਏਦਾਂ ਦਾ ਹੈ। ਇਹਨੇ ਜਿਹੜਾ ਛੱਡਣਾ ਚਾਹੀਦਾ ਸੀ ਉਹ ਛੱਡਦਾ ਨਹੀਂ, ਕੂੜ ਬੋਲ ਮੁਰਦਾਰ ਖਾਏ, ਪਰਾਇਆ ਹੱਕ ਛੱਡਣਾ ਚਾਹੀਦਾ ਸੀ ਉਹ ਛੱਡਦਾ ਨਹੀਂ, ਤੇ ਜਿਹਦਾ ਰੌਲਾ ਹੀ ਨਹੀਂ ਪਾਉਣਾ ਚਾਹੀਦਾ ਉਹਦਾ ਰੌਲਾ ਪਾ ਕੇ ਬਹਿ ਗਿਆ, ਐਸ ਮਾਸ ਦਾ ਝਗੜਾ ਕਰਕੇ ਬਹਿ ਗਿਆ, ਤੇ ਜਿਹੜਾ ਮਾਸ ਛੱਡਣਾ ਚਾਹੀਦਾ ਸੀ ਉਹ ਅਕਲ ਦਾ ਅੰਨਾ ਛੱਡਦਾ ਨਹੀਂ, ਉਹ ਛੱਡ ਦੁਆਰਾ ਪੰਕਤੀ ਸੁਣ ਲਓ ਇੱਕ ਵਾਰ। ਭੱਖ ਨੂੰ ਭੱਖ ਰਿਹਾ ਜਿਹੜਾ ਨਹੀਂ ਖਾਣਾ ਚਾਹੀਦਾ ਸੀ ਉਹਨੂੰ ਛੱਡ ਰਿਹਾ, ਨਹੀਂ ਖਾਣਾ ਸੀ ਜਿਹੜਾ ਭੱਖ ਭੱਖਦਾ ਨਹੀਂ।

0: ਪਿਆਰ ਪੈਂਦੀ ਹੋਵੇ ਨਹੀਂ ਛੱਡ ਸਕਦਾ, ਹੱਡੀ ਵਸ ਗਿਆ ਜਿਹਨਾਂ ਦੇ ਉਹਦੇ ਕੰਨੀ ਵੇਖ ਕੇ ਨਾ ਨੱਕ ਜਾਣਾ ਚਾਹਿਆ ਕਰ ਬਸ। ਉਹਦਾ ਸਲਾਹ ਇਹ ਹੈ ਕਿ ਰਹਿਣ ਦਿਆ ਕਰੋ, ਛੱਡੋ। ਪਰ ਵੇਖੋ ਪਾਂਡੇ ਨੂੰ ਅੱਗੋਂ ਹੋਰ ਸਵਾਲ ਸੁਣ ਲਓ। ਹਾਂਜੀ,
1: ਆਪਣਾ ਬੁਝੇ ਲੋਕ ਬੁਝਾਏ ਪਾਂਡੇ ਖਰਾ ਸਿਆਣਾ,
0: ਬੱਲੇ ਹੋਏ ਤੇਰੇ ਚਲਾਕਾ, ਆਪ ਸਮਝ ਆਉਂਦੀ ਨੀ ਸਮਝਾਉਂਦਾ ਲੋਕਾਂ ਨੂੰ ਫਿਰਦਾ, ਆ ਪਾਪ ਹੈ ਆ ਪੁੰਨ ਹੈ ਆ ਪਾਪ ਹੈ, ਸਮਝਦਾ ਤੂੰ ਆਪ ਨਹੀਂ, ਲੋਕਾਂ ਨੂੰ ਬੁੱਧੂ ਬਣਾ ਰੱਖਿਆ ਇੱਥੇ ਤੂੰ। ਸਾਡੇ ਵਾਲਿਆਂ ਨੇ ਇਹੀ ਕੀਤਾ ਜੀ ਅੱਜ ਤੱਕ, ਆਪ ਇਹ ਸਟੇਜ ਤੇ ਬੈਠੇ ਚਿੱਟੇ ਕੱਪੜੇ ਪਾ ਕੇ, ਉਹ ਭਾਈ ਆਹ ਨੀ ਕਰਨਾ, ਮਾਸ ਨੀ ਖਾਣਾ, ਇਹ ਨੀ ਕਰਨਾ, ਇਹ ਨੀ ਕਰਨਾ, ਤੇ ਆਪ ਸੌ ਸੌ ਪਾਠਾਂ ਦੀਆਂ ਲੜੀਆਂ ਇਹ ਲਾ ਲੈਂਦੇ ਆ ਪ੍ਰਕਾਸ਼ ਕਰਕੇ, ਇਹ ਸੌ ਸੌ ਪਾਠ ਇਕੱਠਾ ਰੱਖ ਕੇ, ਤੇ ਹਰੇਕ ਤੋਂ ਕੱਢ ਵੀ 11,000 ਰੁਪਈਆ ਤੇਰਾ ਪਾਠ, 11,000 ਤੇਰਾ ਪਾਠ, ਘਰੇ ਹੀ ਹੁਕਮਨਾਮਾ ਭੇਜ ਦਿੰਦੇ ਆ, ਜਿਹੜਾ ਵੀ ਪਾਠਾ ਚੱਕਿਆ ਚੱਕ ਕੇ ਲਾ ਲਿਆ, ਪਾਠ ਕੋਈ ਹੋਇਆ ਕੋਈ ਨਹੀਂ ਹੋਇਆ, ਤੇ 11,000 ਤੋਂ 3,000 ਪਾਠੀਆਂ ਨੂੰ 8,000 ਇੱਕ ਪਾਠ ਦਾ, ਤੇ 3 ਦਿਨਾਂ ਦਾ 8-10 ਲੱਖ ਰੁਪਈਆ ਕਮਾ ਲੈਂਦੇ ਆ, ਤੇ ਆਪੀ ਆਪੀ ਉਹ ਆਪਣੇ ਆਪ ਨੂੰ ਸਾਡੇ ਧਰਮ ਦੇ ਠੇਕੇਦਾਰ ਬਣੇ ਫਿਰਦੇ। ਅਸੀਂ ਕਹਿੰਦੇ ਹਾਂ ਜੀ ਇਹ ਖਾਸ ਹੈ, ਅੱਗੇ ਸੁਣੋ।
1: ਪਾਂਡੇ ਤੂੰ ਜਾਣੇ ਹੀ ਨਾਹੀ ਕਿੱਥੋਂ ਮਾਸ ਉਹ ਪੰਨਾ,
0: ਉਹ ਕਹਿੰਦੇ ਤੂੰ ਜਾਣਦਾ ਹੀ ਨਹੀਂ ਕਿ ਮਾਸ ਕਿੱਥੋਂ ਪੈਦਾ ਹੁੰਦਾ ਹੈ, ਤੈਨੂੰ ਅਕਲ ਹੀ ਨਹੀਂ ਮਾਸ ਕਿੱਥੋਂ ਪੈਦਾ ਹੁੰਦਾ ਹੈ, ਤੂੰ ਮਾਸ ਦਾ ਵਿਰੋਧ ਕਰੀ ਜਾਂਦਾ, ਤੈਨੂੰ ਨੀ ਪਤਾ ਵੀ ਗੰਨਾ ਵੀ ਪਾਣੀ ਤੋਂ ਹੀ ਪੈਦਾ ਹੁੰਦਾ ਹੈ, ਕਪਾਹ ਵੀ ਪਾਣੀ ਤੋਂ ਪੈਦਾ ਹੁੰਦੀ ਹੈ, ਹਰ ਚੀਜ਼ ਇੱਥੇ ਪਾਣੀ ਤੋਂ ਪੈਦਾ ਹੁੰਦੀ, ਅੰਨ ਪਾਣੀ ਤੋਂ ਪੈਦਾ ਹੁੰਦਾ ਹੈ, ਇੱਥੇ ਮਾਸ ਵੀ ਪਾਣੀ ਨਾਲ ਹੀ ਪਲਦਾ ਹੈ, ਇਹਨਾਂ ਸਾਰਿਆਂ ਦਾ ਜੜ ਕੀ ਹੈ ਭਲਾ, ਪਾਣੀ, ਪਹਿਲਾਂ ਪਾਣੀ ਜੀਓ, ਇਹ ਪਾਣੀ ਤੋਂ ਬਣਿਆ, ਪਾਣੀ ਤੋਂ ਸਾਰਾ ਕੁਝ ਪੈਦਾ ਹੁੰਦਾ ਹੈ। ਆਹ ਸਾਰਾ ਸ਼ਬਦ ਸੁਣ ਲਓ, ਕਹਿੰਦੇ ਜੇ ਛੱਡਣਾ ਫਿਰ ਸਾਰਾ ਕੁਝ ਛੱਡ, ਜੇ ਤੇਰੀ ਹਿੰਮਤ ਹੈ ਨਾ ਛੱਡਣਾ ਹੀ ਹੈ, ਸੰਨਿਆਸੀ ਬਣਨਾ ਹੈ ਤੇ ਸਾਰਾ ਕੁਝ ਛੱਡ, ਕਹਿੰਦੇ ਜੇ ਐਂ ਛੱਡਣ ਦੀ ਗੱਲ ਹੈ ਫਿਰ ਗੰਨਾ ਵੀ ਛੱਡ, ਫਿਰ ਕਪਾਹ ਵੀ ਛੱਡ, ਫਿਰ ਅੰਨ ਵੀ ਛੱਡ, ਫਿਰ ਸਾਰਾ ਕੁਝ ਛੱਡ ਦੇ, ਫਿਰ

0: ਅੰਨ ਕਪਾਹ ਸਾਰਾ ਕੁਛ ਕਾਹਦੇ ਤੋਂ ਪੈਦਾ ਹੋਇਆ?
1: ਪਾਣੀ,
0: ਸੰਸਾਰ ਹੀ ਪਾਣੀ ਤੋਂ ਪੈਦਾ ਹੋਇਆ, ਇਹ ਪਾਣੀ ਤੋਂ ਹੀ ਬਣਿਆ। ਇਸ ਕਰਕੇ ਜੇ ਛੱਡਣਾ ਫਿਰ ਸਾਰਾ ਕੁਝ ਅੱਗੇ।
2: ਤੋ
0: ਪਾਣੀ ਕਹਿੰਦਾ ਮੈਂ ਹੀ ਹਾਂ ਸਾਰਿਆਂ ਦੇ ਵਿੱਚ, ਪਾਣੀ ਕਹਿੰਦਾ ਮੈਂ ਹੀ ਸਾਰਿਆਂ ਦੇ ਵਿੱਚ ਪ੍ਰਗਟ ਹਾਂ, ਹਰ ਇੱਕ ਦੇ ਵਿੱਚ ਮੇਰਾ ਹੀ ਵਾਸਾ ਹੈ, ਮੇਰੇ ਤੋਂ ਹੀ ਪੈਦਾ ਹੋਇਆ ਸਾਰਾ ਕੁਛ। ਚਲੋ ਅੱਗੇ, ਹਾਂਜੀ।
2: ਤੇਰਾ ਸੁਛੋੜ ਹੋਵੇ ਸੰਨਿਆਸੀ, ਨਾਨਕ ਕਹੇ ਬੇਚਾਰਾ।
0: ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੇ ਛੱਡਣੇ ਹੀ ਨੇ ਨਾ ਰਸ, ਫਿਰ ਸਾਰੇ ਛੱਡ। ਜੇ ਪਖੰਡੀ ਕਰਨਾ ਫਿਰ ਤੂੰ ਸਾਰੇ ਹੀ ਛੱਡ ਭਾਈ, ਪੈਦਾ ਸਾਰਾ ਕੁਝ ਹੀ ਪਾਣੀ ਤੋਂ ਹੁੰਦਾ। ਤਾਂ ਕਰਕੇ ਮੈਂ ਬੇਨਤੀ ਕਰੂੰ, ਪਿਆ ਦਿਓ ਧਿਆਨ ਨਾਲ ਸੁਣਿਓ, ਮੈਂ ਬੇਨਤੀ ਇਹ ਕਰਦਾ ਵੀ ਜੇ ਆਉਣ ਵਾਲਾ ਸਮਾਂ ਵੇਖੀਏ, ਆਉਣ ਵਾਲੇ 50-100 ਸਾਲਾਂ ਬਾਅਦ, ਵੈਸੇ ਵੀ ਗੋਰਿਆਂ ਦੇ ਵਿੱਚ ਵੀ ਹੁਣ ਤੇ ਮੁਹਿੰਮ ਚੱਲ ਰਹੀ ਹੈ ਵੀ ਮਾਸਕ ਆ ਜਿਹੜਾ ਛੱਡੋ। ਤੇ ਵੈਸੇ ਤੁਹਾਨੂੰ ਮੇਰੀ ਆਪਣੀ ਮੇਰੀ ਸਲਾਹ ਹੈ ਵੀ ਆਪਾਂ ਹੁਣ ਜਿਹੜੇ ਹਿਸਾਬ ਨਾਲ ਆਪਾਂ ਵਿਹਲੇ ਰਹਿੰਦੇ ਹਾਂ, ਕੰਮ ਕਾਰ ਕਰਨਾ ਘੱਟ ਗਿਆ ਨਾ, ਇਹਦੇ ਵੱਲ ਪਾਓ। ਪਰ ਜੇ ਕੋਈ ਖਾਂਦਾ ਵੀ ਹੈ ਉਹਦੇ ਕੰਨੀ ਵੇਖ ਕੇ ਨੱਕ ਨਹੀਂ ਚਾੜਨਾ। ਫਿਰ ਗੁਰੂ ਨਾਨਕ ਸਾਹਿਬ ਦੀਆਂ ਦਲੀਲਾਂ ਜਿਹੜੀਆਂ ਦਾ ਜਵਾਬ ਸਾਥੋਂ ਦੇ ਦੇ। ਉਦਾਂ ਨਹੀਂ ਵੀ ਅਸੀਂ ਕਹੀਏ ਵੀ ਇਹ ਪਾਪੀ ਹੈ, ਇਹ ਨਰਕਾਂ 'ਚ ਜਾਊ, ਇਹਨੂੰ ਅਗਲੇ ਜਨਮ 'ਚ ਐਂ ਸਜ਼ਾ ਮਿਲੂ, ਇਹਨੂੰ ਅਗਲੇ ਜਨਮ 'ਚ ਐਂ ਮਿਲੂ। ਉਹ ਭਾਈ ਦੇ ਨਰਵ ਸਿਸਟਮ ਗਾਜਰਾਂ ਆਲੂਆਂ ਦੇ ਨਹੀਂ, ਪਰ ਆਲੂਆਂ ਦੇ ਨਾਲ ਬੜੇ ਜੀਵ ਮਰਦੇ ਆ ਜਦੋਂ ਤੂੰ ਆਲੂ ਪੱਟਣੇ। ਜਿਹੜੇ ਖੇਤਾਂ 'ਚ ਆਲੂ ਪੱਟਦੇ ਹੋ, ਬੜੇ ਜੀਵ ਆ ਨਿੱਕੇ ਨਿੱਕੇ, ਜਿਹੜੇ ਆਲੂਆਂ ਦੇ ਆਸਰੇ ਬੈਠੇ ਆ ਤੇਰੇ ਖੇਤ 'ਚ, ਪਰ ਜਿਹਦੇ ਆਲੂ ਪੱਟਣ ਜਾਏਗਾ ਉਹ ਵੀ ਨਾਲ ਹੀ ਮਰਨੇ। ਜਿਹਦੇ ਕਣਕ ਵੱਢੋਗੇ ਉਹ ਵੀ ਨਾਲ ਹੀ ਵੱਢੇ ਜਾਣੇ ਆ। ਜਿਹਦੇ ਕੰਬਾਈਨ ਚੱਲਦੀ ਹੈ ਨਾ, ਬੜੀਆਂ ਸੁੰਡੀਆਂ, ਬੜੀਆਂ ਕੀੜੀਆਂ, ਬੜੇ ਜੀਵ ਹੈ ਜਿਹੜੇ, ਉਹ ਨਾਲ ਹੀ ਵੱਢੇ ਮਾਰੇ ਜਾਂਦੇ ਆ। ਹਰ ਵੈਜ ਲਈ ਨਾਲ ਨੌਨ ਵੈਜ ਵੱਢਿਆ ਹੀ ਜਾਣਾ, ਮਾਰਿਆ ਹੀ ਜਾਣਾ। ਤਾਂ ਕਰਕੇ ਆਪਾਂ ਕੋਸ਼ਿਸ਼ ਕਰੀਏ, ਉੱਦਾਂ ਦੀ ਅਸੀਂ ਸਲਾਹ ਲਈਏ, ਵੈਜੀਟੇਰੀਅਨ ਬੰਦਾ ਬਣੇ ਤੇ ਚੰਗੀ ਗੱਲ ਹੈ। ਰੀਜਨ ਸਹੀ ਦਿਓ, ਮੈਂ ਨਹੀਂ ਜੀ ਖਾਂਦਾ, ਕਿਉਂ? ਮੈਨੂੰ ਚੰਗਾ ਨਹੀਂ ਲੱਗਦਾ। ਬਸ ਪਰ ਜੇ ਕਹੇਗਾ ਵੀ ਆ ਪਾਪ ਆ ਪੁੰਨ ਤੇ ਆ, ਫਿਰ ਪੰਗਾ ਪੈਣਾ ਹੀ ਪੈਣਾ ਹੈ। ਆਖੋ ਸਤਨਾਮ।

ਫੇਰ ਬੰਦਾ ਸਹੀ ਹਿੱਸੇ ਦੇ ਹਰ ਗੱਲ ਲਈ ਰੀਜਨ ਸਹੀ ਦਿਓ, ਕਾਰਨ ਸਹੀ ਦੱਸੋ। ਇਸ ਕਾਰਨ ਕਰਕੇ ਮੈਂ ਆ ਨਹੀਂ ਕਰਦਾ, ਇਸ ਕਾਰਨ ਕਰਕੇ ਮੈਂ ਏਦਾਂ ਮੰਨਦਾ, ਬਸ ਕਾਰਨ ਸਹੀ ਦੱਸੋ, ਫਿਰ ਸਵਾਲ ਨਹੀਂ ਉੱਠ ਸਕਦਾ। ਤੇਰੀ ਮਨੌਤ ਤੇ ਕੋਈ ਸਵਾਲ ਨਹੀਂ ਕਰ ਸਕਦਾ। ਜਦੋਂ ਤੂੰ ਦੁੱਧ ਪੀ ਕੇ ਕਿਸੇ ਗੋਰੇ ਨੂੰ ਕਹੇਗਾ ਨਾ ਆਪਾਂ ਮਾਸ ਨਹੀਂ ਖਾਂਦੇ, ਤੇਰੇ ਕਲੀ ਦੇ ਅੱਛਾ ਜੀ ਖਾਂਦਾ ਨਹੀਂ ਤੂੰ, ਉਹ ਅੰਦਰ ਅੰਦਰ ਹੱਸੇਗਾ ਕਿ ਪੀਲੀ ਦੁੱਧ ਜਾਂਦਾ ਹੈ, ਉਹਦਾ ਕਹੀ ਜਾਂਦਾ ਖਾਂਦਾ ਨਹੀਂ, ਉਹ ਮਜ਼ਾਕ ਉਡਾਉਣ ਲੱਗਾ, ਉਹ ਸਾਡੇ ਵੱਲ ਵੇਖ ਕੇ ਹੱਸੇਗਾ। ਜਿੰਨੇ ਪੜ੍ਹੇ ਲਿਖੇ ਬੱਚੇ ਮਾਸ ਨਹੀਂ ਕਿੰਨੇ ਸਵਾਲ ਕਰਦੇ ਨੇ, ਕਿੰਨੇ ਸਟੂਡੈਂਟ ਹੈ ਤੁਹਾਡੇ ਨਾਲ ਪੜ੍ਹਨ ਵਾਲੇ, ਸਾਨੂੰ ਸਟੂਡੈਂਟ ਕਿੰਨੇ ਸਵਾਲ ਕਰਦੇ, ਤੂੰ ਕਹਿੰਦਾ ਮੈਂ ਮਾਸ ਨਹੀਂ ਖਾਂਦਾ, ਫਿਰ ਹੋਰ ਸਵਾਲ ਕਰ ਦਿੰਦੇ ਨੇ, ਫਿਰ ਆਹ ਦੱਸ, ਫਿਰ ਆਹ ਦੱਸ, ਤੂੰ ਸਿੱਧਾ ਕਹਿ ਦੇ ਮੇਰਾ ਮਨ ਨਹੀਂ ਕਰਦਾ, ਜਿਵੇਂ ਤੈਨੂੰ ਆਲੂ ਪਸੰਦ ਨਹੀਂ ਮੈਨੂੰ ਏਦਾਂ ਮੁਰਗਾ ਪਸੰਦ ਨਹੀਂ, ਬਸ ਇੱਥੇ ਗੱਲ ਨਵੇਂ ਇੱਥੇ ਸਟੌਪ ਲਾਓ, ਇਦੂ ਵੱਧ ਵੱਧ ਜਿਵੇਂ ਤੈਨੂੰ ਆਹ ਪਸੰਦ ਨਹੀਂ ਮੈਨੂੰ ਖੂਨ ਖਰਾਬ ਆ ਕੇ ਉਹਨੂੰ ਵੱਢੂ ਮੈਂ ਲਿਆ ਕੇ, ਹੁਣ ਗਾਜਰ ਮੈਂ 5 ਮਿੰਟ ਲੱਗਦੇ 10 ਮਿੰਟ 'ਚ ਗਾਜਰਾਂ ਵੱਢ ਜਾਣੀ, ਉਹ ਪਹਿਲਾਂ ਉਹਨੂੰ ਮੈਂ ਗਲਾ ਮਰੋੜੂ, ਫਿਰ ਉਹਦੇ ਮੈਂ ਖੰਭ ਪੱਟੂ, ਫਿਰ ਮੈਂ ਉਹਨੂੰ ਸਫਾਈ ਕਰਦਾ ਫਿਰੂ, ਫਿਰ ਬਣਾਉਣ 'ਤੇ ਉਹਦੇ 10-15 ਸੀਟੀਆਂ ਵੱਜਣਗੀਆਂ, ਕਿੰਨਾ ਕੁਛ ਮੈਨੂੰ ਸਫਾਈ ਉਹਦੀ, ਕਿੰਨਾ ਖੂਨ ਖਰਾਬਾ ਕਰੂ ਮੈਂ, ਉੱਥੇ ਹੱਥ ਮੇਰੇ ਅੱਡ ਲਿਪੜਨਗੇ, ਤਾਂ ਕਰਕੇ ਮੈਂ ਨਹੀਂ ਬਣਾਉਂਦਾ, ਬਸ ਗੱਲ ਤੇਰੀ, ਤੇਰਾ ਕੀ ਕਰਦਾ ਤੂੰ ਖਾਈ ਜਾਂਦਾ ਖਾਈ ਚੱਲ। ਪਰ ਇਹ ਨਹੀਂ ਹੈ ਵੀ ਮੈਂ ਜਿਹਨੇ ਟੋਲਾ ਪਾਇਆ ਤੇ ਮੈਂ ਖਾਸ ਹੋ ਗਿਆ, ਵੀ ਮੈਂ ਨਹੀਂ ਖਾ ਰਿਹਾ ਤੇ ਮੈਂ ਖਾਸ ਹੋ ਗਿਆ, ਨਹੀਂ ਭਾਈ ਏਦਾਂ ਨਹੀਂ। ਪਤਾ ਸਾਰਿਆਂ ਦੀ ਜੇ ਨਾ ਕਰੋੜ ਮੁਰਗਾ ਮਰਦਾ ਹੋਣਾ ਸਾਡੇ ਭਾਰਤ ਵਿੱਚ, ਇਹਦਾ ਜ਼ਿੰਮੇਵਾਰ ਬੰਦਾ ਹੈ ਵੀ 40 ਦਿਨਾਂ ਦਾ ਕਰਕੇ ਮਾਰਦਾ ਬੰਦਾ 40 ਦਿਨ ਦਾ, ਜੇ ਇਹਦਾ ਜ਼ਿੰਮੇਵਾਰ ਬੰਦਾ ਹੈ ਤੇ ਉਹਨੂੰ ਪੈਦਾ ਕਰਨਾ, ਉਹਨੂੰ ਦਾਣੇ ਦੇਣੇ, ਉਹਨੂੰ ਪਾਲਣਾ, ਇਹਦਾ ਕ੍ਰੈਡਿਟ ਕਿਹਨੂੰ ਦਊਂਗੇ, ਇਹ ਕਿਹਨੂੰ ਦਊਂਗੇ ਕ੍ਰੈਡਿਟ ਕਿ ਉਹ ਪਲਿਆ ਕਰਨਾ, ਇਹ ਵੀ ਬੰਦੇ ਬਿਨਾਂ ਉਹ ਨਿੱਕੇ ਨਿੱਕੇ ਚੂਚੇ ਕੱਢਣੇ, ਉਹਨਾਂ ਨੂੰ ਪਾਲਦਾ ਬਣਾਉਂਦਾ ਹੈ, ਜੇ ਪਾਪ ਉਸ ਬੰਦੇ ਨੂੰ ਲੱਗਣਾ ਹੈ ਤੇ ਇੰਨੇ ਮੁਰਗਿਆਂ ਨੇ ਦੁਨੀਆਂ ਵੀ ਨਹੀਂ ਸੀ ਵੇਖਣੀ, ਇੰਨੇ ਪੈਦਾ ਵੀ ਨਹੀਂ ਸੀ ਹੋਣੇ ਜਿੰਨੇ ਉਹ ਪੈਦਾ ਕਰ ਲੈਂਦਾ। ਤਾਂ ਕਰਕੇ ਆਪਾਂ ਇਸ ਚੱਕਰ 'ਚ ਨਾ ਪਾਓ ਵੀ ਇਹਦੇ 'ਚ ਪਾਪ ਹੈ ਇਹਦੇ 'ਚ ਪੁੰਨ ਹੈ, ਇਸ ਚੱਕਰ 'ਚ ਨਾ ਪਾਓ, ਸਿੱਧੀ ਗੱਲ ਅਸੀਂ ਨਹੀਂ ਖਾਂਦੇ, ਬਸ ਬਸ ਇੰਨਾ ਜਵਾਬ ਹੈ, ਮੈਂ ਨਹੀਂ ਖਾਂਦਾ, ਮੈਨੂੰ ਪਸੰਦ ਨਹੀਂ, ਤੈਨੂੰ ਪਸੰਦ ਹੈ, ਬਸ ਇਦੂ ਵੱਧ ਸਟੇਟਮੈਂਟ ਨਹੀਂ। ਫਿਰ ਜੇ ਪੈ ਗਏ ਚੱਕਰ ਵੀ ਪਾਪ ਪੁੰਨ ਵੀ ਅਗਲੇ ਜਨਮਾਂ 'ਚ ਇਹੀ ਗੱਲ ਵੱਟਣਗੇ, ਜਿੰਨੇ ਵੱਟੇ ਜਾਣਗੇ ਏਦਾਂ ਹੀ ਹੋਊ, ਫਿਰ ਬੜੇ ਪੰਗੇ ਪੈਣੇ ਵੀ ਜਿੱਦੇ ਤੂੰ ਕੰਪੈਨ ਲਾਈ ਸੀ ਤੇਰਾ ਕਿਆ ਬਣੂ, ਫਿਰ ਉਹ ਕਹਿੰਦੇ ਵੀ ਤੇਰਾ ਫਿਰ ਕਿਆ ਬਣੂ, ਜਿੱਦੇ ਕੰਪੈਨ ਲਾਈ ਸੀ ਕਿੰਨੀ ਸੁੰਡ ਵੱਢਦੇ ਤੈਂ, ਕਿੰਨੇ ਕੀੜੇ ਵੱਢਦੇ ਜਦੋਂ ਤੂੰ ਵੱਢਣ ਲੱਗਿਆ ਸੀ ਕੰਪੈਨ ਵਿੱਚ, ਟਰੈਕਟਰ ਲੈ ਕੇ ਵੱਢਿਆ ਜਿੱਦੇ ਖੇਤ ਵਿੱਚ ਕਿੰਨਾ ਕੁਛ ਡਾਲਤਾ ਤਾਂ ਵਿੱਚ, ਫਿਰ ਤੇ ਬੜਾ ਪੰਗਾ ਪੈ ਜਾਣਾ। ਤਾਂ ਕਰਕੇ ਆਓ ਆਪਾਂ ਰੀਜਨਿੰਗ ਸਹੀ ਦਿਓ, ਪੜ੍ਹੇ ਲਿਖੇ ਬਣੋ, ਸਮਝਦਾਰ ਬਣੋ, ਤਾਂ ਜੋ ਅੱਗੇ ਫਿਊਚਰ ਵਿੱਚ ਅਸੀਂ ਆਪਣੀ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਅੱਗੇ ਲੈ ਕੇ ਜਾਈਏ ਫਸੇ ਨਾ ਆਏ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਆਹ ਸਾਨੂੰ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਆ, ਇਹਨੂੰ ਅਸੀਂ ਅਗਲਾ ਹੱਸੇ ਨਾ ਸਾਡੀਆਂ ਗੱਲਾਂ। ਮੈਂ ਸਵੇਰੇ ਉੱਠਦਾ ਜੀ ਮੈਨੂੰ ਚੰਗਾ ਲੱਗਦਾ ਸਵੇਰੇ ਉੱਠਣਾ, ਇਹ ਨਾ ਕਹਿ ਵੀ ਹੀਰੇ ਦਾਨ ਕਰਨ ਦਾ ਫਲ ਮਿਲਦਾ, ਦੂਜੇ ਤੇ ਲੋਹੇ ਵਾਲੇ ਹੀ ਰਹਿ ਗਏ ਸਾਰੇ, ਫਿਰ ਗਲਤ ਹੈ ਕੰਮ, ਫਿਰ ਠੀਕ ਨਹੀਂ। ਬਸ ਸਹੀ ਗੱਲ ਕਰੋ ਜਿੰਨੀ ਹੈ ਉਨੀ, ਜਿੰਨੀ ਵਧੀਆ ਲੱਗੇ ਆਪਣੀ ਹਰ ਗੱਲ ਦੇ ਨਾਲ, ਅਸੀਂ ਫੁਕਰੀ ਨਾ ਬਣਾ ਲਈਏ ਵੀ ਅਸੀਂ ਖਾਸ ਹਾਂ, ਮੈਂ ਚੋਲਾ ਪਾਇਆ ਮੈਂ ਖਾਸ ਹਾਂ, ਮੈਂ 4 ਵਜੇ ਉੱਠਦਾ ਮੈਂ ਖਾਸ ਹਾਂ, ਮੈਂ ਮਾਸ ਨਹੀਂ ਖਾਂਦਾ ਮੈਂ ਖਾਸ ਹਾਂ, ਇੱਥੇ ਨਾ ਲੈ ਕੇ ਆਓ। ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ, ਵੀਰਾਂ ਦਾ ਧੰਨਵਾਦ ਹੈ ਤੇ ਬੇਨਤੀ ਕਰਾਂਗਾ ਵੀ ਜਿੰਨਾ ਚਿਰ ਗੁਰੂ ਸਾਹਿਬ ਨਹੀਂ ਜਾਂਦੇ ਆਪਾਂ ਬਹਿਣਾ ਹੈ, 5 ਮਿੰਟ ਦਿਓ ਟਕਾ ਬਣਾਓ ਤੇ ਸਾਰੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਹਾਜ਼ਰੀ ਭਰੀ, ਨਾਲ ਮਿਲ ਕੇ ਆਪਾਂ ਸਾਰਿਆਂ ਨੇ ਲਾਹਾ ਲਿਆ, ਠੰਡ ਇਹਦੀ ਹੈ ਸੀ ਥੋੜ੍ਹੀ ਜਿਹੀ ਪਰ ਬਹੁਤ ਪਿਆਰ ਨਾਲ ਚਾਅ ਨਾਲ ਤੁਸੀਂ ਸਾਰਿਆਂ ਨੇ ਵੀਰਾਂ ਭਰਾਵਾਂ ਭੈਣਾਂ ਨੇ ਗੁਰਦਰਬਾਰ ਵਿੱਚ ਆ ਕੇ ਹਾਜ਼ਰੀ ਭਰੀ। ਇੱਕ ਗੱਲ ਮੈਂ ਕਹਿਣੀ ਭੁੱਲ ਗਿਆ, ਇਸੇ ਕਰਕੇ ਧਿਆਨ ਨਾਲ ਸੁਣਿਓ, ਇਸੇ ਕਰਕੇ ਅਕਾਲ ਤਖ਼ਤ ਦੀ ਜਿਹੜੀ ਸਿੱਖ ਰਹਿਤ ਮਰਿਆਦਾ ਨਾ, ਜਦੋਂ ਅੰਮ੍ਰਿਤ ਛਕਾਉਂਦੇ ਆ 5 ਪਿਆਰੇ, ਅਕਾਲ ਤਖ਼ਤ ਤੋਂ ਛਪਦੀ ਸਿੱਖ ਰਹਿਤ ਮਰਿਆਦਾ, ਉਹਦੇ ਵਿੱਚ 5 ਪਿਆਰੇ ਕਹਿੰਦੇ ਹੈ ਪੁੱਠਾ ਮਾਸ ਨਹੀਂ ਖਾਣਾ, ਇਹ ਨਹੀਂ ਕਹਿੰਦੇ ਵੀ ਮਾਸ ਨਹੀਂ ਖਾਣਾ, ਕਿਉਂਕਿ ਜੇ ਮਾਸ ਬੰਦ ਕਰਦਾ ਫਿਰ ਤੇ ਦੁੱਧ ਵੀ ਬੰਦ ਕਰਨਾ ਪੈਣਾ, ਜੇ ਸਿੱਧਾ ਹੀ ਕਹਿੰਦਾ ਮਾਸ ਨਹੀਂ ਖਾਣਾ ਫਿਰ ਦੁੱਧ ਕਿਵੇਂ ਪੀਣਾ, ਫਿਰ ਇਹ ਵੀ ਕਲੀਅਰ ਕਰਨਾ ਪੈਣਾ ਵੀ ਆਲੂ ਗਾਜਰ ਗੋਭੀ ਦਾ ਖਾ ਸਕਦੇ ਹਾਂ, ਫਿਰ ਇਹ ਵੀ ਕਹਿਣਾ ਪੈਣਾ
ਜਦੋਂ ਅਕਾਲ ਤਖ਼ਤ ਦੀ ਅੰਮ੍ਰਿਤ ਛਕਦੇ ਆਪਾਂ ਉੱਥੇ ਕਹਿੰਦੇ ਹੈ ਪੁੱਠਾ ਮਾਸ ਨਹੀਂ ਖਾਣਾ। ਪੁੱਠਾ ਮਾਸ ਮਤਲਬ ਜਿਹੜਾ ਮੁਸਲਮਾਨੀ ਤਰੀਕੇ ਨਾਲ ਉਹ ਪ੍ਰਸ਼ਾਦ ਬਣ ਜਾਂਦਾ ਜਦੋਂ ਉਹ ਕਰਦੇ ਨਾ ਉਹਨੂੰ ਵੱਢਦੇ ਹੈ ਉਸ ਵੇਲੇ ਉਹ ਹੌਲੀ ਹੌਲੀ ਜਦੋਂ ਉਹਨੂੰ ਹਲਾਲ ਉਹ ਜਦੋਂ ਇੱਦਾਂ ਹਲਾਲ ਮਾਸ ਉਹ ਹੁੰਦਾ ਹੈ ਉਹ ਕਲਮਾ ਪੜ੍ਹ ਕੇ ਬਣਾਉਂਦੇ ਆ ਉਹਨੂੰ ਪ੍ਰਸ਼ਾਦ ਮੰਨਿਆ ਜਾਂਦਾ ਉਹ ਧੱਕੇ ਨਾਲ ਬਣਾਉਂਦੇ ਹੁੰਦੇ ਸੀ। ਉੱਥੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਪੁੱਠਾ ਮਾਸ ਜਿਹੜਾ ਕਹਿ ਲਓ ਤੁਸੀਂ ਵੀ ਮਰਿਆਦਾ ਸਾਡੀ ਚ ਲਿਖਿਆ ਵੀ ਪੁੱਠਾ ਮਾਸ ਨਹੀਂ ਖਾਣਾ। ਏਦਾਂ ਨੀ ਪੰਜ ਪਿਆਰੇ ਕਹਿੰਦੇ ਵੀ ਮਾਸ ਨਹੀਂ ਖਾਣਾ, ਜੇ ਪੰਜ ਪਿਆਰੇ ਨੇ ਕਹਿਤਾ ਵੀ ਮਾਸ ਨਹੀਂ ਖਾਣਾ ਮੁੜ ਕੇ ਪੰਜ ਪਿਆਰਾ ਦੁੱਧ ਪੀਣ ਲੱਗੇ ਉਹਨੂੰ ਕਿਸੇ ਨੇ ਪੁੱਛਣਾ ਵੀ ਤੁਸੀਂ ਤੇ ਆਪ ਖਾਈ ਜਾਂਦੇ ਆ ਪੀਵੀ ਤੇ ਜਾਂਦੇ ਆ ਦੁੱਧ ਇਹ ਕੀ ਹੈ ਫਿਰ ਇਹਦੇ ਤੇ ਫਿਰ ਬੋਝਣ ਦਾਣੀ ਪੈ ਜਾਣੀ ਉਹ ਫਿਰ ਪੰਗਾ ਪੈ ਜਾਣਾ। ਅਕਾਲ ਤਖ਼ਤ ਦੀ ਮਰਿਆਦਾ ਚ ਲਿਖਿਆ ਪੁੱਠਾ ਮਾਸ ਨਹੀਂ ਖਾਣਾ। ਪੁੱਠਾ ਮਾਸ ਆ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਇੱਦਾਂ ਹੀ ਕਹਿੰਦੇ ਵੀ ਪੁੱਠਾ ਮਾਸ ਨਹੀਂ ਖਾਣਾ, ਮਤਲਬ ਹੁਣ ਬੰਦੇ ਨੇ ਦੁੱਧ ਤੇ ਪੀਣਾ ਹੀ ਹੈ ਰੋਟੀ ਪਾਣੀ ਖਾਣਾ ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਕੋਈ ਅੰਨ ਦੇ ਦਾਣਿਆਂ ਵਿੱਚ ਵੀ ਜੀਵ ਹੈ ਉਹ ਵੀ ਚੱਲਣਾ ਹੀ ਹੈ ਨਾਲ। ਤਾਂ ਕਰਕੇ ਭਾਈ ਇਸ ਗੱਲ ਦਾ ਖਿਆਲ ਰੱਖਿਓ। ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਲਾਹਾ ਲਿਆ। ਇਸ ਦਾ ਮਤਲਬ ਇਹ ਨਾ ਕੋਈ ਸਮਝ ਲਵੇ ਵੀ ਅਸੀਂ ਹੁਣ ਮਾਸ ਖਾਣਾ ਲਓ ਜੀ ਵੀ ਹੁਣ ਤੇ ਬੱਕਰਾ ਵੱਢਾਂਗੇ ਸਾਰੇ ਰਲ ਕੇ ਖਾਈਏ ਹੁਣ ਤੇ ਇਹ ਵੀ ਕੰਮ ਕਰਨਾ ਆਪਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਪਾਂ ਜਿਹੜੇ ਹਿਸਾਬ ਨਾਲ ਸਮਾਂ ਚੱਲ ਰਿਹਾ ਨਾ ਆਪਾਂ ਖਿਆਲ ਕਰੀਏ ਵੀ ਛੱਡੀਏ ਛੱਡ ਦਈਏ ਚੰਗੀ ਗੱਲ ਹੈ। ਜੇ ਕੋਈ ਬੰਦਾ ਅੱਜ ਵੈਜੀਟੇਰੀਅਨ ਹੋ ਕੇ ਰਹਿੰਦਾ ਤੇ ਚੰਗੀ ਗੱਲ ਹੈ ਵਧੀਆ ਲੱਗਦਾ, ਪਰ ਇਹਦਾ ਮਤਲਬ ਕੋਈ ਪਾਪ ਪੁੰਨ ਨਾਲ ਨਾ ਜੋੜੀਏ। ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਕਾਂਸੀ ਟੀਵੀ ਉੱਤੇ ਲਾਈਵ ਚੱਲਣੇ ਯੂਰਪ ਕੰਟਰੀਆਂ ਦੇ ਵਿੱਚ ਧੰਨਵਾਦ ਹੈ। ਤੇ ਇਸੇ ਤਰ੍ਹਾਂ MP ਚੈਨਲ ਜਿਹੜਾ ਸਾਡਾ ਸਬਸਕ੍ਰਾਈਬ ਜਿਹੜੇ ਵੀਰਾਂ ਨੇ ਨਹੀਂ ਕੀਤਾ ਯੂਟਿਊਬ ਦੇ ਉੱਤੇ ਉਹ ਕਰ ਲਓ, ਘਰਾਂ ਦੇ ਵਿੱਚ ਬਹਿ ਕੇ ਵੀ ਜਿੱਥੇ ਕਿਤੇ ਦੀਵਾਨ ਹੁੰਦੇ ਆ ਉਹ ਸੁਣ ਸਕਦੇ ਹੁੰਦੇ ਆ। ਸਾਰਿਆਂ ਦਾ ਧੰਨਵਾਦ, ਰਲ ਮਿਲ ਕੇ ਸਾਰੇ ਲਾਹਾ ਲਈਏ ਜਿੰਨਾ ਚਿਰ ਆਪਾਂ ਕਰ ਸਕਦੇ ਹਾਂ ਕਰੀਏ। ਹਾਲਾਂਕਿ ਵਿਰੋਧ ਕਰਨ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ, ਜਿਹੜੇ ਬੰਦੇ ਆਹ ਗੱਲਾਂ ਸਮਝਣੀਆਂ ਨਹੀਂ ਚਾਹੁੰਦੇ, ਜਿਹੜੇ ਬੰਦੇ ਅੜੇ ਹੋਏ ਆ ਆਪਣੀਆਂ ਅੜੀਆਂ ਤੇ, ਜਿਨ੍ਹਾਂ ਨੇ ਬਸ ਜੋ ਸੁਣ ਲਿਆ ਜੋ ਸਮਝ ਲਿਆ ਸਮਝਣਾ ਵੀ ਨਹੀਂ ਚਾਹੁੰਦੇ, ਓਪਨ ਮਾਈਂਡ ਲੱਗ ਕੇ ਸੋਚਣਾ ਨਹੀਂ ਚਾਹੁੰਦੇ, ਉਹਨਾਂ ਨੇ ਰੌਲਾ ਪਾਉਂਦੇ ਰਹਿਣਾ। ਉਹਨਾਂ ਨੇ ਅੱਗੇ ਵਧਣਾ ਨਹੀਂ ਚਾਹੁੰਦੇ, ਉਹ ਕਦੇ ਨਹੀਂ ਬਦਲਣਗੇ ਤੇ ਨਾ ਹੀ ਆਪਾਂ ਉਹਨਾਂ ਨੂੰ ਬਦਲ ਸਕਦੇ। ਜਿਹੜੇ ਵੀਰ ਸਮਝਦੇ ਹੋ ਟਿਕਾ ਨਾਲ ਸਮਝਿਆ ਕਰੋ। ਬਾਕੀ ਸ਼ਨੀਵਾਰ ਗੁਰਦੁਆਰਾ ਪਰਮੇਸ਼ਰ ਦੁਆਰ ਇੱਕ ਹਾਜ਼ਰੀ ਕੋਸ਼ਿਸ਼ ਕਰੋ ਵੀ ਮਹੀਨੇ ਵਿੱਚ ਅਸੀਂ 2-4 ਘੰਟੇ ਟਾਈਮ ਕੱਢੀਏ। ਜਿਹੜੇ ਪ੍ਰੇਮ ਕਰਨ ਵਾਲੇ ਆ ਜਿਹੜੇ ਕਹਿੰਦੇ ਤੁਹਾਡੇ ਨਾਲ ਖੜਦੇ ਆ ਤੇ ਉਹਨਾਂ ਨੂੰ ਬੇਨਤੀ ਹੈ ਵੀ ਸ਼ਨੀਵਾਰ ਜ਼ਰੂਰ ਹਾਜ਼ਰੀ ਭਰਿਆ ਕਰੋ, ਜ਼ਰੂਰ ਟਾਈਮ ਕੱਢਿਆ ਕਰੋ। ਐਤਕੀ ਸ਼ਨੀਵਾਰ 5 ਜਨਵਰੀ ਪਹਿਲਾਂ ਦਾ ਸ਼ਨੀਵਾਰ ਜਨਵਰੀ ਦਾ ਆਉਣਾ ਹੈ। ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦੀਵਾਨ ਹੁੰਦਾ। ਐਤਕੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਦਾ, ਇਹ 5 ਜਨਵਰੀ ਦਾ ਹੀ ਪਹਿਲਾ ਸ਼ਨੀਵਾਰ ਆ ਰਿਹਾ ਹੈ। ਸ਼ਨੀਵਾਰ ਦੁਪਹਿਰ ਨੂੰ 12 ਤੋਂ ਲੈ ਕੇ 4 ਵਜੇ ਤੱਕ ਦੀਵਾਨ ਸਜਣਾ ਹੈ। ਜਿਨ੍ਹਾਂ ਜਿਨ੍ਹਾਂ ਕੋਲ ਟਾਈਮ ਹੋਵੇ ਜਨਵਰੀ ਦੇ ਪਹਿਲੇ ਸ਼ਨੀਵਾਰ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਹੁੰਚ ਕੇ ਹਾਜ਼ਰੀ ਭਰਨ। ਆਹ ਵਿਚਾਰਧਾਰਾ ਅਸੀਂ ਅੱਗੇ ਲੈ ਕੇ ਜਾਈਏ, ਸਾਡਾ ਕੋਈ ਮਜ਼ਾਕ ਨਾ ਉਡਾ ਸਕੇ। ਅਸੀਂ ਪੜ੍ਹੇ ਲਿਖੇ ਬੰਦਿਆਂ ਵਿੱਚ ਬੈਠੀਏ, ਗੱਲ ਕਰੀਏ, ਹਰ ਬੰਦਾ ਸਾਡੀ ਗੱਲ ਸੁਣੇ, ਕੋਈ ਬੰਦਾ ਸਾਡੇ ਵੱਲ ਉਂਗਲ ਨਾ ਕਰ ਸਕੇ। ਜਦੋਂ ਅਸੀਂ ਸੁੱਖੀਆਂ ਸਿੱਧੀਆਂ ਗੱਲਾਂ ਕਰਾਂਗੇ ਤੇ ਸਾਡੇ ਤੇ ਉਂਗਲ ਨਹੀਂ ਉਠਾਉਣੀ। ਲੋਕੀ ਗੁਰੂ ਸਾਹਿਬ ਨੂੰ ਕਹਿੰਦੇ ਅੱਛਾ ਯਾਰ ਬਾਣੀ ਕਿੱਦਾਂ ਲਿਖਿਆ, ਨਹੀਂ ਭਾਈ ਇਹੋ ਜਿਹੇ ਹਿਸਾਬ ਨਾਲ ਸਮਝੋ ਤਾਂ ਜੋ ਕੋਈ ਵੀ ਪੜ੍ਹਿਆ ਲਿਖਿਆ ਤੇਰਾ ਪ੍ਰੋਫੈਸਰ ਵੱਡੇ ਤੋਂ ਵੱਡਾ ਯੂਨੀਵਰਸਿਟੀ ਦਾ ਬੰਦਾ, ਵੱਡੇ ਤੋਂ ਵੱਡਾ ਕੋਈ ਕਾਮਰੇਡ ਬੰਦਾ, ਨਾਸਤਕ ਬੰਦਾ, ਰੱਬ ਨੂੰ ਨਾ ਮੰਨਣ ਵਾਲਾ ਵੀ ਜਦੋਂ ਤੇਰੇ ਨਾਲ ਗੱਲ ਕਰੇ ਉਹਨੂੰ ਜਵਾਬ ਨਾ ਆਵੇ ਅੱਗੋਂ, ਇਸ ਤਰੀਕੇ ਸਿਰ ਤੂੰ ਗੱਲ ਕਰ, ਇਸ ਤਰੀਕੇ ਸਿਰ ਸਮਝ, ਆਪਣੇ ਆਪਣੀ ਗੱਲ ਨੂੰ ਇਸ ਤਰੀਕੇ ਸਿਰ ਸਮਝਾ। ਪੜ੍ਹੇ ਲਿਖੇ ਬੱਚੇ ਆਪਣੀ ਲੌਜੀਕ ਦਲੀਲ ਉਹਨੇ ਅੱਗੇ ਰੱਖੋ ਵੀ ਗੁਰਬਾਣੀ ਤੇ ਇੱਦਾਂ ਸਮਝਾਉਂਦੀ ਹੈ। ਅਗਲਾ ਕਹਿੰਦਾ ਕਰਦੇ ਤੇ ਭਾਈ ਕਰਨ ਵਾਲਿਆਂ ਨੂੰ ਪੁੱਛੋ, ਪਰ ਗੁਰਬਾਣੀ ਜੇ ਇਦਾਂ ਦਾ ਕੁਛ ਨਹੀਂ ਲਿਖਿਆ। ਗੁਰੂ ਸਾਹਿਬ ਸਾਨੂੰ ਬੜਾ ਸੌਖਾ ਤੇ ਸਰਲ ਤਰੀਕਾ ਦੱਸਦੇ। ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਹੈ ਜਿਨ੍ਹਾਂ ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸਮਾਂ ਦਿੱਤਾ। ਜੱਜ ਕੇ ਸਾਰੀ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੌਲੀ ਪਿੰਡ ਚਿੱਲਾ ਰਾਏਪੁਰ ਦੁਰਾਲੀ ਚਾਓ ਮਾਜਰਾ ਮਟਰਾ ਪ੍ਰੇਮਗੜ੍ਹ ਨਡਿਆਲੀ ਤੇ ਪਾਪੜੀ ਇਹ ਸਾਰੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ। ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਜੋ ਕਿ ਆਪਣਾ ਇੱਥੋਂ ਦਾ ਬਣਿਆ ਹੋਇਆ ਹੈ ਮਨੌਲੀ ਦਾ, ਇਹਨਾਂ ਵੀਰਾਂ ਦਾ ਵੀ ਸਾਥ ਦਿਆ ਕਰੋ। ਤਕੜੇ ਹੋ ਕੇ ਇਲਾਕੇ ਵਿੱਚ ਪ੍ਰਚਾਰ ਕਰੀਏ, ਘਰ ਘਰ ਸਮਝ ਆਵੇ, ਸਾਡਾ ਦਿਮਾਗ ਖੁੱਲੇ, ਗਿਆਨ ਲਈਏ, ਅਕਲ ਲਈਏ,
ਅਕਲ ਨਾਲ ਜਿਉਣਾ ਸਿੱਖ ਲਈਏ, ਦਿਮਾਗ ਨਾਲ ਜਿਉਣਾ ਸਿੱਖ ਲਈਏ, ਬੁੱਧੂ ਬਣ ਕੇ ਨਾ ਰਹੀਏ, ਅਪਾਹਜ ਬਣ ਕੇ ਨਾ ਰਹੀਏ, ਦਿਮਾਗੀ ਪਿੰਗਲੇ ਨਾ ਰਹੇ ਨੀ ਕਿਤੇ, ਕਮਲੇ ਬਣ ਕੇ ਰਹੇ ਆ ਤਾਂ ਹੀ ਲੁੱਟਦੇ ਰਹੇ ਆ, ਕੁੱਟਦੇ ਰਹੇ ਆ, ਮਾਰਦੇ ਰਹੇ ਆ, ਧੱਕਾ ਕਰਦੇ ਰਹੇ ਆ। ਉਹਦਾ ਕਾਰਨ ਹੀ ਵੱਡਾ ਇਹ ਰਿਹਾ ਕਿ ਅਸੀਂ ਦਿਮਾਗ ਕਦੇ ਵਰਤੇ ਨੀ, ਦਿਮਾਗ ਨਾਲ ਸੋਚਿਆ ਨੀ, ਅਸੀਂ ਕਮਲੇ ਹੋਏ, ਕਮਲੇ ਕਰਕੇ ਸਾਨੂੰ ਲੁੱਟ ਕੇ ਲਿਜਾਂਦੇ ਰਹੇ ਆ। ਤੇ ਆਪਾਂ ਤਕੜੇ ਹੋਈਏ, ਸਮਝਦਾਰ ਹੋਈਏ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪੈਰਾਂ ਤੇ ਖੜੇ ਕਰੀਏ, ਲੱਤਾਂ ਦੇ ਉੱਤੇ ਭਾਰ ਪਾਈਏ, ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਸਾਡੀਆਂ ਦਲੀਲ ਨਾਲ ਗੱਲ ਕਰ ਸਕਣ, ਲੌਜਿਕ ਨਾਲ ਗੱਲ ਕਰ ਸਕਣ, ਸਮਝ ਨਾਲ ਗੱਲ ਕਰ ਸਕਣ। ਸ਼ਰਧਾ ਰੱਖੋ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ, ਗਿਆਨ ਤੇ ਜੋ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਆ। ਘਰ ਘਰ ਸਹਿਜ ਪਾਠ ਕਰਿਆ ਕਰੋ, ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਰੱਖੋ, ਆਪ ਬਾਣੀ ਪੜ੍ਹੋ, ਬੱਚਿਆਂ ਦੇ ਵਿੱਚ ਸਹਿਜ ਪਾਠ ਕਰੋ, ਨਿਆਣਿਆਂ ਦੇ ਜਨਮ ਦਿਨ ਦੇ ਸਹਿਜ ਪਾਠ ਆਪ ਕਰਿਆ ਕਰੋ। ਜਿਹੜਾ ਸਿੱਖ ਪੰਜਾਬੀ ਪੜ੍ਹ ਲੈਂਦਾ ਬਾਣੀ ਜ਼ਰੂਰ ਪੜ੍ਹੇ, ਵੱਧ ਤੋਂ ਵੱਧ ਗੁਰਬਾਣੀ ਘਰਾਂ ਦੇ ਵਿੱਚ ਪੜ੍ਹੋ। ਜਿੰਨੇ ਤੁਸੀਂ ਪੜ੍ਹ ਸਮਝਣ ਵਾਲੇ ਵੀਰ ਹੈ, ਜ਼ਰੂਰ ਘੱਟ ਤੋਂ ਘੱਟ ਪੰਜ ਅੰਗ ਰੋਜ਼ ਪੜ੍ਹਿਆ ਕਰੋ, ਦਸ ਪੰਦਰਾਂ ਮਿੰਟ ਰੋਜ਼ ਲਾਓ, ਵੱਧ ਤੋਂ ਵੱਧ ਸਮਾਂ ਕੱਢੋ। ਆਓ ਸਾਰੀਆਂ ਸੰਗਤਾਂ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ ਜੀ ਬੋਲੋ, ਕੋਈ ਰਸਨਾ ਵਾਂਝਾ ਨਾ ਰਹੇ। ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲੈਣ, ਆਪਣੇ ਮੋਬਾਈਲ ਪਰਸ ਸੰਭਾਲਿਓ, ਗਹਿਣੇ ਸੰਭਾਲਿਓ, ਮੋਬਾਈਲ ਸੰਭਾਲਿਓ ਵੀਰੋ, ਮੋਬਾਈਲ ਬੜੇ ਚੋਰੀ ਹੋ ਜਾਂਦੇ ਚੰਡੀਗੜ੍ਹ ਦੇ ਇਲਾਕੇ 'ਚ, ਤੇ ਬਹੁਤ ਹੁੰਦੇ ਚੋਰੀ, ਇਹਦੇ ਵਿੱਚ ਦੋ ਚਾਰ ਬੰਦੇ ਇੱਦਾਂ ਦੇ ਆਉਂਦੇ ਹੀ ਆਉਂਦੇ ਆ ਪੱਕਾ ਹੀ। ਇਹ ਮੋਬਾਈਲ ਜ਼ਰੂਰ ਖਿਆਲ ਨਾਲ ਸੰਭਾਲਦੇ। ਬਾਕੀ ਬੇਨਤੀ ਹੈ, ਗੁਰੂ ਜੀ ਜਾਂਦੇ ਆ ਫਿਰ ਚੱਲਦੇ ਆ, ਪੰਜ ਕੁ ਮਿੰਟ ਟਕਾ ਰੱਖਿਓ, ਪੰਜ ਮਿੰਟ ਟਕਾ ਰੱਖਿਓ ਭਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ।

ਧਨ ਦੌਲਤ ਦੁਨੀਆਂ ਦੀ ਬਣਾਈ ਹੋਈ ਕਮਾਈ ਦੁਨੀਆਂ ਦੇ ਕਮਾਏ ਹੋਏ ਹੀਰੇ ਜਵਾਹਰਾਤ ਘੱਟ ਹੋ ਜਾਂਦੇ ਘੱਟਦੇ ਨੇ ਪਰ ਕਿਰਤੀ ਹੈ ਨਾ ਸਤਿਗੁਰੂ ਕਹਿੰਦੇ ਰਾਤੀ ਕਾਲ ਘਟੇ ਦਿਨ ਕਾਲ ਕਾਇਆ ਛਿੱਜੈ ਸਦਾ ਬਿਆਲ ਕਾਇਆ ਛਿੱਜ ਰਹੀ ਹੈ ਜਿਵੇਂ ਕੱਪੜਾ ਬੋਤਾ ਹੋ ਜਾਂਦਾ ਕੱਪੜਾ ਬੋਤਾ ਹੋ ਜਾਏ ਤਾਂ ਛਿੱਜਣਾ ਸ਼ੁਰੂ ਹੋ ਜਾਂਦਾ ਸਤਿਗੁਰੂ ਕਹਿੰਦੇ ਕਾਇਆ ਛਿੱਜਦੀ ਪਈ ਹੈ ਤੇ ਕਾਇਆ ਛਿੱਜਣ ਦੇ ਨਾਲ ਨਾਲ ਦੁਨੀਆਂ ਦਾ ਧਨ ਦੌਲਤ ਦੁਨੀਆਂ ਦੀ ਕਮਾਈ ਦੁਨੀਆਂ ਦਾ ਜੋਬਨ ਸਤਿਗੁਰੂ ਕਹਿੰਦੇ ਵੀ ਛਿੱਜ ਰਿਹਾ ਹਜ਼ੂਰ ਪ੍ਰਮਾਨ ਕਰਦੇ ਨੇ ਧਨ ਜੋਬਨ ਅਰ ਫੁੱਲੜਾ ਧਨ ਜੋਬਨ ਅਰ ਫੁੱਲੜਾ ਤਿੰਨ ਚੀਜ਼ਾਂ ਨੇ ਨਾਠੀ ਜਿਹੜੇ ਦਿਨ ਚਾਰ ਬਸ ਚਾਰ ਦਿਨ ਹੀ ਰਹਿੰਦੇ ਨੇ ਹੁਣ ਫੁੱਲ ਕਿੰਨਾ ਕੁ ਚਿਰ ਖਿੜ ਲਏਗਾ ਇੱਕ ਧਨ ਇੱਕ ਜਗ੍ਹਾ ਕਿੰਨਾ ਕੁ ਚਿਰ ਰਹਿ ਜਾਏਗਾ ਜੋਬਨ ਇੱਕ ਜਗ੍ਹਾ ਕਿੰਨਾ ਚਿਰ ਰਹਿ ਜਾਏਗਾ ਇੱਕ ਮਨੁੱਖ ਤੇ ਜੋਬਨ ਕਿੰਨਾ ਕੁ ਰਹਿ ਜਾਏਗਾ ਹਾਂ ਬਾਤ ਅਲੱਗ ਹੈ ਜੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ ਕਈ ਸੱਜਣ ਇਹੋ ਜਿਹੇ ਵੀ ਨੇ ਬ੍ਰਹਮੀਗਮ ਗ੍ਰਾਮ ਸਟਰੀਟ ਕਾਫੀ ਪੜ੍ਹਿਆ ਲਿਖਿਆ ਇਨਸਾਨ ਆ ਉਹਦਾ ਵਿਅਕਤੀ ਉਹ ਸਿਰਫ ਅਕਲ ਦੇ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਤੋਲਦਾ ਅਕਲ ਦੇ ਨਾਲ ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਕਹਿੰਦੇ 120 ਸਾਲ ਸੀ ਜਦੋਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਾਡੇ ਬੁੱਢੇ ਆਦਮੀ ਨੇ ਚੁੱਕ ਲਿਆ ਹੋਏਗਾ ਮੈਂ ਕਿਹਾ ਜੀ ਤੁਸੀਂ ਆਪਣੇ ਵਰਗਾ ਸਮਝਦੇ ਹੋ ਬਾਬਾ ਬੁੱਢਾ ਸਾਹਿਬ ਤੁਹਾਡੇ ਵਰਗੇ ਸਨ ਤੁਸੀਂ ਕੀ ਸਮਝਿਆ ਬਾਬਾ ਬੁੱਢਾ ਸਾਹਿਬ ਨੇ ਉਹ ਬਾਬਾ ਬੁੱਢਾ ਤੇਰੇ ਵਰਗਾ ਤਾਂ ਨਹੀਂ ਸਾਰੀ ਉਮਰ ਝੂਠ ਬੋਲਦਾ ਰਿਹਾ ਬਾਬਾ ਬੁੱਢਾ ਸਾਹਿਬ ਤੇਰੇ ਵਰਗਾ ਤਾਂ ਨਹੀਂ ਸੀ ਧਨ ਕਮਾਉਣ ਦੀ ਬਦਲੇ ਝੂਠ ਬੋਲ ਬੋਲ ਕੇ ਧਨ ਦੀ ਹੱਟੀ ਪਾਈ ਜੀ ਕਮਾਈ ਗਿਆ ਜੋ ਕੰਮ ਤੂੰ ਕਰਨਾ ਬਾਬਾ ਬੁੱਢਾ ਸਾਹਿਬ ਨੇ ਨਹੀਂ ਕੀਤੇ ਤੇਰੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੇ ਕਦੀ ਬੋਤਲ ਖੋਲ ਕੇ ਸਾਹਮਣੇ ਨਹੀਂ ਬੈਠਾ ਤੇਰੇ ਵਿੱਚ ਇਹ ਵੀ ਅਕਲਾਂ ਨੇ ਤੇਰੇ ਅੰਦਰ ਦੁਨੀਆਂ ਦੇ ਸਾਰੇ ਵਿਸ਼ੇ ਵਿਕਾਰ ਭਰੇ ਪਏ ਨੇ ਤੇ ਫਿਰ ਤੂੰ ਆਪਣੇ ਆਪ ਦਾ ਕੰਪੈਰੀਜ਼ਨ ਕਿਵੇਂ ਕਰ ਸਕਣਾ ਉਹਨਾਂ ਨਾਲ ਬਾਬਾ ਬੁੱਢਾ ਸਾਹਿਬ ਨਾਲ ਕਮਾਲ ਹੋ ਗਏ ਇਨਸਾਨ ਕਈ ਵਾਰੀ ਬੋਲਣ ਲੱਗਿਆਂ ਵੀ ਤੋਲਦਾ ਨਹੀਂ ਬਚਨ ਬੋਲਣ ਲੱਗਿਆਂ ਤੋਲਣੇ ਪੈਂਦੇ ਨੇ ਸਕੂਲ 'ਚ ਪੜ੍ਹਦੇ ਹੁੰਦੇ ਸਨ ਜਦੋਂ ਸਾਡੀ ਕਲਾਸ ਵਿੱਚ ਜਾਣਾ ਕਲਾਸ ਰੂਮ ਦੇ ਅੰਦਰ ਲਿਖਿਆ ਹੋਣਾ ਪਹਿਲਾਂ ਤੋਲੋ ਫਿਰ ਬੋਲੋ ਪਹਿਲਾਂ ਤਾਂ ਸਾਨੂੰ ਸਮਝ ਨਾ ਆਈ ਵੀ ਤੋਲੀਏ ਕਿਹੜੀ ਚੀਜ਼ ਜਿਹੜੀ ਬੋਲੀਏ ਲਿਖਿਆ ਹੁੰਦਾ ਸੀ ਪਹਿਲਾਂ ਤੋਲੋ ਫਿਰ ਬੋਲੋ ਵਜ਼ਨ ਘੱਟ ਨਾ ਪਵੇ ਤੁਹਾਡੇ ਬੋਲ ਦਾ ਐਸਾ ਬੋਲੋ ਕੈਸਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੈਸਾ ਬੋਲਣਾ ਕਹਿ ਰਹੇ ਨੇ

ਸਤਿਗੁਰਾਂ ਦਾ ਸ਼ਬਦ ਮਲਹਾਰ ਰਾਗ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਾਰ ਪ੍ਰਮਾਣ ਦਿੱਤੇ ਨੇ, ਚਾਰੇ ਪ੍ਰਮਾਣ ਆਪ ਜੀ ਦੇ ਸਾਹਮਣੇ ਨੇ ਸ਼ਬਦ ਦੇ। ਕਹਿੰਦੇ ਹਾਥੀ ਬੜਾ ਬਲ ਵਾਲਾ, ਪਹਿਲਾ ਪ੍ਰਮਾਣ ਵੇਖੋ ਕੈਸਾ ਦਿੱਤਾ। ਕਹਿੰਦੇ ਹਾਥੀ ਬੜੀ ਤਾਕਤ ਵਾਲਾ, ਬੜੀ ਬਲ ਵਾਲਾ, ਸੌ ਮਨ ਹਸਤੀ ਘਿਓ ਗੁੜ ਖਾਵੇ। ਇੱਕ ਦਿਨ ਦੀ ਖੁਰਾਕ ਹੈ ਸੌ ਮਨ, ਤਿੰਨ ਮਨ ਦਾ ਇੱਕ ਕੁਇੰਟਲ ਬਣਦਾ, ਸੌ ਕਿਲੋ, 100 ਕੇਜੀ, ਮਤਲਬ 32 ਕਿਲੋ ਦਾ ਹੋ ਗਿਆ, 32 ਕਿਲੋ ਦਾ ਇੱਕ ਮਨ ਹੋਇਆ। ਸੌ ਮਨ ਹਸਤੀ ਘਿਓ ਗੁੜ ਖਾਵੇ, ਹਰ ਰੋਜ਼ 100 ਮਣ ਘਿਓ, 100 ਮਣ ਗੁੜ, 100 ਮਣ ਦਾਣਾ, ਇੰਨੀ ਖੁਰਾਕ ਖਾ ਜਾਂਦਾ। ਸ਼ਬਦ ਆਪ ਜੀ ਦੇ ਸਾਹਮਣੇ ਹੈ। ਮਲਹਾਰ ਰਾਗ ਦੀਆਂ ਅਸ਼ਟਪਦੀਆਂ ਚ ਪ੍ਰਮਾਣ, ਮਲਹਾਰ ਵਾਰ ਦੇ ਵਿੱਚ ਆਪ ਜੀ ਨੇ ਪ੍ਰਮਾਣ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਕਹਿੰਦੇ ਇੰਨਾ ਕੁਝ ਖਾਣ ਵਾਲਾ ਵਿਅਕਤੀ, ਇੰਨਾ ਕੁਝ ਖਾਣ ਵਾਲਾ ਮਨੁੱਖ, ਜਾਂ ਇੰਨਾ ਕੁਝ ਖਾਣ ਵਾਲਾ ਜਾਨਵਰ ਤੁਹਾਡੇ ਸਾਹਮਣੇ ਹੈ। ਜੇ ਬਹੁਤੀ ਖੁਰਾਕ ਖਾਣ ਦੇ ਨਾਲ ਸਰੀਰ ਦੇ ਅੰਦਰ ਬਾਹੂਬਲ ਆਉਣਾ ਹੁੰਦਾ ਤਾਂ ਹਾਥੀ ਦੀ ਹਾਲਤ ਵੇਖੋ। ਸੌ ਮਨ ਹਸਤੀ ਘਿਓ ਗੁੜ ਖਾਵੇ, ਇੰਨੀ ਖੁਰਾਕ ਤੇ ਕੋਈ ਨੀ ਖਾ ਸਕਦਾ। 500 ਦਾਣਾ ਖਾਵੇ, ਅਣਗਿਣਤ ਦਾਣੇ ਖਾ ਜਾਂਦਾ। ਇੱਕ ਵਾਰੀ ਇੱਕ ਸੁੰਡ ਦੇ ਵਿੱਚ ਭਰਦਾ ਦਾਣੇ, ਅਣਗਿਣਤ ਦਾਣੇ ਮੂੰਹ ਦੇ ਵਿੱਚ ਆ ਜਾਂਦੇ ਨੇ। 100 ਮਨ ਹਸਤੀ ਘਿਓ ਗੁੜ ਖਾਵੇ, 500 ਦਾਣਾ ਖਾਵੇ,

ਖਾ ਕੇ ਫਿਰ ਛੂਕਦਾ ਚੱਕਦਾ ਤੇ ਧਰਤੀ ਤੇ ਫੂਕਾਂ ਮਾਰ ਮਾਰ ਕੇ ਧਰਤੀ ਨੂੰ ਉਡਾ ਦਿੰਦਾ। ਚੱਕੇ ਫੂਕੇ ਖੇ ਉਡਾਵੇ ਤੇ ਫਿਰ ਜਦੋਂ ਮਰਦਾ ਪਤਾ ਕੀ ਹਾਲਤ ਹੁੰਦੀ, ਸਾਹੇ ਗਿਆ ਪਛਤਾਵੇ। ਮੌਤ ਹੁੰਦੀ ਨਾ ਜਦੋਂ ਤੇ ਹਾਥੀ ਮਰਦਾ ਵੀ ਸੌਖਾ ਨਹੀਂ ਹੈ, ਇਹਦੀ ਜਾਨ ਵੀ ਸੌਖੀ ਨਹੀਂ ਨਿਕਲਦੀ। ਮਹਾਰੇ ਕਹਿੰਦੇ ਇੰਨਾ ਵੱਡਾ, ਇੰਨੀ ਵੱਡੀ ਖੁਰਾਕ, ਹਾਲਤ ਕੀ ਹੋਈ? ਪਰਮਾਨ ਆਪ ਜੀ ਨੇ ਇੱਕ ਪਾਸੇ ਹਾਥੀ ਦਾ ਦਿੱਤਾ ਸਭ ਨਾਲੋਂ ਵੱਡੇ ਜਾਨਵਰ ਦਾ, ਇੱਕ ਪਾਸੇ ਅੱਕ ਤੇ ਬਹਿਣ ਵਾਲੇ ਟਿੱਟੇ ਦਾ ਦਿੱਤਾ, ਇੱਕ ਪਾਸੇ ਚਿੜੀ ਦਾ ਦਿੱਤਾ, ਇੱਕ ਪਾਸੇ ਸ਼ੇਰ ਦਾ ਦਿੱਤਾ। ਚਾਰ ਪ੍ਰਮਾਣ ਦਿੱਤੇ ਹਨ। ਸੌ

ਖਾ ਗਿਆ ਤੇ ਪਛਤਾਉਂਦਾ, ਸਾਹ ਵੀ ਨਹੀਂ ਨਿਕਲਦਾ। ਹੁਣ ਇੰਨਾ ਖਾਣ ਵਾਲਾ ਸਾਹ ਕਿਵੇਂ ਨਿਕਲੇਗਾ ਭਲਾ? ਮਰਦਾ ਵੀ ਸੌਖਾ ਨਹੀਂ। ਤਾਂ ਸਤਿਗੁਰਾਂ ਨੇ ਅਗਲੀ ਲੈਣ ਫੁਰਮਾਨ ਕੀਤੀ, ਅੰਧੀ ਫੂਕ ਮੂਈ ਦੀਵਾਨੀ। ਦੁਨੀਆ ਦੁਨੀਆ ਦੀ ਗੱਲ, ਦੁਨੀਆ ਅੰਧੀ ਹੋ ਗਈ ਹੈ। ਅੰਧੀ ਫੂਕ ਮੂਈ ਦੀਵਾਨੀ, ਖਸਮ ਮਿੱਟੀ ਫਿਰ ਪਾਣੀ। ਹਉਮੈ ਨੂੰ ਮਿਟਾਏਗਾ ਦੁਨੀਆਦਾਰ ਤਾਂ ਰੱਬ ਨੂੰ ਪਾਏਗਾ, ਨਹੀਂ ਤਾਂ ਦੁਨੀਆ ਜਿਹੜੀ ਹੈ ਮਿਟ ਗਈ ਹੈ, ਦੀਵਾਨਗੀ ਦੇ ਅੰਦਰ ਚਲੀ ਗਈ। ਮੇਰਾ ਇੰਨਾ ਕਾਰੋਬਾਰ, ਮੇਰਾ ਇੰਨਾ ਧਨ ਦੌਲਤ, ਮੇਰੇ ਇੰਨੇ ਧੀਆਂ ਪੁੱਤਰ, ਮੇਰਾ ਇੰਨਾ ਸਾਰਾ ਕੁਝ ਕਾਰੋਬਾਰ, ਇਸ ਦੇ ਵਿੱਚ ਹੀ ਮੈਂ ਕਰਤੇ ਸਾਰਾ ਸੰਸਾਰ ਚਲਾ ਗਿਆ। ਅੰਧੀ ਫੂਕ ਮੂਈ ਦੀਵਾਨੀ, ਖਸਮ ਮਿੱਟੀ ਫਿਰ ਪਾਣੀ। ਖਸਮ ਦੇ ਵਿੱਚ ਮਿਟ ਜਾਣਾ, ਅਭੇਦ ਹੋ ਜਾਣਾ। ਅਗਲਾ ਪ੍ਰਮਾਣ ਆਪ ਜੀ ਨੇ ਦੂਜਾ ਦਿੱਤਾ। ਚਿੜੀ ਦਾ ਪ੍ਰਮਾਣ ਦਿੰਦਿਆਂ ਕਹਿੰਦੇ ਨੇ, ਚਿੜੀ ਬੜਾ ਛੋਟਾ ਜਿਹਾ ਇੱਕ ਪੰਛੀ ਹੈ, ਦੋ ਦਾਣੇ ਖਾ ਕੇ ਉਸਦੀ ਭੁੱਖ ਬੁੱਝ ਜਾਂਦੀ ਹੈ। ਅੱਧ ਗੁਲਾ ਚਿੜੀ ਕਾ ਚੁਗਨ, ਗਹਿਣ ਚੜੀ ਬਿੱਲ ਲਾਏ। ਆਕਾਸ਼ ਵਿੱਚ ਉਡਾਰੀਆਂ ਮਾਰਦੀ ਏ, ਬਿੱਲ ਲਾਉਂਦੀ ਏ, ਬੋਲਦੀ ਏ, ਪੁਕਾਰਦੀ ਏ। ਇਸ ਦੀ ਆਵਾਜ਼ ਸੁਣ ਕੇ ਸਾਧੂ ਮਹਾਤਮਾ ਜਾਗ ਉੱਠਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਚਿੜੀ ਚੁੱਕੀ ਪਾਉ ਫੁੱਟੀ, ਵਗਣ ਬੋਝ ਤਰੰਗ। ਚਿੜੀ ਚੁੱਕੀ ਪਾਉ ਫੁੱਟੀ, ਚਿੜੀ ਦੇ ਚੁੱਕਣ ਦੇ ਨਾਲ ਪਾਉ ਫਟਾਲਾ ਹੋ ਜਾਂਦਾ, ਅੰਮ੍ਰਿਤ ਵੇਲਾ ਆਉਂਦਾ। ਵਗਣ ਬਹੁਤ ਤਰੰਗ, ਅਚਰਜ ਰੂਪ ਨਾਨਕ ਰਚੇ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਕਹਿੰਦੇ ਛੋਟੀ ਜਿਹੀ ਖੁਰਾਕ, ਥੋੜਾ ਜਿਹਾ ਅੱਧਾ ਜਾਂ ਕੱਚਾ ਆਟਾ ਖਾ ਲੈਣਾ, ਦੋ ਦਾਣੇ ਮੂੰਹ ਵਿੱਚ ਪਾ ਕੇ ਉਡਾਰੀ ਮਾਰਨੀ ਆਕਾਸ਼ ਵਿੱਚ। ਅੱਧ ਗੁਲਾ ਚਿੜੀ ਕਾ ਚੁਗਨ, ਗੈਨ ਚੜੀ ਬਿਲ ਲਾਏ, ਤੇ ਫਿਰ ਖਸਮੇ ਭਾਵੇਂ ਉਹੀ ਚੰਗੀ ਜੇ ਕਰੇ ਖੁਦਾਏ। ਖੁਦਾ ਖੁਦਾ ਕਰਨ ਵਾਲਾ ਚੰਗਾ ਨਾ, ਹੁਣ ਰੱਬ ਨੂੰ ਹਾਥੀ ਤਾਂ ਨੀ ਚੰਗਾ ਲੱਗ, ਪਰਮਾਤਮਾ ਨੂੰ ਵੱਡੇ ਆਕਾਰ ਵਾਲਾ ਤਾਂ ਨੀ ਚੰਗਾ ਲੱਗਣਾ, ਛੋਟਾ ਜਿਹਾ ਪੰਛੀ ਚੰਗਾ ਲੱਗੇਗਾ ਨਾ ਜਿਹੜਾ ਖੁਦਾ ਖੁਦਾ ਕਰਦਾ ਤੇ। ਸਤਿਗੁਰੂ ਕਹਿੰਦੇ ਕੀ ਹੋਇਆ ਜੇ ਤੂੰ ਹਾਥੀ ਵਰਗਾ ਇੰਨਾ ਕੁਝ ਖਾ ਜਾਂਦਾ, ਖਾ ਕੇ ਫਿਰ ਸੌਣਾ ਹੀ ਹੈ, ਖਾ ਕੇ ਹਾਲਤ ਤੇਰੀ ਬੁਰੀ ਹੋ ਜਾਂਦੀ ਹੈ। ਜੇ ਚਿੜੀ ਵਰਗ ਚਿੜੀ ਜਿੰਨਾ ਥੋੜਾ ਖੁਰਾਕ ਖਾਣ ਵਾਲਾ ਹੋਵੇ। ਸਤਿਗੁਰੂ ਗੁਰਕਲਗੀਧਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਅਲਪ ਆਹਾਰ ਸੁਲਪ ਸੀ ਨਿੰਦਰਾ, ਥੋੜਾ ਖਾਣਾ ਥੋੜਾ ਸੌਣਾ। ਜੀਵਨ ਤੇ ਇਹ ਹੈ ਪਰ ਮਨੁੱਖ ਖਾਈ ਜਾਂਦਾ ਖਾਈ ਜਾਂਦਾ, ਖਾਧੇ ਤੇ ਖਾਣ। ਸਤਿਗੁਰੂ ਕਹਿੰਦੇ ਥੋੜਾ ਖਾ ਪਰ ਰੱਬ ਨੂੰ ਯਾਦ ਰੱਖ, ਚਿੜੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ, ਸੁਰਤ ਨੂੰ ਉਡਾ ਆਕਾਸ਼ ਦੇ ਸਤਵੇਂ ਆਕਾਸ਼ ਮੰਡਲ ਤੇ। ਜਿਵੇਂ ਚਿੜੀ ਉੱਡਦੀ ਹੈ ਚੋਗਾ ਲੈ ਕੇ ਸੁਰਤ ਆਪਣੀ ਨੂੰ, ਤੇ ਖੁਦਾ ਖੁਦਾ ਕਰਦੀ ਫਿਰਦੀ ਹੈ। ਦੂਜਾ ਤੀਜਾ ਪ੍ਰਮਾਣ ਆਪ ਜੀ ਨੇ ਦਿੱਤਾ।

ਮਿਰਿਆ ਮਿਰਗ ਸੈਂਕੜੇ ਮਿਰਗ ਮਾਰ ਦਿੰਦਾ। ਸ਼ੇਰ ਹੈ ਨਾ ਜਿਹੜਾ, ਇਹ ਬੜੀ ਤਾਕਤ ਵਾਲਾ, ਬੜੀ ਤਾਕਤ ਵਾਲਾ। ਆਪ ਜੀ ਨੇ ਆਮ ਨੈਸ਼ਨਲ ਜੋਗ੍ਰਾਫੀ ਇੱਕ ਚੈਨਲ ਆਉਂਦਾ, ਉਸ ਤੇ ਵੇਖਿਆ, ਆਮ ਡਿਸਕਵਰੀ ਚੈਨਲ ਤੇ ਵਿਖਾਉਂਦੇ ਨੇ। ਅੱਜ ਕੱਲ ਤੇ ਬਹੁਤ ਨਜ਼ਦੀਕੋਂ ਕਲੋਜ਼ ਵਿਖਾ ਦਿੰਦੇ ਨੇ, ਕਿਵੇਂ ਫੜ ਰਹੇ ਹਨ ਮਿਰਗ ਨੂੰ, ਕਿਵੇਂ ਜਾਨਵਰਾਂ ਨੂੰ ਫੜਦੇ ਨੇ ਸ਼ੇਰ ਉਡਾਰੀਆਂ ਮਾਰ ਮਾਰ ਕੇ। ਸਤਿਗੁਰੂ ਕਹਿੰਦੇ ਸਖਤਾ ਸੀ ਮਾਰੇ ਸੈ ਮਿਰਿਆ, ਸਭ ਪਿੱਛੇ ਪੈ ਖਾਏ। ਬਾਕੀ ਵੀ ਜਿਹੜੇ ਪਿੱਛੇ ਰਹਿ ਜਾਂਦੇ ਨੇ ਨਾ, ਮਾਰਦਾ ਸ਼ੇਰ ਤੇ ਖਾਂਦੇ ਦੂਜੇ ਵੀ ਨੇ, ਦੂਜੇ ਵੀ ਰੱਜ ਜਾਂਦੇ ਨੇ ਖਾ ਖਾ ਕੇ। ਤੇ ਸਤਿਗੁਰੂ ਕਹਿੰਦੇ ਜੇ ਹੋਏ ਸਤਾਣਾ ਘੁਰੇ ਨਾ ਮਾਵੇ। ਬਹੁਤ ਤਾਕਤ ਆ ਜਾਂਦੀ ਹੈ ਮਾਰ ਮਾਰ ਕੇ ਖਾ ਕੇ, ਤੇ ਇੰਨਾ ਵੱਡਾ ਹੋ ਜਾਂਦਾ, ਇੰਨਾ ਤਾਕਤਵਰ ਹੋ ਜਾਂਦਾ, ਆਪਣੇ ਹੀ ਖੁੱਡੇ ਵਿੱਚ, ਆਪਣੇ ਹੀ ਬਣਾਏ ਹੋਏ ਘੁਰਨੇ ਵਿੱਚ ਨਹੀਂ ਆਉਂਦਾ। ਹੋਏ ਸਤਾਣਾ ਘੁਰੇ ਨਾ ਮਾਵੇ, ਸਾਹ ਗਿਆ ਪਛਤਾਵੇ। ਮਰਦਾ ਜਦੋਂ ਫਿਰ ਬੜੀ ਬੁਰੀ ਹਾਲਤ ਹੁੰਦੀ। ਸਤਿਗੁਰੂ ਕਹਿੰਦੇ ਅੰਧਾ ਕਿਸ ਨੂੰ ਬੁੱਕ ਸੁਣਾਏ, ਹੇ ਅੰਨੇ ਮਨੁੱਖਾ ਕਿਹਨੂੰ ਬੁੱਕ ਕੇ ਸੁਣਾ ਰਿਹਾ। ਜਿਵੇਂ ਸ਼ੇਰ ਭੁੰਕਾਰੇ ਮਾਰਦਾ ਕਿਸ ਨੂੰ ਸੁਣਾ ਰਿਹਾ, ਹੇ ਅੰਨੇ ਮਨੁੱਖ ਆਪਣੀ ਤਾਕਤ ਦਾ ਅੰਦਾਜ਼ ਕਿਸ ਨੂੰ ਦਿਖਾ ਰਹੇ। ਅੰਧਾ ਕਿਸ ਨੂੰ ਬੁੱਕ ਸੁਣਾਏ, ਕਿਸ ਨੂੰ ਬੁੱਕ ਬੁੱਕ ਕੇ ਸੁਣਾਉਣਾ ਹੈ। ਖਸਮੇ ਮੂਲ ਨਾ ਭਾਵ, ਰੱਬ ਨੂੰ ਤਾਂ ਚੰਗਾ ਹੀ ਨਹੀਂ ਲੱਗ ਰਿਹਾ। ਬਹੁਤਾ ਬੋਲਣ ਚੱਖਣ ਹੋਏ ਰੱਬ ਨੂੰ ਤਾਂ ਚੰਗਾ ਨਹੀਂ ਲੱਗ ਰਿਹਾ ਤੂੰ। ਤੇ ਸਤਿਗੁਰੂ ਜੀ ਫਿਰ ਕੀ ਕਰੀਏ? ਸਤਿਗੁਰੂ ਕਹਿੰਦੇ ਆ ਤੈਨੂੰ ਦੱਸਾਂ, ਇੱਕ ਅੱਕ ਦੇ ਪੱਤੇ ਦੇ ਉੱਪਰ ਛੋਟਾ ਜਿਹਾ ਜੀਵ ਬੈਠਾ ਹੁੰਦਾ, ਅੱਕ ਨੂੰ ਟੁੱਕਦਾ। ਅੱਕ ਦੇ ਵਿੱਚ ਛੋਟੀਆਂ ਛੋਟੇ ਸੁਰਾਖ ਹੋਏ ਹੁੰਦੇ ਨੇ, ਛੋਟਾ ਛੋਟਾ ਉਸਦਾ ਮੂੰਹ, ਪਤਲੇ ਪਤਲੇ ਦੰਦ ਜੇ ਅੱਕ ਦੇ ਉੱਪਰ ਬਹਿੰਦਾ, ਅੱਕ ਦੇ ਪੱਤੇ ਉੱਪਰ, ਪੱਤਾ ਬੜਾ ਬਰੀਕ ਹੈ, ਤੇ ਪੱਤੇ ਨੂੰ ਟੁੱਕ ਟੁੱਕ ਕੇ ਖਾਂਦਾ। ਸਤਿਗੁਰੂ ਕਹਿੰਦੇ ਅੱਕ ਸਿਉਂ ਪ੍ਰੀਤ ਕਰੇ ਅੱਕ ਚਿੱਟਾ, ਅੱਕ ਡਾਲੀ ਬਹਿ ਖਾਏ। ਫਿਰ ਖਸਮੇ ਭਾਵੇ ਉਹ ਹਾ ਚੰਗਾ, ਜੇ ਕਰੇ ਖੁਦਾਏ ਹੁਣ ਵੱਡਾ ਚੰਗਾ ਜਾਂ ਛੋਟਾ, ਹਾਥੀ ਚੰਗਾ ਜਾਂ ਚਿੜੀ ਚੰਗੀ ਹੈ, ਸ਼ੇਰ ਚੰਗਾ ਜਾਂ ਕਿ ਅੱਕ ਦਾ ਟਿੱਡਾ ਚੰਗਾ। ਸਤਿਗੁਰੂ ਕਹਿੰਦੇ ਬਸ ਦੁਨੀਆਂ ਦੇ ਅੰਦਰ ਆਏ ਹਾਂ, ਚਾਰ ਦਿਨਾਂ ਦੇ ਮਹਿਮਾਨ ਹਾਂ, ਚਾਰ ਦਿਨਾਂ ਦੇ ਪ੍ਰਾਹੁਣੇ ਹਾਂ। ਨਾਨਕ ਦੁਨੀਆਂ ਚਾਰ ਦਿਹਾੜੇ, ਸੁੱਖ ਕੀਤੇ ਦੁੱਖ ਹੋਏ। ਜਿਹੜੀਆਂ ਚੀਜ਼ਾਂ ਅੱਜ ਸੁੱਖ ਲਈ ਇਕੱਠੀਆਂ ਕੀਤੀਆਂ ਨਾ, ਕੱਲ ਨੂੰ ਸਮਾਂ ਆਇਆ ਦੁੱਖ ਬਣ ਗਏ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਥ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਥ। ਜਿਹੜੀਆਂ ਚੀਜ਼ਾਂ ਨੂੰ ਅੱਜ ਮਿੱਠਾ ਕਰਕੇ ਖਾ ਰਹੇ ਹਨ, ਚੰਗੀਆਂ ਲੱਗ ਰਹੀਆਂ ਨੇ, ਕੱਲ ਨੂੰ ਇਹ ਦੁਖਦਾਈ ਹੋ ਜਾਂਦੀਆਂ। ਕਹਿਣ ਤੋਂ ਭਾਵੇ ਨੀ ਵੀ ਖੰਡ ਜ਼ਿਆਦਾ ਖਾਈਏ ਤੇ ਕੌੜੀ ਹੋ ਜਾਂਦੀ ਹੈ, ਨੀ ਮਤਲਬ। ਜਿਹੜੀਆਂ ਚੀਜ਼ਾਂ ਨਾਲ ਨਾ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਅਸੀਂ ਕਰਦੇ ਹਾਂ, ਨਾ ਕਰਨ ਵਾਲੇ ਕੰਮ ਜਿਹੜੇ ਅਸੀਂ ਕਰਦੇ ਹਾਂ, ਮਿੱਠੇ ਕਰ ਕਰਕੇ ਉਹਨਾਂ ਨੂੰ ਚੰਗਾ ਲੱਗੇ ਤਾਂ ਜਿਹੜੀ ਚੀਜ਼ ਚੰਗੀ ਲੱਗੇ ਉਹਨੂੰ ਮਿੱਠਾ ਗਿਆ। ਸਤਿਗੁਰੂ ਕਹਿੰਦੇ ਮਿੱਠਾ ਕਰਕੇ ਖਾਇਆ, ਨੇੜੇ ਲੱਗਿਆ, ਚੀਜ਼ਾਂ ਨੂੰ ਗ੍ਰਹਿਣ ਕੀਤਾ, ਚੀਜ਼ਾਂ ਨੂੰ ਅੰਗੀਕਾਰ ਕੀਤਾ, ਜੀਵਨ ਦੇ ਅੰਦਰ ਲੈ ਆਂਦੀਆਂ। ਆਉਣ ਵਾਲੇ ਸਮੇਂ ਦੇ ਅੰਦਰ ਕੌੜਾ ਕੌੜਾ ਉਪਜਿਆ ਸਾਥ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਿਰ ਇਹਨਾਂ ਚੀਜ਼ਾਂ ਨੂੰ ਮਿੱਠਾ ਮਿੱਠਾ ਕਿਹੜਾ ਹੈ? ਤੇ ਆਓ ਹਜ਼ੂਰ, ਗੌੜੀ ਚੇਤੀ ਮਹੱਲਾ ਪਹਿਲਾ। ਆਪ ਜੀ ਫਰਮਾਨ ਕਰਦਿਆਂ ਕਹਿੰਦੇ ਨੇ, ਇਹ ਸ਼ਬਦ ਬੜਾ ਲੰਮਾ, ਸ਼ਬਦ ਗਾਇਨ ਕਰਕੇ ਪਿੱਛੇ ਜਾ ਕੇ ਇਸ ਦੇ ਅਰਥ ਜਿਹੜੇ ਹਨ ਅਸਲ ਭਾਵ ਤੇ ਜਾ ਕੇ ਟਿਕਾਂਗੇ।

ਤੇਰੀ ਕਾਇਆ ਰੁਲਦੀ ਵੇਖੀ ਜਿਵੇਂ ਧਰਤੀ ਤੇ ਸਵਾਹ ਹੋਵੇ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰਿਓ ਪਰਛਾਰੋ, ਜਿਉਂ ਧਰਿਓ ਪਰਛਾਰੋ। ਸੁਣ ਸੁਣ ਸਿੱਖ ਹਮਾਰੀ, ਸੁਣ ਸੁਣ ਸਿੱਖ।

ਆਪਣੀ ਕਾਇਆ ਨੂੰ ਧੰਨ ਗੁਰੂ ਨਾਨਕ ਦੇਵ ਕਹਿ ਰਹੇ। ਕਦੀ ਅਸੀਂ ਕਿਹਾ ਆਪਣੇ ਸਰੀਰ ਨੂੰ ਕਿਹਾ, ਮਨ ਨੂੰ ਕੁਛ ਕਿਹਾ ਨਹੀਂ ਕਿਹਾ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋ ਕਹਿ ਰਹੇ ਨੇ ਸੁਣੋ। ਹਾਂ ਤੁਦ ਆਖਾਂ ਮੇਰੀ ਕਾਇਆ, ਹੇ ਮੇਰੀ ਕਾਇਆ ਮੈਂ ਤੈਨੂੰ ਕੁਝ ਕਹਿਣ ਲੱਗਾ।

ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈਓ ਨਾਈ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈਓ ਨਾਈ ਤੂੰ ਕਾਇਆ ਰਹੀਏ ਸੁਪਨੰਤਰ ਤੂੰ ਕਿਆ ਕਰਮ ਕਮਾਇਆ ਸੁਪਨੇ ਦੇ ਅੰਦਰ ਜ਼ਿੰਦਗੀ ਬਤੀਤ ਕਰ ਰਹੀ ਹੈ ਕਾਇਆ ਸਰੀਰ ਨਹੀਂ ਕਰ ਰਿਹਾ ਮਨੁੱਖ ਕਰਦਾ ਮਨੁੱਖ ਦੇ ਸਰੀਰ ਦੇ ਅੰਦਰ ਬੈਠਾ ਇੱਕ ਪਹਿਰੂਆ ਇੱਕ ਕਿਰਾਏਦਾਰ ਮਕਾਨ ਤਾਂ ਕਿਸੇ ਹੋਰ ਦਾ ਇਹ ਤਾਂ ਅੰਦਰ ਆ ਕੇ ਕਿਰਾਏਦਾਰ ਬੈਠਾ ਥੋੜੇ ਸਮੇਂ ਵਾਸਤੇ ਇਹਨੇ ਤਾਂ ਚਲੇ ਜਾਣਾ

ਤਾਜ਼ੀ ਘੋੜੇ ਨੂੰ ਕਹਿੰਦੇ ਹਨ। ਤੁਰਕਸਤਾਨ ਦੇ ਚੰਗੇ ਘੋੜੇ ਉਹਨਾਂ ਸਮਿਆਂ ਦੀ ਗੱਲ ਹੈ, ਮਤਲਬ ਇਹ ਸੀ ਇੰਪੋਰਟਡ ਚੀਜ਼ਾਂ ਦੇ ਨਾਲ ਪਿਆਰ। ਤਾਜ਼ੀ ਤੁਰਕੀ, ਤੁਰਕਿਸਤਾਨ ਦੇ ਚੰਗੇ ਘੋੜੇ, ਤਾਜ਼ੀ ਤੁਰਕੀ, ਸੋਨਾ ਰੂਪਾ, ਇਨਸਾਨ ਦੀ ਜ਼ਿੰਦਗੀ ਇਹਨਾਂ ਨੂੰ ਇਕੱਠਿਆਂ ਕਰਦੀ ਲੱਗ ਜਾਂਦੀ ਹੈ। ਇੱਕ ਗੱਡੀ ਚੇਂਜ ਕਰ ਲਓ, ਨਵੀਂ ਆਈ, ਨਵੇਂ ਮਾਡਲ ਵਾਲੀ, ਮਾਡਲ ਹੀ ਚੇਂਜ ਕਰ ਲਓ, ਸੋਨੇ ਦੇ ਗਹਿਣੇ ਬਣਾ ਲਓ, ਹੀਰੇ ਮੋਤੀ ਜਵਾਹਰਾਤ ਇਕੱਠੇ ਕਰ ਲਓ, ਬਸ ਬਾਹਰਲਾ ਜੀਵਨ ਹੀ ਤਬਦੀਲ ਕਰਦਾ ਰਿਹਾ, ਅੰਦਰੋਂ ਰਹਿ ਗਿਆ। ਹਜ਼ੂਰ ਫਰਮਾਨ ਕਰਦੇ ਕਹਿੰਦੇ ਨੇ,

0: ਨਾਮ ਸੁਮਾਰ
1: ਸਾਰੀਆਂ ਚੀਜ਼ਾਂ ਕੌੜੀਆਂ ਇੱਕ ਅੰਮ੍ਰਿਤ ਨਾਮ ਵਰਗਾ ਕੋਈ ਚੀਜ਼ ਮਿੱਠੀ ਨਹੀਂ। ਕਹਿੰਦੇ ਕੁੱਜੇ ਵੀ ਖਾਧੇ, ਡਰਾਈ ਫਰੂਟ ਬੜਾ ਖਾਧਾ, ਮੇਵੇ ਖਾ ਖਾ ਕੇ ਵੇਖ ਲੇ ਦੁਨੀਆ, ਪੂਜਾ ਮੇਵਾ ਮੈਂ ਸਭ ਕੁਛ ਚੱਕੇ, ਦੁਨੀਆਂ ਦਾ ਕੋਈ ਐਸਾ ਫਲ ਨਹੀਂ ਜਿਹੜਾ ਮਨੁੱਖ ਨੇ ਨਾ ਖਾਧਾ ਹੋਵੇ, ਸਾਰੀਆਂ ਚੀਜ਼ਾਂ ਖਾ ਗਏ। ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਖਾ ਕੇ ਵੀ ਤੇਰਾ ਅਖੀਰ ਚ ਕਹਿੰਦਾ ਕੋਈ ਚੀਜ਼ ਮਿੱਠੀ ਨਹੀਂ ਹੈ। ਪੂਜਾ ਮੇਵਾ ਸਭ ਕੁਛ ਚੱਕਿਆ, ਪੂਜਾ ਮੇਵਾ ਸਭ ਕੁਛ ਚੱਕਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਕਿ ਤੇਰਾ ਨਾਮ ਹੀ ਅੰਮ੍ਰਿਤ ਹੈ, ਮਿੱਠਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨਾ, ਫਰੀਦਾ ਛੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁਰ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਸੁੱਧ। ਇਹ ਵਸਤੂਆਂ ਖਾ ਕੇ ਹੈ ਤਾਂ ਮਿੱਠੀਆਂ ਨੇ, ਪਰ ਰੱਬ ਨੀ ਪੁੱਜ ਸਕਦਾ। ਹੁਣ ਇਹ ਤਾਂ ਜ਼ਰੂਰੀ ਨਹੀਂ ਨਾ ਮਿੱਠਾ ਖਾ ਲਈਏ, ਗੁੜ ਖਾ ਲਈਏ, ਸ਼ਹਿਦ ਖਾ ਲਈਏ, ਖੰਡ ਖਾ ਲਈਏ, ਇਹਨਾਂ ਨੂੰ ਖਾ ਕੇ ਇਨਸਾਨ ਮਿੱਠਾ ਬੋਲਣ ਲੱਗ ਜਾਵੇ। ਇਹ ਤਾਂ ਕੋਈ ਵੱਡੀ ਗੱਲ ਨਹੀਂ, ਇਹ ਖਾ ਕੇ ਤੇ ਕੌੜਾ ਹੀ ਬੋਲੇ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਪੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਇੱਕ ਅੰਮ੍ਰਿਤ ਨਾਮ ਤੁਮਾਰਾ। ਦੇ ਦੇ ਨੀਮ ਦੀਵਾਲ ਉਸਾਰੀ, ਫਸ ਮੰਦਰ ਕੀ ਢੇਰੀ, ਫਸ ਮੰਦਰ ਕੀ ਢੇਰੀ। ਦੇ ਦੇ ਨੀਮ ਦੀਵਾਲ ਉਸਾਰੀ, ਫਸ ਮੰਦਰ ਕੀ ਢੇਰੀ, ਸੰਚੇ ਸੰਚਨ ਦੇ ਅੰਧ ਜਾਣੇ ਸਭ ਮੇਰੀ। ਗਹਿਰੀਆਂ ਨੀਹਾਂ ਪੁੱਟ ਕੇ ਤੇ ਉਹਨਾਂ ਦੇ ਉੱਪਰ ਦੁਬਾਰਾ ਉਸਾਰਦਾ, ਮਹਿਲ ਬਣਾਉਂਦਾ, ਸੰਚਦਾ ਧਨ ਦੌਲਤ ਇਕੱਠਾ ਕਰਦਾ, ਕਹਿੰਦਾ ਸਾਰਾ ਕੁਝ ਮੇਰਾ ਹੀ, ਸੰਚੇ ਸੰਚ ਨਾ ਦੇਈ ਕਿਸੇ, ਅੰਧ ਜਾਣੇ ਸਭ ਮੇਰੀ।
2: ਦੇ ਦੇ ਨੀਮ ਦੀਵਾਲ ਉਸਾਰੀ ਬਸ।

ਲੰਕਾ ਵੀ ਇੱਥੇ ਰਹਿ ਗਈ, ਲੰਕਾ ਚ ਵਸਣ ਵਾਲਾ ਚਲਾ ਗਿਆ। ਹੁਣ ਸੋਨੇ ਦੀ ਲੰਕਾ ਛੱਡ ਕੇ ਜਾਣ ਦੀ ਕੀ ਲੋੜ ਪਈ ਸੀ? ਸੋਨੇ ਦਾ ਘਰ ਬਣਾ ਕੇ ਜਾਣਾ ਬੜਾ ਔਖਾ। ਵੇਖ ਕੇ ਹੀ ਆਪਣੀਆਂ ਦੀਵਾਰਾਂ ਨੂੰ ਮਨੁੱਖ ਜਿਹੜਾ ਹਿੱਲ ਜਾਂਦਾ, ਇੰਨਾ ਸੋਨਾ ਲਾਇਆ ਬਾਅਦ ਚ ਲੁੱਟ ਲੇਗਾ ਮਨੁੱਖ, ਇਸ ਕਰਕੇ ਨਾ ਮਰਾਂ। ਪਰ ਮਰਨਾ ਪੈ ਗਿਆ, ਦੁਨੀਆਂ ਚ ਜਾਣਾ ਪੈ ਗਿਆ। ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਕਤੇ। ਸਤਿਗੁਰ ਕਹਿੰਦੇ ਨਾਨਕ ਦੁਨੀਆਂ ਚਾਰ ਦਿਹਾੜੀ, ਸੁੱਖ ਕੀਤੇ ਦੁੱਖ ਹੋਏ। ਜਿੰਨੇ ਸੁੱਖ ਦੇ ਪਦਾਰਥ ਸਨ ਅਖੀਰ ਵੇਲੇ ਦੁੱਖ ਬਣਦੇ ਚਲੇ ਗਏ, ਦੁੱਖ ਬਣਦੇ ਚਲੇ ਗਏ।

0: सम्राट किसे की मारे आप दीवाले।
1: ऐसा निरंकार जिस दे हाथ विच कला है। कला उपाए गौड़ी महला तीजा, साहब गुरु अमरदास। कला उपाए तरी जन धरती, जल अग्नि का बंद किए।
2: ऐसी कमाल की गल,
1: ऐसी ताकत। कला उपाए तरी जन धरती, जल अग्नि का बंद किया। अंधले दैत्र मूंड कटाया, रावण मार क्या बड़ा भया। क्या उपमा तेरी आखी जाए, कहते ते उपमा तेरी कुछ नहीं घाटी बनी। तू ते धरती नू अपने तुहे दे अंदर बन लिया। केड़ी चीज ऐसी है धरती दे थले जिस नू टिकाया होया ते धरती उत्ते टिकी। कला उपाय धरी जन धरती, जल अग्नि का बंद किया। जल ते अग पानी दे विच अग्नि, कमाल दी गल है। पर ए पानी उन्ना चिर साड़ता नहीं मनुख नू। मनुख पानी विच रहिंदा है, पानी पींदा है, पर अंदर ते अग नहीं लगदी। जे इस नू यतन कीता जांदा है, इस दे यतन करन दे नाल पानी चों ही अग अलग कर दित्ती जांदी है। लकड़ विच अग है, लकड़ सड़दी नहीं। लकड़ विच अग है, लकड़ नहीं सड़दी। ते जे लकड़ नू सुका लिया जावे, बाहरों अग लाई जावे, अंदरली अग भड़क उठदी, अग लग जांदी। मिट्टी च अग है, आकाश विच अग है, ये सारे दे सारे तत् जड़े ने मिले जुले हैं। शरीर दे अंदर पानी है, विचे धरती विचे पानी, विच काश अगन तरी जाए। बकरी सिंह इकत्ता थाए रख है, मन हर जप भरम भव दूर की जाए। हर की वडियाई देखो संतो, हर निमाणिया मान दिवाए। ऐसा सतगुरु है जेड़ा निमाणिया नु मान दवाता है। फिर मारे करिए की, कहंदे खसमै भावे ओहा चंगा, जे करे खुदाए। जेड़ा रब रब करेगा ओही चंगा है। धन दौलत दा मान तां नहीं उत्थे, उत्थे तेरी प्रॉपर्टी वेखनी ही नहीं, किसे ने पटे वेखने ही नहीं, सारे दा सारा कैंसल हो जाना। उत्थे तां खुदा खुदा दी वारी है, जिन्हें अल्लाह अल्लाह राम राम वाहेगुरु वाहेगुरु जिन्हें रचना दे नाल जपिया, उन्हां नूं फिर आदर ते सत्कार दे नाल बुलाया जाएगा। ते जिन्हां ने नाम जपिया उन्हां दा जीवन अमृतमयी हो जाता मिठा। बाबा दर्शन सिंह जी अमृतसर साहब दे विच पटनी साहब कार सेवा वाले, कैसा जीवन है। जीवन दा देखो सिख्या लैनी होवे ते बड़ी जगह तो लई। दो घटनावां सामने आईयां पिछे जी। बाबा दर्शन सिंह हरां दे डेरे दे विच चोरी हो गई। कार सेवा वाले महापुरख उन्हां दे डेरे विच चोरी हो गई। भांडे भूंडे चुक लै गए, लंगर चो भांडे जिहड़े सन सारे साफ करते लै गए चुक के। जिहड़े सेवक सन ना उन्हां नूं पता लग गया वी चोरी फलाने इंसान ने कीती। दूजा दिन होया, बाबा दर्शन सिंह जी बैठे, कहिंदे महापुरखो चोर दा पता लग गया। कहिंदे अच्छा। कहिंदे लियाइए बन के महाराज उहनूं, जां पुलिस दे हवाले कर दईए। बाबा दर्शन सिंह कहिंदे, कहिंदे नहीं आओ अरदास करने आ। की नाम है जिन्हें चोरी कीती है, नां दस्सिया। महापुरख कहिंदे मैनूं नां दस्सो, कौन है जिन्हें चोरी कीती। अरदास करने गुरु ग्रंथ साहिब महाराज दे सन्मुख। सारे सिंह खड़े हो गए, कहने लगे वाकई लोग दूजे भी इकट्ठे हो गए, इस बंदे नूं सजा मिलनी चाहीदी है। चलो महापुरख अरदास करनगे, बेड़ा गर्क हो ही जाएगा अपने आप। महापुरख अरदास करन लगे ने, इस मनुख नूं ते भुगतनी पाएगी ना। बाबा दर्शन सिंह जी गुरु ग्रंथ साहिब महाराज के सन्मुख आके हथ जोड़ के अरदास करन लगे। धन गुरु ग्रंथ साहिब महाराज, श्री गुरु रामदास महाराज पातशाह। जिहड़ा सिख कल आया ना तेरे लंगर दे विचों बर्तन लै गए, बहुत कुछ चुक के लै गए, सतगुरु गुरु रामदास महाराज धन गुरु ग्रंथ साहिब महाराज, उस सिख बड़ा गरीब है, वो उधारे लैके गया तेरे कोलों, आप जी के दरबार विचों उधारे लैके गया। महाराज कृपा करो, इन्ना बल बख्शो, उन्हू इन्नी ताकत बख्शो, अगले साल आउंदे समय के अंदर इन्हां दे नाल दे होर बर्तन ਸੈਂਕੜੇ ਹੀ ਲਿਆ ਕੇ ਤੁਹਾਡੇ ਦਰਬਾਰ ਦੇ ਵਿੱਚ ਚੜਾ ਦੇ। ਐਸਾ ਜੀਵਨ ਜਦੋਂ ਪਤਾ ਲੱਗਾ ਮਹਾਂਪੁਰਖਾਂ ਦੀ ਰਮਜ਼ ਦਾ, ਆ ਕੇ ਚਰਨੀ ਡਿੱਗ ਗਿਆ ਮਹਾਂਪੁਰਖੋ ਚੋਰ ਸਾਂ। ਸਤਿਗੁਰ ਤਾਂ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਵੀ ਸਾਡੀ ਹਾਮੀ ਭਰਦੀ। ਸਤਿਗੁਰ ਤਾਂ ਫਰਮਾਨ ਕਰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਜੋ ਚੋਰ ਨੇ ਕੀਤਾ ਹੁੰਦਾ ਨਾ ਉਹ ਚੰਗਾ ਹੁੰਦਾ ਹੀ ਨਹੀਂ ਕਦੀ, ਭਾਵੇਂ ਜਿੰਨੀ ਮਰਜ਼ੀ ਚੰਗੀ ਚੋਰੀ ਕਰ ਲਏ। ਆਪ ਜੀ ਨੇ ਸਾਡੀ ਵੀ ਹਾਮੀ ਭਰ ਦਿੱਤੀ। ਬਾਬਾ ਦਰਸ਼ਨ ਸਿੰਘ ਕਹਿਣ ਲੱਗੇ ਕੋਈ ਨਹੀਂ ਗੁਰਮੁਖਾ, ਲੋੜ ਸੀ ਤੈਨੂੰ ਲੈ ਗਿਆ। ਬਾਕੀ ਉਹਦਾ ਜੀਵਨ ਐਸਾ ਪਲਟੀ ਹੋਇਆ, ਪਤਾ ਨਹੀਂ ਕਿੰਨਾ ਕੁਝ ਆ ਕੇ ਆਉਣ ਵਾਲੇ ਸਮੇਂ ਦੇ ਅੰਦਰ ਸਤਿਗੁਰ ਦੇ ਦਰਬਾਰ ਦੇ ਵਿੱਚ ਭੇਟ ਕੀਤਾ ਤੇ ਸੱਚਾ ਸਿੱਖ ਬਣ ਗਿਆ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਟਿਕਾ ਆ ਜਾਂਦਾ, ਕਿਹੜਾ ਆ ਜਾਂਦਾ ਸੱਚੇ ਨਾਮ ਦਾ, ਤੇ ਉਹਨਾਂ ਦੀ ਗੱਥ ਹੈ, ਉਹਨਾਂ ਦੀ ਬਾਤ ਹੈ। ਨਹੀਂ ਤਾਂ ਜੀਵਨ ਸਾਡਾ ਅਵੇਸਲੇ ਭਟਕਦਾ ਰਹਿੰਦਾ। ਗੁਰਮੁਖ ਪਿਆਰਿਓ, ਸੰਸਾਰ ਵਿੱਚ ਰਹਿਣਾ, ਸਾਨੂੰ ਦੌਲਤ ਦੀ ਵੀ ਬੜੀ ਲੋੜ ਹੈ, ਗ੍ਰਿਸ਼ਤੀ ਮਨੁੱਖ ਹਾਂ, ਸਾਨੂੰ ਧਨ ਕਮਾਈ ਦੀ ਵੀ ਲੋੜ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਾਤ ਕਹੀ ਸੀ, ਧਨ ਨਿਰਵਾਹ ਹੇਤ ਹੀ ਲੇਵੈ, ਜਿੰਨੇ ਨਾਲ ਨਿਰਵਾਹ ਹੁੰਦਾ ਹੋਵੇ ਓਨਾ ਹੀ ਧਨ ਕਮਾਵੇ, ਕਿਉਂਕਿ ਧਨ ਦੁਖਦਾਈ ਹੋ ਜਾਂਦਾ। ਧਨ ਨਿਰਵਾਹ ਹੇਤ ਹੀ ਲੇਵੇ, ਅਧਿਕ ਹੋਵੇ ਤਾਂ ਜੈ ਕਹਿ ਦੇਵੇ, ਜੇ ਜ਼ਿਆਦਾ ਹੋਵੇ ਤੇ ਉਸ ਨੂੰ ਵੰਡੇ, ਜੇ ਜ਼ਿਆਦਾ ਹੋਵੇ ਉਸ ਨੂੰ ਵੰਡੇ। ਕਈ ਗੱਲ ਤੇ ਮਹਾਰਾਜਾ ਰਣਜੀਤ ਸਿੰਘ ਦਾਨ ਕਰਦੇ ਪਏ ਨਾ, ਇਸ ਤਰ੍ਹਾਂ ਵੰਡਦੇ ਪਏ ਸਨ। ਤੇ ਫਕੀਰ ਸਾਈਂ ਬੈਠਾ, ਉਹਨੇ ਵੇਖਿਆ ਜਦੋਂ ਬਈ ਦਾਨ ਦਿੰਦਾ ਮਹਾਰਾਜਾ ਰਣਜੀਤ ਸਿੰਘ, ਤੇ ਦੇਣ ਵਾਲਿਆਂ ਦੇ ਚਿਹਰੇ ਵੱਲ ਨਹੀਂ ਵੇਖਦਾ, ਚਿਹਰੇ ਵੱਲ ਨਹੀਂ ਵੇਖਦਾ। ਤੇ ਉਸਨੇ ਬੜੀ ਕਮਾਲ ਦੀ ਬਾਤ ਕਹੀ ਮਹਾਰਾਜਾ ਸਾਹਿਬ ਤੋਂ ਜਦੋਂ ਦੇ ਕੇ ਹਟ ਗਏ, ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗਾ, ਰਣਜੀਤ ਸਿੰਘ ਜੀ ਦਾਨੀ ਤੇ ਬੜੇ ਵੇਖੇ ਨੇ, ਕੋਈ ਚੀਜ਼ ਦਿੰਦੇ ਨੇ ਨਾ ਤੇ ਦੇਣ ਵਾਲੇ ਭਿਖਾਰੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦਿੰਦੇ ਨੇ, ਤੈਨੂੰ ਮੈਂ ਦੇ ਰਿਹਾ, ਮੈਂ ਦਾਤਾ ਆ, ਤੂੰ ਭਿਖਾਰੀ, ਤੁਸੀਂ ਦਿੰਦੇ ਹੋ ਤੁਹਾਡੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ, ਤੁਸੀਂ ਦਾਨ ਪਾਤਰ ਦੇ ਮੂੰਹ ਵੱਲ ਵੇਖਦੇ ਹੀ ਨਹੀਂ, ਤੁਸੀਂ ਤੇ ਉਹਦੇ ਚਰਨਾਂ ਵੱਲ ਵੇਖਦੇ ਹੋ, ਪੈਰਾਂ ਵੱਲ ਵੇਖਦੇ ਹੋ, ਕਾਰਨ ਕੀ ਹੈ? ਹੁਣ ਬੜਾ ਸੋਹਣਾ ਦੋ ਸਲੋਕ ਆਉਂਦੇ ਨੇ, ਕਹਿੰਦੇ ਮੁੱਠੀਆਂ ਭਰ ਭਰ ਦੇਤ ਹੋ ਸਭ ਕੋ ਐਸਾ ਦੇਣ, ਕਹੋ ਕਾਹੂ ਤੇ ਸਿੱਖਿਓ ਯੇ ਵਿਦ ਕੋ ਯੇ ਦੇਣ। ਕਹਿੰਦੇ ਇਹੋ ਜਿਹਾ ਦਾਨ ਦਿੰਦੇ ਹੋ, ਜੇ ਮੋਤੀ ਆ ਜਾਂਦੇ ਨੇ ਤਾਂ ਨੀ, ਜੇ ਅੰਨ ਧਨ ਆ ਜਾਂਦਾ ਤਾਂ ਨੀ, ਦੇਈ ਜਾਂਦੇ ਵੰਡੀ ਜਾ ਰਹੇ ਵੰਡੀ ਜਾ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਅੱਗੋਂ ਬੜਾ ਸੋਹਣਾ ਸਵਾਲ ਦਾ ਜਵਾਬ ਦਿੱਤਾ, ਕਹਿੰਦੇ ਸਾਈ ਮੁਝਕੋ ਦੇਤ ਹੈ। ਕਹਿੰਦੇ ਮੇਰਾ ਖਜ਼ਾਨਾ ਨਹੀਂ ਨਾ ਸਾਈ ਜੀ, ਸਾਈ ਮੁਝਕੋ ਦੇਤ ਹੈ, ਔਖਤ ਦਿਨ ਸਭ ਰਹਿਣ, ਲੋਕ ਨਾਮ ਮੇਰੋ ਕਹੇ ਤਾਂ ਤੇ ਨੀਚੇ ਲੈਣ, ਲੋਕ ਮੇਰਾ ਨਾਮ ਕਹਿੰਦੇ ਨੇ, ਰਣਜੀਤ ਸਿੰਘ ਦਾਨ ਕਰ ਰਿਹਾ, ਰਣਜੀਤ ਸਿੰਘ ਦਾਨ ਕਰ ਰਿਹਾ, ਕਹਿੰਦੇ ਸ਼ਰਮ ਨਾਲ ਮੇਰਾ ਨਾਮ, ਜਿਹੜੀਆਂ ਅੱਖਾਂ ਨੇ ਝੁਕ ਜਾਂਦੀਆਂ ਨੇ, ਸਿਰ ਝੁਕ ਜਾਂਦਾ ਮੇਰਾ, ਨੀਵਾਂ ਹੋ ਜਾਂਦਾ, ਕਿ ਦੇਣ ਵਾਲਾ ਤਾਂ ਉਹ ਬੈਠਾ ਨਾਮ ਮੇਰਾ, ਸਾਈ ਮੁਝਕੋ ਦੇਤ ਹੈ ਬਲਕਿ ਸਾਈ ਸਭ ਕੋ ਦੇਤ ਹੈ, ਔਖਤ ਦਿਨ ਸਭ ਰਹਿਣ, ਲੋਕ ਨਾਮ ਮੇਰੋ ਕਹਿ ਜਾਂ ਤੇ ਨੀਚੇ ਰਹਿਣ। ਇਸ ਕਰਕੇ ਨੀਵੀਆਂ ਅੱਖਾਂ ਨੇ, ਉਹ ਦੇਣ ਵਾਲੇ ਦੇ ਚਰਨਾਂ ਨਾਲ ਲੱਗ ਜਾਓ। ਰਾਜਾ ਰਣਜੀਤ ਸਿੰਘ ਤੇ ਆਪ ਭੁੱਖ ਹੈ, ਰਾਜਾ ਰਣਜੀਤ ਸਿੰਘ ਤੇ ਆਪ ਤੇ ਖਾਰੀ ਹੈ, ਸਤਿਗੁਰੂ ਗੁਰ ਕਲਗੀਧਰ ਮਹਾਰਾਜ ਦਾ, ਧੰਨ ਗੁਰੂ ਨਾਨਕ ਦਾਸ ਸਾਹਿਬ ਜੀ ਦੇ ਦਰਬਾਰ ਦਾ। ਉਹ ਐਸਾ ਜੀਵਨ ਜਦੋਂ ਆ ਜਾਂਦਾ, ਸਤਿਗੁਰ ਦੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ। ਕੱਲ ਦੀ ਹਾਜ਼ਰੀ ਦਾਸਾਂ ਦੀ ਆਪ ਜੀ ਦੇ ਇਸ ਦਰਬਾਰ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਆਪ ਜੀ ਦੇ ਨਾਲ, ਸੁਖ ਗੁਰਮੁਖਾਂ ਨਾਲ ਸਾਂਝ ਹੋਣੀ ਬੜੀ ਪੂਰਬਲੇ ਜਨਮਾਂ ਨਾਲ ਮਿਲਦੀ ਹੈ, ਪੂਰਬਲੇ ਜਨਮਾਂ ਨਾਲ ਗੁਰਮੁਖਾਂ ਨਾਲ ਸਾਂਝ ਮਿਲਦੀ। ਸਾਰੇ ਹੀ ਨਾਮ ਜਪੀਏ ਬੈਠੇ ਹੋ, ਸਤਿਗੁਰ ਦੀ ਬਖਸ਼ਿਸ਼ ਹੈ, ਕੰਮ ਧੰਦੇ ਕਰਨ ਤੋਂ ਉਪਰੰਤ ਵੀ ਸਤਿਗੁਰ ਦੇ ਨਾਲ ਲਗਨ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨੀ, ਇਸ ਲਗਨ ਨੂੰ ਸੱਚੇ ਦਿਲ ਦੇ ਨਾਲ ਸੱਚੀ ਕਿਰਪਾ ਦੇ ਨਾਲ ਇਹਨਾਂ ਦਾ ਇੱਕ ਇੱਕ ਕਦਮ ਸਾਡਾ ਸਾਰਿਆਂ ਦਾ ਆਪਣੇ ਦਰ ਤੇ ਪ੍ਰਵਾਨਿਤ ਹੋਵੇ। ਸਤਿਗੁਰੂ ਮਹਾਰਾਜ ਮਿਹਰਾਂ ਕਰਨ, ਜੀਵਨ ਦੇ ਅੰਦਰ ਰੰਗ ਆ ਜਾਏ। ਜਦੋਂ ਜੀਵਨ ਦੇ ਅੰਦਰ ਰੰਗ ਆ ਜਾਂਦਾ, ਬਸ ਸਮਝੋ ਦੁਨੀਆਂ ਦੇ ਪਦਾਰਥ ਚਲਾਣੀ ਤੇ ਹੈ ਨਾ, ਗ੍ਰਿਸਤੀ ਆਦਮੀ ਆ, ਦੁਨੀਆਂ ਤਾਂ ਚਲਾਣੀ ਆਪਾਂ। ਜਦੋਂ ਦੁਨੀਆਂ ਚਲਾਈ ਦੀ ਹੈ ਨਾ, ਤੇ ਫਿਰ ਸਤਿਗੁਰੂ ਆਪ ਇਸ ਸਾਡੇ ਰੱਥ ਦਾ ਰਥਵਾਨ ਬਣਦਾ। ਕ੍ਰਿਸ਼ਨ ਭਗਵਾਨ ਆਪ ਅਰਜਨ ਦੇ ਰੱਥ ਦਾ ਰਥਵਾਨ ਬਣ ਗਿਆ। ਕ੍ਰਿਸ਼ਨ ਭਗਵਾਨ ਆਪ ਰਥਵਾਨ ਬਣ ਗਿਆ। ਰਥਵਾਨ ਕਹਿੰਦੇ ਨੇ, ਆਪਣੀ ਸਰਲ ਭਾਸ਼ਾ ਚ ਕਹਿ ਲਓ, ਬੱਚਿਆਂ ਨੂੰ ਨਾ ਪਤਾ ਲੱਗੇ, ਜਾਂ ਡਰਾਈਵਰ, ਕਿਸੇ ਗੱਡੀ ਦਾ, ਕਾਰ ਦਾ, ਮੋਟਰ ਦਾ, ਰੱਥ ਦਾ ਡਰਾਈਵਰ, ਪਾਇਲਟ, ਕੈਪਟਨ। ਕ੍ਰਿਸ਼ਨ ਭਗਵਾਨ ਅਰਜਨ ਦੇ ਰੱਥ ਦਾ ਰਥਵਾਹੀ ਬਣ ਗਿਆ, ਚਲਾ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਸਾਡੇ ਘਰ ਨੂੰ ਨੀ ਚਲਾ ਸਕਦੇ, ਸਾਨੂੰ ਨੀ ਚਲਾ ਸਕਦੇ, ਸਾਨੂੰ ਉਹ ਚਲਾ ਸਕਦੇ ਨੇ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ। ਗੁਰੂ ਪਿਆਰਿਓ, ਸਤਿਗੁਰ ਸਾਹਿਬ ਜੀ ਦੇ ਦਰਬਾਰ ਅਰਦਾਸ ਕਰਿਆ ਕਰੋ। ਸੰਤ ਜੀਵਨ ਬੜੀ ਕਮਾਲ ਦੀ ਬਾਤ ਕਹਿੰਦੇ, ਕਹਿੰਦੇ ਇਹ ਯੁੱਗ ਗੁਰੂ ਨਾਨਕ ਸਾਹਿਬ ਦਾ, ਸਤਿਗੁਰ ਦੇ ਚਰਨਾਂ ਚ ਅਰਦਾਸ, ਨਿਤਨੇਮ ਤੋਂ ਜਿੱਥੇ ਵੀ ਹੋਵੋ ਇੱਕ ਅਰਦਾਸ ਕਰਿਆ ਕਰੋ। ਧੰਨ ਬਾਬਾ ਨਾਨਕਾ, ਤੇਰਾ ਰਾਜ ਹੈ ਦੁਨੀਆਂ ਦੇ ਅੰਦਰ, ਤੇਰੇ ਰਾਜ ਵਿੱਚ ਜੀ ਰਹੇ ਹਾਂ, ਭੁੱਖੇ ਨਹੀਂ ਹਾਂ। ਕਿਰਪਾ ਕਰੀ ਆਪਣੇ ਰਾਜ ਵਿੱਚੋਂ ਕਿਣਕਾ ਮਾਤਰ ਸਾਡੇ ਵੱਲ ਸਿੱਟੀ ਜਾਵੀਂ, ਇੱਕ ਕਿਣਕਾ ਅੰਨ ਦਾ, ਇੱਕ ਕਿਣਕਾ ਨਾਮ ਦਾ, ਬਸ ਬਰਾਬਰ ਦੇਈ ਜਾਈ, ਸਾਈ ਥਾਵਾਂ ਦੇਈ ਜਾਵੀਂ। ਇਹ ਨਾ ਹੋਵੇ ਵੀ ਅੰਨ ਸਿੱਟੀ ਜਾਵੇ, ਧਨ ਸਿੱਟੀ ਜਾਵੇ, ਨਾਮ ਪਿੱਛੇ ਕਿਤਲੇ। ਦੋਨੋਂ ਕਿਣਕੇ ਚਾਹੀਦੇ ਨੇ, ਇੱਕ ਅਨਾਜ ਦਾ, ਇੱਕ ਨਾਮ ਦਾ, ਦੋਨੋਂ ਕਿਣਕੇ ਸਿੱਟਦਾ ਚਲਾ ਜਾ, ਬਸ ਸਾਵਾਂ ਸੰਸਾਰ ਹੋ ਜਾਵੇ, ਬਰਾਬਰ ਸੰਸਾਰ ਹੋ ਜਾਏ, ਬੈਲੈਂਸ ਵਿੱਚ ਜ਼ਿੰਦਗੀ ਜੀਓ ਕੇ ਸਤਿਗੁਰ ਸਾਹਿਬ ਜੀ ਤੁਹਾਡੇ ਚਰਨਾਂ ਨੂੰ ਭਾ ਜਾਏ। ਕੱਲ੍ਹ ਦੀ ਹਾਜ਼ਰੀ ਭਰ ਕੇ ਅਗਲੇ ਪ੍ਰੋਗਰਾਮਾਂ ਵਾਸਤੇ ਅਗਾਂਹ ਨੂੰ ਜਾਵਾਂਗੇ। ਸ੍ਰੀ ਗੁਰਮੁਖ ਪਿਆਰੇ ਵੀਰ ਜੀ ਜਿਤਨੇ ਬੈਠੇ, ਸਰਦਾਰ ਅਮਰਕੋਟ ਸਿੰਘ, ਕਰਨੈਲ ਸਿੰਘ ਜੀ, ਦਿਲਬਾਗ ਸਿੰਘ, ਘੁੰਮਣ ਸਿੰਘ ਜੀ, ਹੋਰ ਜਿਤਨੇ ਮੇਰੇ ਗੁਰਮੁਖ ਪਿਆਰੇ ਮਾਈ ਭਾਈ ਭੈਣ ਭਰਾ ਜਿਨੇ ਬੈਠੇ, ਸਾਰਿਆਂ ਦਾ ਤਕਲ ਧੰਨਵਾਦ ਕਰਾਂਗੇ। ਸ਼ਾਇਦ ਕੁਝ ਕਸਰ ਹੈ, ਕਸਰ ਦੇ ਨਾਲ ਸੇਵਾ ਬਰਾਬਰ ਨਹੀਂ ਹੋ ਰਹੀ, ਪਰ ਫਿਰ ਵੀ ਜ਼ੋਰ ਲਾ ਕੇ ਕਰਦੇ ਪਏ ਹਾਂ। ਆਪ ਜੀ ਨੂੰ ਪਤਾ ਗਲੇ ਥੋੜ੍ਹੇ ਖਰਾਬ ਹੀ ਨੇ, ਪਰ ਆਪ ਜੀ ਦਾ ਪਿਆਰ ਵੇਖ ਕੇ ਫਿਰ ਚੱਲ ਜਾਂਦੇ ਨੇ, ਕੀ ਕਰੀਏ ਹੁਣ, ਚਲਾਉਣੇ ਤੋਂ ਪੈਂਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਦਾ ਰਥਵਾਈ ਹੋਇਆ, ਆਪੇ ਚਲਾਈ ਜਾਂਦੇ। ਤੋ ਆਓ ਪੰਗਤੀਆਂ ਪੜੀਏ, ਖਸਮੇ ਭਾਵੈ ਉਹ ਹਾ ਚੰਗਾ, ਜੇ ਕਰੇ ਖੁਦਾਏ ਖੁਦਾਏ, ਖੁਦਾ ਖੁਦਾ ਕਰਿਆ ਕਰੀਏ, ਵਾਹਿਗੁਰੂ ਵਾਹਿਗੁਰੂ ਕਰਿਆ ਕਰੀਏ, ਰਚਨਾ ਦੇ ਨਾਲ ਜਪਿਆ ਕਰੀਏ। ਸੰਤ ਜੀਵਨ ਦੀ ਇੱਕ ਬਾਤ ਹੋਰ ਕਹਿ ਕੇ ਮੈਂ ਕੀਰਤਨ ਦੀ ਸਮਾਪਤੀ ਕਰਾਂਗਾ। ਸੰਤ ਜੀਵਨ ਇੱਕ ਹੋਰ ਬਾਤ ਕਹਿੰਦਾ, ਕਾਰ ਦੇ ਵਿੱਚ ਬਹਿੰਦੇ ਹੋ, ਉਸ ਦੀ ਵੀ ਭੇਟਾ ਦਿਓ, ਧਿਆਨ ਰੱਖਿਓ। ਗੱਡੀ ਵਿੱਚ ਬਹਿੰਦੇ ਹਨ, ਡਰਾਈਵਿੰਗ ਕਰਨ ਵਾਸਤੇ ਦੀ ਭੇਟਾ ਦਿਓ ਪਹਿਲਾਂ। ਹਰ ਇੱਕ ਚੀਜ਼ ਭੇਟਾ ਮੰਗਦੀ ਹੈ, ਬਹਿ ਕੇ ਕਾਰ ਦੇ ਵਿੱਚ ਸੀਟ ਦੇ ਵਿੱਚ ਬਹਿ ਕੇ, ਡਰਾਈਵਿੰਗ ਸੀਟ ਦੇ ਉੱਪਰ ਬਹਿ ਕੇ ਸਟੇਅਰਿੰਗ ਨੂੰ ਹੱਥ ਪਾ ਕੇ ਆਪਣੇ ਸਾਰੇ ਦੇ ਸਾਰੇ ਚੈੱਕ ਕਰੋ, ਐਕਸੀਲੇਟਰ ਤੇ ਪੈਰ ਰੱਖੋ, ਮੂਲ ਮੰਤਰ ਦਾ ਜਾਪ ਕਰੋ, ਮੂਲ ਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਦਾ ਜਾਪ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਧਿਆਓ, ਦਸ ਪਾਤਸ਼ਾਹੀਆਂ ਨੂੰ ਜੇ ਟਾਈਮ ਹੋ ਸਕਦਾ ਧਿਆਓ, ਨਹੀਂ ਤੇ ਇੰਨੀ ਪੰਕਤੀ ਸਲੋਕ ਪਹਿਲਾਂ, ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੂ ਨਮੈ, ਸ੍ਰੀ ਗੁਰਦੇਵ ਨਮੈ, ਇਹ ਪੜ੍ਹ ਕੇ ਮੂਲ ਮੰਤਰ ਦੇ ਜਾਪ ਕਰਕੇ ਭੇਟਾ ਦਿਓ ਗੱਡੀ ਨੂੰ, ਚੱਲ ਪਓ। ਸੰਤ ਜੀਵਨ ਇਹ ਵੀ ਕਹਿੰਦਾ, ਕਿਸੇ ਮੰਦਰ ਮਸਜਿਦ ਦੇ ਦੁਆਰਿਓ ਲੰਘੋ, ਕੋਈ ਮੰਦਰ ਹੋਵੇ, ਕੋਈ ਮਸਜਿਦ ਹੋਵੇ, ਕੋਈ ਚਰਚ ਗਾਹ ਹੋਵੇ, ਨਫ਼ਰਤ ਨਾਲ ਨਾ ਲੰਘੀ ਉੱਪਰਾਂ ਨੂੰ ਮੂੰਹ ਕਰਕੇ ਵੀ ਇਹ ਤੇ ਦੂਜੇ ਦਾ ਮੰਦਰ ਹੈ, ਇਹ ਤੇ ਮਸਜਿਦ ਹੈ, ਇਹ ਤੇ ਚਰਚ ਗਾਹ ਹੈ। ਕਹਿਣ ਲੱਗੇ ਉੱਥੇ ਖਲੋ ਕੇ ਦੋ ਮਿੰਟ ਉਹਦੇ ਦਰਬਾਰ ਨੂੰ ਵੇਖ ਕੇ ਮੂਲ ਮੰਤਰ ਦਾ ਜਾਪ ਕਰਕੇ ਉਹਦੀ ਭੇਟਾ ਦੇ ਕੇ ਅੱਗੇ ਲੱਗੋ। ਘਰ ਵਿੱਚ ਪ੍ਰਵੇਸ਼ ਕਰੋ ਕਿਸੇ ਵੀ ਘਰ ਦੇ ਅੰਦਰ, ਘਰ ਦੇ ਅੰਦਰ ਜਾਣ ਲੱਗਿਆ ਵੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਨਾਮ ਦੀ ਭੇਟਾ ਉਸ ਘਰ ਨੂੰ ਬਖਸ਼ਿਸ਼ ਕਰੋ। ਛੋਟਾ ਬੱਚਾ ਆਵੇ, ਸਤਨਾਮ ਵਾਹਿਗੁਰੂ ਕਹਿ ਕੇ ਸਿਰ ਤੇ ਮੇਰ ਭਰਿਆ ਹੱਥ ਰੱਖੋ, ਭੇਟਾ ਸਾਰਿਆਂ ਨੂੰ ਦਿੰਦੇ ਚਲੇ ਜਾਓ। ਜੀਵਨ ਦੇਣ ਦੀ ਕਲਾ ਸਿੱਖ ਜਾਏਗਾ, ਚੜ੍ਹਦੀ ਕਲਾ ਹੋ ਜਾਏਗਾ। ਸਤਿਗੁਰੂ ਮਿਹਰ ਰੱਖਣ।

सारे रे सदा दादा मगर सर सगरे सगरे सदा मगर सर।

ਸੁਖ ਮੰਗਤ ਦੁੱਖ ਆਗ ਲਿਆਵੇ, ਸੋ ਸੁਖ ਹਮੋ ਨ ਮੰਗਿਆ ਭਾਵੇ। ਸੁਖ ਮੰਗਤ ਦੁੱਖ ਆਗ ਸੋ ਸੁਖ ਹਮੋ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Narankar Paripurn Parmatma Sat Chit Anand Sarvakal Samrat Sarv Shakti Man Parmatma Jenu Ajuni Sahibhang ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿ ਰਹੇ ਨੇ। ਧੰਨ ਧੰਨ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਬਚਿੱਤਰ ਨਾਟਕ ਦੇ ਵਿੱਚ ਐਸੇ ਪਰਮਾਤਮਾ ਬਦਲੇ। ਆਪ ਜੀ ਨੇ ਵੀ ਕਲਮ ਉਠਾਈ ਤੇ ਲਿਖਣਾ ਪ੍ਰਾਰੰਭ ਕਰ ਦਿੱਤਾ। ਕਹਿਣ ਲੱਗੇ, ਹੇ ਪ੍ਰਭੂ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਿਸ ਤਰ੍ਹਾਂ?

ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਹਾਰਾਜ ਮੈਂ ਤੇ ਇੱਕ ਛੋਟਾ ਜਿਹਾ ਪਤੰਗਾ ਕੀੜਾ ਆਕਾਸ਼ ਵਿੱਚ ਉੱਡਣ ਵਾਲਾ ਤੇ ਪਤੰਗਾ ਇੱਕ ਛੋਟਾ ਜਿਹਾ ਪਤੰਗਾ ਆਕਾਸ਼ ਦਾ ਅੰਤ ਕਿਵੇਂ ਲੈ ਸਕਦਾ। ਕਹਾਂ ਲੱਗੇ ਇਹ ਕੀਟ ਬਖਾਨੋ, ਮਹਿਮਾ ਤੋਰ ਤੂੰ ਹੀ ਪ੍ਰਭ ਜਾਨੋ।

ਹੁਣ ਪਿਓ ਦੇ ਜਨਮ ਨੂੰ ਪੁੱਤਰ ਕਿਵੇਂ ਦੱਸ ਸਕੇਗਾ? ਐਗਜ਼ੈਂਪਲ ਨੇ, ਦਲੀਲ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ। ਕਹਿੰਦੇ ਜਿਵੇਂ ਪਿਓ ਦੇ ਜਨਮ ਨੂੰ ਪੁੱਤਰ ਨਹੀਂ ਦੱਸ ਸਕਦਾ, ਪਿਤਾ ਦਾ ਜਨਮ ਕਿਵੇਂ ਹੋਇਆ? ਕਿਉਂਕਿ ਪਿਤਾ ਤੇ ਆਪ ਆਪਣੇ ਆਪ ਦੇ ਜਨਮ ਨੂੰ ਨਹੀਂ ਜਾਣ ਸਕਦਾ। ਹੁਣ ਪੁੱਤਰ ਕਹੀ ਜਿਵੇਂ ਮੇਰੇ ਪਿਤਾ ਦਾ ਇਸ ਤਰ੍ਹਾਂ ਜਨਮ ਹੋਇਆ, ਇਹ ਗੱਲਬਾਤ ਹੋਈ ਤੇ ਅਤਕਥਨੀ ਹੈ ਨਾ? ਹਜ਼ੂਰ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਮਾਣ ਕਰਦਿਆਂ ਕਹਿੰਦੇ ਨੇ

ਸ਼ੇਸ਼ ਨਾਗ ਸਿਰ ਸਹਿਸ ਬਣਾਇ। ਸਾਰਿਆਂ ਨਾਲੋਂ ਵੇਦ ਕਹਿੰਦੇ ਨੇ ਪੁਰਾਣ ਹਿੰਦੂ ਮਤ ਦਾ ਖਿਆਲ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ। ਕਹਿੰਦੇ ਸ਼ੇਸ਼ ਨਾਗ ਇੱਕ ਬੜਾ ਵੱਡਾ ਉਪਾਸ਼ਨਾ ਵਾਲਾ ਹੋਇਆ। ਸ਼ੇਸ਼ ਨਾਗ ਦਾ ਮੂੰਹ ਹੈ ਨਾ ਜਿਹੜਾ, ਉਸਦੇ ਹਜ਼ਾਰਾਂ ਫਨ ਨੇ ਤੇ ਇੱਕ ਇੱਕ ਮੂੰਹ ਦੇ ਵਿੱਚ ਹਜ਼ਾਰ ਹਜ਼ਾਰ ਜ਼ੁਬਾਨ ਹੈ ਉਸਦੀ। ਕਿੰਨੀਆਂ ਹੋ ਗਈਆਂ ਜ਼ੁਬਾਨਾਂ? ਸ਼ੇਸ਼ ਨਾਗ ਸਿਰ ਸਹਿਸ ਬਣਾਏ। ਸ਼ੇਸ਼ ਨਾਗ ਦੇ ਹਜ਼ਾਰਾਂ ਸਿਰ ਨੇ। ਦੁਇ ਸਹਸ ਰਸਨਾ ਸਹਾਇਓ ਤੇ ਇੱਕ ਇੱਕ ਮੂੰਹ ਦੇ ਵਿੱਚ ਵੀਹ ਹਜ਼ਾਰ ਦੇ ਕਰੀਬ ਜ਼ੁਬਾਨਾਂ ਨੇ। ਤੇ ਫਿਰ ਕਹਿੰਦੇ ਰੋਜ਼ਾਨਾ ਪਰਮਾਤਮਾ ਦਾ ਇੱਕ ਵਾਰੀ ਜਿਹੜਾ ਨਾਮ ਲੈ ਲੈਂਦਾ ਨਾ ਸ਼ੇਸ਼ ਨਾਗ, ਕਹਿੰਦਾ ਪਰਮਾਤਮਾ ਮੈਂ ਨਵਾਂ ਨਾਮ ਤੇਰਾ ਉਚਾਰਨ ਕਰਨਾ ਰੋਜ਼ਾਨਾ। ਇੱਕ ਰਸਨਾ ਦੇ ਨਾਲ ਜੇ ਇੱਕ ਵਾਰੀ ਨਾਮ ਲੈ ਲੈਂਦਾ ਦੂਜੀ ਵਾਰੀ ਨਹੀਂ ਲੈਂਦਾ, ਰਿਪੀਟ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਨ ਕਰਦਿਆਂ ਕਹਿੰਦੇ ਜੇ ਸ਼ੇਸ਼ ਨਾਗ ਇੰਨਾ ਵੱਡਾ ਜਿਹੜਾ ਪਰਮਾਤਮਾ ਦੀ ਉਪਾਸ਼ਨਾ ਕਰਦਾ, ਇੱਕ ਵਾਰੀ ਇੱਕ ਜ਼ਬਾਨ ਵਿੱਚੋਂ ਨਾਮ ਲੈਂਦਾ ਦੂਜੀ ਵਾਰੀ ਨਵਾਂ ਨਾਮ ਲੈਂਦਾ, ਤੇ ਕਹਿੰਦੇ ਉਹਨੇ ਵੀ ਤੇਰਾ ਅੰਤ ਨਹੀਂ ਪਾਇਆ, ਉਹ ਵੀ ਤੇਰੇ ਅੱਗੇ ਆ ਕੇ ਸਿਰ ਝੁਕਾ ਦਿੰਦਾ। ਤੇ ਫਿਰ ਇਹ ਜੀਵ, ਇਹ ਪਰਮਾਤਮਾ ਦੀ ਸਿਫਤ ਕਰਨ ਵਾਲਾ ਤੇਰਾ ਅੰਤ ਕਿਵੇਂ ਪਾ ਸਕਦਾ? ਗਰੀਬ ਨੂੰ ਅੱਜ ਫਰਮਾਨ ਕਰਦੇ ਕਹਿੰਦੇ ਨੇ।

ਤੇ ਇੱਕ ਜ਼ਬਾਨ ਵਾਲਾ ਇਹ ਜੀਵ ਕਿਵੇਂ ਉਹਦਾ ਅੰਤ ਪਾ ਸਕਦਾ? ਨਹੀਂ ਪਾ ਸਕਦਾ। ਤੇ ਹਜ਼ੂਰ ਗਰੀਬ ਨਵਾਜ਼ ਕਹਿੰਦੇ, ਹੇ ਪਰਮਾਤਮਾ, ਤੇਰੇ ਰੰਗ ਵਿੱਚ ਹੀ ਮੈਂ ਰੱਟਾ ਹੋਇਆ, ਆਪਣੇ ਆਪ ਨੂੰ ਧਨ ਭਾਗ ਤੇ ਵਡਭਾਗਾ ਸਮਝਣਾ, ਬਈ ਤੂੰ ਨਾਮ ਦੀ ਦਾਤਾਂ ਬਖਸ਼ੀ, ਤੂੰ ਸਤ ਸੰਗਤਾਂ ਬਖਸ਼ੀ, ਤੇਰਾ ਦਿੱਤਾ ਹੋਇਆ ਜੀਵਨ ਤਾਂ ਹੈ। ਤੇ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਓ ਉਸ ਬੇਅੰਤਤਾ ਦੇ ਮਾਲਕ ਪਰਮਾਤਮਾ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਦੇ ਨੇ, ਤੇ ਤਮਾਮ ਅਲੰਕਾਰ ਆਪ ਦਸਮ ਗ੍ਰੰਥ ਵਿੱਚ ਦਿੰਦੇ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਨਵਾਜ਼ ਫਰਮਾਨ ਕਰਦੇ ਨੇ, ਜਿਵੇਂ ਆਪਾਂ ਸ਼ਰਵਣ ਕਰੀਏ। ਅੰਤ ਨ ਪਾਵਤ ਦੇਵ ਸਰਬੈ ਫੁਨ ਇੰਦਰ ਮਹਾ ਸ਼ਿਵ ਜੋਗ ਕਰੀ। ਸਵਈਏ ਮਹੱਲੇ ਚੌਥੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ ਗ੍ਰੰਥ

0: ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਦੂਜਾ ਪ੍ਰਮਾਣ ਦਸਮ ਗ੍ਰੰਥ ਦਾ ਆਪ ਜੀ ਦੇ ਸਮਕਸ ਪੇਸ਼ ਕਰਦੇ।
1: ਨਹੀਂ ਜਾਣ ਜਾਈ ਕਛੂ ਰੂਪ।

ਮਹਾਰਾਜਿਆਂ ਦਾ ਮਹਾਰਾਜਾ ਤੇ ਸ਼੍ਰੋਮਣੀ ਨਾਥਾਂ ਦਾ ਨਾਥ। ਆਓ ਐਸੇ ਪਰਮਾਤਮਾ ਦੀ ਸਿਫਤ ਕਰੀਏ ਜਿਹੜੇ ਕੱਲ ਕੁਝ ਸਵਾਲ ਅਧੂਰੇ ਰਹਿ ਗਏ ਸਨ, ਆਓ ਉਹਨਾਂ ਵੱਲ ਆਈਏ। ਤੇ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਿੱਤੀ ਹੋਈ ਵਡਿਆਈ ਉਸ ਨੂੰ ਗਾਇਨ ਕਰਾਂਗੇ। ਕੱਲ ਦਾ ਪਹਿਲਾ ਸਵਾਲ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਹਰ ਇਨਸਾਨ ਇੱਕ ਡਾਵਾਂ ਡੋਲ ਹੈ, ਅਨਬੈਲੈਂਸ ਹੋ ਕੇ ਧਰਤੀ ਤੇ ਚੱਲ ਰਿਹਾ। ਅੱਜ ਦੇ ਬੁੱਧੀਜੀਵੀ ਵੀ ਇਸ ਗੱਲ ਨੂੰ ਐਕਸੈਪਟ ਕਰਦੇ ਨੇ, ਸਾਈਕੋਲੋਜਿਸਟ ਜਿਹੜੇ ਨੇ ਨਾ ਉਹ ਵੀ ਇਸ ਬਾਤ ਨੂੰ ਅੱਜ ਐਕਸੈਪਟ ਕਰ ਰਹੇ ਨੇ ਕਿ ਇਨਸਾਨ ਅਨਬੈਲੈਂਸ ਕਿਉਂ ਹੋ ਗਿਆ, ਡਾਵਾਂ ਡੋਲ ਕਿਉਂ ਹੋ ਗਿਆ। ਕਹਿਣ ਲੱਗੇ ਡਾਵਾਂ ਡੋਲ ਹੋਣ ਦਾ ਕਾਰਨ ਇਹ ਹੈ ਕਿ ਮਨ ਤੇ ਸੰਤੁਲਨ ਬਰਾਬਰ ਨਹੀਂ ਇਸ ਦਾ। ਬਾਡੀ ਤੇ ਮਨ, ਸਰੀਰ ਅਤੇ ਮਨ ਦੋਨਾਂ ਦੀ ਗਤੀ ਅਲੱਗ ਅਲੱਗ ਹੈ। ਸਰੀਰ ਕਿਤੇ ਹੋਰ ਚੱਲਦਾ, ਮਨ ਕਿਤੇ ਹੋਰ ਚੱਲਦਾ, ਇਸ ਕਰਕੇ ਅਨਬੈਲੈਂਸ। ਹੁਣ ਗੱਡੀ ਕੋਈ ਹੋਵੇ, ਚਲਾ ਰਹੇ ਹੋਈਏ, ਡਰਾਈਵਿੰਗ ਕਰ ਰਹੇ ਹੋਈਏ, ਇੱਕ ਟਾਇਰ ਇਸ ਪਾਸੇ ਚੱਲੇ ਤੇ ਇੱਕ ਇਸ ਪਾਸੇ ਚੱਲੇ, ਗੱਡੀ ਚੱਲੇਗੀ ਭਲਾ? ਗੱਡੀ ਨਹੀਂ ਚੱਲੇਗੀ, ਕਿਉਂਕਿ ਦੋਨਾਂ ਦੀ ਸ਼ਕਤੀ ਅਲੱਗ ਅਲੱਗ ਹੋ ਗਈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜੇ ਇਸ ਸ਼ਕਤੀ ਨੂੰ ਇੱਕ ਕਰਨਾ ਹੈ ਤਾਂ ਇੱਕੋ ਹੀ ਇੱਕ ਸਾਧਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿੰਨਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਖਜ਼ਾਨਾ ਦਿੱਤਾ ਨਾ, ਮਨ ਅਤੇ ਤਨ ਦੇ ਉੱਪਰ ਸਾਰੀ ਬਾਣੀ ਆਪ ਜੀ ਨੇ ਲਿਖੀ ਹੈ। ਮਨ ਤੇ ਤਨ ਦੇ ਉੱਪਰ ਸਾਰੀ ਬਾਣੀ ਲਿਖੀ ਹੈ। ਪ੍ਰਾਰੰਭ ਵੀ ਆਪ ਜੀ ਨੇ ਮਨ ਦੀ ਬਾਤ ਤੇ ਲਿਖੀ ਤੇ ਤਨ ਦੇ ਉੱਪਰ ਜਾ ਕੇ ਸੰਪੂਰਨ ਕੀਤੀ। ਮਨ ਤੇ ਤਨ ਜਿੰਨਾ ਚਿਰ ਸਾਡੇ ਠੀਕ ਨਹੀਂ, ਦੋਨੋਂ ਹੀ, ਜੇ ਮਨ ਠੀਕ ਨਹੀਂ ਤੇ ਤਨ ਠੀਕ ਨਹੀਂ ਹੋ ਸਕਦਾ। ਪਹਿਲੀ ਬਾਤ ਤਾਂ ਇਹ ਹੈ, ਜੇ ਤਨ ਨਰੋਆ ਹੋਵੇ, ਮਨ ਕਮਜ਼ੋਰ ਹੋਵੇ ਤਾਂ ਇਨਸਾਨ ਸੰਸਾਰ ਦੀ ਜੀਵਨ ਯਾਤਰਾ ਅਧੂਰੀ ਅਧਵਾਟੇ ਛੱਡ ਦਿੰਦਾ। ਬੜਿਆਂ ਬੜਿਆਂ ਅਖਾੜਿਆਂ ਦੇ ਵਿੱਚ ਮਨ ਕਰਕੇ ਕਮਜ਼ੋਰ ਤੇ ਤਨ ਕਰਕੇ ਭਲਵਾਨ ਇਨਸਾਨ ਹਾਰ ਖਾ ਕੇ ਆ ਜਾਂਦਾ। ਤੇ ਵੱਡਿਆਂ ਵੱਡਿਆਂ ਅਖਾੜਿਆਂ ਦੇ ਵਿੱਚ ਤਨ ਕਰਕੇ ਕਮਜ਼ੋਰ, ਮਨ ਕਰਕੇ ਜ਼ਮੀਰ ਕਰਕੇ ਬਲਵਾਨ ਇਨਸਾਨ ਅਖਾੜਾ ਜਿੱਤ ਕੇ ਆ ਜਾਂਦਾ। ਇਹ ਆਪ ਜੀ ਨੂੰ ਪਤਾ ਹੀ ਹੈ। ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਜਦੋਂ ਚੌਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਵਿਰਾਜਮਾਨ ਸਨ ਤੇ ਆਪ ਜੀ ਨੂੰ ਕਈ ਮਹੀਨੇ ਭੁੱਖੇ ਰਹਿਣਾ ਪਿਆ, 22 ਧਾਰ ਦੇ ਰਾਜਿਆਂ ਨੇ ਘੇਰਾ ਪਾ ਲਿਆ ਤੇ ਜਦੋਂ ਖੂਨੀ ਹਾਥੀ ਦਾ ਚੜਾਅ ਕੀਤਾ ਆਨੰਦਗੜ੍ਹ ਦੇ ਕਿਲੇ ਦੇ ਉੱਪਰ, ਚਾਗਲੀ ਬਣਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਆ ਕੇ ਸਿੰਘਾਂ ਨੇ ਕਿਹਾ, ਪਾਤਸ਼ਾਹ ਕੇਸਰੀ ਚੰਦ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਮਸਤ ਕਰਕੇ ਆਨੰਦਗੜ੍ਹ ਦੇ ਕਿਲੇ ਵੱਲ ਭੇਜ ਦਿੱਤਾ, ਸੁੰਡ ਦੇ ਨਾਲ 7 ਤਵੀਆਂ ਲਾ ਦਿੱਤੀਆਂ ਨੇ, ਤਲਵਾਰਾਂ ਬੰਨ ਦਿੱਤੀਆਂ ਹਨ। ਇਹ ਤੇ ਜਦੋਂ ਆਪਣੇ ਝੁੰਡ ਵਿੱਚ ਆ ਵੜਿਆ, ਆਨੰਦਗੜ੍ਹ ਦੇ ਕਿਲੇ ਵਿੱਚ ਪ੍ਰਵੇਸ਼ ਹੋ ਗਿਆ, ਘਟਾਵਟ ਕਰ ਦੇਗਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਇਹ ਤਾਂ ਇੱਕ ਹਾਥੀ ਹੈ, ਸਾਡੇ ਪਾਸ ਕਈ ਹਾਥੀ ਨੇ, ਮਨ ਤੇ ਤਨ। ਜੇ ਮਨ ਕਰਕੇ ਇਨਸਾਨ ਕਮਜ਼ੋਰ ਹੋਵੇ, ਤਨ ਜਿਹੜਾ ਲੜਾਈ ਨਹੀਂ ਕਰ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਪਈ ਸਰੀਰ ਕਰਕੇ ਬੜਾ ਬਲਵਾਨ ਇਨਸਾਨ, ਜਿਸ ਦਾ ਨਾਮ ਆਪ ਜਾਣਦੇ ਹੋ, ਦੁਨੀ ਚੰਦ। ਸਤਿਗੁਰੂ ਗਰੀਬ ਨਵਾਜ ਕਹਿੰਦੇ, ਆ ਵੇਖੋ ਸਾਡਾ ਦੁਨੀ ਚੰਦ ਬੈਠਾ ਤੇ ਦੂਜਾ ਹਾਥੀ, ਹਾਥੀ ਦਾ ਮੁਕਾਬਲਾ ਕਰੇਗਾ। ਇੰਨੀ ਗੱਲ ਸੁਣਦੇ ਆ ਦੁਨੀ ਚੰਦ ਤੇ ਘਬਰਾ ਗਿਆ, ਕਹਿਣ ਲੱਗਾ ਇਹ ਗੱਲ ਕੀ ਬਣੀ ਬਈ, ਇਹ ਬਾਤ ਕੀ ਬਣੀ, ਮੈਂ ਕਿਵੇਂ ਮੁਕਾਬਲਾ ਕਰ ਸਕਣਾ। ਗਰੀਬ ਨਵਾਜ ਸੱਚੇ ਪਾਤਸ਼ਾਹ, ਇਹ ਇੱਕ ਹਾਥੀ ਦੇ ਨਾਲ, ਜਾਨਵਰ ਦੇ ਨਾਲ ਮੁਕਾਬਲਾ ਕਿਵੇਂ ਹੋ ਸਕਦਾ। ਕਮਜ਼ੋਰ ਹੋ ਗਿਆ, ਮਨ ਕਰਕੇ ਕਮਜ਼ੋਰ ਸੀ, ਹਾਥੀ ਦਾ ਨਾਂ ਸੁਣ ਕੇ ਬੋਂਦਲ ਗਿਆ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਆਪ ਜਾਣਦੇ ਹੋ, ਰਾਤੋ ਰਾਤ ਕਿਲੇ ਤੋਂ ਛਾਲ ਮਾਰ ਕੇ ਭੱਜ ਗਿਆ, ਲੱਤ ਤੜਾ ਲਈ, ਜੋ ਕੁਝ ਹੋਇਆ ਗਾ ਆਪ। ਇੱਕ ਪਾਸੇ ਭਾਈ ਬਚਿੱਤਰ ਸਿੰਘ, ਸਰੀਰ ਕਰਕੇ ਇੱਕਦਮ ਕਮਜ਼ੋਰ, ਸਰੀਰ ਵਿੱਚ ਜਾਨ ਨਹੀਂ, ਦਿਨ ਚੜਿਆ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੰਨੀ ਆਵਾਜ਼ ਪੈ ਗਈ, ਮਹਾਰਾਜ ਜਿਸ ਤੇ ਮਾਣ ਕੀਤਾ ਸੀ ਉਹ ਤੇ ਰਾਤ ਨੂੰ ਕਿਲਾ ਛੱਡ ਕੇ ਦੌੜ ਗਿਆ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਜੇ ਉਹ ਛੱਡ ਗਿਆ ਨਾ
ਉਹ ਮਨ ਕਰਕੇ ਤੁਹਾਨੂੰ ਮੈਂ ਇਸੇ ਕਰਕੇ ਸਮਝਾ ਰਿਹਾ ਸਾਂ ਕਿ ਮਨ ਕਰਕੇ ਕਮਜ਼ੋਰ ਇਨਸਾਨ ਕਦੇ ਨਹੀਂ ਲੜ ਸਕਦਾ। ਆਓ ਹੁਣ ਇੱਕ ਐਸੇ ਵਿਅਕਤੀ ਵੱਲ ਨਿਗਾਹ ਮਾਰੀਏ। ਭਾਈ ਬਚਿੱਤਰ ਸਿੰਘ ਬੈਠਾ ਹੋਇਆ ਤਨ ਕਰਕੇ ਇਕਦਮ ਦੁਰਬਲ, ਇਕਦਮ ਕਮਜ਼ੋਰ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪਾਸੇ ਇਸ਼ਾਰਾ ਕੀਤਾ, ਭਾਈ ਬਚਿੱਤਰ ਸਿੰਘ ਜੀ। ਤੇ ਬਚਿੱਤਰ ਸਿੰਘ ਖੜਾ ਹੋ ਗਿਆ, ਹੱਥ ਜੋੜ ਲਏ, ਪਾਤਸ਼ਾਹ ਆਪ ਜੀ ਦਾ ਹੁਕਮ। ਭਾਈ ਬਚਿੱਤਰ ਸਿੰਘ, ਹਾਥੀ ਆ ਰਿਹਾ, ਲੜਨ ਵਾਸਤੇ ਜਾਏਗਾ? ਸਤਿਗੁਰ ਸੱਚੇ ਪਾਤਸ਼ਾਹ, ਲੜਨਾ ਮੈਂ ਥੋੜਾ, ਆਪ ਜੀ ਨੇ ਲੜਨਾ, ਇਹ ਤਾਂ ਆਪ ਜੀ ਦੀ ਹੀ ਕਲਾ ਹੈ, ਕਿਰਪਾ ਕਰੋ। ਇੱਕ ਹਾਥੀ ਤਾਂ ਕੀ, ਇੱਥੇ ਹਜ਼ਾਰਾਂ ਹਾਥੀਆਂ ਦੇ ਨਾਲ ਲੜ ਪਾਂਗੇ ਜਦੋਂ ਤੁਹਾਡੀ ਕਿਰਪਾ ਹੋਏਗੀ। ਮਨ ਕਰਕੇ ਬਲਵਾਨ ਇਨਸਾਨ ਅਖਾੜੇ ਜਿੱਤ ਲੈਂਦਾ, ਮਨ ਕਰਕੇ ਕਮਜ਼ੋਰ ਇਨਸਾਨ ਅਖਾੜੇ ਹਾਰ ਜਾਂਦਾ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਤ ਸਾਹਿਬ ਦਾ ਸਿਧਾਂਤ ਬਖਸ਼ਿਸ਼ ਕੀਤਾ, ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਚੱਲ ਆਪਾਂ ਇੱਥੇ ਪ੍ਰਾਰੰਭ ਕੀਤਾ। ਮੈਂ ਇੱਕ ਦਫ਼ਾ ਪਾਉਂਟਾ ਸਾਹਿਬ ਜੀ ਦੀ ਧਰਤੀ ਦੇ ਉੱਪਰ ਸੇਵਾ ਕਰਨ ਦਾ ਅਵਸਰ ਮਿਲਿਆ। ਉੱਥੇ ਖੰਡ ਕੀਰਤਨੀ ਜਥੇ ਦਾ ਇੱਕ ਵੀਰ, ਉਹ ਜਾਪ ਸਾਹਿਬ ਦਾ ਪਾਠ ਕਰਿਆ ਕਰੇ, ਜਾਪ ਕਰਿਆ ਕਰੇ, ਤੇ ਇੱਥੇ ਆ ਕੇ ਰੁਕ ਜਿਆ ਕਰੇ, ਸਦਾ ਸਿੱਧ ਦਾ, ਬੁੱਧ ਦਾ, ਤੇ ਹੱਥ ਦਾ ਇਸ਼ਾਰਾ ਇਉਂ ਕਰਿਆ ਕਰੇ, ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਫਿਰ ਇੱਥੇ ਹੀ ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ। ਕਈ ਕਈ ਵਾਰੀ ਉਸਨੇ ਪੰਕਤੀ ਪੜ੍ਹੀ ਜਾਣੀ, ਤੇ ਮੈਂ ਇੱਕ ਦਿਨ ਪੁੱਛ ਲਿਆ, ਭਾਈ ਸਾਹਿਬ ਜੀ ਇਹ ਕੀ, ਹੋਰ ਸਾਰੇ ਜਾਪ ਸਾਹਿਬ ਦੇ ਅੰਦਰ ਤੇ ਆਪ ਸੀਸ ਨਵਾਉਂਦੇ ਚਲੇ ਜਾਂਦੇ, ਜਦੋਂ ਇੱਥੇ ਆਉਂਦੇ ਇੱਥੇ ਆ ਕੇ ਹੱਥ ਦਾ ਇਸ਼ਾਰਾ ਕੁਝ ਕਰਦੇ ਹੋ? ਕਹਿਣ ਲੱਗੇ ਹੱਥ ਦਾ ਇਸ਼ਾਰਾ ਤੇ ਕਰਨਾ, ਕਿਉਂਕਿ ਧਨ ਦੌਲਤ ਦੇਣ ਵਾਲਾ ਵੀ ਉਹ ਸਦਾ ਸਿੱਧ ਦਾ। ਜੇ ਇਨਸਾਨ ਧਨ ਕਰਕੇ ਕਮਜ਼ੋਰ ਹੈ ਨਾ, ਤਾਂ ਵੀ ਇਨਸਾਨ ਕਮਜ਼ੋਰ ਹੈ। ਜੇ ਇਨਸਾਨ ਬੁੱਧੀ ਕਰਕੇ ਕਮਜ਼ੋਰ ਹੈ, ਤਾਂ ਵੀ ਇਹ ਕਮਜ਼ੋਰ ਹੈ। ਬੁੱਧੀ ਤੇ ਧਨ ਦੋਨੋਂ ਚੀਜ਼ਾਂ ਸੰਸਾਰ ਵਿੱਚ ਚਾਹੀਦੀਆਂ ਨੇ। ਤਨ ਤੇ ਮਨ ਨਰੋਆ ਚਾਹੀਦਾ, ਤੇ ਇਹ ਤਦ ਹੀ ਨਰੋਆ ਹੋ ਸਕੇਗਾ ਜੇ ਧਨ ਪਾਸ ਹੋਏਗਾ। ਮੰਗੀ ਦਾ ਸਦਾ ਸਿੱਧ ਦਾ, ਮਹਾਰਾਜ ਸਿੱਧੀਆਂ ਬਖਸ਼ਿਸ਼ ਕਰ। ਕਿਸੇ ਚੀਜ਼ ਨੂੰ ਹੱਥ ਪਾਈਏ, ਬਸ ਸੋਨਾ ਬਣਦਾ ਚਲਾ ਜਾਏ। ਸਾਡੀ ਇਹੀ ਫਿਤਰਤ ਹੈ ਨਾ, ਜਦੋਂ ਸਾਡੇ ਕੋਲੋਂ ਕੋਈ ਕਾਰਜ ਵਿਗੜ ਜਾਵੇ, ਕਹਿੰਦੇ ਅੱਜ ਪਤਾ ਨੀ ਕੀ ਹੋਇਆ, ਕਾਰਜ ਬਣਿਆ ਨੀ। ਕਿਸੇ ਦਿਨ ਕੋਈ ਐਸੀ ਚੀਜ਼ ਆਉਂਦੀ, ਐਸਾ ਸਮਾਂ ਆਉਂਦਾ, ਮਿੱਟੀ ਨੂੰ ਹੱਥ ਪਾਈਏ ਤਾਂ ਸੋਨਾ ਬਣ ਜਾਂਦਾ। ਇੱਕ ਜਗ੍ਹਾ ਤੇ ਆ ਕੇ ਫਿਰ ਵਿਸ਼ਰਾਮ ਕਰਦੇ ਸਨ ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਅੰਗ, ਕਰੀਅੰਗ, ਨਿਰਨਾਮੇ, ਅਕਾਮੇ। ਇਸ ਪੰਕਤੀ ਨੂੰ, ਇਸ ਚਾਚਰੀ ਛੰਦ ਨੂੰ ਵੀ ਚਾਰ ਵਾਰੀ ਪੜ੍ਹਦੇ, ਫਿਰ ਇਸ ਦਾ ਵੀ ਗਿਆਨ ਲਿਆ। ਮੈਂ ਕਿਹਾ ਜੀ ਇਹ ਕਿਉਂ? ਕਹਿਣ ਲੱਗੇ ਗੋਬਿੰਦੇ ਇੱਥੇ ਆ ਕੇ ਵਿਸ਼ਰਾਮ ਤੇ ਅਟਕੋ। ਹੇ ਗੋਬਿੰਦ, ਹੇ ਮਾਲਕ ਪ੍ਰਿਥਵੀ ਦੇ ਪਰਮਾਤਮਾ। ਮੁਕੰਦੇ, ਹੇ ਮੁਕਤੀ ਦੇ ਦਾਤਾ, ਮੈਂ ਮੁਕਤੀ ਵੀ ਮੰਗਣਾ। ਅੱਠ ਚੀਜ਼ਾਂ ਮੰਗੀਆਂ, ਮੈਂ ਮੁਕਤੀ ਵੀ ਮੰਗਣਾ। ਹੇ ਗੋਬਿੰਦੇ, ਹੇ ਪ੍ਰਿਥਵੀ ਦੇ ਮਾਲਕ ਪਰਮਾਤਮਾ। ਮੁਕੰਦੇ, ਹੇ ਮੁਕਤੀ ਦੇ ਦਾਤਾ, ਮੈਨੂੰ ਬੰਧਨਾਂ ਤੋਂ ਮੁਕਤ ਕਰੀ। ਉਦਾਰੇ, ਤੂੰ ਬੜਾ ਉਦਾਰ ਹੈ, ਮੇਰੇ ਔਗਣ ਤੇ ਜ਼ਰੂਰ ਵੇਖੇਗਾ ਪਰ ਦੇਣੋਂ ਨਹੀਂ ਹਟੇਗਾ। ਉਦਾਰੇ, ਅਪਾਰੇ, ਤੂੰ ਅਪਰ ਅਪਾਰ ਹੈ, ਤੇਰੀ ਮਹਿਮਾ ਬੜੀ ਅਗਮ ਅਪਾਰ ਹੈ। ਜੇ ਮੇਰੇ ਕੋਲੋਂ ਤੇਰੀ ਸਿਫਤ ਨਾ ਵੀ ਹੋਈ ਤਾਂ ਤੂੰ ਤਾਂ ਵੀ ਫਿਰ ਵੀ ਨਾਰਾਜ਼ ਨਹੀਂ ਹੋਏਗਾ, ਤੂੰ ਅਪਾਰ ਹੈ। ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, 12 ਅੱਖਰ ਨੇ, ਤਿੰਨ ਤਿੰਨ ਅੱਖਰ ਇੱਕ ਇੱਕ ਪੰਕਤੀ ਦੇ ਵਿੱਚ ਨੇ। ਇਸ ਨੂੰ ਗਾਇਤਰੀ ਮੰਤਰ ਗੁਰੂ ਘਰ ਦਾ ਕਿਹਾ ਗਿਆ। ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਅੰਗ, ਹੇ ਪਰਮਾਤਮਾ ਹਰੀਅੰਗ, ਤੂੰ ਸਾਡੇ ਪਾਪਾਂ ਨੂੰ ਹਰਨ ਵਾਲਾ ਹੈ, ਸਾਡੇ ਅਵਗਣਾਂ ਨੂੰ ਕੱਟਣ ਵਾਲਾ ਹੈ, ਹਰਨ ਵਾਲਾ ਹੈ। ਹਰੀਅੰਗ, ਕਰੀਅੰਗ, ਤੂੰ ਸਾਡੇ ਉੱਪਰ ਕਿਰਪਾ ਕਰਨ ਵਾਲਾ ਹੈ। ਵੇਖੋ ਕਿੰਨੀਆਂ ਚੀਜ਼ਾਂ ਮੰਗ ਲਈਆਂ। ਹਰੀਅੰਗ, ਸਾਡੇ ਦੁੱਖ ਦੂਰ ਕਰ। ਕਰੀਅੰਗ, ਸਾਡੇ ਉੱਪਰ ਕਿਰਪਾ ਕਰ। ਹਰੀਅੰਗ, ਕਰੀਅੰਗ, ਨਿਰਨਾਮੇ, ਤੇਰਾ ਨਾਮ ਕੋਈ ਨਹੀਂ, ਤੂੰ ਨਾਮ ਤੋਂ ਬਗੈਰ ਹੈ, ਪਰ ਤੇਰੀ ਸਿਫਤ ਜਿਵੇਂ ਗੁਰੂਆਂ ਨੇ ਲਿਖੀ ਅਸੀਂ ਤਾਂ ਉਸ ਤਰ੍ਹਾਂ ਹੀ ਕਰ ਰਹੇ ਹਾਂ। ਤੂੰ ਨਿਰਨਾਮ ਹੈ ਤੇ ਨਾਮ ਦੇ ਵਿੱਚ ਵੀ ਨਿਰਨਾਮੇ, ਅਕਾਮੇ। ਅਸੀਂ ਤਾਂ ਕਾਮਸ਼ੀ ਪੁਰਸ਼ ਹਾਂ, ਸਾਡੀਆਂ ਤੇ ਕਾਮਨਾ ਹਨ, ਪਰ ਤੂੰ ਅਕਾਮੇ ਹੈ, ਤੇਰੀ ਕੋਈ ਕਾਮਨਾ ਨਹੀਂ। ਕਿਰਪਾ ਕਰ, ਇਹ ਸਾਰੀ ਸਮੱਗਰੀ ਸੰਸਾਰ ਦੀ ਮੈਨੂੰ ਦੇ ਦੇ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ। ਉਹ ਕਹਿੰਦੇ ਵੀ ਜਾਪ ਸਾਹਿਬ ਪੜ੍ਹਦੇ ਹਾਂ, ਬੜਾ ਸਮਾਂ ਹੋਇਆ ਜਾਪ ਸਾਹਿਬ ਦੇ ਵਿੱਚੋਂ ਮੈਨੂੰ ਸਿੱਧੀਆਂ ਮਿਲਣ ਲੱਗ ਪਈਆਂ, ਪਰ ਜਿਉਂ ਜਿਉਂ ਪਾਠ ਪੜ੍ਹਾਂ ਜਾਪ ਸਾਹਿਬ
ਕਹਿੰਦੇ ਕਾਰਜ ਰਾਸ ਹੋਣ ਲੱਗ ਜਾਣ। ਜਿੱਥੇ ਵੀ ਕੋਈ ਕੰਮ ਅਟਕ ਜਾਵੇ ਕਹਿੰਦੇ ਜਾਪ ਸਭ ਸੁਰਤ ਤੇ ਵਿੱਤ ਅਨੁਸਾਰ ਪੜ੍ਹ ਕੇ ਜਾਵਾਂ, ਵੱਡੇ ਤੋਂ ਵੱਡਾ ਕਾਰਜ ਸੰਪੂਰਨ ਹੋ ਜਾਏ। ਨਿਸ਼ਚਾ ਹੈ ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਦਾ ਨਿਸ਼ਚਾ ਹੈ, ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਦਾ ਨਿਸ਼ਚਾ, ਜਿਨ੍ਹਾਂ ਨੇ ਪ੍ਰੈਕਟੀਕਲ ਲਾਈਫ ਦੇ ਅੰਦਰ ਇਸ ਨੂੰ ਵਰਤਿਆ ਹੈ। ਪਹਿਲਾ ਤਾਂ ਇਹ ਟੌਪਿਕ ਸੀ ਜਿਸ ਨੂੰ ਆਪਾਂ ਪ੍ਰਾਰੰਭ ਕੀਤਾ ਤੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸੰਸਾਰ ਵਿੱਚ ਸਭ ਕੁਝ ਚਾਹੀਦਾ, ਨਿਰੰਕਾਰ ਦੀ ਭਗਤੀ ਕਰੀਏ। ਇਸ ਜਾਪ ਦਾ, ਇਸ ਸ਼ਬਦ ਦਾ ਜਾਪ ਬਾਬਾ ਅਤਰ ਸਿੰਘ ਜੀ ਮਸਤੂਵਾਣਾ ਸਾਹਿਬ ਵਾਲੇ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਰਨਾਮੇ ਅਕਾਮੇ, ਇਸ ਦਾ ਕਈ ਕਈ ਵਾਰੀ ਦਿਨ ਦੇ ਵਿੱਚ ਕੱਲੇ ਇਸ ਚਾਚਰੀ ਸ਼ਾਮ ਦਾ ਜਾਪ ਕਰਦੇ ਸਨ। ਕਹਿੰਦੇ ਇਸ ਦਾ ਜਾਪ ਕਰਦੇ ਰਿਹਾ ਕਰੋ, ਇਸ ਦਾ ਜਾਪ ਕਰਦੇ ਰਿਹਾ ਕਰੋ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ, ਇਸ ਦੇ ਵਿੱਚ ਰੋਗ ਰਹਿਤ ਵੀ ਹੋ ਜਾਵਾਂਗੇ, ਇਸ ਦੇ ਵਿੱਚ ਯੋਗ ਆ ਜਾਏਗਾ, ਇਸ ਦੇ ਵਿੱਚ ਦੁਨੀਆਂ ਦਾ ਧਨ ਪਦਾਰਥ ਆ ਜਾਏਗਾ, ਇਸ ਦੇ ਵਿੱਚ ਹਰ ਸਮੱਗਰੀ ਦੁਨੀਆਂ ਦੀ ਆ ਜਾਏਗੀ, ਪਰਮਾਤਮਾ ਦੀ ਭਗਤੀ ਹੋ ਜਾਏਗੀ। ਇਹ ਸੰਪੂਰਨ ਮੰਤਰ, ਇਹ ਤੇ ਜਾਪ ਸਾਹਿਬ ਦੀ ਵਡਿਆਈ, ਬੜੇ ਬੜੇ ਅੱਖਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੇ। ਇੱਕ ਆਪਾਂ ਜਪਜੀਤ ਸਾਹਿਬ ਦੇ ਵਿੱਚ ਨਿਗਾਹ ਮਾਰੀ ਸੀ, ਇੱਕ ਨਿਗਾਹ ਇਹ ਸੀ ਵੀ ਜਪਜੀਤ ਸਾਹਿਬ ਦੇ ਅੰਦਰ ਲੱਖ ਵਾਰ ਆਇਆ ਹੈ, ਪਹਿਲਾਂ ਹੀ ਆਇਆ, ਸੋਚਿਆ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ। ਤੇ ਮੈਂ ਇਹ ਵੀ ਦਾਸ ਨੇ ਬਿਨੈ ਕੀਤੀ ਸੀ, ਕਈ ਜਗ੍ਹਾ ਤੇ ਅਸੀਂ ਇਹੋ ਜਿਹੜੇ ਨੇ ਨਾ ਟੌਪਿਕ ਅਧੂਰੇ ਛੱਡ ਦਿੰਦੇ। ਹੈਦਰਾਬਾਦ ਦੀ ਧਰਤੀ ਦੇ ਉੱਪਰ ਮੈਂ ਇਸੇ ਟੌਪਿਕ ਨੂੰ ਇਸੇ ਤਰ੍ਹਾਂ ਹੀ ਕਿਹਾ ਕਿ ਸੱਤ ਵਾਰ ਜਪਜੀਤ ਸਾਹਿਬ ਦੇ ਅੰਦਰ ਲੱਖ ਅੱਖਰ ਆਇਆ ਹੈ। ਦੂਜੇ ਦਿਨ ਇੱਕ ਵਾਰ ਮੈਨੂੰ ਇੱਕ ਛੋਟੇ ਜਿਹੇ ਬੱਚੇ ਨੇ ਪਕੜ ਲਿਆ, ਉਮਰ ਹੋਣੀ 12 ਸਾਲ ਦੀ, ਕਹਿੰਦੇ ਭਾਈ ਸਾਹਿਬ ਜੀ ਹੋਰ ਵਾਰੀ ਵੀ ਆਇਆ। ਮੈਂ ਕਿਹਾ ਕਿੰਨੀ ਵਾਰੀ? ਕਹਿਣ ਲੱਗਾ ਤੁਸੀਂ ਦੋ ਵਾਰੀ ਨੀ ਕਿਹਾ, 9 ਵਾਰੀ ਆਇਆ। ਮੈਂ ਕਿਹਾ ਜੀ ਬੇਟਾ ਇਸੇ ਕਰਕੇ ਤੇ ਨੀ ਕਿਹਾ ਵੀ ਤੂੰ ਧਿਆਨ ਨਾ ਪੜੇਗਾ ਤੇ ਗਿਣੇਗਾ ਕਿੰਨੇ ਅੱਖਰ ਗਿਣੇਗਾ, 9 ਵਾਰੀ ਆਇਆ। ਮੈਂ ਕਿਹਾ ਕਿੱਥੇ ਕਿੱਥੇ? ਕਹਿੰਦਾ 2 ਵਾਰੀ ਤੇ ਪਹਿਲੀ ਪੌੜੀ ਚ ਆ ਗਿਆ। ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋਵੇ ਜੇ ਲਹਿਰਾਂ ਲਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ, ਸਾਹਿਬ ਸਿਆਣਪਾਂ ਲੱਖ ਹੋਏ। 2 ਵਾਰੀ ਤੇ ਕਹਿੰਦਾ ਪਹਿਲੀ ਪੌੜੀ ਚ ਆ ਗਿਆ। ਇੱਕ ਵਾਰ ਆਇਆ, ਤਿਸਤੇ ਹੋਏ ਲੱਖ ਦਰਿਆਓ। ਮੈਂ ਕਿਹਾ ਜੀ 3 ਵਾਰੀ? ਕਹਿੰਦਾ ਇੱਕ ਵਾਰੀ ਆਇਆ, ਪਾਤਾਲਾਂ ਪਾਤਾਲ ਲੱਖ। 4 ਵਾਰੀ? ਇੱਕ ਵਾਰੀ? ਕਹਿੰਦਾ ਫਿਰ 5 ਵਾਰੀ ਪਿਛਲੀ ਪੌੜੀ ਚ ਆਇਆ। ਇੱਕ ਦੂਜੀ ਭਾਉ ਲੱਖ ਹੋਏ, ਲੱਖ ਹੋਏ, ਲੱਖ ਵੀ, ਲੱਖ ਲੱਖ ਗੇੜਾ ਆਖੀਆ ਇੱਕ ਨਾਮ ਜਗਦੀਸ਼। ਗਿਣਤੀ ਕਰਕੇ ਦੱਸਦੀ ਛੋਟੇ ਜਿਹੇ ਬਾਲਕ ਨੇ, ਮਨ ਬੜਾ ਪ੍ਰਸੰਨ ਹੋਇਆ। ਮੈਂ ਕਿਹਾ ਬੇਟਾ ਇਹ ਸਾਨੂੰ ਕਿਉਂ? ਸਾਡੇ ਪ੍ਰੋਫੈਸਰਾਂ ਨੇ ਇਸੇ ਤਰ੍ਹਾਂ ਹੀ ਪੜ੍ਹਾਇਆ ਬਈ ਜਦੋਂ ਕਿਸੇ ਨੂੰ ਆਗਾਹ ਕਰਨਾ ਹੋਵੇ, ਅਲਰਟ ਕਰਨਾ ਹੋਵੇ, ਸਾਵਧਾਨ ਕਰਨਾ ਹੋਵੇ, ਇੱਕ ਚੀਜ਼ ਛੱਡ ਕੇ ਚਲੇ ਜਾਓ ਤਾਂ ਕਿ ਅਗਲਾ ਜੇ ਤੇ ਸਾਵਧਾਨ ਹੋ ਕੇ ਸੁਣ ਰਿਹਾ ਤੇ ਫਿਰ ਫੜ ਲਏਗਾ ਬਈ ਤੁਸੀਂ ਅਧੂਰੀ ਗੱਲ ਕੀਤੀ। ਤੇ ਇਸ ਦੇ ਵਿੱਚ ਇਨਸਾਨ ਨੂੰ ਜਗਾਉਣਾ ਬੜਾ ਅਤਿਅੰਤ ਜ਼ਰੂਰੀ ਹੁੰਦਾ। ਬੜਾ ਮਨ ਪ੍ਰਸੰਨ ਹੋਇਆ। ਮੈਂ ਕਿਹਾ ਜੀ ਠੀਕ ਹੈ। ਉਸਨੇ ਫਿਰ ਇੱਕ ਗੱਲ ਹੋਰ ਕਹੀ, ਕਹਿਣ ਲੱਗਾ ਜੀ ਸਿਆਣਪਾਂ ਤੇ ਲੱਖ ਹੋ ਸਕਦੀਆਂ ਨੇ ਕਿਉਂਕਿ ਇਨਸਾਨ ਦੀ ਉਮਰ ਵੱਡੀ ਹੈ, ਸੋਚਣਾ ਲੱਖ ਵਾਰੀ ਹੋ ਸਕਦਾ, ਅਸੀਂ ਜਾਪ ਕਰਨੇ ਆ ਲੱਖਾਂ ਵਾਰ ਜਾਪ ਕਰ ਸਕਦੇ ਹਾਂ, ਸਾਡੀਆਂ ਜ਼ੁਬਾਨਾਂ ਲੱਖਾਂ ਹੋ ਸਕਦੀਆਂ ਨੇ ਸਤ ਸੰਗਤ ਦੇ ਵਿੱਚ, ਪਰ ਕਹਿੰਦੇ ਧਰਤੀ ਦੇ ਵਿੱਚ ਲੱਖ ਦਰਿਆਓ ਤੇ ਹੈ ਹੀ ਨਹੀਂ। ਬੱਚੇ ਦਾ ਸਵਾਲ ਵੇਖਿਓ, ਕਹਿੰਦੇ ਦਰਿਆ ਤੇ ਪੰਜਾਬ ਦੇ 5 ਹੀ ਨੇ, ਸਤਲੁਜ, ਬਿਆਸ, ਚਨਾਬ, ਜੇਹਲਮ ਤੇ ਰਾਵੀ। ਕਹਿੰਦੇ ਇਹ ਹੀ ਸੁਣਦੇ ਆਏ ਹਾਂ ਵੀ 5 ਦਰਿਆਓ ਨੇ ਤੇ ਲੱਖ ਦਰਿਆਓ ਕਿਵੇਂ ਹੋਏ, ਫਿਰ ਇਹ ਵੀ ਰਮਜ ਦੱਸ ਦਿਓ। ਮੈਂ ਛੋਟੇ ਜਿਹੇ ਬੱਚੇ ਦੇ ਮੂੰਹ ਵੱਲ ਵੇਖਣ ਲੱਗ ਗਿਆ। ਮੈਂ ਕਮਾਲ ਹੈ ਬੇਟਾ, ਬੜੀ ਕਮਾਲ ਹੈ। ਮੈਂ ਕਿਹਾ ਸਵਾਲ ਅੱਗੇ ਕੀਤਾ ਤੂੰ, ਹੁਣ ਇਸ ਸਵਾਲ ਦਾ ਜਵਾਬ ਤੈਨੂੰ ਦੇਣਾ ਹੀ ਪਏਗਾ ਕਿਉਂਕਿ ਬੜੀ ਤੀਖਣ ਬੁੱਧੀ ਵਾਲਾ। ਕਹਿੰਦੇ ਜੀ ਮੈਂ ਜਪਜੀਤ ਸਾਹਿਬ ਦੇ ਪਾਠ 11 ਕਰਨਾ ਰੋਜ਼। ਮੈਂ ਕਿਹਾ ਬੜੀ ਯੋਗਤਾ ਦਾ ਮਾਲਕ ਹੈ। ਕਹਿਣ ਲੱਗਾ ਵੀ ਲੱਖ ਦਰਿਆਓ ਤੇ ਨਹੀਂ ਹੋ ਸਕਦੇ, ਲੱਖ ਦਰਿਆਓ ਕਿਵੇਂ ਹੋਏ? ਜੇ ਕੱਲ੍ਹ ਨੂੰ ਸਾਨੂੰ ਹੀ ਕੋਈ ਸਵਾਲ ਕਰ ਦੇਵੇ ਵੀ ਲੱਖਾਂ ਦਰਿਆ ਨਹੀਂ ਹਨ, ਦਰਿਆ ਤੇ 5 ਹੀ ਨੇ, ਚਲੋ ਸੰਸਾਰ ਦੀਆਂ ਨਦੀਆਂ ਗਿਣ ਲਈਏ ਕਿੰਨੀਆਂ ਕੁ ਹੋ ਜਾਣਗੀਆਂ। ਡਿਕਸ਼ਨਰੀ ਖੋਜੋਗੇ, ਡਿਕਸ਼ਨਰੀ ਦੇ ਵਿੱਚੋਂ
सैकड़े तक पहुंचोगे, हजार तक पहुंचोगे, ज्यादा ज्यादा लख तो नहीं हो सकते। मैं क्या बेटा जी जपजीत साहब पढ़ते हो ना, कहते पढ़ने हैं। मैं क्या एक धरती की बात गुरु नानक साहब महाराज ने नहीं की, कीता पसाओ एको कमाओ तिस्त होए लख दरियाओ, लखां दरियाओ वग पै। जदों उसने पसारा कीता ते पसारे दे विच की रचिया गया, पाताला पाताल लख आगासा आगास, लखां पताल ते लखां आकाश, धरती होर परे होर होर। किन्नियां को धरतियां ने कोई गिणी नहीं सकदा, किन्ने कि सूरज ने कोई गिणी नहीं सकदा, जिन्नियां धरतियां उन्ने दरियाओ। उदे गुरु नानक साहब महाराज ने डिठे ने ना, फिर एक एक धरती की गल जे लख दा अखर आप जी ने वरत्या, पतालां लख पताल ने, लख आकाश ने, ते पतालां दे विच पता नहीं किन्नियां कि नदियां वगदियां होणगियां। इस करके तिस्ते होए लख दरियाओ, ये पूरे ब्रह्मांड की गिनती गुरु नानक साहब महाराज ने की है। जपजी साहब के अंदर गिनती बड़ी, सौ तो लैके लख, हजार, फिर असंख, असंख भी आउंदा है, असंख जप असंख पाओ, फिर नील अनील नाद अनाहत ट्रिलियन आदि को अगां दी अगां बड़ी बड़ी दूर तक शंख पदम बड़ी बड़ी गिनती लंबी करती गुरु नानक साहब ने। इसका भी फिर अर्थ समझाया, मैं कह लखां दरियाओ लखां ब्रह्मांड दे विच हन, क्योंकि करोड़ां ब्रह्मंडां दा मालिक है परमात्मा, उसने करोड़ां ब्रह्मंड रचे हन, ते करोड़ां ब्रह्मंडां दे विच पता नहीं किन्नियां कि नदियां रचियां। चंद्रमा ते जान वालियां ने वेख्या, कहन लगे उत्थे बड़ियां नदियां सन जिहड़ियां सुक गईयां ने। अज भी दसदे ने चंद्रमा वाले बर्फ बनी पई है, बड़ियां नदियां ने बर्फ बनी हुई है, पानी दे वहन जिहड़े ने पता लगदे हन। हिंदू वेद व्यासां दे विच लिखिया, धार्मिक ग्रंथां दे अंदर लिखिया, ते गुरु गोबिंद सिंह महाराज ने भी कहा कि सतलुज दरिया है ना जिहड़ा, जदों ब्यास ऋषि अपना श्री वशिष्ठ ऋषि दे नाल विचारधारा होई, उस समय दरिया जिहड़ा सी ना सतलुज सौ धारा दे विच वगदा सी, सौ धारा दे विच, तां इस नूं सत दरियाओ कहा गया सी। सत दा मतलब सी छत, छत लफज है संस्कृति दा, छत तो भाव है सौ, द्रव तो मतलब है द्रव, पानी दियां लहरां, छत द्रव, सतलुज सौ धारा होके सतलुज वगदा सी उस समय। सतलुज की गिनती सैकड़े हो गए, बाणी की विचार बड़ी गहरी डीप विचार सब सचे पातशाह महाराज ने बख्शी। तीजी गल आप जी नूं कही सी, केड़ी पौड़ी ऐसी है जिस पौड़ी दे विच दो वारी नानक आया, 21वीं पौड़ी दे विच दो वारी नानक आया, कित्थों भला किव कर आखां किव सालाही क्यों वरनी किव जाना, नानक आखण सबको आखै एक दू एक सियाना, फुल स्टॉप नहीं है, स्टॉप कौमा स्टॉप भी नहीं है, कौमा भी नहीं है, फुल स्टॉप भी नहीं है, सीधा डायरेक्ट चली जा रहे ने। किव कर आखा किव सा लाही क्यों वरनी किव जाना, नानक आखण सब को आखा एक दू एक सियाना, वड्डा साहेब वड्डी नाई कीता जाका होवै नानक जे को आपो जाने। अगे गया न सर, इथे आके विश्राम है, अगे गया न सर, 21वीं पौड़ी दे विच विश्राम, नानक पद दो वारी आए। आओ हां गरीब नवाज सचे पातशाह महाराज जी की अपार महिमा है, जिन्ने जाप ने जिनी गुरबाणी है अपार महिमा है, उस बुद्धि नाल आपां करदे हां, साडा जिन्ना को ज्ञान है ना उन्नी को आपां गल कर सकदे हां, ज्ञान तो बाहर नहीं जा सकते। जदों इस नूं वाचिया गया, महापुरखां ने संतां महात्मा ने होर रमजां दसियां, जदों यूनीवर्सिटी दे विच पढ़े, यूनीवर्सिटी दे विच पढ़दे आ पढ़दे आ साडे टीचर प्रोफेसरां ने सानू होर घुंडियां, उन्हां दी विद्या संसारी ते महापुरखां दी विद्या निरंकार वाली अध्यात्मक, उन्हां ने गुझे भेद अध्यात्मक दे दसे, भई इस शब्द का जाप करोगे तां फिर तुहानू ज्ञान होएगा। ते प्रोफेसरां ने सानू यह दसिया भई इस दी इस तरीके नाल खोज करदे चले जाओगे ते नित नवा रोजाना तुहानू परमात्मा दा रस आएगा, उस विच खोज मिलदी चली जाएगी। मंग दी गल सी चौथी, मंगीए की रब कोलो, मंगीए किवें, आओ हुण मंग दी गल करके आपां कीर्तन दी समाप्ति करनी।
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਦੀਵਾਨ ਲੱਗਾ ਹੋਇਆ ਪੌਂਟਾ ਸਾਹਿਬ ਦੀ ਧਰਤੀ ਤੇ 52 ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿਚ ਰਹਿੰਦੇ ਨੇ, ਜਿਨ੍ਹਾਂ ਨੇ ਪੌਂਟਾ ਸਾਹਿਬ ਦੇ ਦੀਦਾਰ ਕੀਤੇ ਨੇ, ਦੇਖਿਆ ਹੋਏਗਾ। ਥੱਲੇ ਦੀਵਾਨ ਹਾਲ ਹੈ ਜਿੱਥੇ ਕਵੀ ਦਰਬਾਰ ਲੱਗਿਆ ਕਰਦਾ ਸੀ। ਉਸ ਦੀਵਾਨ ਹਾਲ ਦੇ ਵਿਚ 52 ਪ੍ਰਕਾਰ ਦੇ ਕਵੀ, ਹਰ ਇੱਕ ਮਤ ਦਾ ਕਵੀ ਉੱਥੇ ਰਿਹਾ ਕਰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਲੱਗਾ, ਕੀਰਤਨ ਹੋਇਆ, ਕੀਰਤਨ ਹੋਣ ਤੋਂ ਬਾਅਦ ਸਮਾਪਤੀ ਹੋਈ। ਆਪ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਬਦ ਦੀ ਵਿਚਾਰ ਦੇ ਰਹੇ ਨੇ। ਇੱਕ ਕਵੀ ਆ ਰਿਹਾ ਤੇ ਕਵੀ ਜਿਵੇਂ ਆਪਾਂ ਆਈਦਾ ਨਾ ਮੱਥਾ ਟੇਕ ਕੇ ਬਹਿ ਜਾਈਦਾ, ਕਵੀ ਇਉਂ ਨਹੀਂ ਆ ਰਿਹਾ। ਇਸ ਕਵੀ ਦਾ ਨਾਮ ਹੈ ਕਵੀ ਹੀਰ, ਹੀਰ ਨਾਮ ਦਾ ਕਵੀ ਹੈ। ਦਰਬਾਰ ਦੇ ਵਿੱਚ ਵੜਿਆ ਤੇ ਕਦੀ ਬਾਂਹ ਇਸ ਪਾਸੇ ਮਾਰਦਾ, ਕਦੀ ਇਸ ਪਾਸੇ ਮਾਰਦਾ, ਮੁੱਕੇ ਜੇ ਵੱਟੇ ਨੇ, ਮੁੱਕੇ ਵੱਟ ਕੇ ਕਦੀ ਇਸ ਪਾਸੇ ਨੂੰ, ਕਦੀ ਇਸ ਪਾਸੇ ਨੂੰ, ਕਦੀ ਲੱਤ ਮਾਰਦਾ, ਕਦੀ ਕੁਝ ਮਾਰਦਾ। ਬੜੀ ਬੌਰਾਨੀ ਜੀ ਹਾਲਤ ਵਿੱਚ ਹੱਥ ਮਾਰਦਾ ਤੁਰਿਆ ਆ ਰਿਹਾ, ਕਦੀ ਹੱਥ ਮਾਰਦਾ, ਕਦੀ ਚਪੇੜ ਮਾਰਦਾ, ਕਦੀ ਮੁੱਕਾ ਮਾਰਦਾ। ਤੇ ਜਿਹੜੇ ਪਹਿਰੇਦਾਰ ਸੀ ਉਹਨਾਂ ਨੂੰ ਫੜ ਲਿਆ ਬਾਹਾਂ ਤੋਂ, ਕਹਿ ਲੱਗੇ ਆਉਣ ਦਾ ਅਦਮ ਹੈ, ਗੁਰੂ ਦਰ ਤੇ ਇਵੇਂ ਆਈਦਾ, ਗੁਰੂ ਦਰ ਤੇ ਇਵੇਂ ਆਈਦਾ। ਕਹਿ ਲੱਗਾ ਮੈਨੂੰ ਨੀ ਪਤਾ ਕਿਵੇਂ ਆਈਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਵੇਖ ਲਿਆ, ਕਹਿ ਲੱਗਾ ਛੱਡ ਦੋ, ਆਉਣ ਦੋ, ਆਉਣ ਦੋ ਇਸ ਨੂੰ। ਸਾਹਮਣੇ ਆ ਗਿਆ ਮੱਥਾ ਟੇਕ ਕੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ, ਸਾਹਮਣੇ ਤਖ਼ਤ ਦੇ ਇਸੇ ਤਰ੍ਹਾਂ ਹੀ ਖੜਾ ਹੋ ਕੇ ਜਿਵੇਂ ਤਖ਼ਤ ਲੱਗਾ ਹੋਇਆ ਇਸ ਪਾਸੇ ਨੂੰ, ਫਿਰ ਬਾਹਰ ਵੱਲ ਨੂੰ ਮੁੱਕੇ ਮਾਰਨ ਲੱਗ ਗਿਆ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਸਿੰਘਾਂ ਨੇ, ਕਹਿਣ ਲੱਗੇ ਪਾਤਸ਼ਾਹ ਇਹ ਕੌਤਕ ਕੀ ਹੈ, ਇਹ ਕਰਦਾ ਕੀ ਪਿਆ, ਕਦੇ ਇਸ ਪਾਸੇ ਨੂੰ ਮੁੱਕੀਆਂ, ਕਦੇ ਇਸ ਪਾਸੇ ਨੂੰ, ਮਾਰਦਾ ਕਿਹਨੂੰ। ਕਹਿਣ ਲੱਗੇ ਵੀ ਇਹ ਤੂੰ ਆਪ ਹੀ ਪੁੱਛਣੇ ਆ। ਕਹਿਣ ਲੱਗੇ ਕਵੀ ਜੀ ਇਹ ਕੀ ਕਰਦੇ, ਇਹ ਕੀ ਕਰ ਰਹੇ ਹੋ, ਸਾਨੂੰ ਰਮਜ ਸਮਝਾਓ, ਰਮਜ ਕੀ ਹੈ। ਤੇ ਉਸਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਕਬ ਤੱਕ ਬਾਤ ਰਹੇ ਇਹ ਰੂਰੀ, ਕਦੋਂ ਤੱਕ ਇਹ ਬਾਤ ਅਧੂਰੀ ਰਹੇਗੀ ਜੀਵਨ ਦੀ, ਕਬ ਤੱਕ ਬਾਤ ਰਹੇ ਇਹ ਰੂਰੀ, ਕਬ ਤੱਕ ਹੋਵੇਗੀ ਕਾਮਨਾ ਪੂਰੀ, ਕਦੋਂ ਮੇਰੀ ਕਾਮਨਾ ਪੂਰੀ ਹੋਵੇਗੀ। ਕਹਿਣ ਲੱਗੇ ਕਿਵੇਂ, ਕਹਿਣ ਲੱਗੇ ਤ੍ਰੇਤੇ ਯੁੱਗ ਦਾ, ਦੁਆਪਰ ਯੁੱਗ ਦਾ ਭਟਕਦਾ ਪਿਆ, ਦੁਆਪਰ ਯੁੱਗ ਦਾ ਪਹਿਚਾਣਿਆ ਮਹਾਰਾਜ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ ਪਹਿਚਾਣ ਲਿਆ। ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ, ਦੁਆਪਰ ਦੇ ਵਿੱਚ ਵੀ ਆਪ ਜੀ ਨੇ ਮੈਨੂੰ ਕੁਛ ਨਹੀਂ ਦਿੱਤਾ, ਮੈਂ ਬਿਦਰ ਹਾਂ। ਮਹਾਰਾਜ ਦੁਆਪਰ ਯੁੱਗ ਦੇ ਵਿੱਚ ਵੀ ਆਪ ਜੀ ਮੇਰੀ ਕੁਟੀਆਂ ਵਿੱਚ ਤਾਂ ਆ ਗਏ, ਘਰ ਵਿੱਚ ਤਾਂ ਆ ਗਏ, ਮੇਰੇ ਘਰ ਵਿੱਚ ਬਿਰਾਜਮਾਨ ਤਾਂ ਹੋ ਗਏ। ਮੈਂ ਲੰਗਰ ਵੀ ਛਕਾਇਆ, ਸੇਵਾ ਵੀ ਕੀਤੀ। ਕ੍ਰਿਸ਼ਨ ਜੀ ਮਹਾਰਾਜ ਉੱਠ ਕੇ ਚਲੇ ਗਏ, ਤੁਹਾਡਾ ਹੀ ਤਾਂ ਰੂਪ ਸੀ, ਹੋਰ ਕੌਣ ਹੋ ਸਕਦਾ। ਜਿਨ੍ਹਾਂ ਨੇ ਵੇਖਿਆ ਹਰ ਰੂਪ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੇਖਿਆ, ਕਹਿਣ ਲੱਗੇ ਤੁਸੀਂ ਤਾਂ ਸੀ, ਹੋਰ ਕੌਣ ਸੀ। ਚਲੋ ਉਦੋਂ ਨੀ ਕੋਈ ਪੂਰਾ ਕੀਤਾ, ਹੁਣ ਕਿਰਪਾ ਕਰੋ, ਹੁਣ ਹੀ ਕੁਝ ਪੂਰੀ ਕਰ ਦਿਓ ਤਮੰਨਾ। ਕਹਿਣ ਲੱਗੇ ਕੀ ਹੈ, ਫਿਰ ਮੁੱਕਾਂ ਵੱਟ ਕੇ ਤੇ ਫਿਰ ਮਾਰਿਆ। ਕਹਿਣ ਲੱਗੇ ਮਾਰਦਾ ਕਿਹਨੂੰ ਹੈ। ਤੇ ਉਸਨੇ ਫਿਰ ਕਵਿਤਾ ਰਚੀ, ਕਵਿਤਾ ਦੇ ਬੰਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਚੋਂ ਮੰਗਣ ਲੱਗਾ। ਕਹਿੰਦਾ ਪਾਸ ਛੱਡੇ ਝਗੜਤ ਝੁਕਤ ਦਰੇਰੇ ਮੋਹੇ, ਵਿੱਚ ਜਾ ਕੇ ਭੇਦ ਦੱਸੇਗਾ। ਕਹਿੰਦਾ ਮੇਰੇ ਨਾਲ ਰੋਜ਼ਾਨਾ ਝਗੜਦਾ ਜਿਹਨੂੰ ਮੈਂ ਮਾਰਦਾ ਪਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਰੋਜ਼ਾਨਾ ਮੇਰੇ ਨਾਲ ਝਗੜਦਾ। ਪਾਸ ਠੰਡੇ ਝਗੜਤ ਝੁਕਤ ਦਰੇਰੇ ਮੋਹੇ, ਮੇਰੇ ਨਾਲ ਝਗੜਾ ਕਰਦਾ, ਰੋਜ਼ਾਨਾ ਮੇਰੇ ਅੱਗੇ ਆ ਕੇ ਖੜਾ ਹੋ ਜਾਂਦਾ, ਜਿਨ ਚੜਦਾ ਤੇ ਮੇਰੇ ਅੱਗੇ ਆ ਕੇ ਖਲੋ ਜਾਂਦਾ, ਲੜਦਾ ਮੇਰੇ ਨਾਲ, ਮੈਨੂੰ ਦਲ ਮਲ ਦਿੰਦਾ। ਮੈਂ ਕਈ ਵਾਰੀ ਇਸ ਤੋਂ ਮਾਰ ਖਾਧੀ ਏ, ਅੱਜ ਮੈਂ ਹਾਰ ਕੇ ਆਪ ਜੀ ਦੇ ਦਰਬਾਰ ਵਿੱਚ ਆ ਗਿਆ। ਪਾਸ ਠੰਡੇ ਝਗੜਤ ਝੁਕਤ ਦਰੇਰੇ ਮੋਹੇ, ਬਾਤ ਨਾ ਕਰਨ ਪਾਉ ਮਹਾ ਬਲੀ ਪੀਰ ਸਿਉ, ਮੈਂ ਇਹਦੇ ਨਾਲ ਗੱਲ ਵੀ ਨਹੀਂ ਕਰ ਸਕਦਾ ਕਿਉਂਕਿ ਬੜਾ ਬਲੀ। ਐਸੋ ਅਰ ਵਿਕਟ ਨਿਕਟ ਬਸੈ ਨਿਸਦਿਨ, ਇਹ ਮੇਰੇ ਨੇੜੇ ਕਦੀ ਇੱਧਰ ਕਦੀ ਇੱਧਰ, ਕਦੇ ਅੱਗੇ ਕਦੇ ਪਿੱਛੇ ਵਸਦਾ ਹੀ ਰਹਿੰਦਾ। ਐਸੋ ਅਰ ਨਿਕਟ ਵਿਕਟ ਬਸੇ ਨਿਸਦਿਨ, ਬਿਪਤ ਕਰਤ ਹੈ ਮੋਹੇ ਜਮ ਧੀਰ ਸਿਉ, ਮੇਰੀ ਧੀਰਜ ਜਿਹੜੀ ਹੈ ਨਾ ਉਹ ਵੀ ਖੋ ਗਈ ਹੈ ਮਹਾਰਾਜ। ਇਹਨੂੰ ਜਦੋਂ ਆਸੇ ਪਾਸੇ ਵੇਖਣਾ ਮੇਰੀ ਮਨ ਦੀ ਹਾਲਤ ਖਰਾਬ ਹੋ ਜਾਂਦੀ ਹੈ। ਕਹਿਣ ਲੱਗੇ ਹੈ ਕੌਣ, ਤੇ ਹੁਣ ਆਖਰੀ ਪੰਕਤੀ ਤੀਜੀ ਪੰਕਤੀ ਦੇ ਵਿੱਚ ਲਿਖਣ ਲੱਗਾ ਵੀ ਇਹ ਕੌਣ ਹੈ। ਕਹਿਣ ਲੱਗਾ ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ, ਮਹਾਰਾਜ ਇਹ ਦਲਿੱਦਰ ਹੈ,
दलिद्र है ए दार्द कपूत तेरो मरन बनयो है आज करके सलाम विदा हो जा कवि हीर सिंह कहंदे सलाम करके इथों भज जा जिस दरबार विच मैं अज आ गया ना ओ दरिद्रा ओ गरीबीए कंगालता कहंदा मेरे नाल रोजाना लड़दी दिन चढ़दा ते मेरे नाल लड़ पैंदी है दरिद्र मेरे सामने आके खड़ा हो जांदा गरीबी सामने आके खड़ी हो जांदी कहंदी अज तैनू पंजी भी नहीं देनी सारे दिन लड़दी कदे इस पासे कदी इस पासे दलिद्र ही दलिद्र चिंबड़िया है महाराज दार्द कपूत तेरो मरन बनयो है आज करके सलाम विदा हो जा कवि हीर थ्यो नातर गोबिंद सिंह बिकल करेंगे तोहे कहन लगे मैं ते नहीं तेरे नाल लड़ पिया लड़ सकिया मेरा गुरु गोबिंद सिंह महाराज तखत ते बैठा तीर ओदे हाथ दे विच है नातर गोबिंद सिंह बिकल करेंगे तोहे चूर चूर होएंगे ਸਾਡੇ ਪੀਰ ਨੇ ਕੇ ਤੀਰ ਸਿਓ ਮੇਰੇ ਪੀਰ ਨੇ ਜੇ ਇੱਕ ਤੀਰ ਮਾਰ ਦਿੱਤਾ ਨਾ ਤੇਰੇ ਟੁਕੜੇ ਟੁਕੜੇ ਹੋ ਜਾਣੇ ਨੇ ਤੇਰਾ ਪਤਾ ਵੀ ਨਹੀਂ ਲੱਗਣਾ ਤੂੰ ਕਿੱਧਰ ਚਲਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤਾੜੀ ਮਾਰ ਕੇ ਹੱਸ ਖੁਸ਼ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਵਾਹ ਕਵੀ ਜੀ ਮੰਗਣ ਦਾ ਢੰਗ ਬੜਾ ਨਰਾਲਾ ਤੁਹਾਡਾ ਤੁਸੀਂ ਇਹ ਨਹੀਂ ਦੱਸਿਆ ਵੀ ਮੈਂ ਗਰੀਬ ਹਾਂ ਮੇਰੇ ਘਰ ਵਿੱਚ ਖਾਣ ਨੂੰ ਦਾਣਾ ਨਹੀਂ ਤੁਸੀਂ ਇਹ ਨਹੀਂ ਦੱਸਿਆ ਆਪਣੀ ਗਰੀਬੀ ਦੀ ਦਸ਼ਾ ਸਾਡੇ ਸਾਹਮਣੇ ਆ ਕੇ ਪੇਸ਼ ਨਹੀਂ ਕੀਤੀ ਮੰਗਣ ਦਾ ਕੈਸਾ ਨਰਾਲਾ ਢੰਗ ਹੈ ਤੁਹਾਡਾ ਦਰਿੱਦਰ ਨੂੰ ਮੁੱਕੇ ਮਾਰਦੇ ਆਉਂਦੇ ਹੋ ਗਰੀਬੀ ਨੂੰ ਮੁੱਕੇ ਮਾਰਦੇ ਆਉਂਦੇ ਹੋ ਗਰੀਬੀ ਨੂੰ ਠੁੱਡੇ ਮਾਰਦੇ ਆਉਂਦੇ ਹੋ ਤੇ ਆ ਕੇ ਸਾਡੇ ਦਰਬਾਰ ਵਿੱਚ ਖੜੇ ਹੋ ਗਏ ਹੋ ਪਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪੀਰਾਂ ਦਾ ਪੀਰ ਹੈ ਇਸ ਦੇ ਹੱਥ ਵਿੱਚ ਕਰਾਮਾਤ ਦੀਆਂ ਲੱਖਾਂ ਹੀ ਕਾਨੀਆਂ ਨੇ ਇੱਕ ਕਾਨੀ ਛੱਡ ਦੇਵੇ ਤੇ ਸਾਰਾ ਅਸਲ ਬਸਲ ਹੋ ਜਾਵੇ ਗਰੀਬ ਨੂੰ ਅੱਜ ਹੱਸ ਪਏ ਕਹਿਣ ਲੱਗੇ ਲਿਆਓ ਬਾਈ ਭਰ ਦਿਓ ਇਸ ਨੂੰ ਜਿੰਨਾ ਕੁਝ ਹੈ ਜਿੰਨਾ ਖਜ਼ਾਨਾ ਚੁੱਕ ਸਕਦਾ ਚੁੱਕ ਕੇ ਲੈ ਜਾ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ ਲੈ ਜਾ ਘੋੜੇ ਭਰ ਦਿੱਤੇ ਆਪ ਜੀ ਨੇ ਖੱਚਰਾਂ ਲੱਦ ਦਿੱਤੀਆਂ ਕੱਪੜਿਆਂ ਦੀਆਂ ਆਟੇ ਦਾਣੇ ਦੀਆਂ ਧਨ ਦੌਲਤ ਦੀਆਂ ਕਹਿਣ ਲੱਗੇ ਕਵੀ ਜੀ ਇੰਨਾ ਕੁਝ ਬਹੁਤ ਹੈ ਜਾਂ ਥੋੜਾ ਤੇ ਰੋਣ ਲੱਗ ਗਿਆ ਪਾਤਸ਼ਾਹ ਆਪ ਜੀ ਦੇ ਦਰਬਾਰ ਦੇ ਵਿੱਚ ਇੱਕ ਵਾਰੀ ਆਇਆ ਦੁਨੀਆਂ ਦੇ ਦਰਬਾਰ ਵਿੱਚ ਲੱਖ ਵਾਰ ਮੰਗਣ ਵਾਸਤੇ ਗਿਆ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਗਿਆ ਮੰਗਣ ਵਾਸਤੇ ਕਿਸੇ ਨੇ ਖੈਰ ਨਾ ਪਾਈ ਆਪ ਜੀ ਦੇ ਦਰਬਾਰ ਵਿੱਚ ਪਹਿਲੀ ਵਾਰੀ ਆਇਆ ਆਪ ਜੀ ਨੇ ਮੈਨੂੰ ਨਵਾਜ ਦਿੱਤਾ ਇੰਨਾ ਕੁਝ ਦੇ ਦਿੱਤਾ ਪਾਤਸ਼ਾਹ ਤੇ ਕਿਰਪਾ ਕਰੋ ਜੇ ਇੰਨਾ ਕੁਝ ਸੰਸਾਰ ਦਾ ਧਨ ਦਿੱਤਾ ਕੁਝ ਹੋਰ ਵੀ ਕਿਰਪਾ ਕਰਕੇ ਦੇ ਦਿਓ ਕੋਈ ਵਚਨ ਦੇ ਦਿਓ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ 21 ਦਿਨ ਜਪਜੀਤ ਸਾਹਿਬ ਪੜ੍ਹ ਲਈ 21 ਦਿਨ ਅੰਮ੍ਰਿਤ ਵੇਲੇ ਜਪਜੀਤ ਸਾਹਿਬ ਪੜ੍ਹ ਲਈ ਇਹ ਨਹੀਂ ਪੁੱਛਿਆ ਫਿਰ ਕੀ ਹੋਏਗਾ ਇਹ ਨਹੀਂ ਪੁੱਛਿਆ ਅਸੀਂ ਕਹਾਂਗੇ ਨਾ 21 ਦਿਨ ਪਾਠ ਕਰ ਲਓ ਫਿਰ ਕੀ ਹੋਏਗਾ ਜੀ ਅਸੀਂ ਤੇ ਅੱਗੋਂ ਨਾਲ ਝਾਟੀ ਸਵਾਲ ਕਰਦੇ ਨੇ ਪਤਾ ਨੀ ਕੀ ਤੂਫਾਨ ਆ ਜਾਏਗਾ ਫਿਰ ਕੀ ਹੋਏਗਾ ਕਵੀ ਜੀ ਨੂੰ ਕਿਹਾ 21 ਦਿਨ ਜਪਜੀਤ ਸਾਹਿਬ ਕਰਨ ਲਈ ਸਤਿਬਚਨ ਮਹਾਰਾਜ ਜੁੜ ਗਿਆ 21 ਦਿਨਾਂ ਬਾਅਦ ਬਖਸ਼ਿਸ਼ ਹੋ ਗਈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਸੁੰਦਰ ਬਸਤਰ ਪਾ ਕੇ ਹਾਜ਼ਰ ਹੋ ਗਿਆ ਗਰੀਬ ਨੂੰ ਆਜ ਬਖਸ਼ਿਸ਼ਾਂ ਕਰ ਦਿੱਤੀਆਂ ਨੇ ਆਹ ਤਾਂ ਸੰਸਾਰ ਦੀਆਂ ਭੁੱਖਾਂ ਮਿੱਟੀਆਂ ਆ ਮਨ ਦੀਆਂ ਭੁੱਖਾਂ ਮਿਟਾਉਣ ਵਾਲਾ ਜਾਪ ਦੇ ਦਿੱਤਾ ਮਨ ਅਨਬੈਲੈਂਸ ਸੀ ਡੋਲਦਾ ਸੀ ਡਿੱਗਦਾ ਸੀ ਹੁਣ ਮਨ ਜਿਹੜਾ